ਗੁਰਤੇ ਸੋਝੀ ਪਾਏ, ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ, ਤਿਸਨ ਦੂਜਾ ਅਵਰਨ ਕੋਈ, ਨਾਨਕ ਗੁਰਮੁਖ ਬੁੱਝੇ ਕੋਈ, ਗੌੜੀ ਮਹੱਲਾ ਤੀਜਾ, ਅਨਾਮ ਅਮੋਲਕ ਗੁਰਮੁਖ ਪਾਵੇ, ਨਾਮੋ ਸੇਵੇ ਨਾਮ ਸਹਿਜ ਸਮਾਵੇ, ਅੰਮ੍ਰਿਤ ਨਾਮ ਰਸਨਾ ਨਿਤ ਗਾਵੇ, ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੇ, ਅੰਤਿਮ ਹਿਰਦੇ ਜਪੋ ਜਗਦੀਸਾ, ਗੁਰਮੁਖ ਪਾਵੋ ਪਰਮ ਪਦ ਸੁਖਾ ਸੁਖਾ ਰਹਾਉ, ਹਿਰਦੇ ਸੁਖ ਪਇਆ ਪ੍ਰਕਾਸ, ਗੁਰਮੁਖ ਗਾਵੇ ਸੱਚ ਗੁਣ ਤਾਸ, ਦਾਸਨ ਦਾਸ ਨਿਤ ਹੋਵੇ ਦਾਸ, ਗ੍ਰਹਿ ਕਟੰਬ ਮੈਂ ਸਦਾ ਉਦਾਸ, ਜੀਵਨ ਮੁਕਤ ਗੁਰਮੁਖ ਕੋ ਹੋਈ, ਪਰਮ ਪਦਾਰਥ ਪਾਵੇ ਸੋਈ, ਤ੍ਰੈਗਣ ਮੇਟੇ ਨਿਰਮਲ ਹੋਈ, ਸਹਿਜੇ ਸਾਚ ਮਿਲੇ ਪ੍ਰਭ ਸੋਈ, ਮੋਹ ਕਟੰਬ ਸੁਪ੍ਰੀਤ ਨਾ ਹੋਏ, ਜਾਂ ਹਿਰਦੇ ਵਸਿਆ ਸੱਚ ਸੋਏ, ਗੁਰਮੁਖ ਮਨ ਵਿਦਿਆ ਅਸਥਿਰ ਹੋਏ, ਹੁਕਮ ਪਛਾਣੇ ਬੁੱਝੇ ਸੱਚ ਸੋਏ, ਤੂੰ ਕਰਤਾ ਮੈਂ ਅਵਰਨ ਕੋਏ, ਤੁਝ ਸੇਵੀ ਤੁਝ ਤੇ ਪਤ ਹੋਏ, ਕਿਰਪਾ ਕਰੇ ਗਾਵਾਂ ਪ੍ਰਭ ਸੋਏ, ਨਾਮ ਰਤਨ ਸਭ ਜਗ ਮਹਿ ਲੋਏ, ਗੁਰਮੁਖ ਬਾਣੀ ਮਿੱਠੀ ਲਾਗੀ, ਅੰਤਰ ਵਿਚੇ ਅੰਤ ਦਿਨ ਨਿਭ ਲਾਗੀ, ਸਹਿਜੇ ਸਤ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰੇ ਵਿਭਾਗੀ, ਹੋਮੇ ਮਮਤਾ ਦੁਰਮਤ ਦੁਖ ਨਾਸ, ਜਬ ਹਿਰਦੇ ਰਾਮ ਨਾਮ ਗੁਣਤਾਸ, ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ, ਜਬ ਹਿਰਦੇ ਰਵਿਆ ਚਰਨ ਨਿਵਾਸ, ਜਿਸ ਨਾਮ ਲੈ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ, ਹਿਰਦੇ ਸਾਚਾ ਨਾਮ ਬਸਾਏ, ਨਾਨਕ ਸਹਿਜੇ ਸੱਚ ਸਮਾਏ, ਗੋੜੀ ਮਹੱਲਾ ਤੀਜਾ, ਮਨ ਹੀ ਮਨ ਸਵਾਰਿਆ ਪੈ ਸਹਿਜ ਸਵਾਏ, ਸਬਦ ਮਨ ਰੰਗਿਆ ਨਿਬਲਾਏ, ਨਿਜ ਘਰ ਵਸਿਆ ਪ੍ਰਭ ਕੀ ਰਜਾਏ, ਸਤਿਗੁਰ ਸੇਵੀਏ ਜਾਏ ਅਭਿਮਾਨ, ਗੋਬਿੰਦ ਪਾਈਏ ਗੁਣੀ ਨਿਦਾਨ, ਰਹੋ ਮਨ ਵੈਰਾਗੀ ਜਾ ਸਬਦ ਭਉ ਖਾਏ, ਮੇਰਾ ਪ੍ਰਭ ਨਿਰਮਲਾ ਸਭ ਤੇ ਰਿਹਾ ਸਮਾਏ, ਗੁਰ ਕਿਰਪਾ ਤੇ ਮਿਲੇ ਮਿਲਾਏ, ਹਰ ਦਰਸਨ ਕੋ ਦਾਸ ਸੁਖ ਪਾਏ, ਮੇਰਾ ਹਰ ਪ੍ਰਭ ਦਿਨ ਵਿਧ ਪਾਇਆ ਜਾਏ, ਹਰ ਕਿਰਪਾ ਤੇ ਰਾਮ ਗੁਣ ਗਾਏ, ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲਾਗੇ ਪਿਆਰ, ਤ੍ਰਿਗ ਸੇਜ ਸਕਾਲੀ ਕਾਮਣ ਮੋਹ ਗਵਾਰ, ਤਿੰਨ ਸਫਲ ਜਨਮ ਜਿਨ ਨਾਮ ਵਧਾਰ, ਤ੍ਰਿਗ ਗ੍ਰਹਿ ਕਟੰਬ ਜਿਤ ਹਰ ਪ੍ਰੀਤ ਨਾ ਹੋਏ, ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਏ, ਹਰ ਨਾਮ ਬਿਨਾ ਮੈਂ ਅਵਰਨ ਕੋਏ, ਸਤਿਗੁਰ ਤੇ ਹਮ ਗਤ ਪਤ ਪਾਈ, ਹਰ ਨਾਮ ਧਿਆਇਆ ਦੂਖ ਸਗਲ ਮਟਾਈ, ਸਦਾ ਆਨੰਦ ਹਰ ਨਾਮ ਨਿਭਲਾਈ, ਗੁਰਮੁਖ ਮਿਲੀਏ ਹਮ ਕੋ ਸਰੀਰ ਸੁਧ ਭਾਈ ਭਈ, ਹਉਮੈ ਤ੍ਰਿਸ਼ਨਾ ਸਭ ਅਗਨਾ ਬੁੱਝੀ, ਬਿਨਸੇ ਕ੍ਰੋਧ ਖਿਮਾ ਗਹਿ ਲਈ, ਹਰ ਆਪੇ ਕਿਰਪਾ ਕਰੇ ਨਾਮ ਦੇਵੇ, ਗੁਰਮੁਖ ਰਤਨ ਕੋ ਬਿਰਲਾ ਲੇਵੇ, ਨਾਨਕ ਗੁਣ ਗਾਵੇ ਹਰ ਅਲਖ ਭੇਵੇ, ਇਕੰਕਾਰ ਸਤਿਗੁਰ ਵਿਸਾਰਾ ਗੌੜੀ ਵੈਰਾਗਣ ਮਹਿਲਾ ਤੀਜਾ, ਸਤਿਗੁਰ ਤੇ ਜੋ ਮੂੰਹ ਫੇਰੇ ਤੇ ਬੇਮੁਖ ਬੁਰੇ ਦੇ ਸਨ, ਅੰਤਿਮ ਬੰਦੇ ਮਾਰੀਅਨ ਫਿਰ ਵੇਲਾ ਨਾ ਲਹਨ, ਹਰ ਹਰ ਰੱਖੋ ਕਿਰਪਾ ਧਾਰ, ਸਤ ਸੰਗਤ ਮਿਲਾਏ ਪ੍ਰਭ ਹਰ ਹਿਰਦੇ ਹਰ ਗੁਣ ਸਾਰ, ਰਹੋ ਤੇ ਭਗਤ ਹਰ ਭਾਵ ਦੇ ਜੋ ਗੁਰਮੁਖ ਪਾਏ ਚਲਨ, ਆਪ ਛੋੜ ਸੇਵਾ ਕਰਨ ਜੀਵਤ ਮੁਏ ਹਨ, ਜਿਸ ਦਾ ਪਿੰਡ ਪੁਰਾਣ ਹੈ ਤਿਸਕੀ ਸਿਰਕਾਰ, ਉਹ ਕਿਉਂ ਮਨੋ ਵਿਸਾਰੀਏ, ਹਰ ਸੱਖੀਏ ਹਿਰਦੇ ਧਾਰ, ਨਾਮ ਮਿਲੀਏ ਪਤ ਪਾਈਏ, ਨਾਮ ਮੰਨੀਏ ਸੁਖ ਹੋਏ, ਸਤਿਗੁਰ ਤੇ ਨਾਮ ਪਾਈਏ ਕਰਮ ਮਿਲੇ ਪਰਮ ਸੋਏ, ਸਤਿਗੁਰ ਤੇ ਜੋ ਮੂੰਹ ਫੇਰੇ ਉਹ ਪਰਮ ਦੇ ਨਾਂ ਟਿਕਾਨ, ਤਰਤ ਅਸਮਾਨ ਨਾ ਚੱਲੀ ਵਿੱਚ ਵਿਸ਼ਟਾ ਪੈ ਪਚੰਨ, ਇਹ ਜਗ ਪਰਮ ਭੁਲਾਇਆ ਮੋਠ ਗੌਰੀ ਪਾਏ, ਜਿਨ੍ਹਾਂ ਸਤਿਗੁਰ ਪੀਟਿਆ ਤਿੰਨ ਨੇੜ ਨਾ ਪੀਟੇ ਮਾਏ, ਸਤਿਗੁਰ ਸੇਵਨ ਸੋ ਸੋਹਣੇ ਹੋਣੇ ਮੈਲ ਗਵਾਏ, ਸਭ ਧਰਤੀ ਸੇ ਨਿਰਮਲੇ ਚੱਲੇ ਸਤਿਗੁਰ ਪਾਏ, ਹਰ ਪ੍ਰਭ ਦਾਤਾ ਏਕ ਤੂੰ ਆਪੇ ਬਖਸ਼ ਮਿਲਾਏ, ਜਨ ਨਾਨਕ ਸਰਨਾਗਤੀ ਜੋ ਪਾਵੇ ਤਿਵੇਂ ਛਡਾਏ, ਰਾ ਗੌੜੀ ਪੂਰਵੀ ਮਹੱਲਾ ਚੌਥਾ, ਕਰਾਂ ਲੈ ਇਕਮਕਾਰ ਸਤਿਗੁਰ ਪ੍ਰਸਾਦ, ਕਰਾਂ ਲੈ ਮਨ ਪਰਦੇਸੀਆ ਕਿਉ ਮਿਲੀਏ ਹਰ ਮਾਏ, ਗੁਰ ਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਏ, ਮਨ ਕਰਹਲਾ ਸਤਿਗੁਰ ਪੁਰਖ ਧਿਆਏ, ਹਉ ਮਨ ਕਰਹਲਾ ਵਿਚਾਰੀਆ ਹਰ ਰਾਮ ਨਾਮ ਧਿਆਏ, ਜਿੱਥੇ ਲੇਖਾ ਮੰਗੀਏ ਹਰ ਆਪੇ ਲੈ ਛਡਾਏ, ਮਨ ਕਰਹਲਾ ਅਤ ਨਿਰਮਲਾ ਮਲ ਲਾਗੀ ਹੋਮੇ ਆਏ, ਪ੍ਰਤੱਖ ਫਿਰ ਕਰ ਨਾਲ ਪਿਆਰਾ ਵਿਛੜ ਚੋਟਾ ਖਾਏ, ਮਨ ਕਰਹਲਾ ਮੇਰੇ ਇਹ ਪ੍ਰੀਤਮਾ ਹਰ ਹਿਰਦੇ ਬਾਲ ਭੁਲਾਏ, ਉਪਾਏ ਕਿਤੇ ਨਾ ਲੱਭੀ ਗੁਰ ਹਿਰਦੇ ਹਰ ਦਿਖਾਏ, ਮਨ ਕਰਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਈ ਬੁਲਾਏ, ਕਰ ਜਾਏ ਪਾਵੇ ਰੰਗ ਮਹਿਲੀ ਗੁਰ ਮੇਲੇ ਹਰ ਮਿਲਾਏ, ਮੀਤ ਮਨ ਕਰਹਲਾ ਤੂੰ ਮੀਤ ਮੇਰਾ ਪਾਖੰਡ ਰੋਬ ਜਿਤ ਜਾਏ, ਪਾਖੰਡ ਲੋਭੀ ਮਾਰੀਏ ਜਮ ਦੇ ਜਮ ਦੰਡ ਦੇ ਸਜਾ।

ਦਲੀਲ ਹੁੰਦਾ ਚੌਥਾ ਮਨ ਕਰਹਲਾ ਵਿਚਾਰਿਆ ਵਿਚਾਰ ਦੀ ਕਮਾਲ ਬਨ ਫਿਰ ਥੱਕੇ ਬਨ ਵਾਸੀਆਂ ਫਿਰ ਗੁਰਮਤਿ ਹਿਰਦੇ ਨਿਹਾਲ ਮਨ ਕਰਹਲਾ ਗੁਰ ਗੋਬਿੰਦ ਸਮਾਲ ਰਹੋ ਮਨ ਕਰਹਲਾ ਵਿਚਾਰਿਆ ਮਨਮੁਖ ਸਾਥਿਆ ਮਹਾਂ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ ਮਨ ਕਰਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਪਾਲ ਸਤ ਸੰਗਤ ਲੱਗ ਹਰ ਧਿਆਈਏ ਹਰ ਹਰ ਚੱਲੇ ਤੇਰੇ ਨਾਲ ਮਨ ਕਰਹਲਾ ਵੱਡ ਭਾਗੀਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀਏ ਸਤਿਗੁਰ ਚਰਨ ਸਮਾਲ ਮਨ ਕਰਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸਮਾਲ ਗੁਰਨਾਉ ਨੇ ਤਾਂ ਨਾਮ ਵਿਖਾ ਲਿਆ ਹਰ ਦਾਤ ਕਰੀ ਦਿਆਲ ਮਨ ਕਰਹਲਾ ਤੂੰ ਚੰਚਲਾ ਚਤਰਾਈ ਛੱਡ ਵਿਕਰਾਲ ਹਰ ਹਰ ਨਾਮ ਸਮਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰਹਲਾ ਵੱਡ ਭਾਗੀਆ ਤੂੰ ਗਿਆਨ ਰਤਨ ਸਮਾਲ ਗੁਰ ਗਿਆਨ ਖੜਗ ਹੱਥ ਉਤਾਰਿਆ ਜਮ ਮਾਰਿਆੜਾ ਜਮਕਾਲ ਅੰਤਰ ਨਿਦਾਨ ਮਨ ਕਰਹਲੇ ਭਰਮ ਪਵੇ ਬਾਹਰ ਪਾਲ ਗੁਰਪੁਰਖ ਪੂਰਾ ਹੇਟਿਆ ਹਰ ਸੱਜਣ ਲੱਦੜਾ ਨਾਲ ਰੰਗ ਰਤੜੇ ਮਨ ਕਰਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੇ ਗੁਰ ਸੇਵਾ ਸਬਦ ਸਮਾਲ ਹਮ ਪੰਖੀ ਮਨ ਕਰਹਲੇ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ ਰਾ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਅਸ਼ਟਪਦੀਆਂ ਇਕਮਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹ ਮਨ ਮਹਿ ਕਰਤ ਗਮਾਨਾ ਤਬ ਇਹ ਬਾਬਰ ਫਿਰਤ ਬੇਗਾਨਾ ਜਬ ਇਹ ਹੂਆ ਸਗਲ ਕੀ ਰੀਨਾ ਤਾਤੇ ਰਮਈਆ ਘਟ ਘਟ ਕੀਨਾ ਸਹਿਜ ਮੇਲਾ ਫਲ ਮਸੀਨੀ ਸਤਿਗੁਰ ਆਪਣੇ ਮੋਹੇ ਦਾਨ ਦੀਨੀ ਰਹੋ ਜਬ ਕਿਸ ਕੋ ਇਹ ਜਾਣ ਸਮੰਦਾ ਤਬ ਸਗਲੇ ਇਸ ਮੇਲੇ ਫੰਦਾ ਮੇਲੇ ਫੰਦਾ ਮੇਰ ਤੇਰ ਜਬ ਇਨਹੇ ਚੁਕਾਈ ਤਾਤੇ ਇਸ ਸੰਗ ਨਹੀਂ ਮੇਰਾਈ ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਜਬ ਇਨ ਕਰਨੇ ਹਾਰ ਪਛਾਤਾ ਤਬ ਇਸ ਨੋ ਨਾਹੀ ਕਿਛ ਤਾਤਾ ਜਬ ਇਨ ਆਪਣੋ ਵਾਧਿਓ ਮੋਹਾ ਆਵੇ ਜਾਏ ਸਦਾ ਜਮ ਜੋਹਾ ਜਬ ਇਸ ਕੇ ਸਭ ਜਿਨਸੇ ਭਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ ਜਬ ਇਨ ਕਿਸ਼ ਕਰ ਮਾਨੇ ਭੇਦਾ ਤਬ ਤੇ ਦੁੱਖ ਦੰਡ ਅਰ ਖੇਦਾ ਜਬ ਇਨ ਏਕੋ ਏਕੀ ਹੀ ਦੂਜਿਆ ਤਬ ਤੇ ਇਸ ਨੂੰ ਸਭ ਕਿਸ਼ ਸੂਜਿਆ ਜਬ ਇਹ ਤਾਵੇ ਮਾਇਆ ਅਰਥੀ ਨਹਿ ਤ੍ਰਿਪਤਾਵੇ ਨਹਿ ਤਿਸ ਲਾਥੀ ਜਬ ਇਸੇ ਇਹ ਹੋਇਓ ਜੌਲਾ ਪਿੱਛੇ ਲਾਗ ਚੱਲੀ ਉਠ ਕੌਲਾ ਕਰ ਕਿਰਪਾ ਜਾ ਸਤਿਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਝੀ ਕਰੀ ਤੋ ਇਸ ਘਰ ਕੀ ਧਰਤੀ ਕੀਮਤ ਭਰੀ ਕਰਨ ਕਰਾਵਣ ਸਭ ਕਿਛ ਏਕੇ ਆਪੇ ਬੁੱਧ ਵਿਚਾਰ ਵਿਵੇਕੇ ਦੂਰ ਨਾ ਨੇੜੇ ਸਭ ਕੇ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਗੌੜੀ ਮਹਿਲਾ ਪੰਨਾ ਗੁਰ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸਕੇ ਹਿਰਦੇ ਰਵਿਆ ਸੋਏ ਮਨ ਤਨ ਸੀਤਲ ਨਹਿ ਚਲ ਹੋਏ ਐਸਾ ਕੀਰਤਨ ਕਰ ਬਨ ਮੇਰੇ ਈਹਾ ਉਹ ਜੋ ਕਾਮ ਤੇਰੇ ਰਹੋ ਜਾਸ ਜਪਤ ਪਾਉ ਆਪਦਾ ਜਾਏ ਤਾਵਤ ਮਨੁਆ ਆਵੇ ਠਾਏ ਜਾਸ ਜਬਤ ਫਿਰ ਦੁੱਖ ਨ ਲਾਗੇ ਜਾਸ ਜਬਤ ਇਹ ਹਉਮੇ ਭਾਗੇ ਜਾਸ ਜਬਤ ਬਸ ਆਵੇ ਪੰਚਾ ਜਾਸ ਜਪਤ ਹਰਿਦੇ ਅੰਮ੍ਰਿਤ ਰਸ ਪੰਚਾ ਜਾਸ ਜਪਤ ਇਹ ਤ੍ਰਿਸ਼ਨਾ ਮੂਜੇ ਜਾਸ ਜਪਤ ਹਰ ਦਰਗਾ ਸੀਜੇ ਜਾਸ ਜਪਤ ਕੋਟ ਮਿਠੇ ਅਪਰਾਧ ਜਾਸ ਜਪਤ ਹਰ ਹੋਵੇ ਸਾਧ ਜਾਸ ਜਪਤ ਮਨ ਸੀਤਲ ਹੋਵੇ ਜਾਸ ਜਪਤ ਮਨ ਸਗਲੀ ਖੋਵੇ ਜਾਸ ਜਪਤ ਰਤਨ ਹਰ ਮਿਲੇ ਮੋਹਰ ਨਾ ਛੋਡੇ ਹਰ ਸੰਗ ਹਿਲੇ ਜਾਸ ਜਪਤ ਕਈ ਬੇਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾ ਜਪਤ ਇਹ ਅਵਨਾ ਪੋਹਤ ਜਾਸ ਜਪਤ ਇਹ ਕਾਲਨ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁਖ ਲਾਥਾ ਜਾਸ ਜਪਤ ਮੁਸਕਲ ਕਸ਼ੂ ਨਾ ਬਨੇ ਜਾਸ ਜਪਤ ਸੁਣ ਅਨਹਤ ਧੁਨੇ ਜਾਸ ਜਪਤ ਇਹ ਜਾ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸਿੱਧਾ ਹੋਏ ਗੁਰ ਸਭ ਦ੍ਰਿਸ਼ਟ ਸਭ ਉੱਪਰ ਕਰੀ ਜਿਸਕੇ ਹਿਰਦੇ ਮੰਤਰ ਦੇ ਹਰੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜੀ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਗੁਰ ਕਾ ਸਭ ਦਰਿਦ ਅੰਤਰ ਧਾਰੇ ਪੰਜ ਜਨਾ ਸਿਉ ਸੰਗ ਨਿਵਾਰੇ ਦਾਸ ਇੰਦਰੀ ਕਰ ਰਾਖੇ ਵਾਸ ਤਾਕੇ ਆਤਮੇ ਹੋਏ ਪ੍ਰਕਾਸ਼ ਐਸੀ ਦ੍ਰਿੜਤਾ ਤਾਕੇ ਹੋਏ ਜਾ ਕੋ ਦਇਆ ਮਾਇਆ ਪ੍ਰਭ ਸੋਏ ਰਹੋ ਸਾਜਨ ਦੁਸ਼ਟ ਜਾ ਕੇ ਇੱਕ ਸਮਾਨੇ ਜੇਤਾ ਬੋਲਣ ਤੇਤਾ ਗਿਆਨੇ ਜੇਤਾ ਸੁਣਨਾ ਆਮ ਤੇਤਾ ਨਾਮ ਜੇਤਾ ਦੇਖਣ ਤੇਤਾ ਧਿਆਨ ਸਹਿਜੇ ਜਾਗਣ ਸਹਿਜੇ ਸੋਏ ਸਹਿਜੇ ਹੋਤਾ ਜਾਇਸ ਹੋਏ ਸਹਿਜ ਵਿਰਾਗ ਸਹਿਜੇ ਯਤਨਾ ਸਹਿਜੇ ਚੂਪ ਸਹਿਜੇ ਜਪਨਾ ਸਹਿਜੇ ਪੂਜਨ ਸਹਿਜੇ ਪਾਓ ਸਹਿਜੇ ਮਿਟਿਓ ਸਗਲ ਸੁਧਰਾਓ ਸਹਿਜੇ ਹੋਆ ਸਾਧੂ।

0: संघ, सहज मिलियो पार ब्रह्मनि संग, सहज ग्रह में सहज उदासी, सहज विद्या तनकी नासी, जाके सहज मन पया आनंद, ताको पिटिया परमानंद, सहज अमृत पियो नाम, सहज किन्नो जी को दान, सहज कथा में आत्म रसिया, ताके संग अवनासी बसिया, सहज आसन अस्त्र पाया, सहज अनहत शब्द बजाया, सहज रुणचन काल सुहाया, ताके कार ताके करतार ब्रह्म समाया, सहज जाको परियो कर्मा, सहज गुर पिट्यो सच धर्मा, जाके सहज सहा सो जाने, नानक दास ताके कुरबाने, गौड़ी महला पंजवा, सप्तमें गर्भ वास्ते टरिया, पुत्र कलत्र कटंब संग जुड़िया, भोजन अनक प्रकार वह कपरे, सर पर गवन करहे गे बपरे, कवन कवन स्थान जो कवन तरे, कवन शब्द जित दुर्मत हरे, कहो रहो इंद्रपुरी में सर पर मरना, परमपुरी में चल नहीं रहना, शिवगिरी शिवपुरी का होएगा काला, त्रैगुण माया बिनसक ताला, गेर तार तारन तारन गगन आर तारे, रवस पवन पावती निरारे, दिन सरैन व्रत अर्पिदा, सास सिमरत बिनसहिगे विदा, तीर्थ देव तिहोरा पोथी, माला तिलक सोच पाक होती, टोटी दंडौत प्रसादन भोगा, गावन करेगो सगलो लोगा, जात वर्ण तुर्क अर हिंदू, पास पंखी अनक जोन जिंदू, सगल ससार दिशे पसारा, विनस जायगो सगल अकारा, सहज सिद्ध भगत तत्त ज्ञाना, सदा आनंद नहचर सच खाना, साहा संगत साध गुण रसे, आप अनपव नगर साहा साध बसे, तव पव परमा सोगन चिंता, आवन जावन मृत न होता, तह सदा आनंद अनहत अखारे, भगत बसे कीर्तन आधारे, पार मुका अंत न पार, कौन करे ताका विचार, कहो नानक जिस कृपा करे, नहचर थान संग साध संग करे, बड़ी मन्ना पन्ना, जो इस मारे सोई सूरा, जो इस मारे सोई पूरा, जो इस मारे किसे बढ़ियाई, जो इस मारे किसका दुख जाई, ऐसा कोई न दुविधा मार, ऐसा कोई न दुविधा मार्ग वावे, इसे मार राज जोग समाल जोग कमावे, रहो जो इस मारे किसको, जो इस मारे किसको पौ नाहे, जो इस मारे सो नाम समाहे, जो इस मारे किसकी तृष्णा बुझे, जो इस मारे सो दरगह सिजे, जो इस मारे सो तनवानता, जो इस मारे सो पतवानता, जो इस मारे सोई जति, जो इस मारे तिस होवे गति, जो इस मारे तिसका आया गनी, जो इस मारे सो नहचल तनी, जो इस मारे सो वडभागा, जो इस मारे सो अनदिन जागा, जो इस मारे सो जीवन मुक्ता, जो इस मारे तिसकी निर्मल जुगता, जो इस मारे सोई सुज्ञानी, जो इस मारे सो सहज ध्यानी, इस मारी बिना थायन परे, कोट कर्म जाप तप करे, इस मारी बिन जन्म ना मिटे, इस मारी बिन जन्म ते नहीं छुटे, इस मारी बिन ज्ञान ना होई, इस मारी बिन झूठ न तोई, इस मारी बिन सब कुछ मैला, इस मारी बिन सब कुछ जौला, जाको प्याय जाको पै कृपाल कृपा निध, तिसकी खलासी हुई सगल सिद्ध, गुर दुविधा जाती है मारी, कह नानक सो ब्रह्म विचारी, गौड़ी मन्ना पंजवा, हर्षो जुरे त सबको मीत, हर्षो जुरे त निश्चल चीत, हर्षो जुरे त न व्यापे काड़ा, हर्षो जुरे त हुए निस्तारा, रे मन मेरे तू हर्षो जोर, काज तुहारे नाही होर, रहो बड़े बड़े जो दुनियादार, काहू काज नाही गवार, हर का दास नीच कुल सुने, तिसके संग खिन मह उदरे, कोट मजन जाके सुन नाम, कोट पूजा जाके है ध्यान, कोट पुन सुन हर की बाणी, कोट फला गुर तेग जानी, मन अपने मह फिर चेत, बिनस जाहे बिन जाए माया के हेत, हर अविनाशी तुम्हें तुमरे संग, मन मेरे राच राम के रंग, जाके काम उतरे सब भूख, जाके काम न जो है दूत, जाके काम तेरा बड़ गमर, जाके काम होवे तू अमर, जाके चाकर कहो नहीं दान, जाके चाकर कहो नहीं बान, जाके जाके दफ्तर पूछे ना लिखा, ताकि चाकरी करो सिखा, जाके ऊन नाहीं काहू बात, एक है आप अनेक है पात, जाकी दृढ़ हुए सदा निहाल, मन मेरे का ताकि काल, ना को चतर नाही को मूड़ा, ना को हीण नाही को सूरा, जित को लाया तिथि लागा, सो सेवक नन सो सेवक नानक जिस भागा, गौड़ी महला पन्ना बिन बिन सिमरन जैसे सर्प आर जारी, त्यो जीवे साकत नाम विसारी, एक निमख जो सिमरन मह जिया, कोट कोट दिन से लाख सदा हर फिर थिया, रहो बिन सिमरन त्रिक कर्म क्रास, काग बतन विस्ता महवास, बिन सिमरन पै कुकर काम, साकत विश्वया भूत नाम, बिन सिमरन जैसे सीव तारा, बोले कूर साकत मुखकारा, बिन सिमरन गर्त गर्तप की न्यायी, साकत थान श्रेष्ट फ्राही, बिन सिमरन कुकर हर काया, साकत लोभ भी बंद ना पाया, बिन सिमरन है आत्मकाती, साकत नीच तिस कुल नहीं जाती, जिस तया कृपाल तिस सत संगत मिलाया, कह नानक गुर जगत तराया, गौड़ी महला पंजवा, गुर के बचन मोह परम गत पाई, गुर पूरे मेरे पैज रखाई, गुर के बचन ते आयो मोह नाओ मोह नाओ, गुर प्रसाद मोह मिलया खाओ रहो, गुर के बचन सुन रसन बखाणी, गुर की पाते अमृत मेरी बाणी, गुर के बचन मिटिया मेरा आप, गुर की दया ते मेरा बड प्रताप, गुर के बचन मिठा मेरा भरम, गुर के बचन देखो सब ब्रह्म, गुर के बचन किन्नो राज जो राज योग, गुर के संग तरिया सब लोग, गुर के बचन मेर कार्य सिद्ध सिद्ध, गुर के बचन पाया नौ निध, जिन्यन कीनी मेरे गुर की आसा, तिसकी कटिए जानकी भाषा, गुर के बचन जाग्या मेरा कर्म, नानक गुर पित्या पार ब्रह्म, गौड़ी महला पंजवा, इस गुर को सिमरो सा सास, गुर मेरे प्राण सतगुर मेरी आस, रहो गुर का दर्शन देख देख जीवा, गुर के चरण तोय तोय पीवा, गुर की रेण नित मजन करो, जन जन की होमे मल हरो, तिस गुर को चलावो पाखा, मैं महा अगंते हाथ दे राखा, तिस गुर के ग्रह टोवो पानी, जिस गुर ते अकल गत जानी, तिस गुर के ग्रह पीसो नीत, जिस प्रसाद बैरी सब मीत, जिन गुर मो को दीना जियो, अपना दासरा पे मुल लियो, अपने लायो अपना प्यार, सदा सदा तिस गुर को करी नमस्कार, कल क्लेश पै परम दुख लाथा, कह नानक मेरा गुर समराथा, गौड़ी महला पंजवा, मिल मेरे गोविंद अपना नाम देहो, नाम बिना त्रिग त्रिग असनेह, रहो नाम बिना जो पहरे था खाए, जो कुकर जूठन मह पाए, नाम बिना जेता व्यवहार, जो मृतक मिथ्या सिगार, नाम विस्तार करे रस भोग, सुख सुपने नहीं तन मह रोग, नाम त्या करे अनकाज, बिन सजाए झूठे सब पाज, नाम संग मन प्रीत न लावे, कोट कर्म करतो नरक जावे, हर का नाम जिन मन ना रादा, चोर की न्यायी जम पुर वादा, लाख अडंबर बहुत विस्तारा, नाम बिना झूठे ही पसारा, हर का नाम सोई जन लय, कर कृपा नानक जिस तय, गौड़ी महला पंजवा, आद मद जो अंतन वाहे, सो साजन मेरा मन चाहे, हर की प्रीत सदा संग चाले, दयाल पुरख पूर्ण पिरत पाले, रहो विनसत नाही छोड़ न जाए, ब्याह पिखा तह रहा समाए, सुंदर सुबड़ चतर जी दाता, पया पाई पूत पिता प्रभ माता, जीवन प्राण आधार मेरी रास, प्रीत लाई कर रिदे नमास, माया सिलक काटी गोपाल, कर अपना नीनो नदर निहाल, सिमर सिमर काटे सब रोग, चरण ध्यान सर्व सुख भोग, पूरन पुरख नवतन नित बाला, हरे अंतर बाहर संग रखवाला, कह नानक हर हर पद चीना, सर्वस नाम भगत को दीना, रा गौड़ी माज महला पंजमा, एक ओंकार सतगुर प्रसाद, खोज फिरे असंख अंतन पारिया, सही हुए भगत जिना किरपारिया, ਹਉ ਵਾਰੀਆ ਰਹਾਓ ਸੁਣ ਸੁਣ ਪੰਥ ਡਰਾਓ ਬਹੁਤ ਬਿਹਾਰੀਆ ਮੈਂ ਤੱਕੀ ਓਟ ਸੰਤਾਂ ਲੈ ਅਵਾਰੀਆ ਮੋਹਨ ਲਾਲ ਅਨੂਪ ਸਰਬ ਸੁਧਾਰੀਆ ਗੁਰ ਨਿਵ ਨਿਵ ਲਾਗੋ ਪਾਏ ਦੇਹੋ ਦਿਖਾਰੀਆ ਮੈਂ ਪੀਏ ਮਿੱਤਰ ਅਨੇਕ ਇੱਕ ਸਲਿਹਾਰੀਆ ਸਭਗੁਣ ਕਿਸ ਹੀ ਨਾਹੇ ਹਰ ਪੂਰ ਭੰਡਾਰੀਆ ਚਾਹ ਤਿਸ ਜਪੀਏ ਨਾਉ ਸੁਖ ਸੁਖ ਸਵਾਰੀਆ ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਆ ਗੁਰ ਕੰਢਿਓ ਪੂਜਾ ਪਸਾਰ ਮੋਹ ਇੱਕ ਕੁਪਾਰੀਆ ਮੈਂ ਜਿੱਤਿਓ ਨਾ ਮੈਂ ਜਿੱਤਿਓ ਜਨਮ ਅਪਾਰ ਬਹੁਰ ਨ ਹਾਰੀਆ ਮੈਂ ਪਾਇਓ ਸਰਵਨ ਦਾਨ ਅਕਥ ਕਥਾਰੀਆਂ ਹਰ ਦਰ ਕੈ ਸੋਭਾ ਬੰਤ ਬਾਹੋ ਲੁਡਾਰੀਆਂ ਵਾਹ ਲੁਡਾਰੀਆਂ ਜਨ ਨਾਨਕ ਲੱਗਾ ਰਤਨ ਅਮੋਲ ਅਪਾਰੀਆਂ ਗੁਰਸੇਵਾ ਪੌਜਲ ਤਰੀਏ ਕਹੋ ਪੁਕਾਰੀਆਂ ਗੌੜੀ ਮਹੱਲਾ ਪੰਜਵਾਂ ਇਕੰਕਾਰ ਸਤਿਗੁਰੂ ਸਾਹਿਬ ਨਾਰਾਇਣ ਹਰ ਰੰਗ ਰੰਗੋ ਜਪ ਜਹਿਵਾ ਹਰ ਇੱਕ ਮੰਗੋ ਰਹੋ ਤਜ ਹੋਮੇ ਗੁਰ ਗਿਆਨ ਭਜੋ ਮਿਲ ਸੰਗਤ ਤੋਰ ਕਰਮ ਲਿਖਿਓ ਜੋ ਦਿਸੇ ਸੋ ਸੰਗ ਨਾ ਗਏ ਸਾਕਤ ਮੂੜ ਲੱਗੇ ਪਚ ਮੋਇਓ ਮੋਹਨ ਨਾਮ ਸਦਾ ਰਬ ਰਿਹੋ ਕੋਟ ਮਦੇ ਕਿੰਨੇ ਕਿੰਨੇ ਗੁਰਮੁਖ ਲਿਹੋ ਹਰ ਸੰਤਨ ਕਰ ਨਮੋ ਨਮੋ ਨੌਨਿਤ ਪਾਵੇ ਅਤਲ ਸੁਖੋ ਨੈਣ ਅਲੋਵੋ ਸਾਧ ਜਨੋ ਹਿਰਦੇ ਗਾਵੋ ਨਾਮ ਨਿਦੋ ਕਾਮ ਕ੍ਰੋਧ ਲੋ ਹੋ ਮੋਹ ਤਜੋ ਜਨਮ ਮਰਨ ਦੋਹ ਤੇ ਰਹੋ ਦੁੱਖ ਅੰਧੇਰਾ ਕਰਤੇ ਮਿਟਿਓ ਗੁਰ ਗਿਆਨ ਦ੍ਰਿੜਾਇਓ ਦੀਪ ਵਲਿਓ ਜਿਨ ਸੇਵਿਆ ਸੋ ਪਾਰ ਭਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਗੌੜੀ ਮਹੱਲਾ ਪੰਜਵਾਂ ਗੌੜੀ ਹਰ ਹਰ ਗੁਰ ਗੁਰ ਕਰਤ ਭਰਮ ਗਏ ਮੇਰੇ ਮਨ ਸਭ ਸੁਖ ਪਾਇਓ ਰਹੋ ਬਲ ਤੋਂ ਜਲ ਤੋਂ ਤੌਕਿਆ ਗੁਰਚੰਦਨ ਸਿਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਪਾਵਕ ਸਾਗਰ ਗਹਿਰੋ ਚਰਨ ਚਾਰ ਸੰਤਨ ਨਾਮ ਧਰਾਇਓ ਨਾ ਹਮ ਕਰਮ ਨਾ ਧਰਮ ਸਚ ਪ੍ਰਭ ਗਹਿ ਪੂਜਾ ਪਾਇਓ ਪਉ ਖੰਡਨ ਦੁਖ ਪੰਜਨੋ ਭਗਤ ਬਚਨ ਹਰ ਨਾਇਓ ਨਾਥ ਨਾਥ ਕਿਰਪਾਲ ਦੀਨ ਸਮਰੱਥ ਸੰਤ ਉਟਾਇਓ ਨਿਰਗੁਣੀ ਆਰੇ ਕੀ ਬੇਨਤੀ ਦਇ ਦਰਸ਼ ਹਰ ਰਾਇਓ ਨਾਨਕ ਸਰਨ ਤੁਹਾਰੀ ਠਾਕ ਸੇਵਕ ਦੁਆਰੇ ਆਇਓ ਗੌਣੀ ਮਹੱਲਾ ਪੰਜਵਾਂ ਰੰਗ ਸੰਗ ਲਿਖਿਆ ਤੇ ਭੋਗਾ ਹਿੰਨ ਸੰਗ ਅੰਦਨ ਜਾਣੀ ਹਉ ਸੰਚੋ ਹਉ ਖਾਟਤਾ ਸਗਲੀ ਅਵਧ ਵਿਹਾਨੀ ਰਹੋ ਹਰ ਹਉ ਸੂਰਾ ਪ੍ਰਧਾਨ ਹੋ ਕੋ ਨਾਹੀ ਮੁਝੇ ਸਮਾਨੀ ਜੋਵਨ ਮੰਤ ਅਚਾਰ ਕੁਲੀਨਾ ਮੈਂ ਮਨ ਮਹਿ ਹੋਏ ਗਵਾਨੀ ਜੋ ਅਲਚਾਇਓ ਬਾਦ ਬੁੱਧ ਕਾ ਮਰਦ ਨਹੀਂ ਵਿਸਰਾਨੀ ਭਾਈ ਨੀਤ ਬੰਧਕ ਸਖੇ ਪਾਛੇ ਤਿੰਨੋਂ ਕਉ ਸੰਪਾਨੀ ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ ਅਹਮਦ ਸਵੱਚ ਕਰਮ ਕਰ ਇਹ ਵੰਦਨ ਵਧਾਨੀ ਦਿਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇਕਮਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਰਾ ਗੌੜੀ ਪੂਰਬੀ ਸੰਤ ਮਹੱਲਾ ਪਹਿਲਾ ਹੁਣ ਰਹਿਣ ਦਹੇਲੜੀਆਂ ਜਿਉਂ ਨੀਂਦ ਨਾ ਆਵੇ ਸਾਧਨ ਦੁਵੱਲੀਆਂ ਜਿਉ ਫਿਰ ਹੀ ਫਿਰ ਕੇ ਆਵੇ ਤਨ ਦੀ ਤਵੱਲ ਕੰਧ ਹਾਵੇ ਕੈ ਕੇਵ ਨੈਣੀ ਦੇਖੇ ਸ਼ਿੰਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੇ ਨਾ ਲੇਖੇ ਨਹਿਮਤ ਜੋਵਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ ਨਾਨਕ ਸਾਤਨ ਮਿਲੇ ਮਲਾਈ ਬਿਨ ਪਿਰ ਨੀਂਦ ਨਾ ਆਵੇ ਮੁੰਦੀ ਨਿਵਾਲੜੀਆਂ ਜਿਉਂ ਬਿਨ ਧਨੀ ਪਿਆਰੇ ਪਿਓ ਸੁਖ ਪਾਵੇ ਗੀ ਬਿਨ ਔਰ ਤਾਰੇ ਨਾ ਬਿਨ ਕਰ ਪਾਸ ਨਾਹੀ ਪੁੱਛੋ ਸੁਖੀ ਸਹੇਲੀਆਂ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੇ ਸੱਚ ਸਹੇਲੀਆਂ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸਹ ਜਾਣਿਆ ਨਾਨਕ ਨਾਮ ਨਾ ਛੋਟੇ ਸਾਤਨ ਨਾਮ ਸਹਿਜ ਸਮਾਣੀਆ ਬਿਨ ਸਖੀ ਸਹੇਲੜੀਓ ਹਮ ਪਿਰ ਹਰਾਵੇਗਾ ਗੁਰਪੁੱਛ ਲਿਖੋਗੀ ਜਿਉਂ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦਿਖਾਇਆ ਮਨੁੱਖੀ ਪਛਤਾਣੀਆ ਨਿਕਸ ਜਾਤੋ ਰਹੇ ਅਸਤਰ ਜਨ ਸੱਚ ਪਛਾਣਿਆ ਸੱਚ ਕੀ ਮਤ ਸਦਾ ਨੌਤਨ ਸ਼ਬਦ ਨਿਹੋ ਨਿਵੇਲਿਓ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀਓ ਮੇਰੀ ਇਸ਼ਕੁਨੀ ਜੀਓ ਹਾਵਨ ਕਰ ਸਾਜਨ ਆਇਆ ਮਿਲ ਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਸੀ ਮੰਦ ਮਨ ਅਮਾਹੋ ਸਾਜਨ ਰਹੱਸੇ ਦੁਸ਼ਟ ਵਿਆਪੇ ਸਾਚ ਜਪ ਸੱਚ ਲਾਓ ਕਰ ਜੋੜ ਸਾ ਤਨ ਕਰੇ ਬੇਨਤੀ ਰਹਿਣ ਦਿਨ ਰਸ ਪਿੰਨੀਆਂ ਨਾਨਕ ਫਿਰ ਤਨ ਕਰੇ ਰਲੀਆਂ ਵਿੱਚ ਮੇਰੀ ਪੁੰਨੀਆਂ ਬੜੀ ਸ਼ਾਂਤ ਮਹੱਲਾ ਪਹਿਲਾ ਸੁਣ ਨਾ ਪ੍ਰਭੂ ਜੀਓ ਅਕੇਲੜੀ ਬਨ ਅਕੇਲੜੀ ਬਨ ਮਾਹੇ ਕਿਉਂ ਤੀ ਧੀਰੇ ਦੀ ਨਾ ਬਿਨਾ ਪ੍ਰਭ ਬੇਪਰਵਾਹੇ ਤਨ ਨਾ ਮਾਝੋ ਰਹਿ ਨਾ ਸਾਕੇ ਬਿਖਮ ਰਹਿਣ ਕਨੇਰੀਆਂ ਨਹਿ ਨੀਂਦ ਨਾ ਆਵੇ ਪ੍ਰੇਮ ਭਾਵੇ ਸੁਣ ਬੇਨੰਤੀ ਮੇਰੀਆਂ ਬਾਜੋ ਪਿਆਰੇ ਕੋਏ ਨਾ ਸਾਰੇ ਕਿਲੜੀ ਪੁਰ ਲਾਏ ਨਾਨਕ ਸਾ ਤਨ ਮਿਲੇ ਮਿਲਾਈ ਬਿਨ ਪ੍ਰੀਤਮ ਦੁੱਖ ਪਾਏ ਫਿਰ ਛੋੜਿਆੜੀ ਜੀਉ ਕਵਣ ਮਿਲਾਵੇ ਰਸ ਪ੍ਰੇਮ ਮਿਲੀ ਜੀਉ ਸ਼ਬਦ ਸੁਹਾਵੇ ਤਾਪਤ ਪਾਵੇ ਦੀਪਕ ਦੇਹ ਉਜਾਰੇ ਸੁਣ ਸਖੀ ਸਹੇਲੀ ਸਾਚੀ ਸਹੇਲੀ ਸੱਚੇ ਕੇ ਗੁਣ ਸਾਰੇ ਸਤਿਗੁਰ ਮੇਰੀ ਤਾਂ ਫਿਰ ਰਾਵੀ ਵਿਚੀ ਅੰਮ੍ਰਿਤ ਬਾਣੀ ਨਾਨਕ ਸਾ ਤਨ ਫਿਰ ਰਾਵੇ ਜਾ ਤਿਸ ਕੇ ਮਨ ਪਾਣੀ ਮਾਇਆ ਮੋਹਣੀ ਨਿਕਾਰੀਆਂ ਜਿਉ ਕੂੜ ਮੁੱਠੀ ਕੁੜਿਆਰੇ ਕਿਉ ਖੁੱਲੇ ਗੱਲ ਜੀਵੜੀਆਂ ਜਿਉ ਬਿਨ ਗੁਰ ਅਤ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸੀ ਕਾ ਸੋ ਹੋਵੇ ਹੁਣ ਦਾਨ ਅਨੇਕ ਨਾਵਣ ਕਿਉ ਅੰਤਰ ਮਲ ਧੋਵੇ ਨਾਮ ਬਿਨਾਂਗਤ ਕੋਈ ਨਾ ਪਾਵੇ ਹੱਠ ਨਿਰਗਹਿ ਦਿਵਾਣੇ ਨਾਨਕ ਸੱਚ ਕਰ ਸ਼ਬਦ ਸੁਜਾਪੇ ਦੁਵਿਧਾ ਮਹਿਲ ਕੇ ਜਾਣੇ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਪਾਰੋ ਨਾਮ ਕਾ ਵਪਾਰ ਮਿੱਠਾ ਭਗਤ ਲਾਹ ਅਣ ਦਿਨੋ ਤਿਸ ਬਾਜ ਅੱਖਰ ਕੋਈ ਨਾ ਸੁਜੇ ਨਾਮ ਲਿਵੋ ਖਿਨ ਖਿਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮਿੱਠਾ ਗੁਰ ਪੂਰੇ ਸੱਚ ਪਾਇਆ ਰਾ ਗੌੜੀ ਪੂਰਵੀ ਸ਼ਾਂਤ ਮਹੱਲਾ ਤੀਜਾ ਇੱਕ ਕਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਾ ਤਨ ਬਿਨੋ ਕਰੇ ਜੀਓ ਹਰ ਕੇ ਗੁਣ ਸਾਰੇ ਖਿੰਨ ਪਲ ਰਹਿ ਨਾ ਸਕੇ ਜੀਓ ਬਿਨ ਹਰ ਪਿਆਰੇ ਰਹਿ ਨਾ ਸਕੇ ਗੁਰਬਿਨ ਮਹਿਲ ਨਾ ਪਾਈਏ ਜੋ ਗੁਰ ਕਹੇ ਸੋਈ ਪਰ ਪੀਜੇ ਤਿਸਨਾ ਅਗਨ ਵਜਾਈਏ ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ ਬਿਨ ਸੇਵੀਏ ਸੁੱਖ ਨਾ ਪਾਏ ਨਾਨਕ ਸਾ ਤਨ ਮਿਲੇ ਮਿਲਾਏ ਜਿਸ ਨੂੰ ਆਪ ਮਿਲਾਏ ਤਨ ਰਹਿਣ ਸਹੇਲੜੀਏ ਜੀਓ ਹਰ ਸੋ ਚਿਤ ਲਾਏ ਸਤਿਗੁਰ ਸੇਵੇ ਭਾਓ ਕਰੇ ਜੀਓ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅੰਤਿਮ ਲਾਗਾ ਪਾਵੇ ਸੁਣ ਸਖੀ ਸਹੇਲੀ ਜੀ ਕੀ ਮੇਲੀ ਮੁਰਕੇ ਸ਼ਬਦ ਸੁਣਾਓ ਹਰ ਗੁਣ ਸਾਰੀ ਤਕੰਤ ਪਿਆਰੀ ਨਾਮੇ ਤਰੀ ਪਿਆਰੋ ਨਾਨਕ ਕਾਮਣ ਨਾ ਪਿਆਰੀ ਰਾਮ ਨਾਮ ਗਲਹਾਰੋ ਤਨ ਅਕੇਲੜੀ ਜੀਓ ਬਿਨ ਨਾ ਪਿਆਰੇ ਦੂਜੇ ਪਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੱਤਰ ਤਾਰੇ ਮਾਇਆ ਮੋਹ ਖਵਾਈ ਕੂੜ ਵਿਗੁਤੀ ਤਾਂ ਫਿਰ ਸੁਤੀ ਸਾ ਤਨ ਮਹਿਲ ਨਾ ਪਾਈ ਗੁਰ ਸ਼ਬਦੇ ਰਾਤੀ ਸਹਿਜੇ ਮਾਤੀ ਅੰਦਿਨ ਰਹੇ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀਓ ਆਪੇ ਮਿਲਾਏ ਤਾਂ ਮਿਲੀਏ ਹਰ ਮੇਲੇ ਜੀਓ ਹਰ ਬਿਨ ਕਵਣ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜੀਓ ਕੌਣ ਪਰਮ ਚੁਕਾਏ ਗੁਰ ਪਰਮ ਚੁਕਾਏ ਇਹੋ ਮਿਲੀਏ ਮਾਏ ਤਾਂ ਸਾ ਧਨ ਸੁਖ ਪਾਏ ਗੁਰ ਸੇਵਾ ਬਿਨ ਘੋਰ ਅੰਧਾਰ ਬਿਨ ਗੁਰ ਮਗਨ ਪਾਏ ਕਾਮਣ ਰੰਗ ਰਾਤੀ ਸਹਿਜੇ ਮਾਤੀ ਗੁਰਕੇ ਸ਼ਬਦ ਵਿਚਾਰੇ ਨਾਨਕ ਕਾਮਣ ਹਰ ਬਰ ਪਾਇਆ ਗੁਰਕੇ ਪਾਏ ਪਿਆਰੇ ਗੌੜੀ ਮਹੱਲਾ ਤੀਜਾ ਫਿਰ ਬਿਨ ਕਰੀ ਨਮਾਣੀ ਜੀਓ ਬਿਨ ਫਿਰ ਕਿਉਂ ਜੀਵਾ ਮੇਰੀ ਮਾਈ ਫਿਰ ਬਿਨ ਨੀਂਦ ਨਾ ਆਵੇ ਜੀਓ ਕਾਪੜ ਤਨ ਨਾ ਸੁਹਾਈ ਕਾਪੜ ਤਨ ਸੁਹਾਵੇ ਜਾਂ ਫਿਰ ਪਾਵੇ ਗੁਰਮਤੀ ਚਿਤ ਲਾਈਏ ਸਦਾ ਸੁਹਾਗਣ ਜਾਂ ਸਤਿਗੁਰ ਸੇਵੇ ਗੁਰ ਕਹਿ ਅੰਕ ਸਮਾਈਏ ਗੁਰ ਸ਼ਬਦ ਦੇ ਮਹਿਲਾ ਤਾਂ ਫਿਰ ਰਾਵੀ ਲਾਹਾ ਨਾਮ ਸੰਸਾਰੇ ਨਾਨਕ ਕਾਮਣ ਨਾ ਪਿਆਰੀ ਜਾ ਹਰ ਕੇ ਗੁਣ ਸਾਰੇ ਸਾਤਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਐਹਨਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਹਉਮੇ ਮਾਰੇ ਇਨਵਿਧ ਮਿਲੋ ਪਿਆਰੇ ਸਾ ਧਨ ਸੁਹਾਗਣ ਸਦਾ ਰੰਗ ਰਾਤੀ ਸਾਚੇ ਨਾਮ ਪਿਆਰੇ ਆਪਣੇ ਗੁਰ ਮਿਲ ਰਹੀਏ ਅੰਮ੍ਰਿਤ ਗਹੀਏ ਦੁਵਿਧਾ ਮਾਰੇ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁੱਖ ਵਿਸਾਰੇ ਕਾਮਣ ਕਰੋ ਭੁੱਲੀ ਜੀਓ ਮਾਇਆ ਮੋਹ ਪਿਆਰੇ ਝੂਠੀ ਝੂਠ ਲੱਗੀ ਜੀਓ ਗੁਰਮੁਖੀ ਘੜਿਆਰੇ ਗੁੜ ਨਿਵਾਰੇ ਗੁਰਮਤਿ ਸਾਰੇ ਜੂਏ ਜਨਮ ਨਾ ਹਾਰੇ ਗੁਰ ਸ਼ਬਦ ਸੇਵੇ ਸੱਚ ਸਮਾਵੇ ਵਿੱਚੋਂ ਹੋਵੇ ਮਾਰੇ ਹਰ ਕਾ ਨਾਮ ਰਿਦੇ ਵਸਾਏ ਐਸਾ ਕਰੇ ਸਿਧਾਰੋ ਨਾਨਕ ਕਾਮਣ ਸਹਿਜ ਸਮਾਣੀ ਜਿਸਨ ਸਾਚਾ ਨਾਮ ਅਧਾਰੋ ਦਿਲ ਮੇਰੇ ਪ੍ਰੀਤਮਾ ਜੀਓ ਤੁਲਵਿਨ ਕਰੀ ਨਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਪਾਵੇ ਅੰਨ ਨ ਪਾਣੀ ਪਾਣੀ ਅੰਨ ਨ ਪਾਵੇ ਮਰੀਏ ਹਾਵੇ ਬਿਨ ਸਿਰ ਕਿਉਂ ਸੁੱਖ ਪਾਈਏ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਪਾਵੇ ਜਿਉ ਮਿਲੇ ਤਿਵੇ ਮਿਲਾਈਏ ਆਪੇ ਮਿਲ ਲੈ ਸੁਖਦਾਤਾ ਆਪੇ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਾ ਨਾ ਤੁਰ ਮਰੇ ਨਾ ਜਾਏ ਗੌੜੀ ਮਹਲਾ ਤੀਜਾ ਕਾਮਣ ਹਰਸ ਵੇਦੀ ਜੀਉ ਹਰਕੇ ਸਹਿਜ ਸੁਭਾਏ ਮਨ ਮੋਹਣ ਮੋਹੇ ਲੀਆ ਜੀਉ ਦੁਵਿਧਾ ਸਹਿਜ ਸਮਾਏ ਦੁਵਿਧਾ ਸਹਿਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹ ਸਰੀਰ ਕੂੜ ਕੁਸਤ ਭਰਿਆ ਗੱਲ ਤਾਂ ਹੀ ਪਾਪ ਕਮਾਏ ਗੁਰਮੁਖ ਭਗਤ ਜਿਤ ਸਹਿਜ ਤੁਨ ਉਪਜੇ ਬਿਨ ਭਗਤੀ ਮੈਲ ਨ ਜਾਏ ਨਾਨਕ ਕਾਮਣ ਪਿਰਹਿ ਪਿਆਰੀ ਵਿੱਚੋਂ ਆਪ ਗਵਾਏ ਕਾਮਣ ਪਿਰ ਪਾਇਆ ਜੀਉ ਗੁਰ ਕੇ ਪਏ ਪਿਆਰੇ ਰਹਿਣ ਸੁੱਖ ਸੁੱਤੀ ਜੀਉ ਅੰਤਰ ਉਰ ਤਾਰੇ ਮਿਲੀਏ ਪਿਆਰੇ ਅੰਤਿਨ ਦੁੱਖ ਨਿਵਾਰੇ ਅੰਤਰ ਮਹਿਲ ਪਿਰ ਰਾਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਵਿਧਾ ਮਾਰੇ ਨਿਵਾਰੇ ਨਾਨਕ ਮਿਨੋ ਕਰੇ ਜੀਉ ਸੱਚ ਸ਼ਬਦ ਸਿਗਾਰੇ ਸੱਚ ਸ਼ਬਦ ਸਿਗਾਰੇ ਹੋਮੇ ਮਾਰੇ ਗੁਰਮੁਖ ਕਾਰਜ ਸਵਾਰੇ ਜੁਗ ਜੁਗ ਏਕੋ ਸੱਚਾ ਸੋਈ ਬੁੱਝੇ ਗੁਰ ਵਿਚਾਰੇ ਮਨਮੁਖ ਕਾਮ ਵਿਆਪੀ ਮੋਹੇ ਸੰਤਾਪੀ ਕਿਸ ਅੱਗੇ ਜਾਏ ਪੁਕਾਰੇ ਨਾਨਕ ਮਨਮੁਖ ਥਾਉ ਨਾ ਪਾਏ ਬਿਨ ਗੁਰ ਅਤ ਪਿਆਰੇ ਮੁੰਦ ਗਿਆਣੀ ਭੋਲੀ ਨਿਗੁਣੀਆਂ ਜੀਓ ਫਿਰ ਅਗਮ ਅਪਾਰਾ ਆਪੇ ਮੇਲ ਮਲੀਏ ਜੀਓ ਆਪੇ ਬਖਸ਼ਣ ਹਾਰਾ ਅਵਗਣ ਬਖਸਣ ਹਾਰਾ ਕਾਮਣ ਕੰਤ ਪਿਆਰਾ ਘੱਟ ਘੱਟ ਰਿਹਾ ਸਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈਏ ਸਤਿਗੁਰ ਬੂਝ ਵਜਾਈ ਸਦਾ ਆਨੰਦ ਰਹੇ ਦਿਨ ਰਾਤੀ ਅੰਦਿਨ ਰਹੇ ਲਿਵਲਾਈ ਨਾਨਕ ਸਹਿਜੇ ਹਰਬਰ ਪਾਇਆ ਸਾ ਧੰਨ ਨੌਣਿਤ ਪਾਈ ਕੌੜੀ ਮਹਲਾ ਤੀਜਾ ਮਾਇਆ ਸਰ ਸਬਲ ਵਰਦੇ ਜੀਉ ਕਿਉਂ ਕਰ ਬੁੱਤਰ ਕਰਿਆ ਜਾਏ ਰਾਮ ਨਾਮ ਕਰ ਮਿੱਠਾ ਜੀਉ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲਗਾਏ ਇਨ ਵੀ ਦਤਰ ਕਰੀਏ ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵਤਿਆਂ ਉਹ ਮਰੀਏ ਖਿਨ ਮੈਂ ਰਾਮ ਨਾਮ ਕਿਲ ਵਿਖ ਕਾਟੇ ਪਏ ਪਵਿੱਤਰ ਸਰੀਰਾ ਨਾਨਕ ਰਾਮ ਨਾਮ ਨਿਸਾਰਾ ਕੰਚਨ ਪੀਏ ਮਨੂਰਾ ਇਸਤਰੀ ਪੁਰਖ ਕਾਮਣ ਵਿਆਪੇ ਜੀਉ ਰਾਮ ਨਾਮ ਕੀ ਵਿੱਦ ਨਹੀਂ ਜਾਣੀ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੁੱਬ ਹੋਏ ਬਿਨ ਪਾਣੀ ਗੱਤ ਨਹੀਂ ਜਾਣੀ ਹਉਮੈ ਧਾਤ ਸੰਸਾਰੇ ਜੋ ਆਇਆ ਸੋ ਸਭੋ ਜਾਤੀ ਉਭਰੇ ਗੁਰ ਵਿਚਾਰੇ ਗੁਰਮੁਖ ਹੋਵੇ ਰਾਮ ਨਾਮ ਵਖਾਣੇ ਆਪ ਤਰੇ ਕੁਲ ਤਾਰੇ ਨਾਨਕ ਨਾਮ ਵਸੇ ਘਟ ਅੰਤਰ ਗੁਰਮਤਿ ਮਿਲੇ ਪਿਆਰੇ ਰਾਮ ਨਾਮ ਬਿਨੇ ਕੋ ਥਿਰ ਨਾਹੀ ਜੀਓ ਬਾਜੀ ਹੈ ਸੰਸਾਰਾ ਦ੍ਰਿੜ ਭਗਤ ਸੱਚੀ ਜੀਓ ਰਾਮ ਨਾਮ ਵਪਾਰਾ ਅਗਮ ਅਪਾਰਾ ਗੁਰਮਤੀ ਤਨ ਪਾਈਏ ਸੇਵਾ ਸੁਖਤ ਭਗਤ ਇਹ ਸਾਚੀ ਵਿੱਚੋਂ ਆਪ ਗਵਾਈਏ ਹਮਵਤਹੀਣ ਮੂਰਖ ਮੁਗਤ ਅੰਤੇ ਸਤਿਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਅੰਦਿਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਉ ਆਪੇ ਸ਼ਬਦ ਸਵਾਰੇ ਆਪੇ ਸਤਿਗੁਰ ਆਪ ਸ਼ਬਦ ਜੀਉ ਜੁਗ ਜੁਗ ਭਗਤ ਪਿਆਰੇ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨਾ ਆਪੇ ਬੀਨਾ ਆਪੇ ਸੇਵਕ ਰਾਏ ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੇ ਨਾਮ ਵਸਾਏ ਨਾਨਕ ਸਦਵਿਹਾਰੀ ਸੱਚੇ ਵਿੱਥੋਂ ਆਪੇ ਕਰੇ ਕਰਾਏ ਗੌੜੀ ਮਹਲਾ ਤੀਜਾ ਗੁਰਤੀ ਸੇਵਾ ਕਰ ਫਿਰਾ ਜੀਓ ਹਰ ਨਾਮ ਧਿਆਏ ਮੰਜੋ ਦੂਰ ਨਾ ਜਾਏ ਫਿਰਾ ਜੀਓ ਘਰ ਬੈਠਿਆਂ ਹਰ ਪਾਏ ਸਦਾ ਚਿੱਤ ਲਾਏ ਸਹਿਜੇ ਸਤ ਸੁਹਾਏ ਗੁਰਤੀ ਸੇਵਾ ਖਰੀ ਸਿਖਾਲੀ ਜਿਸਨੂੰ ਆਪ ਕਰਾਏ ਨਾਮੋ ਬੀਜੇ ਨਾਮੋ ਜੰਮੇ ਨਾਮੋ ਮਨ ਵਸਾਏ ਨਾਨਕ ਸੱਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮਿੱਠਾ ਫਿਰਾ ਜੀਓ ਜਾ ਚਾਖੇ ਚਿੱਤ ਲਾਏ ਰਸਨਾ ਹਰ ਰਸ ਚਾਖ ਮੁਝੇ ਜੀਓ ਅਨਰਸ ਸਾਧ ਗਵਾਏ ਸਦਾ ਹਰ ਰਸ ਪਾਏ ਜਾ ਹਰ ਪਾਏ ਰਤਨਾ ਸ਼ਬਦ ਸੁਹਾਏ, ਨਾਮ ਧਿਆਏ ਸਦਾ ਸੁਖ ਪਾਏ, ਨਾਮ ਰਹੇ ਬੁਲਾਏ, ਨਾਮੇ ਉਪਜੇ ਨਾਮੇ ਬਿਨਸੇ, ਨਾਮੇ ਸੱਚ ਸਮਾਏ, ਨਾਨਕ ਨਾਮ ਗੁਰਮਤੀ ਪਾਈਏ, ਆਪੇ ਲੈ ਲਵਾਏ, ਇਹ ਵਡਾਣੀ ਚਾਕਰੀ ਪੀਰਾ ਜੀਓ, ਤਨ ਛੋਟ ਪਰਦੇਸ ਸਦਾਏ, ਦੂਜੇ ਕਿੰਨੇ ਸੁੱਖ ਨਾ ਪਾਇਓ ਪੀਰਾ ਜੀਓ, ਵਿਖਿਆ ਲੋਭ ਲਵਾਏ, ਵਿਖਿਆ ਲੋਭ ਲਵਾਏ ਪਰਮ ਭੁਲਾਏ, ਉਹ ਕਿਉਂ ਕਰ ਸੁੱਖ ਪਾਏ, ਚਾਕਰੀ ਵਡਾਣੀ ਖਰੀ ਦਿਖਾਲੀ, ਆਪ ਵੇਚ ਆਪ ਵਿੱਚ ਧਰਮ ਗਵਾਏ, ਮਾਇਆ ਬੰਧਨ ਟਿਕੇ ਨਾਹੀਂ, ਖਿਨ ਖਿਨ ਦੁੱਖ ਸੰਤਾਏ, ਨਾਨਕ ਮਾਇਆ ਕਾ ਦੁੱਖ ਤਦੇ ਚੁੱਕੇ, ਜਾਗੁਰ ਸਬਦੀ ਚਿਤ ਲਾਏ, ਮਨੁੱਖ ਮੁਗਧ ਗਵਾਰ ਪਿਰਾ ਜੀਓ, ਸ਼ਬਦ ਮਨ ਨਾ ਵਸਾਏ, ਮਾਇਆ ਕਾ ਭਰਮ ਅੰਧ ਪਿਰਾ ਜੀਓ, ਹਰ ਮਾਰਗ ਕਿਉਂ ਪਾਏ, ਕਿਉਂ ਮਾਰਗ ਪਾਏ ਬਿਨ ਸਤਿਗੁਰ ਪਾਏ, ਮਨਮੁੱਖ ਆਪ ਗਣਾਏ, ਹਰ ਕੇ ਚਾਕਰ ਸਦਾ ਸਹਿਲੇ, ਗੁਰਚਰਨੀ ਚਿਤ ਲਾਏ, ਜਿਸ ਨੂੰ ਹਰ ਜੋ ਕਰੇ ਕਿਰਪਾ, ਸਦਾ ਹਰ ਤੇ ਗੁਣ ਗਾਏ, ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖ ਆਪ ਜਾਏ, ਰਾ ਗੌੜੀ ਸੰਤ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰੂ ਸਾਹਿਬ, ਮੇਰੇ ਮਨ ਬਰਾਗ ਪਾਇਆ ਜੀਓ, ਕਿਉਂ ਦੇਖਾਂ ਪ੍ਰਗਦਾਤੇ, ਨਿਰਮੀਤ ਸਖਾ ਹਰ ਜੀਓ, ਗੁਰਪੁਰਖ ਵਿਦਾਤੇ, ਪੁਰਖੋ ਵਿਦਾਤਾ ਇੱਕ ਸ੍ਰੀ ਧਰ, ਕਿਉਂ ਮਿਲੇ ਤੁਝੇ ਉਡੀਣੀਆਂ, ਕਰ ਕਰੇ ਸੇਵਾ ਸੀਸ ਚਰਨੀ, ਮਨ ਆਸ ਦਰਸਿਨ ਮਾਣੀਆਂ, ਸਾਸ ਸਾਸਨਾ ਕੜੀ ਬਿਸਤਰੇ, ਪਲ ਮੂਰਤ ਦਿਨੇ ਰਾਤੇ ਦਿਨ ਰਾਤੇ, ਨਾਨਕ ਸਾਰਿੰਗ ਜੋ ਪਿਆਸੇ, ਕਿਉਂ ਮਿਲੀਏ ਪ੍ਰਭਦਾਤੇ, ਇੱਕ ਦਿਨੋ ਕਰੋ ਜੀਓ, ਸੁਣ ਕੰਤ ਪਿਆਰੇ, ਮੇਰਾ ਮਨ ਤਨ ਮੋਹਿ ਲੀਆ ਜੀਓ, ਦੇਖ ਚਲਤ ਤੁਮਾਰੇ, ਚਲਤਾ ਤੁਮਾਰੇ ਦੇਖ ਮੋਹੀ, ਉਦਾਸ ਤਨ ਕਿਉਂ ਧੀਰੀਏ, ਗੁਣਵੰਤ ਨਾ ਦਿਆਲ ਵਾਲਾ, ਸਰਵ ਗੁਣ ਪਰ ਪੂਰੇ ਫਿਰ ਦੋਸ ਨਾਹੀ ਸੁਖ ਦਾਤੇ, ਹੋ ਵਿਛੜੀ ਵਰਿਆਰੇ, ਬਿਨਵੰਤ ਨਾਨਕ ਦਇਆ ਧਾਰੋ, ਘਰ ਆਵੋ ਨਾਹ ਪਿਆਰੇ, ਹੋ ਮਨ ਆਰਪੀ ਸਭ ਤਨ ਅਰਪੀ, ਅਰਪੀ ਅਰਪੀ ਸਭ ਦੇਸਾ, ਹੋ ਸਿਰ ਅਰਪੀ ਤਿਸ ਮੀਤ ਪਿਆਰੇ, ਜੋ ਪ੍ਰਭ ਦੇ ਸੁਦੇਸਾ, ਅਰਪਿਆ ਤਾਂ ਸੀਸ ਸੁਖਾਨ, ਗੁਰਪਹਿ ਸੰਗ ਪ੍ਰਭੂ ਦਿਖਾਇਆ, ਖਿਨ ਮਾਹਿ ਸਗਲਾ ਦੁੱਖ ਮਿਟਿਆ, ਮਨੋ ਚੁੰਦਿਆ ਪਾਇਆ, ਦਿਨ ਰਹਿਣ ਰਲੀਆਂ ਕਰੇ ਕਾਮਣ, ਮਿੱਟੇ ਸਗਲ ਅੰਦੇਸਾ, ਬਿਨਵੰਤ ਨਾਨਕ ਕੰਤ ਮਿਲਿਆ, ਲੋੜ ਤੇ ਹਮ ਜੈਸਾ, ਮੇਰੇ ਮਨ ਆਨੰਦ ਪਿਆ ਜੀਓ, ਬਜੀ ਵਧਾਈ, ਕਰ ਲਾਲ ਆਇਆ ਪਿਆਰਾ, ਸਭ ਤਿੱਖਾ ਬਜਾਈ, ਮਿਲਿਆ ਤਾਂ ਨਾਲ ਗੋਪਾਲ ਠਾਕਰ, ਸਖੀ ਮੰਗਲ ਗਾਇਆ, ਸਭ ਮੀਤ ਬੰਧਪ ਹਰਖ ਉਪਜਿਆ, ਦੂਤ ਥਾਉ ਗਵਾਇਆ, ਅਨਹਤ ਵਾਜੇ ਬੱਜੇ, ਘਰ ਮਹਿ ਫਿਰ ਸੰਗ ਸੇਜ ਵਿਛਾਈ, ਬਿਨਵੰਤ ਨਾਨਕ ਸਹਿਜ ਰਹੇ, ਹਰ ਮਿਲਿਆ ਕੰਤ ਸੁਖਦਾਈ, ਗੌੜੀ ਮਹੱਲਾ ਪੰਜਵਾਂ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ, ਜੀਓ ਸੰਤ ਧਰਮਸ਼ਾਲਾ, ਧਰਮਸ਼ਾਲ ਅਪਾਰ ਦਿਆਰ, ਠਾਕਰ ਸਦਾ ਕੀਰਤਨ ਗਾਵੇ, ਜੈ ਸਾਧ ਸੰਤ ਇਕੱਤਰ ਹੋਵੇ, ਤਹਾਂ ਤੁਝੇ ਧਿਆਵੇ, ਕਰ ਦਇਆ ਮਾਇਆ ਦਿਆਲ ਸੁਆਮੀ, ਹੋ ਦੀਨ ਕਿਰਪਾਰਾ, ਬਿਨਵੰਤ ਨਾਨਕ ਦਰਸ ਪਿਆਸੇ, ਮਿਲ ਦਰਸਨ ਸੁਖ ਸਾਰਾ, ਮੋਹਨ ਤੇਰੇ ਵਚਨ ਅਨੂਪ, ਚਾਲ ਨਿਰਾਲੀ, ਮੋਹਨ ਤੂੰ ਮਾਨੇ ਏਕ ਜੀ, ਅਵਰ ਸਭ ਰਾਲੀ, ਮਾਨੇ ਤਾਂ ਏਕ ਅਲੇਖ ਠਾਕਰ, ਜਿਨਹੇ ਸਭ ਕਲ ਧਾਰੀਆ, ਤੁਧ ਬਚਨ ਗੁਰ ਕੇ ਬਸ ਕੀਆ, ਆਦਿ ਪੁਰਖ ਬਨਵਾਰੀਆ, ਤੂੰ ਆਪ ਚੱਲਿਆ ਆਪ ਰਿਹਾ, ਆਪ ਸਭ ਕਲ ਧਾਰੀਆ, ਬਿਨਵੰਤ ਨਾਨਕ ਪੈਜ ਰੱਖੋ, ਸਭ ਸੇਵਕ ਸਰਨ ਤੁਮਾਰੀਆ, ਮੋਹਨ ਤੁਧ ਸਤ ਸੰਗਤ ਧਿਆਵੇ ਤਰਸ ਧਿਆਨਾ, ਮੋਹਨ ਜਮ ਨੇੜ ਨਾ ਆਵੇ, ਤੁਧ ਜਪੇ ਨਿਦਾਨਾ, ਜਮਕਾਲ ਤਿਨਕੋ ਲੱਗੇ ਨਾਹੀਂ, ਜੋ ਇੱਕ ਮਨ ਧਿਆਵੇ, ਮਨ ਬਚਨ ਕਰਮ ਜੇ ਤੁਧ ਰਾਧੇ, ਸੇ ਸਭੇ ਫਲ ਪਾਵੇ, ਮਲ ਮੂਤ ਮੂੜ ਜੇ ਮੁਗਤ ਹੋਤੇ, ਸੇ ਦੇਖ ਦਰਸ ਸੁਗਿਆਨਾ, ਬਿਨਵੰਤ ਨਾਨਕ ਰਾਜ ਨਹਿਚਲ, ਪੂਰਨ ਪੁਰਖ ਭਗਵਾਨਾ, ਮੋਹਨ ਤੂੰ ਸਫਲ ਫਲਿਆ ਸਣ ਪਰਵਾਰੇ, ਮੋਹਨ ਪੁੱਤਰ ਮੀਤ ਪਾਈ ਕਟੰਬ ਸਭ ਤਾਰੇ, ਤਾਰਿਆ ਜਹਾਨ ਲਿਆ ਅਗਵਾਨ, ਜਿੰਨੀ ਦਰਸ਼ਨ ਪਾਇਆ, ਜਿੰਨੀ ਤੁਦਨੋ ਤਨ ਕਹਿਆ, ਤਿੰਨ ਜਮ ਨੇੜ ਨਾ ਆਇਆ, ਬੇਅੰਤ ਗੁਣ ਤੇਰੇ ਇਕੱਠੇ ਨਾ ਜਾਹੀ, ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲੱਗ ਤਰਿਆ ਸੰਸਾਰੇ ਬੜੀ ਮਹੱਲਾ ਦੀ ਪੰਜਵਾਂ ਸਲੋਕ ਅਤਤ ਅਸੰਖ ਪੁਨੀਤ ਕਰ ਪੁਨਹ ਪੁਨਹ ਬਲਿਹਾਰ ਨਾਨਕ ਰਾਮ ਨਾਮ ਜਪ ਪਾਵਕੋ ਤਿਨ ਕਿਲਬਿਖ ਦਾਹਨ ਹਾਰ ਸੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ ਹਰ ਮਾਧੋ ਧਿਆਏ ਮਨਾ ਮੁਰਾਰ ਮੁਕੰਦੇ ਕਟੀਏ ਕਾਲ ਦੁਖ ਫਾਦੋ ਦੁਖਹਰਨ ਦੀਨ ਸਰਨ ਸੀ ਧਾਰ ਚਰਨ ਕਮਲ ਰਾਧੀਏ ਜਮ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀਏ ਕਲਮਹਿਲ ਦਾਤਾ ਸੁੱਧ ਕਰਤਾ ਦਿਨ ਰਹਿਣ ਅਰਾਧੋ ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਵਿੰਦ ਮਾਧੋ ਸਿਮਰ ਮਨਾ ਦਮੋਦਰ ਦੁਖਰ ਪੈ ਭੰਜਨ ਹਰ ਆਇਆ ਸ੍ਰੀ ਰੰਗੋ ਦਿਆਲ ਮਨੋਹਰ ਭਗਤ ਬਚਨ ਵਿਰਦਾਇਆ ਭਗਤ ਬਚਨ ਪੁਰਖ ਪੂਰਨ ਮਨਹਿ ਚਿੰਦਿਆ ਪਾਈਏ ਤਮ ਅੰਧ ਕੂਟੇ ਉਧਾਰੇ ਮਨ ਨਾਮ ਮਨ ਵਸਾਈਏ ਸੁਰ ਸਿੱਧ ਗਦਰੰਭ ਮਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਆਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਵਰ ਸਰਵ ਕਲਾ ਜਿਨ ਧਾਰੀ ਕਰਨਾ ਮੈਂ ਸਮਰੱਥ ਸਵਾਮੀ ਘਟ ਘਟ ਪ੍ਰਾਣ ਆਧਾਰੀ ਪ੍ਰਾਣ ਮਨ ਤਨ ਜੀ ਦਾਤਾ ਬੇਅੰਤ ਅਗਮਾ ਪਾਰੋ ਸਾਰਨ ਯੋਗ ਸਮਰੱਥ ਮੋਹਣ ਸਰਵ ਦੁੱਖ ਵਿਦਾਰੋ ਰੋਗ ਸੋਗ ਸਭ ਦੁੱਖ ਦੇ ਨਿਸ਼ੇ ਜਪਤ ਨਾਮ ਮੁਰਾਰੀ ਬਿਨਵੰਤ ਨਾਨਕ ਕਰੋ ਕਿਰਪਾ ਸਮਰੱਥ ਸਭ ਕਲ ਧਾਰੀ ਗੁਣ ਗਾਓ ਮਨਾ ਅਚੁੱਤ ਅਵਨਾਸੀ ਸਭ ਤੇ ਊਚ ਦਿਆਲਾ ਵਿਸੰਬਰ ਦੇਵਨ ਕਉ ਏਕੇ ਸਰਵ ਕਰੇ ਪ੍ਰਿਤਪਾਲਾ ਪ੍ਰਿਤਪਾਲ ਮਹਾਂਦਿਆਲ ਦਾਨਾ ਦਇਆ ਤਾਰੇ ਸਭ ਕਿਸੇ ਕਿਸੇ ਕਾਲ ਕੰਟਕ ਰੋਗ ਮੋਹ ਨਾਸੇ ਜੀ ਜਾ ਕੇ ਪ੍ਰਭ ਵਸੇ ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ ਬਿਨਵੰਤ ਨਾਨਕ ਇਸ਼ਕੂਨੀ ਜਪਤ ਦੀਨ ਦਿਆਲਾ ਗੌੜੀ ਮਹਿਲਾ ਪੰਜਵਾਂ ਸੁਣ ਸਖੀਏ ਮਿਲ ਉਦਮ ਕ੍ਰਿਆ ਮਨਾਏ ਲਹਿਰ ਹਰਕੰਤੇ ਮਾਨ ਤਿਆਗ ਕਰ ਭਗਤ ਠੋਰੀ ਮੋਹ ਸਾਧੂ ਸਮੰਤੇ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤੇ ਨਾਨਕ ਜਰਾ ਮਰਨ ਪੈ ਨਰਕ ਨਿਵਾਰੇ ਨੀਤ ਕਰੇ ਤਿਸ ਜੰਤੇ ਤੂੰ ਸਖੀਏ ਇਹ ਭਲੀ ਬਣੰਤੀ ਇਹ ਮਤਾਂਤ ਪਕਾਈਏ ਸਹਿਜ ਸੁਆਏ ਉਪਾਤ ਰਹਿਤ ਹੋਏ ਨੀਤ ਗੋਬਿੰਦਾ ਗਾਈਏ ਕਲ ਕਲੇਸ਼ ਮਿਟੇ ਪਰਮ ਨਾਸੇ ਮਨ ਸਿੰਧਿਆ ਫਲ ਪਾਈਏ ਪਾਰ ਬ੍ਰਹਮ ਪੂਰਨ ਪਰਮੇਸ਼ਵਰ ਨਾਨਕ ਨਾਮ ਧਿਆਈਏ ਸਖੀ ਇਸ਼ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪਜਾਏ ਚਰਨ ਪਿਆਸੀ ਦਰਸ ਵਿਰਾਗਣ ਪੇਖੋ ਥਾਨ ਸੁਆਏ ਖੋਜ ਲਹੂ ਹੈ ਸੰਤ ਜਨਾ ਸੰਗ ਸਮਰੱਥ ਪੁਰਖ ਲਾਏ ਨਾਨਕ ਤਿੰਨ ਮਿਲਿਆ ਸੁਰਜਨ ਸੁਖਦਾਤਾ ਸੇਵਟ ਵਰਗੀ ਮਾਏ ਸਖੀ ਨਾਲ ਵਸਾ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪਣਾ ਫਿਰ ਮਿਲਿਆ ਬ੍ਰਹਮ ਕੋਯੋ ਸਾਂਤ ਸਹਿਜ ਸੁਆਮੀ ਪ੍ਰਕਾਸ਼ ਪਿਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਵਣਾ ਟਲਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਸੁਭਾਵਨ ਅੱਖਰੀ ਮਹੱਲਾ ਪੰਜਵਾਂ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਗਿਆਨ ਪੰਜਨ ਗੁਰਦੇਵ ਸੰਤਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸ਼ੇ ਗੁਰਦੇਵ ਮੰਤਰ ਨਰੋਦਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੰਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਯੁਗ ਯੁਗ ਗੁਰਦੇਵ ਮੰਤ ਹਰ ਜਪ ਉਪਰ ਉਦਰਾ ਗੁਰਦੇਵ ਸੰਗਤ ਪਰਮ ਮੇਲ ਕਾਠੇਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਮਸਕਾਰਾ ਸੋਖ ਆਪੇ ਕੀਆ ਕਰਾਇਆ ਆਪੇ ਕਰਨੇ ਯੋਗ ਨਾਨਕ ਇੱਕੋ ਰਵ ਰਿਆ ਦੂਸਰ ਹੋਆ ਨਾ ਹੋ ਗੋ ਪੌੜੀ ਹੁਣ ਆਦਿ ਸਤਿਗੁਰ ਨਮਸਕਾਰਨ ਆਦਿ ਮੱਧ ਅੰਤ ਨਿਰੰਕਾਰਨ ਆਪੇ ਸੁਣ ਆਪੇ ਸੁਖਾਸਣ ਆਪੇ ਸੁਣਤ ਆਪ ਹੀ ਜਾਸਣ ਆਪਣ ਆਪ ਆਪੇ ਉਪਾਇਓ ਆਪੇ ਵਾਪ ਆਪ ਹੀ ਮਾਇਓ ਆਪੇ ਸੁਖਮ ਆਪੇ ਅਸਤੂਲਾ ਲਖੀ ਨ ਜਾਈ ਨਾਨਕ ਲੀਲਾ ਕਰਤੀ ਪਾ ਪ੍ਰਭ ਦੀਨ ਦਿਆਲਾ ਤੇਰੇ ਸੰਗਤ ਕੀ ਮਨ ਹੋਏ ਰਵਾਲਾ ਰਹੋ ਸ਼ਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਸਰਗੁਣ ਏਕ ਏਕ ਹੈ ਏਕ ਵਖਾਨੋ ਨਾਨਕ ਏਕ ਅਨੇਕ ਹੋੜੀ ਓਮ ਗੁਰਮੁਖ ਕੀਓ ਕਾਰਾ ਏਕ ਹੈ ਸੂਤ ਪੁਰਵਣ ਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਥਾਰਨ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰਨ ਸਗਲ ਪਾਤ ਕਰਹਿ ਅਪਾਇਓ ਜਨਮ ਮਰਨ ਮਨ ਮੋਹ ਵਧਾਇਓ ਦੋਹੋ ਪਾਤੇ ਆਪ ਨਿਰਾਰਾ ਨਾਨਕ ਅੰਤ ਨਾ ਸਾਰਾ ਵਾਰਾ ਸ਼ਲੋਕ ਸਹੀ ਸਹੀ ਸਾ ਭਗਵੰਤ ਸੇ ਸਚ ਸੰਕੇ ਹਰ ਰਾਸ ਨਾਨਕ ਸੱਚ ਸੁਚ ਪਾਈਏ ਤਹਿ ਸੰਤਨ ਕੈ ਪਾਸ ਪਬੜੀ ਸਸਤਾ ਸਤ ਸਤ ਸਤ ਸੋ ਸਤਪੁਰਖ ਤੇ ਪਿੰਨ ਨਾ ਕੋ ਸੋ ਕਰਨ ਪਰੇ ਜਹ ਪਾਣੀ ਪਾਇਨ ਸਿਮਰ ਸਿਵਰ ਗੁਣ ਗਾਇ ਸੁਣਾਇ ਸੰਸੇ ਸੰਸੇ ਪਰਮ ਨਹੀਂ ਕਿਛ ਵਿਆਪਕ ਪ੍ਰਗਟ ਪ੍ਰਤਾਪ ਪਾਹੂ ਕੋ ਜਾਪਤ ਸੋ ਸਾਧੂ ਇਹ ਪੰਚਣ ਹਾਰਾ ਨਾਨਕ ਤਾਕੇ ਸਤਬਲਿਹਾਰਾ ਸੋਕ ਤਨ ਤਨ ਕਹਾ ਪੁਕਾਰਤੇ ਮਾਇਆ ਮੋਹ ਸਭ ਧੂਰ ਨਾਮ ਨਾਮ ਵਿਹੂਨੇ ਨਾਨਕਾ ਹੋਤ ਜਾਤ ਸਭ ਧੂਰ ਪਗੜੀ ਧੱਦਾ ਧੂਰ ਪਨੀਤ ਤੇਰੇ ਜਨੂਆ ਤਨ ਪਿਉ ਜਹ ਰਚ ਇਹ ਰਚ ਗਿਆ ਮਨੁਆ ਮਨੁਆ ਤਨ ਨਹੀਂ ਵਾਸ਼ੇ ਸੁਰਗਨ ਆਛੇ ਅਤ ਪਰੈ ਪ੍ਰੀਤ ਸਾਧ ਰਜ ਰਜ ਰਾਚੇ ਧੰਦੇ ਕਹ ਵਿਆਪਤ ਤਾਹੂ ਜੋ ਏਕ ਛਾਟ ਅਨ ਕਥੇ ਨ ਜਾਹੂ ਜਾ ਕੇ ਹੀਏ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸੋਕ ਅਨਕ ਪੀਠ ਅਰ ਗਿਆਨ ਧਿਆਨ ਮਨਹਠ ਮਿਲਿਓ ਮਿਲਿਓ ਨ ਕੋਈ ਕਹ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਈ ਪੌੜੀ ਸੰਗਾ ਗਿਆਨ ਨਹੀਂ ਮੁਖ ਵਾਤੋ ਅਨਕ ਜਗਤ ਸ਼ਾਸਤਰ ਕਰ ਪਾਤੋ ਗਿਆਨੀ ਸੋਏ ਜਾ ਕੇ ਦ੍ਰਿੜ ਸੋਊ ਕਹਤ ਸੁਣਤ ਕਸ਼ਟ ਯੋਗ ਨ ਹੋ ਗਿਆਨੀ ਰਥ ਆਗਿਆ ਦ੍ਰਿੜ ਜਾ ਕੇ ਹੁਸਨ ਸੀਤ ਸੰਸਰ ਸਭ ਪਾ ਕੇ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾਕੋ ਕਿਰਪਾ ਧਾਰੀ ਸਲੋਕ ਆਵਨ ਗਏ ਸ੍ਰਿਸ਼ਟ ਮਹਿ ਬਿਨ ਬੁੱਝੇ ਪਸਟੋਰ ਨਾਨਕ ਗੁਰਮੁਖ ਸੋ ਬੁੱਝੇ ਜਾ ਕੇ ਭਾਗ ਮਥੋਰ ਪੌੜੀ ਜਾਜਗ ਮਹਿ ਇੱਕ ਹੈ ਕਉ ਆਇਆ ਜਨਮਤ ਜਨਮਤ ਮੋਹਿਓ ਮੋਹਨੀ ਮਾਇਆ ਗਰਭ ਕੁੰਤ ਮਹਿ ਔਰਤ ਤਪ ਕਰਤੇ ਸਾ ਸਾਸ ਸਿਮਰਤ ਪ੍ਰਭ ਰਹਤੇ ਵਰਜ ਪਰੇ ਜੋ ਛੋੜ ਪਛਾਨਾ ਦੇਵਣ ਹਾਰ ਮਨੇ ਵਿਚਰਾਨਾ ਧਾਰੋ ਕਿਰਪਾ ਜਿਸੇ ਪਸਾਈ ਇਤ ਉਤ ਨਾਨਕ ਤਿਸ ਵਿਸਰੋ ਨਾਹੀ ਸੋਕ ਆਵਤ ਹੁਕਮ ਬਨਾਸ ਹੁਕਮ ਆਗਿਆ ਪਿੰਨਾ ਪੋਏ ਆਵਨ ਜਾਣਾ ਤਹਿ ਮਿਟੇ ਨਾਨਕ ਜਹਿ ਮਨ ਸੋਏ ਬੋੜੀ ਇਹੋ ਇਹੋ ਜੀ ਬਹੁਤ ਗਰਭ ਵਾਸੇ ਮੋਹ ਮਦਨ ਮੀਠ ਜੋਨ ਫਾਸੇ ਇਨ ਮਾਇਆ ਤ੍ਰੈ ਗੁਣ ਵਸ ਕੀਨੇ ਆਪਣ ਮੋਹ ਕਟੇ ਕੱਟ ਦੀਨੇ ਇਹ ਸਾਜਨ ਕਛ ਉਹ ਕਹੋ ਵਿਆ ਪਾਇਆ ਜਾ ਕੇ ਤਰੋ ਵਿਖਮ ਇਹ ਮਾਇਆ ਕਰ ਕਿਰਪਾ ਸਤ ਸੰਗਤ ਮਿਲਾਏ ਨਾਨਕ ਤਾਕੇ ਨਿਕਟ ਨ ਮਾਏ ਸੂਤ ਕਿਰਤ ਕਮਾਵਣ ਸਭ ਕੀਨੇ ਤਿੰਨ ਪ੍ਰਭ ਆਪ ਸਸ ਆਪਣ ਹੋ ਹੋ ਕਰੇ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਏਕੇ ਆਪ ਕਰਾਵਣ ਹਾਰਾ ਆਪੇ ਆਪ ਪੁੰਨ ਵਿਸਤਾਰਾ ਯਾ ਜੁਗ ਜਿਤ ਜਿਤ ਆਪੇ ਲਾਇਓ ਸੋ ਸੋ ਪਾਇਓ ਜੋ ਆਪ ਆਪ ਦਬਾਇਓ ਉਹ ਕਾਂਤਨ ਜਾਣੇ ਕੋ ਜੋ ਜੋ ਕਰੇ ਸੋ ਪੁੰਨ ਹੋ ਏਕੇ ਤੇ ਸਗਲਾ ਵਿਸਤਾਰਾ ਨਾਨਕ ਆਪ ਸਵਾਰਨ ਹਾਰਾ ਸੋਕ ਰਾਚ ਰਹੇ ਬੰਤਾ ਵਿਨੋਦ ਕਸਮ ਰੰਗ ਵਿੱਚ ਵਿਸੋਰ ਨਾਨਕ ਤੈ ਸਰਨੀ ਕਰੋ ਗਿਣ ਸਜਾਏ ਮੈਂ ਮੋਰ ਪੌੜੀ ਰੇਮਨ ਮਿਨ ਹਰ ਜਹਿ ਰਚੋ ਤਹਿ ਤੈ ਵੰਦਨ ਪਾਹੇ ਜਹਿ ਵਿਦ ਕਤੋ ਨਾ ਛੁੱਟੀਏ ਸਾਕਤ ਤਿਉ ਕਮਾਏ ਹਉ ਹਉ ਕਰਤੇ ਕਰਮ ਰਪਤ ਤਾਕੋ ਭਾਰ ਅਪਾਰ ਪ੍ਰੀਤ ਨਹੀਂ ਜਾ ਨਾਮ ਸਿਓ ਤੋ ਇਓ ਕਰਮ ਵਿਕਾਰ ਵਾਧੇ ਜਮਸੀ ਦੇਵਰੀ ਜਿੱਥੀ ਮਾਇਆ ਰੰਗ ਭਰਮ ਕੇ ਮੋਹੇ ਨਹਿ ਬੁੱਝੇ ਸੋ ਪ੍ਰਭ ਸਦੋ ਤੰਗ ਲੇਖੇ ਕੰਤਨ ਛੁੱਟੀਏ ਕਾਚੀ ਪੀਤਨ ਸੁਧ ਜਿਸੇ ਬਜਾਏ ਨਾਨਕਾ ਤਹਿ ਗੁਰਮੁਖ ਨਿਰਮਲ ਬੁੱਧ ਸੋਕ ਟੁੱਟੇ ਵੰਦਨ ਜਾਤ ਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਰਗੇਖ ਕੇ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਯਾ ਮਨ ਆਪਣਾ ਹਰ ਹਰ ਨਾਮ ਜਪੋ ਜਪ ਜਪ ਰਤਨਾ ਰੇ ਰੇ ਦਰਗਹਿ ਕਹਿ ਨ ਕੋ ਆਓ ਬੈਠੋ ਆਦਰ ਸਭ ਸ਼ੁਭ ਦਿਓ। ਹੋਆ ਮਹਿਲੀ ਪਾਵੀ ਤਾਂ ਤੋ ਵਾਸਾ, ਜਨਮ ਮਰਨ ਨਹਿ ਹੋਏ ਵਿਨਾਸਾ। ਮਸਤਕ ਕਰਮ ਲਿਖਿਓ ਤੁਰ ਜਾ ਕੇ, ਹਰ ਸੰਤੇ ਨਾਨਕ ਕਰਤਾ ਕੇ ਸੋਕ। ਲਾਲਚ ਝੂਠ ਵਿਕਾਰ ਮੋਹ ਵਿਆਪਤ, ਮੂੜੇ ਅੰਧ ਲਾਗ ਪਰੇ ਦਰਗੰਧ ਸਿਓ। ਨਾਨਕ ਮਾਇਆ ਬੰਧ ਪੌੜੀ, ਲੱਲਾ ਲੱਤ ਵਿਖੇ ਰਸਰਾਤੇ। ਅਹਮਦ ਮਾਇਆ ਮਰਦ ਮਾਤੇ, ਯਾ ਮਾਇਆ ਮਹਿ ਜਨਮੇ ਮਰਨਾ। ਜਿਉ ਜੋ ਹੁਕਮ ਤਿਵੇ ਤਿਉ ਕਰਨਾ, ਕਹੂ ਊਨ ਨਾ ਕਹੂ ਪੂਰਾ, ਕਹੂ ਸੁਗਰ ਨਾ ਕਹੂ ਮੂਰਾ। ਜਿਤ ਜਿਤ ਲਾਭੋ ਤਿਤ ਲਗਨਾ, ਨਾਨਕ ਠਾਕਰ ਸਦਾ ਅਲਪਨਾ। ਲੋਕ ਲਾਲ ਗੋਪਾਲ ਗੋਬਿੰਦ, ਪ੍ਰਭ ਕਹਿਰ ਗੰਭੀਰ ਅਥਾਲ। ਦੂਸਰ ਨਾਹੀ ਅਵਰ ਕੋ, ਨਾਨਕ ਵੇ ਪ੍ਰਵਾਹ। ਔੜੀ ਲੱਲਾ ਤਾਕੇ ਲਵੇ ਨਾ ਕਹੂ, ਇੱਥੇ ਆਪ ਅਵਰ ਨਹਿ ਹੋਉ। ਹੋਵਣ ਹਾਰ ਹੋਤ ਸਦ ਆਇਆ, ਊਆ ਤਾਕਾ ਅੰਤ ਨ ਕਾਹੂ ਪਾਇਆ। ਕੀਟ ਹਸਤ ਮਹਿ ਪੂਰੇ ਪੂਰ ਸਮਾਨੇ, ਪ੍ਰਗਟ ਪੁਰਖ ਸਭ ਠਾਉ ਜਾਣੇ। ਜਾ ਕੋ ਦਿਨੋ ਹਰ ਰਸ ਅਪਣਾ, ਨਾਨਕ ਗੁਰਮੁਖ ਹਰ ਤਹਿ ਜਪਣਾ। ਲੋਕ ਆਤਮ ਰਸ ਜਹ ਜਾਣਿਆ, ਹਰ ਰੰਗ ਸਹਿਜੇ ਮਾਣ। ਨਾਨਕ ਧੰਨ ਧੰਨ ਧੰਨ ਜਨ, ਆਏ ਤੇ ਪ੍ਰਵਾਣ। ਪੌੜੀ ਆਇਆ ਸਫਲ ਸਾਹੂ ਕੋ ਗਨੀ, ਆਇਆ ਸਫਲ ਤਾਹੂ ਕੋ ਗਨੀਏ। ਜਾਸ ਰਸਨ ਹਰ ਹਰ ਜਸ ਪਨੀਏ, ਆਏ ਵਸੇ ਸਾਧੂ ਕੇ ਸੰਗੇ। ਅੰਤਿਮ ਨਾਮ ਤੇ ਆਵੇ ਰੰਗੇ, ਆਪਤ ਸੋ ਜਨ ਨਾਹੇ ਰਾਤਾ। ਜਾ ਕੋ ਦਇਆ ਮੈਂ ਵਿਧਾਤਾ, ਇਖੇ ਆਵਨ ਫਿਰ ਜੋ ਨਾ ਆਇਆ। ਨਾਨਕ ਹਰ ਕੇ ਦਰਸ ਸੁਣਾਇਆ ਸੋਕ ਸਾ। ਜਾਸ ਜਪਤ ਮਨ ਹੋਏ ਆਨੰਦ, ਵਿਨਸੇ ਦੂਜਾ ਪਾਓ। ਦੁੱਖ ਦਰਦ ਤ੍ਰਿਸ਼ਨਾ ਬੁੱਝੇ, ਨਾਨਕ ਨਾਮ ਸੁਣਾਓ। ਪੌੜੀ ਜਈਆ ਜਾਰੋ ਦੁਰਮਤ ਦੋ, ਤਿਸੇ ਤਿਆਗ ਸੁਖ ਸਹਿਜੇ ਸੋ। ਜਈਆ ਜਾਏ ਪਰਹੁ ਸੰਤ ਸਰਨਾ, ਜਹ ਆਸਰ ਦਿਆ ਪਵਜਲ ਤਰਨਾ। ਜਈਆ ਜਨਮ ਨਾ ਆਵੇ ਸੋ, ਏਕ ਨਾਮ ਲੈ ਮਨਹੇ ਪ੍ਰੋ। ਜਈਆ ਜਨਮ ਨਾ ਹਾਰੀਏ, ਗੁਰ ਪੂਰੇ ਕੀ ਟੇਕ। ਨਾਨਕ ਤੈ ਸੁਖ ਪਾਇਆ, ਜਾ ਕੇ ਹੀਰੇ ਏਕ। ਸਲੋਕ ਅੰਤਰ ਮੰਤਨ ਵਸ ਰਹੇ, ਗੀਤ ਊਤ ਕੇ ਮੀਤ। ਗੁਰਪੂਰੇ ਉਪਦੇਸ਼ਿਆ, ਨਾਨਕ ਜਪੀਏ ਨੀਤ। ਪੌੜੀ ਅੰਤਿਨ ਸਿਮਰੋ ਤਾਸ ਕੋ, ਜੋ ਅੰਤ ਸਹਾਈ ਹੋਏ। ਇਹ ਵਿਖਿਆ ਦਿਨ ਚਾਰ ਛੇ ਸ਼ਾਟ ਚੱਲਿਓ ਸਭ ਕੋਏ। ਕਾਕੋ ਮਾਤ ਪਿਤਾ ਸੁਤਿਆ, ਗ੍ਰਹਿ ਬੰਤਾ ਕਛੁ ਸੰਗਨ ਬੀਆ। ਐਸੀ ਸੰਚ ਜੋ ਵਿਨਸਤ ਨਾਹੀ, ਪਤ ਸੇਤੀ ਆਪਣੇ ਘਰ ਜਾਹੀ। ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਤੈਤੇ ਮੋਹਰ ਨ ਆਇਆ ਸੋਕ। ਅੰਤ ਸੁੰਦਰ ਕੁਲੀਨ ਚਤ, ਮੁੱਖ ਗਿਆਨੀ ਪ੍ਰਮੰਤ। ਮ੍ਰਿਤਕ ਕਹੀ ਇਹ ਨਾਨਕਾ, ਜੈ ਪ੍ਰੀਤ ਨਹੀਂ ਭਗਵੰਤ। ਪੌੜੀ ਸਿੰਘਾ ਕੱਟ ਸ਼ਸਤਰ ਹੋਏ ਗਿਆਤਾ, ਪੂਰਕ ਕੁਵੰਗ ਰੇਚਕ ਕਰਮਾਤਾ। ਗਿਆਨ ਧਿਆਨ ਤੀਰਥੇ ਸੁਨਾਨੀ, ਸੂਮ ਪਾਕ ਅਪ੍ਰਸਤ ਉਦਿਆਨੀ। ਰਾਮ ਨਾਮ ਸੰਗ ਮਨ ਨਹੀਂ ਦਿਹੇਤਾ, ਜੋ ਕਿਸ਼ ਕਿਨੋ ਸੋ ਅਨੀਤਾ। ਪੂਆ ਤੇ ਉੱਤਮ ਗਨੋ ਚੰਡਾਲਾ, ਨਾਨਕ ਜੈ ਮਨ ਵਸੇ ਗੋਪਾਲਾ। ਸੋਕ ਕੁੰਟ ਚਾਰ ਦਾ ਦਿਸ ਭਰਮੇ, ਕਰਤ ਕਿਰਤ ਕੀ ਰੇਖ। ਸੁਖ ਦੁੱਖ ਮੁਕਤ ਜੂਨ, ਨਾਨਕ ਲਿਖਿਓ ਲੇਖ। ਸੋਕ ਕੁੰਟ ਚਾਰ ਦਾ ਦਿਸ ਭਰਮੇ, ਕਰਤ ਕੀ ਰੇਖ। ਸੁਖ ਦੁੱਖ ਮੁਕਤ ਜੂਨ, ਨਾਨਕ ਲਿਖਿਓ ਲੇਖ। ਪਬੜੀ ਕੱਕਾ ਕਰਨ ਕਰਤਾ ਸੋ, ਲਿਖਿਓ ਦੇਖ ਲੇਖ ਨਾ ਮੇਟਤ ਕੋ। ਨਹੀਂ ਹੋਤ ਕਛ ਦੂਆ ਕਰਨੇ ਹਾਰ ਨ ਭੁੱਲਣ ਹਾਰਾ। ਕਾਹੂ ਪੰਥ ਦਿਖਾਰੇ ਆਪੇ, ਕਾਹੂ ਗਿਆਨ ਪਰਮਤ ਪਛਤਾਪੇ। ਆਪਣ ਖੇਲ ਆਪ ਹੀ ਕੀਨੋ, ਜੋ ਜੋ ਦੀਨੋ ਸੋ ਨਾਨਕ ਲੀਨੋ। ਚੋਕ ਖਾਤ ਖਰਚਿਤ ਪਰਮਤ ਪਛਤਾਪੇ, ਆਪਣ ਖੇਲ ਆਪ ਹੀ ਕੀਨੋ। ਜੋ ਜੋ ਦੀਨੋ ਸੋ ਨਾਨਕ ਲੀਨੋ, ਚੋਕ ਖਾਤ ਖਰਚਿਤ ਵਿਨਿਸ਼ਤ ਰਹੇ ਟੂਟ ਨਾ ਜਾਹੇ ਭੰਡਾਰ। ਹਰ ਹਰ ਜਪਤ ਅਨੇਕ ਜਨ, ਨਾਨਕ ਨਾਹੀ ਸੁਮਾਰ। ਪੌੜੀ ਖੱਖਾ ਖੂਨਾ ਕਛ ਨਹੀਂ, ਤਿਸ ਮਰੱਤ ਕੇ ਪਾਹੇ। ਜੋ ਦਿਨ ਸੋ ਦੇ ਰਹੋ, ਭਾਵੇ ਤਹਿਤੇ ਜਾਹੇ। ਖਰਚ ਖਜ਼ਾਨਾ ਨਾਮ ਤਨ, ਵਿਆਹ ਪਰਸਨ ਕੀ ਰਾਸ। ਕਿਵਾਂ ਗਰੀਬੀ ਆਨੰਦ, ਕਿਵਾਂ ਗਰੀਬੀ ਆਨੰਦ ਸਹਿਜ ਜਪਤ ਰਹੇ ਗੁਣਤਾਸ। ਖੇਲੇ ਵਿੱਚ ਤੇ ਆਨੰਦ ਸਿਓ, ਜਾ ਕੋ ਹੋਤ ਕਿਰਪਾਲ। ਸਦੀਵ ਗਨੀਵ ਸੁਹਾਵਣੇ, ਰਾਮ ਨਾਮ ਗ੍ਰਹਿ ਨਾਲ। ਖੇਦ ਨਾ ਦੁੱਖ ਨਾ ਦਾਨ ਤਹਿ, ਜਾ ਕੋ ਨਦਰ ਕਰੀ। ਨਾਨਕ ਜੋ ਗਰਭ ਪਾਣਿਆ, ਪੂਰੀ ਤਿਨਾ ਕਰੀ। ਸ਼ਲੋਕ ਗੰਨ ਮਿਨ ਤ੍ਰਿਖੋ ਮੰਨੇ ਮਾਹੇ ਸਰਪਾ ਚਲਨੋ ਲੋਕ ਆਸ ਅਨੰਤ ਗੁਰਮੁਖ ਮਿਤੇ ਨਾਨਕ ਨਾਮ ਅਰੋਗ ਪੌੜੀ ਗੰਗਾ ਗੋਬਿੰਦ ਗੁਣ ਰਭੋ ਸਾਸ ਸਾਸ ਜਪਨੀਤ ਕਹਾ ਵਿਸਾਸਾ ਦੇਹ ਕਾ ਮਿਲ ਮਿਲ ਮੈਂ ਨਾ ਕਰਿਹੋ ਮੀਤ ਨਹਿ ਵਾਰਕ ਨਹਿ ਜੋਗ ਨੇ ਨਹਿ ਵਿਰਦੀ ਕਛ ਗੰਦ ਉਹ ਵੇਰਾ ਨਹਿ ਬੁੱਝੀਏ ਜਾ ਆਏ ਪਰੇ ਜਮ ਫੰਦ ਗਿਆਨੀ ਧਿਆਨੀ ਚਤਰ ਪੇਖ ਰਹਿਣ ਨਹੀਂ ਇਹ ਠਾਏ ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਏ ਗੁਰਪ੍ਰਸਾਦ ਸਿਮਰਤ ਰਹੇ ਜਾਹੂ ਮਸਤਕ ਭਾਗ ਨਾਨਕ ਆਏ ਸਫਲਤੇ ਜਾਕੋ ਪ੍ਰਹਿ ਸੁਹਾਗ ਸੁਖ ਕੋਖੇ ਸ਼ਸਤਰ ਵੇਦ ਸਭ ਆਨਨ ਕਥੋਂ ਕੋਏ ਆਤ ਜੁਗਾਦੀ ਹੁਣ ਹੋਵਤ ਨਾਨਕ ਇੱਕ ਸੋਏ ਪੌੜੀ ਕੱਗਾ ਕਾਲੋ ਮਾਨੇ ਇਹ ਦਿਨ ਹਰ ਦੂਸਰ ਨਾਹੀਂ ਨਹਿ ਹੋਵਾ ਨਹਿ ਹੋਵਣਾ ਜਤ ਕਤ ਉਹੀ ਸੁਹਾਏ ਕੁਹਲੇ ਤੋ ਮਨ ਜਾਓ ਆਵੇ ਰਸਨਾ ਕੁਹਲੇ ਤੋ ਮਨ ਜਾਓ ਆਵੇ ਸਰਨਾ ਨਾਮ ਤਤ ਕਲ ਮਾਹੇ ਪਹ ਪੁਨਹ ਚਰਨਾ ਕਾਲ ਕਾਲ ਕਾਲ ਅਨਕਬ ਸਾਵੇ ਬਿਨ ਹਰ ਭਗਤ ਕਹਾ ਸਿੱਖ ਪਾਵੇ ਪਾਵੇ ਕੋਲ ਮਹਾਰਸ ਅੰਮ੍ਰਿਤ ਤਹਿ ਪੀਆ ਨਾਨਕ ਹਰ ਗੁਰ ਜਾ ਕੋ ਦੀਆ ਸੋਕ ਗਣ ਗਣ ਅਕਾਲੇ ਸਭ ਦਿਵਸ ਸਾਸ ਨਹਿ ਵੱਢਣ ਕੱਟਣ ਤਿਲ ਸਾਰ ਜੀਵਨ ਲੋ ਰਹੇ ਧਰਮ ਮੋਹ ਨਾਨਕ ਤੋ ਗਵਾਰ ਓੜੀ ਗੰਗਾ ਗ੍ਰਾਸੇ ਕਾਲ ਤਹਿ ਜੋ ਸਾਕਤ ਪ੍ਰਭ ਕੀਨ ਅਨਕ ਜੋਨ ਜਨਮੇ ਮਰੇ ਆਤਮ ਰਾਮ ਨ ਚੀਨ ਗਿਆਨ ਧਿਆਨ ਤਾਹੂ ਕਉ ਆਏ ਕਰ ਕਿਰਪਾ ਜੈ ਆਪ ਤਿਵਾਏ ਗੰਤੀ ਗਣੀ ਨਹੀਂ ਕਉ ਛੁਟੇ ਕਾਚੀ ਗਾਗਰ ਸਰਪਰ ਬੂਟੇ ਸੋ ਜੀਵਤ ਜਹਿ ਜੀਵਤ ਜਪਿਆ ਪ੍ਰਗਟ ਪਏ ਨਾਨਕ ਨਹਿ ਛਪਿਆ ਲੋਕ ਚਿਤ ਚਿਤ ਬਹੁ ਚਰਨਾਰ ਬਿੰਦ ਊਦ ਕਵਨ ਵਿਸਾਤ ਪ੍ਰਗਟ ਪਏ ਆਪੇ ਗੋਬਿੰਦ ਨਾਨਕ ਸੰਤ ਮਤਾਤ ਪੌੜੀ ਸੱਚਾ ਚਰਨ ਕਵਨ ਗੁਰ ਲਾਗਾ ਤਨ ਤਨ ਉਹ ਦਿਨ ਸੰਯੋਗ ਸੁਭਾਗਾ ਚਾਰ ਕੁੰਟ ਦਾ ਦਿਸ ਪਰਮ ਆਇਓ ਪਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨਸੋ ਸਭ ਦੂਆ ਸਾਧ ਸੰਗਮਨ ਨਿਯਮ ਹੂਆ ਚਿੰਤਾ ਵਿਸਾਰੀ ਏਕ ਦ੍ਰਿਸ਼ਟਤਾ ਨਾਨਕ ਗਿਆਨ ਅੰਜਨ ਅੰਜਨ ਜਹਿ ਮਿੱਤਰਾ ਸਲੋਕ ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ ਚਚਾ ਸ਼ੋਹਰੇ ਦਾਸ ਤੁਮਾਰੇ ਦਾਸ ਆਸਨ ਕੇ ਪਾਣੀ ਹਾਰੇ ਚਚਾ ਸ਼ਾਰ ਹੋਤ ਤਿਰ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਸ਼ਾਰ ਸਿਆਣਪ ਬਹੁ ਚਤਰਾਈ ਸੰਤਨ ਕੀ ਮਨ ਟੇਕ ਟਕਾਈ ਸ਼ਾਰਤੀ ਪੁੱਤਰੀ ਪਰਮਗਤ ਪਾਈ ਨਾਨਕ ਜਾਕੋ ਸੰਤ ਸਹਾਈ ਸਲੋਕ ਜੋਰ ਜੁਲਮ ਫੁੱਲੇ ਕਨੋ ਕਾਚੀ ਦੇਹ ਵਿਕਾਰ ਅਹਮਦ ਬੰਧਨ ਪਰੇ ਨਾਨਕ ਨਾਮ ਸ਼ਕਾਰ ਪੌੜੀ ਜੱਜਾ ਜਾਣੇ ਹੋ ਕੱਛ ਹੂਆ ਵਾਧ ਜਿਉ ਨਲਨੀ ਪਰਮ ਸੂਆ ਜੋ ਜਾਣੇ ਹੋ ਭਗਤ ਗਿਆਨੀ ਆਗੇ ਠਾਕਰ ਤਿਲ ਨਹੀਂ ਮਾਨੀ ਜੋ ਜਾਣੇ ਮੈਂ ਕਥਨੀ ਕਰਤਾ ਵਿਆਪਾਰੀ ਸੁਧਾ ਜੋ ਫਿਰਤਾ ਸਾਧਸੰਗ ਜਿਉ ਸਾਧਸੰਗ ਜੈ ਹੋਮੇ ਮਾਰੀ ਨਾਨਕ ਤਾਕੋ ਮਿਲੇ ਮਰਾਰੀ ਸੋਕ ਚਾ ਲਾਗੇ ਉੱਠ ਨਾਮ ਜਪ ਨਿਸ ਵਾਸਰ ਅਰਾਧ ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੇ ਅਪਾਦ ਪੌੜੀ ਚੱਜਾ ਚੂਰਨ ਮਿਟੇ ਤਮਾਰੋ ਰਾਮ ਨਾਮ ਸਿਓ ਕਰ ਵਿਓਹਾਰੋ ਚੂਰਤ ਚੂਰਤ ਸਾਕਤ ਮੂਆ ਜਾ ਕੇ ਰਿਦੇ ਹੋਤ ਪਾਓ ਵੀਆ
1: ਚਰੇ ਸਮਨ ਬਾਪ ਤੇਰੇ ਮਨਵਾ ਅੰਮ੍ਰਿਤ ਕਰਤਾ ਸੰਤ ਸੰਗ ਸੁਣਵਾ ਚਰੇ ਕਾਮ ਕ੍ਰੋਧ ਦੁਸਤਾਈ ਨਾਨਕ ਜਾ ਕੋ ਕਿਰਪਾ ਕਸਾਈ ਸਲੋਕ ਯਤਨ ਕਰੋ ਤੁਮ ਅੰਕ ਮਿਤ ਰਹਿ ਨਾ ਪਾਓ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀ ਪਵੜੀ ਜਿੰਨਾ ਜਾਣੋ ਦ੍ਰਿਟ ਸਹੀ ਬਿਨਸ ਚਾਤ ਇਹ ਹੇਤ ਗਿਣਤੀ ਗੜੋ ਨਾ ਗਣ ਸਕੋ ਉਰ ਸੁਧਾਰੇ ਕੇਤ ਜੋ ਭੋਖੋ ਸੋ ਬਿਨਸ ਤੋ ਕਾਸਿਓ ਕਰੀਏ ਸੰਗ ਅਣਾਣੋ ਯਾਦ ਸਹੀ ਚਿਤ ਝੂਠੋ ਮਾਇਆ ਰੰਗ ਗਿਆਨ ਤਸੋਈ ਸੰਸੋਏ ਪ੍ਰਮ ਤੇ ਕੀਤ ਭਿੰਨ ਅੰਧ ਗੂਪ ਤੇਸੇ ਕੱਢੋ ਜੇ ਹੋਵੋ ਸੋ ਪ੍ਰਸੰਨ ਨਾ ਕੇ ਹਾਥ ਸਮਰਾਤੇ ਕਾਰਨ ਕਰਨੇ ਯੋਗ ਨਾਨਕ ਤੇ ਉਸਤ ਕਰੋ ਜਾਹੂ ਕਿ ਉਹ ਸੰਯੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨੋ ਨਾ ਵਿਛੜੇ ਗੁਣਿਤ ਗੋਬਿੰਦ ਰਾਏ ਪੌੜੀ ਟਹਿਲ ਕਰੋ ਤੋ ਏ ਕੀ ਜਾਤੇ ਬਿਰਤਾ ਨਾ ਕੋਏ ਮਨ ਤਨ ਮੁਖ ਹੋਈਏ ਬਸੇ ਜੋ ਚਾਹੋ ਸੋ ਹੋਏ ਟਹਿਲ ਮਹਿਲ ਤਾਕੋ ਮਿਲੇ ਜਾਕੋ ਸਤਿ ਕਿਰਪਾਲ ਸਾਧੂ ਸੰਗਤੋ ਬਸੇ ਜੋ ਆਪਣੋ ਹੋਏ ਦਇਆਲ तोहे टाए बो भवन बिनाए सुख नाही टाले जमके दूते जो साधु संत समाहे बार बार जाओ संत सदके नानक बाब नासे कदके ठोक ठाक न होती तिन दुर्जे होवो सो प्रसन्न जो जान प्रभ अपने करे नानक ते धन धन पौड़ी ठठा मनुआ ठाहे नाही जो सगल त्याग एक लपटाही ठैक ठैक माया संग होए वाकि कुसन कतु होए ठंड परी संते संग बसया अमृत नाम तहां जी रस रक्षा ठाकरे अपने जो जन पाया नानक वाका मन शीतलाया सरोप नंडौत बंदे नानक बार सर्व कला समर्थ डोलन ते राखो प्रभु नानक दे कर हथ पौड़ी डड्डा डेरा हे नहीं जय डेरा तय जान या डेरा का संजमो गुर के शब्द विशान या डेरा को श्रम कर काले जा का तसु नहीं संग चाले वह डेरा की सो मित जाने जा खुद स्पून भगवाने डेरा ने तो सात संग पाया नानक के जन ने डोलाया सलोक ढाण लागे धर्म राय किने ना घालियो बंद नानक उतरे जा परी सात संग संबंध पावड़ी टड्डा टूड कह फिरो ढूंढने आ मन माहे संग तारे प्रभ से बन बन ता फराहे तेरी टाहो सात संग अंग बुद्ध बिकराल सुख पाओ सहजे बसो दर्शन देख निहाल तेरी जम है जम रहे कर्म जो सुख पाए मोह मन लुप्त रहे हो आवे जाए तह तह टह तह तह अब टह परे साध जना सरनाए तोके पाए काटिया नानक लिए समाए श्रोक जय साधु गोविंद भजन कीर्तन नानक नीत अणाह अणा तू अणह छुटे निक न जाइयो दूत पौड़ी अणाणा रण ते सी जी आत्म जीते कोई आमे अंस्यों लर मरे सो सोभा दू होए मणि मटाए जीवत मरे गुर पूरे उपदेश मनुआ जीते हर मिले ते सुरतन देश अणा को जाने अपनो एक एक उधार रहन दिन सिमरत कहे सो प्रापर को पार रहन स्या सगलिया मन करे एवं कर्म कमाए हों हुक्मे बुझे सदा सुख नानक लिखा पाए श्लोक तन मन तन अर्पो तसे प्रभु मिलावे मोहे नानक भ्रम पौ काटिए चुके जम की जो पौड़ी कथा त्यासों प्रीत कर गुरनित गोविंद राय फल पावे मन वाचे तब तहारी जाए त्रास मिटे जम पंथ की स्यास बसे मन नाओ गत पावे मत होए प्रगास मैली पावे ठाओ ताहू संग न धन मल पर चले अग्रे जोबन नय नाज संग संग समरत रहो एह तुहारे काज साता कछुन होई है जाओ ताव न मारे आप प्रत पाले नानक हमें माथे माए बाप श्रोत थाके बहु विकाल से तृप्त न तसना लात संग संग संत मोए नानक माया न साथ पौड़ी सत्था तिर कोई नहीं काय पसारो पाव अनक वंश पल छल करो माया एक पाव थैली संचो श्रम करो थाक परो गवार मन के कामना आवि अंते अंते अवसर बार हित पाओ गोविंद भजो संते की सिकले हे प्रीत करो सब देखो या साचा स्नेह कारण कर्ण क्राम नो सब एक हाथ जित जित लावो तित तित लगे नानक जंत अनाथ श्लोक रस एक नहारिया सब कुछ देवनहार सा सा संगत हे नानक दस उधार पौड़ी सदा दाता एक है सब को देवन हार दें दे तोड़ना आवे गंत परे भंडार दैनार सा जीवन हारा मन मोर क्यों कहे बसारा दोष नाही काहू को मीता माया मोह बंद प्राप्त कीता दर्द नारे जाके आपे नानक ते गुरमुख प्राप्त नानक ते गुरमुख प्राप्त श्लोक धरजी रेक टेक तू लाए बुडानी आस नानक नाम झाई है कार्ज आवे रास पौड़ी संदा ताव तव मिटे संत संग होए वास धुरते कृपा करो आप तो होए मने प्रगास तन साचा तेव सासा हर पूंजी नाम सा तीज सा शोभा ते बनया हर हर नाम श्रम जे सुनया गुरमुख जे कट रहे समाई नानक से जन मिली श्लोक नानक नाम नाम जप जपया अंतर बार रंग गुर पूरे उपदेशया नानक नरक नह सा संग पौड़ी नन्ना नरक परे ते नाही जाके मंथ नाम साही नाम दान गुरमुख जो जपते एक माया में ना हो सकते नन्ना कारण होता था तो नाम मंत्र गौरव दीनो जा कहो निधन दान हर अमृत पूरे कह बाजे नानक अन्ह तूरे श्लोक पत राखी गौर पार ब्रह्म तज प्रपंच मोह बकार नानक सौ की अंत न पारा वार पौड़ी पप्पा परमत पार न पाया पतद पावन अगम हर आया पोत पुनीत कोट परादु अमृत नाम जय अमृत जपे मैं साधु प्रपंच तो मोह मिठनाई जाको राखो आप गुसाई पासा शतर छह सौ नानक दूसर अवर न को सो ਫਾਹੇ ਕਾਟੇ ਮਿਟੇ ਗਾਂ ਫਤਿਹ ਪਈ ਮਨਜੀਤ ਨਾਨ ਕੁਰਤੇ ਥਿਤ ਪਈ ਕਰਨ ਮਿਟੇ ਨਸੀਬ ਪੌੜੀ ਪਾਪਾ ਫਿਰਤ ਫਿਰ ਤੂੰ ਆਇਆ ਦੁਰਲੱਭ ਦੇ ਕਲਯੁਗ ਮੈਂ ਪਾਇਆ ਤੇਰੇ ਆਇਆ ਅਸਰ ਤੇਰੇ ਨਾ ਹੱਥਾਂ ਨਾਮ ਜਪੋ ਤੋ ਪਟੀ ਪਾਸਾ ਫਿਰ ਫਿਰ ਆਮ ਜਾਣਾ ਹੋਈ ਏਕ ਏਕ ਜਪੋ ਜਪ ਸੋਈ ਕਰੋ ਕਿਰਪਾ ਬਰਾਉ ਕਰਨੇ ਆ ਰੇ ਮੇਲ ਹੋ ਨਾਨਕ ਵੇਚ ਕਰੇ ਸਲੋਕ ਬਿਨੋ ਸੁਨੋ ਤੂੰ ਪਾਰ ਬ੍ਰਹਮ ਦੀਨ ਦਿਆਲ ਗੋਪਾਲ ਸੁਖ ਸੰਤੇ ਬਹੁ ਭੋਗ ਰਸ ਨਾਨਕ ਸਾਧ ਪੌੜੀ ਬੱਬਾ ਬ੍ਰਹਮ ਜਨ ਤੇ ਬ੍ਰਹਮਾ ਵੈਸ਼ਨੋ ਤੇ ਗੁਰਮੁਖ ਸੋਈ ਧਰਮ ਵੀਰਾ ਆਪਣ ਬ੍ਰਹਮ ਟਾਵੇ ਤਾਹੋ ਬਰਾ ਨਿਕ ਨਹੀਂ ਆਵੇ ਬਾਂਧਿਓ ਆਪਣਾ ਹੋ ਬੰਦਾ ਦੋ ਹਫੇਤ ਅੱਗੇ ਸੋ ਅੰਧਾ ਬਾਚੀ ਸਭ ਰਹੀ ਸਿਆਣਪੋ ਜਿਸੇ ਜਨਾਵੋ ਸੋ ਜਾਣੇ ਨਾਨਕ ਸਲੋਕ ਪੈ ਪੰਜਨ ਅਗਸੂਖ ਨਾਥ ਸਮਨੇ ਰਾ ਧਰੇ ਸੰਸੰਗ ਜੇ ਰਿਤ ਵਸੋ ਨਾਨਕ ਤੇ ਨਾ ਭਰਮੇ ਪੌੜੀ ਬੱਬਾ ਭਰਮ ਮਟਾਓ ਆਪਣਾ ਆ ਸੰਸਾਰ ਸਗਲ ਹੈ ਸੁਖ ਪਰਮੇਸ਼ੁਰ ਨਰ ਦੇਵੀ ਦੇਵਾ ਪਰਮੇਸ਼ਰ ਸਾਧੂ ਬ੍ਰਹਮੇਵ ਪਰਮ ਪਰਮ ਮਨ ਉਖੜੈ ਕਾਇ ਲੋਤਰ ਮਾਂ ਬਿਸਮ ਏ ਮਾਈ ਗੁਰਮੁਖ ਭਰਮ ਪਏ ਮੋਹ ਮਟਾਇਆ ਨਾਨਕ ਤੇ ਪਰਮ ਸੁਖ ਪਾਇਆ ਸੋ ਮਾਇਆ ਡੋਲੇ ਬੋਧ ਦੀ ਮਨ ਲਪਟੋ ਤੇ ਸੰਗ ਮੰਗਣ ਤੇ ਜੇ ਤਮ ਰੱਖੋ ਸੋ ਨਾਨਕ ਨਾਮੇ ਰੰਗ ਪੌੜੀ ਮੰਮਾ ਮੰਗਣ ਹਾਰਿਆ ਨਾ ਦਿਨ ਹਾਰ ਦੇ ਰਹੋ ਸੁਜਾਨਾ ਜੋ ਦਿਨ ਸੋਏ ਕੇ ਬਾਹਰ ਮਨ ਮੂਰਖੈ ਕਰੇ ਪਾਰ ਜੋ ਮੰਗੇ ਤੋ ਮੰਗੇ ਵੀ ਆ ਜਾ ਕੇ ਕੁਸਨ ਸਾਹੂ ਤੀਆ ਮੰਗਣ ਮੰਗ ਤਾਂ ਏਕੇ ਮੰਗ ਨਾਨਕ ਜਾ ਕੇ ਪਰੇ ਪ੍ਰਾਗ ਸਲੋਕ ਮਤਪੁਰੀ ਪ੍ਰਧਾਨ ਤੇ ਗੁਰਪੂਰੇ ਮਨਮੰਤ ਜੇ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮੰਮਾ ਜਾਓ ਮਰਮ ਪਛਾਣਾ ਭੇਡ ਸਾ ਸੰਪਤੀਆਨਾ ਦੁੱਖ ਸੁਭਾ ਕੇ ਸਮਤ ਵਿਚਾਰਾ ਨਰਕ ਸੁਗ੍ਰਹਿ ਅਵਤਾਰਾ ਤਾਹੂ ਸੰਗ ਤਾਹੂ ਨਰਲਿਪਾ ਪੂਰਨ ਘੜ ਘੜ ਪੁਰਖ ਬਸੇਖਾ ਆ ਰਸਮੈ ਆਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ ਸਲੋਕ ਜਾਰਮੀ ਸੁਰ ਸੁਨ ਸਰ ਸਾਜਣੋ ਬਿਨ ਹਰ ਛੁੱਟ ਨਾਹੇ ਨਾਨਕ ਤੇ ਬੰਧਨ ਕਟੇ ਗੁਰ ਕੀ ਕਰਨੀ ਸਾਹਿਬ ਪਵੜੀ ਜਈਆ ਯਤਨ ਕਰਤ ਬਹੁ ਵਿਧੀਆ ਏਕ ਨਾਮ ਬੈਨ ਕਹਿ ਲਓ ਸਿਧੀਆ ਜਾਹੂ ਯਤਨ ਕਰ ਹੋ ਸ਼ਤਾਰਾ ਯਾਹੂ ਯਤਨ ਸਾਧ ਸੰਗਾਰਾ ਜਾ ਉਬਰਨ ਧਾਰੇ ਸਭ ਕਹੂ ਉਹ ਆਹੇ ਜਪੇ ਬਿਨ ਉਬਰ ਨਾ ਹੋ ਜਾਹੂ ਕਰਨ ਤਾਰਨ ਸਮਰਾਥਾ ਰਾਖ ਲਿਓ ਨਿਰਗੁਣ ਨਰ ਨਾਥਾ ਮਨ ਬਚ ਕਰਮ ਜੇ ਆਪ ਜਨਾਈ ਨਾਨਕ ਤੇ ਮਤ ਪ੍ਰਗਟੀ ਆਈ ਸਲੋਕ ਰੋਸ ਨਾ ਕਹੂ ਸੰਕਰੋ ਆਪਣੇ ਆਪ ਵਿਚਾਰ

ਇਹ ਸੰਜਮ ਕਰ ਲਿਆ ਨਾਨਕ ਤਾਂ ਫਿਰ ਦੋਸ ਨਾ ਕੀਆ। ਸਲੋਕ ਵਾਸਦੇਵ ਸਰਬਤਰ ਮੈਂ ਹੁਣ ਨਕ ਸੋ ਜਾਏ ਅੰਤਰ ਬਾਰ ਸੰਗ ਹੈ ਨਾਨਕ ਪਾਏ ਡਰਾਏ। ਪੌੜੀ ਵਾਵਾ ਵੈਰ ਨਾ ਕਰੀਏ ਕਾਹੂ ਘੱਟ ਘੱਟ ਅੰਤਰ ਬ੍ਰਹਮ ਸਮਾਹੂ। ਵਾਸਦੇਵ ਜਲ ਤਲ ਮੈਂ ਰਵਿਆ ਗੁਰ ਪ੍ਰਸਾਦ ਵਿਰਲੇ ਹੀ ਗਵਿਆ। ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੰਤੇ। ਵਰਨ ਚਿਹਨ ਸਗਲੇ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਸਲੋਕ ਆਹੋ ਕਰਤ ਬਹਾਨੀਆਂ ਸਾਖਤ ਮੁਖ ਤੋਂ ਜਾਨ ਅਣਰਕ ਮੋਏ ਦਿਓ ਤ੍ਰਿਖਾ ਵੰਤ ਨਾਨਕ ਕਿਰਤ ਮਾਨ। ਪੌੜੀ ਰਾੜਾ ਰਾੜ ਮਿਟੇ ਸੰਗ ਸਾਧੂ ਕਰਮ ਧਰਮ ਤਤ ਨਾਮ ਰਾਧੂ। ਰੂੜੋ ਜੇ ਬਸਿਓ ਰਿਦਮਾਹੀ ਆਕੀ ਰਾੜ ਮਿਰਤ ਬਿਨਸਾਹੀ। ਰਾੜਾ ਕਰਤ ਸਾਖਤ ਗਾ ਵਾਰਾ ਜੇ ਹੀਏ ਹਾਂ ਬੁੱਧ ਵਿਕਾਰਾ। ਰਾੜਾ ਗੁਰਮੁਖ ਰਾੜ ਮਟਾਈ ਨਿਮਖ ਮਾਏ ਨਾਨਕ ਸਮਝਾਈ। ਸਲੋਕ ਸਾਧੂ ਕੀ ਮਨ ਉੱਠ ਗਓ ਉਗਤ ਸਿਆਨ ਤਿਆਗ ਗੁਰ ਦੀ ਕਿਆ ਜੇ ਮਨ ਬਸੇ ਨਾਨਕ ਮਸਤਕ ਭਾਗ। ਪੌੜੀ ਸਸਤਾ ਸਨ ਪਰੇ ਅਭਾਰੇ ਸ਼ਾਸਤਰ ਵੇਦ ਸਿਮਰਤ ਵੇਦ ਵਿਚਾਰੇ। ਸਸਤਾ ਸਨ ਪਰੇ ਅਭਾਰੇ ਸ਼ਾਸਤਰ ਸਿਮਰਤ ਵੇਦ ਪੁਕਾਰੇ। ਸੋਧ ਸੋਧ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਸਤਾਰਾ। ਸਾਧ ਸਾਧ ਸਮ ਭੁੱਲਨ ਹਾਰੇ ਤੁਮ ਸਮਰਤ ਅਗੰਤ ਅਪਾਰੇ। ਸਰਨ ਪਰੇ ਕੀ ਰਾਗ ਦਿਆਲਾ ਨਾਨਕ ਸਮਰੇ ਬਾਲ ਗੋਪਾਲਾ। ਸਲੋਕ ਖੁਦੀ ਮਿੱਟੀ ਤੈ ਸੁਖ ਭਏ ਖੁਦੀ ਮਿੱਟੀ ਤਬ ਸੁਖ ਪਏ ਮਨ ਤਨ ਪਏ ਅਰੋਗੋ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਯੋਗ। ਪੌੜੀ ਕੱਖਾ ਕਰਾ ਕਰਾ ਹੋ ਤਾਹੂ ਕੱਖਾ ਕਰਾ ਕਰਾ ਹੋ ਤਾਹੂ ਜੋ ਕਹਿਣ ਮਾਏ ਉਹਨੇ ਸੁਬਰ ਭਰਾਹੂ। ਕਰਾ ਨਮਾਨਾ ਹੋਤ ਪੁਰਾਣੀ ਅੰਦਰ ਜਾਪੇ ਪ੍ਰਭ ਨਿਰਬਾਨੀ। ਭਾਵੇ ਖਸਮਤਾਂ ਸੁਖ ਦੇਤਾ ਬਾਰ ਬ੍ਰਹਮ ਐਸੋ ਅਗੰਤਾ ਅਸੰਗ ਕਤੇ ਕਿਨ ਬਖਸਨ ਹਾਰਾ ਨਾਨਕ ਸਾਹਿਬ ਸਦਾ ਲਿਆਰਾ। ਸਲੋਕ ਸਤ ਗਉ ਸਨਮਨ ਮੇਰੇ ਸਰਨ ਪਰੋ ਹਰ ਰਾਏ ਉਗਤ ਸਿਆਨਪ ਸਭ ਤਿਆਗ ਨਾਨਕ ਲੈ ਸਮਾਏ ਨਾਨਕ ਲੈ ਸਮਾਏ। ਸਲੋਕ ਸਤ ਗਉ ਸਨਮਨ ਮੇਰੇ ਸਰਨ ਪਰੋ ਹਰ ਰਾਏ ਉਤ ਸਿਆਨਪ ਸਭ ਤਿਆਗ ਨਾਨਕ ਲੈ ਸਮਾਏ। ਪੌੜੀ ਸਸਤਾ ਸਿਆਣ ਪਛਾੜਿਆਨਾ ਹੈ ਹਕਮਤ ਹੁਕਮ ਨਾ ਪ੍ਰਭਪਤੀ ਆਨਾ। ਸਹਿਸ ਭਾਤ ਕਰੇ ਚਤਰਾਈ ਸੰਗ ਹਾਰੇ ਏਕ ਨ ਜਾਈ। ਸਹੁ ਸਹੁ ਜਪ ਦਿਨ ਰਾਤੀ ਰੇ ਜੀ ਚਲੇ ਤਿਹਾਰੇ ਸਾਥੀ। ਸਾਥੇ ਵਾਲ ਆਵੇ ਜੇ ਆਪੇ ਨਾਨਕ ਸਾਖੋ ਲੂਪ ਨਾ ਵਿਆਪੈ। ਸਲੋਕ ਹਰ ਹਰ ਮੁਖ ਤੇ ਬੋਲਣਾ ਮਨ ਉੱਠੇ ਸੁਖ ਹੋਏ ਨਾਨਕ ਸਾਹਿਬ ਮੈਂ ਰਵਰਿਆ ਥਾਂ ਥਨਾ ਤਰਸੋਏ। ਪੌੜੀ ਹੇਰੋ ਘੱਟ ਘੱਟ ਸਗਲ ਕੇ ਪੂਰਾ ਹੈ ਭਗਵਾਨ ਹੋ ਤਿਆਏ ਸਸ ਦੀ ਦੁੱਖ ਪੰਜਨ ਗੁਰ ਗਿਆਨ। ਹੋ ਛੁਟਕੇ ਹੋ ਨਾਮ ਤੇ ਹੋ ਨਾ ਹੀ ਤੇ ਆਪ ਹਤੇ ਦੁਖ ਜਨਮੇ ਮਰਨ ਸੰਤ ਸੰਗ ਪ੍ਰਤਾਪ। ਹਿਤ ਕਰ ਨਾਮ ਲੜੇ ਦਿਆਲਾ ਸੰਤ ਸੰਗ ਹੋਤ ਕਿਰਪਾਲਾ। ਉਰੇ ਕੁਛ ਨ ਕਿਨੂੰ ਕੀਆ ਨਾਨਕ ਸਾਹਿਬ ਕੁਛ ਸਭ ਤੇ ਹੁਆ। ਸੋ ਲੇਖੇ ਕਤਨਾ ਛੁਟੀਏ ਖਨ ਖਨ ਫੁੱਲਣ ਹਾਰ ਬਖਸਣ ਹਾਰ ਬਖਸ ਲੈ ਨਾਨਕ ਪਾਰ ਅਵਤਾਰ। ਪੌੜੀ ਲੂਣ ਹਰਾਮੀ ਗੁਨੇਗਾ ਰੁਪਏ ਗਾਨਾ ਲਵ ਮਤ ਜੀਓ ਪਿੰਡ ਜੈਨ ਸੁਖ ਦੀਏ ਤਾਹੇ ਨ ਜਾਂਤ ਤੱਤ ਲਾਹ। ਮਾਇਆ ਕਾਰ ਨੇ ਦਹਿ ਦਸ ਭੁੰਡਣ ਜਾਏ ਦੇਵਨ ਹਾਰ ਚਾਰ ਪਾਰ ਨੇ ਫਨਾ ਮਨੇ ਵਸਾਏ। ਲਾਲ ਝੂਠ ਪੁਕਾਰ ਮੋ ਇਹ ਸੰਪੇ ਮਨ ਵਾਹੇ ਲੰਪਟ ਚੋਰ ਨਿੰਦ ਕਮਾ ਤਿੰਨੂੰ ਸੰਗ ਬਹਾਏ। ਤੁਧ ਭਾਵੇ ਤਾਂ ਬੁਸਲੇ ਫੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਪਾਹਨ ਨੀ ਤਰੇ। ਸਲੋਕ ਆਦ ਪੀਤ ਖੇਲ ਤਸਤ ਭਰਮੇ ਜਨਮ ਅਨੇਕ ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਤੇ। ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁੱਖ ਪਾਏ ਖੇਤ ਮਿੱਟੇ ਸਾਧੂ ਮਿਲ ਸਤਿਗੁਰ ਭਜਨ ਸਮਾਏ। ਹਿਮਾ ਗਹੀ ਸਤ ਸੰਚਿਓ ਆਏ ਕਾਇਓ ਅੰਮ੍ਰਿਤ ਨਾਮ ਖਰੀ ਖਰੀ ਕਿਰਪਾ ਠਾਗਰ ਪਈ ਅੰਤ ਸੁਖ ਪ੍ਰਸਾਦ। ਖੇਪਨ ਭਾਈ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਲਾਸਾ ਗੁਰਦੀਆ ਆਏ ਮਿਲੇ ਭਗਵੰਤ। ਆਪਣ ਕੀਆ ਕਰੇ ਆਪ ਆਗੇ ਪਾਛੇ ਆਪ ਨਾਨਕ ਸਭ ਸਰਾਈਏ ਜੇ ਘੱਟ ਘੱਟ ਰਿਹਾ ਪਿਆਪ। ਸਲੋਕ ਆਏ ਪ੍ਰਭ ਸਰਨਾਲ ਕਿਰਪਾ ਨਿਤ ਦਿਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਾਲ। ਪੌੜੀ ਅੱਖਰ ਮੈਤਰੇ ਭਵਨ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸਾਤਰ ਸਿਮਰਤ ਪਾਣਾ ਅੱਖਰ ਨਾਲ ਕਥਨ ਮੁਖਿਆਨਾ ਅੱਖਰ ਮੁਖ ਜੁਗ ਪੈ ਭਰਮਾ ਅੱਖਰ ਕਰਮ ਕਰ ਸੋਈ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ। ਸਲੋਕ ਹਾਸ ਕਲਾਮ ਅਗਮ ਮਸਤਕ ਲਖਾਵ ਸੀ ਉਰਜਰੇ ਹੋ ਸਭ ਸੰਗ ਅਨੂਪ ਰੰਭਾਵ ਉਰਜਰੇ ਹੋ ਸਭ ਸੰਗ ਅਨੂਪ ਰੰਭਾਵ ਰੂਪਾਵ ਸੀ ਉਸ ਤਦ ਕਹਿ ਨਾ ਜਾਏ ਮੁਖੋ ਧਾਰੀਆ ਮੋਹਿ ਦੇਖ ਦਰਸ਼ਨਾਨ ਹਾਰੀ। ਪੌੜੀ ਹੇ ਚੌਥ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੈ ਸਰਮ ਹੈ ਦੁਖ ਭੰਜਨ ਗੁਣ ਦਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਏਕ ਹੇ ਗੋਬਿੰਦ ਹੇ ਗੁਣ ਦਾਨ ਜਾ ਕੇ ਸਤਵ ਵੇਕ ਹੇ ਪਰੰਪਰ ਹਰ ਹਰੇ ਹਾਹੇ ਪਿਓ ਮਨਹਾਰ ਹੇ ਸੰਤੇ ਕੇ ਸਦ ਨਿਧਾਰਾਂ ਆਧਾਰ ਹੇ ਠਾਕਰ ਹੋ ਦਾਸ ਹੋ ਮੈਂ ਨਿਰਗੁਣ ਗੁਣ ਨਹੀਂ ਖੋਏ ਨਾਨਕ ਦੀਜੇ ਨਾਮ ਦਨ ਰੱਖੋ ਹੀ ਕਰੋ।
ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਗਿਆਨ ਪੰਜਨ, ਗੁਰਦੇਵ ਬੰਧੁ ਸਹੋਦਰਾ, ਗੁਰਦੇਵ ਦਾਤਾ ਹਰਨਾਮ ਉਦੇਸੇ, ਗੁਰਦੇਵ ਮੰਤ ਨਰੋਦਰਾ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਪਰੰਪਰਾ, ਗੁਰਦੇਵ

ਕਰਤਾ ਸਭ ਭਾਵ ਵਰਤਾ ਗੁਰਦੇਵ ਪਦ ਪਵਿੱਤ ਕਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਾ ਪੁਦਰਾ ਗੁਰਦੇਵ ਸੰਗਤ ਪਰਾ ਮੇਲ ਕਰ ਕਿਰਪਾ ਹਮ ਮੂੜ ਪਾਪੀ ਅਤਲਕ ਕਰਾ ਗੁਰਦੇਵ ਸਭ ਗੁਰਪਾਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਮਸਕਾਰਾ ਇਹ ਸਲੋਕ ਆਦਿ ਅੰਤ ਪੜ੍ਹਨ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿਗੁਰ ਇਹ ਨਵੇਂ ਜਗਾਦਗੁਰ ਇਹ ਨਵੇਂ ਸਤਿਗੁਰ ਇਹ ਨਵੇਂ ਸ੍ਰੀ ਗੁਰਦੇਵ ਇਹ ਨਵੇਂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹਿ ਮਟਾਓ ਸਿਮਰੋ ਜਾਤ ਸੰਵਰ ਏਕ ਨਾਮ ਜਪ ਸਗਨ ਤਿੰਨ ਏਕ ਹੈ ਵੇਦ ਪੁਰਾਣ ਸਿਮਰ ਸਭ ਅੱਖਰ ਕੀਨੇ ਰਾਮ ਨਾਮ ਇੱਕ ਅੱਖਰ ਕਿਨਕਾ ਇੱਕ ਜੇ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਕਾਂਖੀ ਏਕੇ ਦਸਤ ਹਾਰੋ ਨਾਨਕ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕਹਿ ਮਨ ਵਸਰਾਮ ਰਹੋ ਪ੍ਰਭ ਕੇ ਸਮਨ ਗਰਭ ਨ ਵਸੇ ਪ੍ਰਭ ਕੇ ਸਮਨ ਦੁਖ ਜਮ ਵਸੇ ਪ੍ਰਭ ਕੇ ਸਮਨ ਕਾਲ ਪਰਿ ਪ੍ਰਭ ਕੇ ਸਮਨ ਦੁਸ਼ਮ ਕਰੇ ਪ੍ਰਭ ਸਮ ਕਛ ਵਿਘਨ ਨਾ ਲਾਗੇ ਪ੍ਰਭ ਕੇ ਸਮਨ ਅੰਦਨ ਜਾਗੇ ਪ੍ਰਭ ਕੇ ਸਮਨ ਭਾਉ ਨਾ ਵਿਆਪੇ ਪ੍ਰਭ ਕੇ ਸਮਨ ਦੁੱਖ ਨਾ ਸੰਤਾਪੇ ਪ੍ਰਭ ਕਾ ਸਮਨ ਸਾਧ ਕੇ ਸੰਗ ਸਰਬੰਧਾ ਨਾਨ ਕਰ ਰੰਗ ਪ੍ਰਭ ਕੇ ਸਮਨ ਨਿਤ ਸਿੱਧ ਨੋ ਨਿਧ ਪ੍ਰਭ ਕੇ ਸਮਨ ਗਿਆਨ ਸੰਤ ਬੁੱਧ ਪ੍ਰਭ ਕੇ ਸਮਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਮਨ ਜਪਤਾ ਪੂਜਾ ਪ੍ਰਭ ਕੇ ਸਮਨ ਬਿਨਸੇ ਦੂਜਾ ਪ੍ਰਭ ਕੇ ਸਮਨ ਤੀਰਥ ਅਸਨਾਨੀ ਪ੍ਰਭ ਕੇ ਸਮਨ ਦਰਗਾਹ ਮਾਨੀ ਪ੍ਰਭ ਕੇ ਸਮਨ ਹੋਏ ਸੁਫਲਾ ਪ੍ਰਭ ਕੇ ਸਮਨ ਸੋ ਫਲਾ ਛੇ ਸਿਮਰੇ ਜਿਨੇ ਆਪ ਸਮਰਾਏ ਨਾਨਕ ਤਾਂ ਕੇ ਲਾਗੋ ਪਾਏ ਪ੍ਰਭ ਕੇ ਸਮਨ ਸਭ ਤੇ ਉੱਚਾ ਪ੍ਰਭ ਕੇ ਸਮਨ ਉਦਰੇ ਮੁੱਚਾ ਪ੍ਰਭ ਕੇ ਸਮਨ ਕ੍ਰਿਸ਼ਨਾ ਬੁਝੇ ਪ੍ਰਭ ਕੇ ਸਮਨ ਸਭ ਕੇ ਸੁਝੈ ਪ੍ਰਭ ਕੇ ਸਮਨ ਨਾਹੀਂ ਜਮ ਤਰਾਸਾ ਪ੍ਰਭ ਕੇ ਸਮਨ ਪੂਰਨ ਆਸਾ ਪ੍ਰਭ ਕੇ ਸਮਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਏ ਸਮਾਏ ਪ੍ਰਭ ਜੀ ਵਸੇ ਸਾਧ ਕੇ ਰਸਨਾ ਨਾਨਕ ਜਸਵਾ ਦਾਸਨ ਦੱਸਣਾ ਪ੍ਰਭ ਕੋ ਸਮਰੇ ਸੇਤਨਵੰਤੇ ਪ੍ਰਭ ਕੋ ਸਮਰੇ ਸੇ ਪਤਵੰਤੇ ਪ੍ਰਭ ਕੋ ਸਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਮਰੇ ਸੇ ਬੇ ਮੋਤਾਜੇ ਪ੍ਰਭ ਕੋ ਸਮਰੇ ਸੇ ਸਰਪਿਰਾਜੇ ਪ੍ਰਭ ਕੋ ਸਮਰੇ ਸੇ ਸੁਖਵਾਸੀ ਪ੍ਰਭ ਕੋ ਸਮਰਾਏ ਸਦਾ ਅਮਨਾਸੀ ਸਿਮਰਨ ਤੇ ਲਾਗੇ ਜਨ ਬਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਮਰਾਏ ਸੇ ਪਰਉਪਕਾਰੀ ਪ੍ਰਭ ਕੋ ਸਮਰੇ ਤਿੰਨ ਸਤ ਬੁਲਹਾਰੀ ਪ੍ਰਭ ਕੋ ਸਮਰਾਏ ਤੇ ਮੁਕਤ ਸਾਵੇ ਪ੍ਰਭ ਕੋ ਸਿਮਰਹਿ ਤਿੰਨ ਸੁਖ ਵਹਾਵੇ ਪ੍ਰਭ ਕੋ ਸਿਮਰਹਿ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿੰਨ ਨਿਰਮਲ ਜੀਤਾ ਪ੍ਰਭ ਕੋ ਸਿਮਰਹਿ ਤਿੰਨ ਅੰਧਕ ਨੇਰੇ ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ ਸੰਤ ਕਿਰਪਾ ਤਿੰਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬ ਹੋ ਨਾ ਝੂਰੇ ਪ੍ਰਭ ਕੇ ਸਿਮਰਨ ਹਰਬੰਦ ਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਨਿਤਲ ਆਸਣ ਪ੍ਰਭ ਕੇ ਸਿਮਰਨ ਕਮਲ ਬੁਗਾਸਨ ਪ੍ਰਭ ਕੇ ਸਮਾਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਨ ਕੋ ਪ੍ਰਭ ਮਯਾ ਨਾਨਕ ਤਿੰਨ ਜਨ ਸਰ ਨਹੀਂ ਪਾਇਆ ਹਰ ਸਿਮਰਨ ਕਰ ਪਸ ਪ੍ਰਗਟਾਏ ਹਰ ਸਿਮਰਨ ਲਗ ਵੇਦ ਪਾਏ ਹਰ ਸਿਮਰਨ ਪੈ ਸਿੱਧ ਜਗੀ ਜਾਤੇ ਹਰ ਸਿਮਰਨ ਨੀਚਾ ਖੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉਂ ਸਵਾਰਾ ਹਰ ਸਿਮਰਨ ਮੈਂ ਆਮਰੰਕਾਰਾ ਕਰ ਕਿਰਪਾ ਜੀ ਅਸੀਂ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ ਦੀਨ ਦਰ ਦੁੱਖ ਭੰਜਨਾ ਘਟ ਘਟ ਨਾਥ ਨਾਥ ਸਰਨ ਕੁਮਾਰੀ ਆਇਓ ਨਾਨਕ ਕੇ ਭਰਾਸਾ ਅਸਪਦੀ ਜੈ ਮਾਤ ਪਿਤਾ ਸਤਮੀਤ ਨਾ ਭਾਈ ਮਨੁਹਾ ਨਾਮ ਫੇਰੇ ਸੰਗ ਸਾਈ ਜੈ ਮਹਾਂ ਭੈਣ ਦੂਰ ਜਮ ਜਲੇ ਸਹਿ ਕੇਵਲ ਨਾਮ ਸੰਗ ਫੇਰੇ ਚੱਲੇ ਜੈ ਮੁਸ਼ਕਿਲ ਹੋਵੇ ਹੱਥ ਭਾਰੀ ਅਰਕੋ ਨਾਮ ਖਿਨ ਮਾਇ ਹਧਾਰੀ ਅੰਕ ਪੁਨੇ ਚਰਨ ਕਰਤ ਨਹੀਂ ਕਰੇ ਅਰਕੋ ਨਾਮ ਕੋਰ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਭ ਸਿੱਠ ਕੋ ਰਾਜਾ ਦੁਖੀ ਹਰਕਾ ਨਾਮ ਜਪ ਸੁਖੀਆ ਲਾ ਕਰੋਈ ਬੰਧ ਨਾ ਪਰੇ ਹਰਕਾ ਨਾਮ ਜਪ ਨਿਸਤਰੇ ਅਨਕ ਮਾਇ ਰੰਗ ਤਿੱਖ ਨਾਮ ਜਾਵੇ ਹਰਕਾ ਨਾਮ ਜਪ ਆਗਾਵੇ ਜੇ ਮਾਰਗ ਜਾਤ ਕੇਲਾ ਤੇ ਹਰ ਨਾਮ ਸੰਗੁਪਤ ਸਿਰਲਾ ਐਸਾ ਨਾਮ ਸਤ ਝਾਈਏ ਐਸਾ ਨਾਮ ਸਦਾ ਧਿਆਈਏ ਨਾਨਕ ਗੁਰਮੁਖ ਪਰਮਗਤ ਪਾਈਏ ਝੂਠ ਨਹੀਂ ਘੋੜ ਲਖਬਾਈ ਨਾਮ ਜਪਤਾ ਪਾਰ ਪਰਾਈ ਅਨਕ ਬਿਘਨ ਜੈ ਆਏ ਸੰਘਾਰੇ ਹਰਕਾ ਨਾਮ ਤਤਕਾਲ ਉਧਾਰਾਏ ਅਨਕ ਜਨ ਜਨਮ ਹੈ ਮਰ ਜਾਮ ਨਾਮ ਜਪਤ ਪਾਵਾਏ ਵਸਾਂ ਹਉ ਮਹਿਲਾ ਮਲ ਕਬੋ ਨ ਧੋਵੈ ਹਰਕਾ ਨਾਮ ਕੋਟ ਪਾਪ ਹੋਵੈ ਐਸਾ ਨਾਮ ਜਪੋ ਮਨ ਨੰਗ ਨਾਨਕ ਪਾਈਏ ਸਾਧ ਕੈ ਸੰਗ ਜੇ ਮਾਰ ਕੇ ਗਣੇ ਜਾਏ ਨਾ ਪੁਸਾ ਹਰਕਾ ਨਾਮ ਅਸੰਗ ਪੁਸਾ ਜੇ ਪੈਂਡੇ ਮਾਂ ਅੰਧ ਗੁਬਾਰਾ ਹਰਕਾ ਨਾਮ ਸੰਗੁਰ ਜੀਆਰਾ ਜਮ ਪੰਥ ਰੱਖੋ ਨਸ ਜਾਨੂ ਹਰਕਾ ਨਾਮ ਤੇ ਨਾਲ ਸਾਨੂੰ ਜੈ ਮਹਾਂ ਭੈਣ ਤਪਤ ਬੋ ਘਾਮ ਤੈ ਹਰ ਕੇ ਨਾਮ ਕੀ ਤੁਮ ਯੋ ਪਰਸ਼ਾਮ ਜਹਾਂ ਤ੍ਰਿਖਾ ਮਨ ਤੋ ਜੋ ਕਰਕੇ ਤੈ ਨਾਨ ਸਾਰਾ ਅੰਮ੍ਰਿਤ ਵਰਖੇ ਭਰਤ ਜਨਾ ਕੀ ਵਰਤਨ ਨਾਮ ਸੰਜਨਾ ਕਹਿ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਗੁਰੇ ਜਨ ਕੋਟ ਹਰ ਜਸ ਕਰਤ ਸਿੰਧ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਉਸਾਤ ਮਾਤ ਹਰ ਜਨ ਕੇ ਹਰ ਨਾਮ ਦਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਾਂ ਰੰਗ ਰਤੇ ਰੰਗ ਏ ਕਹੇ ਨਾਨਕ ਜਨ ਕਹੇ ਵਰਤ ਬਵੇ ਕਹੇ ਹਰ ਕਾ ਨਾਮ ਜਨ ਕੋ ਮੁਕਤ ਯੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪ ਕਾ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋ ਬਾਪਾਈ ਹਰ ਕਾ ਨਾਮ ਜਨ ਕੋ ਭੋਗ ਯੋਗ ਹਰ ਨਾਮ ਜਪ ਕਸ਼ਨਾ ਯੋਗ ਜਹਾਂ ਦਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਉਠ ਸਾਣੀ ਹਰ ਪ੍ਰਤਾਪ ਜਨ ਹੋਰ ਨਾ ਜਾਣੀ ਉਸ ਕੋ ਜਨ ਹਰ ਰਸ ਰਾਤੇ ਸੁਨ ਸਮਾਜ ਨਾਮ ਰਸਮਾਤੀ
आठ पैर के हार जपे अर कप पर करनी छपया की भक्त मुक्त भो करे नाम जम संकेत करे पार जाते हर को नाम कांपे हर हर गुण गाम सती उमर की कथा नाम सुंदर तो दुख लथा नाम की महिमा संत रिद वसाय संत प्रताप दुर सब नसे संत संग उड़पागी पाइये संत सेवा नाम त्याइये नाम तुल पशव न होए नानक गुरमुख नाम पावाए जन कोए श्लोक बहु शास्त्र बहु स्मृति पेखे चर पंडोल पूज सुनाई हर हरे नानक नाम मोल अष्टपदी जाप ताप ज्ञान सब ध्यान खर शास्त्र समृत ज्ञान योग अभ्यास कर्म कर्म क्रिया सगुत्याग मन मध्य फिरया अनक प्रकार किए भव रत्ना पुन दान में भव रत्ना श्री तय में कर राखी वर्तन करे भव भाती नहीं तुल राम नाम विचार नानक गुरमुख नाम जपिए एक बार नौ खंड पृथ्वी फरे चर जीवे महादास की शर्ती वे अगन माए हो तो प्राण अंक कनक असव है और भूम दान न्योली कर्म करे बोसन जैन मार्ग संज में अत साधन निमक निम कर सी कटावे तापी हमें मैल न जावे हर के नाम समय सर खच नाही नानक गुरमुख नाम जब तकत पाहे मन कामना तीर्थ दे छुटे गर्ग मान मन ते होटे सोच करे धन सग रात मन की मैल न तन ते जात इस देही को बहु साधना करे मन ते कबू न बिख्या टरे जब तो वे बहु देनीत सुधका हो काची पीत मन हर के नाम की मैं माऊच नानका नाम उदरे पतत भव मूच बहु स्याण जमका पहो व्यापे अंक जतन करो तसन्ना त्रापे देख ने गग नहीं बुझे कोट पाव दर्दे नहीं सिजे छूट नहीं हो पयाल मोहे व्यापे मै जाल अवर कर तू सगली जम डाने गोविंद भैन बिन तिली माने हर का नाम जब तो दुख जाए नानक बोले साहे सुभाई चार पदार्थ जेको मांगे साध जना की सेवा लागे जेको अपना दुख मिटावे हर हर नाम हृदय सतगावे जेको अपनी शोभा लोरे सा संग अमे शोरे जेको जन्म से डरे सा जना की सरनी परे जे जन को प्रभु दर्श प्यासा नानक ताके बल बल जासा सगल पुरख में पुरख प्रधान सत्संग जाका मिटे मान आपको जो जाने नीचा सौ बनिए सब से ऊंचा जाका मानो सगल करीना हर हर नाम तन करता सीना माने अपने पे बुरा मटाना पेके सगल सिर्फ साजना सुख दुख जन समुद्र टेता नानक पाप पुन नहीं लेपा नेत हन को तंते हो नाउन सावे को नाउ तेरा सावन माने को प्रभु तेरो माउ सब कटा गुगे वदान कर्ण क्राम हर स्वामी सब कटा के अंतर जामी अपनी गत में जानो या पे अपन संगा प्रवृति तुमरी उस तंते आए नानक अब न जान सको ये सर्व धर्म में श्रेष्ठ धर्म हर को नाम जप निर्मल कर्म सगल क्रिया में उत्तम क्रिया सा संग धर्म समाल हरिया सगल उदम है उदम भला हर का नाम जपो जी सदा सगल बाणी में अमृत बानी हर को जस सुन रसन बखानी सगल थान ते ओ उत्तम थान नानक जे कट वसे हर नाम श्लोक निर्गुनी हरे आन्या सो प्रभु सदा संभाल जन किया ते चीत राखो नानक निभी नाल अष्टपदीर मैया के गंचित पुरानी कमन मूर्त कमल दृष्टानी जंतु सास वार सिगारिया गर्भ गर्म जने अवारिया वार वसा तुझे प्यारे दूध पर जोन भोजन सुख सूद बिरद भय पुर साक्षायन मुख अप्या बैठ सौ दैन ए निर्गुण गुण कछु न बुझे बख्श ले नानक सीजय जे प्रसादता ये पर सुख बसे स्वत पर आत्मित बनता संग से जे प्रसाद पी वे शीतल जला सुखदायी पवन पाप कमला जे प्रसाद भोगे सब रसा सब समग्री संग साथ बसा दीने अस्त पाव कर नित रचना तिसे त्याग संरचना ऐसे दो मूण अंग व्यापे नानकार लो प्रव्यापे आद अंत जो रखना हर तेसो प्रीत न करे गवार जाकी सेवा नव नित पावे तासो मूड़ा मन नहीं लावे जो ठाकर सत सदा हजूरे ताको अंधा जान तदूरे जाकी तैल पावे दरगे मान तसे बसारे मुक्त जान सदा सदा भूलन हार नानक रखन हार उपार रतन त्याग कौडी संग रचे सा छोर झूठ संग मचे जो छरणा सो अस्थिर कर माने जो होवन सो दूर पराने छोड़ जाए तिसका श्रम करे संग साई तिस पर हरे चंदन ले पोतारे धोए गर्द प्रीत प्रसम संग होए अंधकूप में पतद बिकराल नानक काट लियो प्रभ दयाल करतूत पशु की मांस जात लोक चरा करे दिन रात बार पे के अंतर मल माया शब्द नहीं कछ करे छपाया बार ज्ञान ध्यान स्नान अंतर व्यापे लोभ स्वान अंतर अगन बार तन स्वा गल पात्र कैसे तरे था जाके अंतर बसे प्रव्याप नानक ते जन सहज समात
सोनंदा कैसे मार्ग पावे, करगे ले नभावे, कह व्यर्थ बुझे डोरा, नस कहिए तो समझे पोरा, कह विष्णु पद गावे गंग, जतन करे तो पीसुर भंग, कह पिंगल पर्वत पवर पवन, नहीं हो तुम उस गवन, करता करण में दीन बेनती करे, नानक तुमरी कृपा करे, संग साई सुहावे न चीत, जो बैराई तां सो प्रीत, बलुआ के गृह पीतर बसे, अंध केल माया रंग रसे, जड़कर माने मने प्रतीत, कारण आवे मुड़े चीत, बैर प्रोत तां क्रोध मोह, झूठ बकार महा लोक द्रोह, याहु जुगत बहाने की जन्म, नानक राख ले हो अपन कर कर्म, तू ठाकर तुम पै अरदास, पियो पिंड सब तेरी रास, तुम मात पिता हम बारक तेरे, तुम्हारी कृपा में सुख नेरे, कोई न जाने तुम्हरा अंत, उचे ते उचा भगवंत, सवल समग्री तुमरे सूत्रधारी, तुम ते हो स्वाज्ञाकारी, तुम्हारी गत में तुम ही जानी, नानक दास सदा कुर्बानी, श्लोक देनार प्रभ छोड़ पै लागे अंसवाए, नानक नसी जी बनावे पथ जाए, अष्टपदी दस वस्तु ले पाशे पावे, एक बस कान में फोट गुआवे, एक पीना दे दस पीर ले तो मुड़ा खो खा करे, जैसा दर्शन नहीं चारा, ताको भी जैसा नमस्कारा, जाके मन लगा प्रमिष्ठा, सर्व सुख साहु मन मिठा, सर्व सुख साहु मन उठा, जे जन अपना हुक्म आया, सर्व थोक नानक तन पाया, अगम साहो अपनी दे रास, खाती वर पे अंध उलास, अपनी मान कच बार साहो ले, अज्ञानी मन रोस करे, अपनी प्रतीता भी खोवे, बोर उसका विश्वास न होवे, जिसकी बस्त ते से आगे राखे, प्रभु की आज्ञा मने माथे, उसे चौगन करे निहाल, नानक साहेब सदा दयाल, अनक पात माया के हित, सरपुर होत जान अनेत, बिरकी कह संग लावे, ओ बिनसे ओ मन पुछतावे, जो दिसे सो चल अनहार, लपटरे उतै अंध अंधार, बटाव सो जल आवे नेह, तागो हाथ न आवे केहे, मन हर के नाम की प्रीत सुखदाई, कर कृपा नान क्या पलै लाई, मिथ्या तन तन क्रम सुभाया, मिथ्या में ममता माया, मिथ्या राजम तन मालो, मिथ्या काम क्रोध बकरार, मिथ्या राख अति असभस्त्रा, मिथ्या रंग संग माया पे खस्ता, मिथ्या त्रो मोह मान, मिथ्या अप्युपुर कर्तक मान, अस्तर प्रसाद की सन, नानक जब जब जीवे अर के चरण, मिथ्या श्रवण पर नंदा सुने, मिथ्या हर्ष पर गर्भ कोहरे, मिथ्या नेत्र पेक पर त्रिर पाद, मिथ्या रसना पूजन स्वाद, मिथ्या चरण पर बकार खोतावे, मिथ्या मन पर लोभ लुभावे, मिथ्या तनि पर बकारा, मिथ्या बासले बेकारा, बिन भुजे मिथ्या सब है सब दे, नानक हर हर नाम लय, बिरती साध की आरजा, साज बना कहो सुचा, बिरता नाम बिना तन अंध, मुख आवत ताके दुर्गंध, बिन सिमरन दिन रहन बिरता भाए, मेघ बिना जो खेती जाए, गोविंद भयन बिन बिरते सब काम, ज्यो कृपन के निरार्थ धाम, धन धन ते जन दे कट बस्यो हर नाओ, नानक ताके बल बल जाओ, रहत अवर कश अवर कमात, मनी प्रीत मुखन लापत, जानन हर तू प्रवीण, बार पेख न काहू पीन, और बदेसे आप न करे, आपत जावत जन्म मरे, जिसके अंतर बसे निरंकार, तस्की सीख करे संसार, जो तुम पाने तिन प्रभ जाता, नानक्यों जन चरण पराता, करो बेनती पार ब्रह्म सब जाने, अपना की आपे माने, आपे आप आव कर सुन बेरा, किसे दूर जनाव किसे बुझाव तेरा, अपाव श्याम सब ते रहत, सबका जाने आत्म की रहत, जिस भावे तिस लय लड़ लाए, संत अनंत रह समाए, सो सेवक जिस कृपा करी, निमक निमक जप नानक हरी, सलो काम क्रोध अरलो मोह बिंस जय अंगमेव, नानक प्रभ शरणागति कर प्रसाद गुरुदेव, अस्पदी जे प्रसाद क्षति अमृताहे, ते सागर तो रख मनवाहे, जे प्रसाद संगन रतन लावे, तिसको सिमरत परम गत पावे, जे प्रसाद बसे सुख मंदिर, तिसे तय सदा मन अंदर, जे प्रसाद गृह संग सुख बसना, आरता सिमरत तिस रसना, जे प्रसाद रंग रस पोह, नानक सदा ध्याये ध्यान जोग, जे प्रसाद पाठ बटंब रंडावे, जिसे त्यागत अवल भावे, जे प्रसाद सुख से कीजे, मन अर्थता का जस गई जय, जे प्रसाद तो सबको माने, मुक्ता को जस समझाने, जे प्रसाद चल रहता धर्म, मन सदा त्याय केवल पार ब्रह्म, प्रभु जी जब दर गए मान पावे, नानक पास से ती कर जावे, जे प्रसाद अरो कंचन देही, लेव लावो तुष नाम स्नेही, जे प्रसाद रवल रहत, मन सुख पावे हर हर जस कहत,
ਜੇ ਪ੍ਰਸਾਦ ਤੇਰੇ ਸਭ ਛਿੱਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਸਾਖੀ ਭਗਤ ਕਰੇ ਜੇ ਪ੍ਰਸਾਦ ਦਾ ਭੁੱਖਣ ਪੈ ਰੀਜੇ ਮਨ ਤੇ ਸਿਮਰਤ ਕਿਉਂ ਆਲਸ ਕੀਜੇ ਜੇ ਪ੍ਰਸਾਦ ਦਾ ਸਵਸਥ ਸਵਾਰੀ ਮਨ ਤੇ ਪ੍ਰਭ ਕੋ ਕਬੂ ਨਾ ਵਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਓਰਤ ਬੈਰਤ ਸਤ ਸੇ ਝਾਈ ਤੇ ਸੇ ਝਾਏ ਜੋਏ ਤੋ ਲਖੇ ਇਹਾਂ ਉਹਾਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਹਾਰਾਜ ਪਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਨੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੇ ਪਸਮਾਦ ਜੇ ਪ੍ਰਸਾਦ ਬੋਲੇ ਅਮਰਤ ਰਸਨਾ ਜੇ ਪ੍ਰਸਾਦ ਸੁਖ ਸਜੇ ਵਸਣਾ ਜੇ ਪ੍ਰਸਾਦ ਦਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਆਉ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਕਿਹੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਸਿਓ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਸਭ ਸੋਏ ਆਪ ਜਪਾਈ ਜਪੇ ਸੁਣਾਓ ਆਪ ਗੋਏ ਸਵਰ ਗੰਗਾਓ ਪ੍ਰਭ ਕਿਰਪਾ ਤੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬੰਦਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨੂ ਲਾਇਆ ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ ਨਾਨਕਿਨ ਕਹਿ ਕਛੂ ਨਾਥ ਸਲੋਕ ਅਗਮ ਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਕਤਾ ਹੋਏ ਸੁਨ ਮੀਤਾ ਨਾਨਕ ਬਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੋ ਪੂਜਲ ਹੋਤ ਸਾਧ ਸੰਗ ਮਤ ਸਗਲੀ ਕੋਤ ਸਾਧਕ ਸੰਗ ਮਟੇ ਮਹਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੁਝੇ ਕ੍ਰਮ ਮੇਰਾ ਸਾਧ ਸੰਗ ਸਭ ਹੋਤਨ ਮੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮੈਂ ਮਾਂਬਰ ਨੇ ਕੌਣ ਪੁਰਾਣੀ ਨਾਨਕ ਸਾਧਕੀ ਸੋਭਾ ਪ੍ਰਮਾਏ ਸਮਾਨੀ ਸਾਧਕ ਸੰਗ ਅਗੋਚਰ ਮਿਲੇ ਸਾਧਕ ਸੰਗ ਸਦਾ ਪ੍ਰਫੁੱਲੇ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧਕ ਸੰਗ ਮਨੋਹਰ ਬੈਣ ਸਾਧਕ ਸੰਗ ਨ ਕਤੂ ਧਾਵੇ ਸਾਧ ਸੰਗ ਅਸਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਾਮੀਤ ਸਾਧੂ ਕੇ ਸੰਗ ਮਾ ਪੁਨੀਤ ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਬੈਰ ਸਾਧਕ ਸੰਗ ਨਹੀਂ ਕੋਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਹੀਂ ਅਵਤਾਪ ਸਾਧਕ ਸੰਗ ਸਜੇ ਸਵਿਆਪ ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧਕ ਸੰਗ ਨਾ ਕਬੂ ਧਾਵੇ ਸਾਧਕ ਸੰਗ ਸਦਾ ਸੋ ਪਾਵੇ ਸਾਧ ਸੰਗ ਵਸੇ ਗੋ ਚਲਾਏ ਸਾਧੂ ਕੇ ਸੰਗ ਜਰ ਸਹੇ ਸਾਧਕ ਸੰਗ ਵਸੇ ਥਾਨ ਉਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧਕ ਸੰਗ ਦੇੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕਟਮ ਨਸਾਰੇ ਸਾਧੂ ਕੇ ਸੰਗ ਸੋ ਤਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭ ਸੁਰ ਦੇਵਾ ਸਾਧੂ ਕੇ ਸੰਗ ਪਾਪ ਲੈਨ ਸਾਧ ਸੰਗ ਅੰਮ੍ਰਿਤ ਬਨ ਗਾਇਨ ਸਾਧਕ ਸੰਗ ਸਰਬ ਦਾਨ ਕੰਮ ਨਾਨਕ ਸਾਧਕੇ ਸੰਗ ਸਭ ਜਨਮ ਸਾਧਕ ਸੰਗ ਨਹੀਂ ਕਛਕਾਲ ਦਸਾਂ ਪੇੜ ਤੋਤ ਨਿਹਾਲ ਸਾਧਕ ਸੰਗ ਕਲੂਪ ਧਰੇ ਸਾਧੇ ਸੰਗ ਨਰਕ ਪਰ ਹਰੇ ਸਾਧਕ ਸੰਗ ਇਹਾਂ ਉਹਾਂ ਸੇਲਾ ਸਾਧ ਸੰਗ ਵਿਛੜ ਹਰ ਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧਕ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਤ ਬਸੇ ਨਾਨਕ ਉਦਰੇ ਸਾਧ ਸੁਣ ਰਸੇ ਸਾਧਕ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮਨ ਤੇ ਵਿਸਰੇ ਸਾਧ ਸੰਗ ਸਰ ਪਰ ਨਿਸਤਰੇ ਸਾਧਕ ਸੰਗ ਲੱਗੇ ਪੁਰਾ ਮਿੱਠਾ ਸਾਧੂ ਕੇ ਸੰਗ ਘੜਕਾ ਡਿੱਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਭਈ ਮਾਰੀ ਸਾਧਕ ਸੰਗ ਮਿਟਲੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕੀ ਮਹਿਮਾ ਵੇਦ ਨਾ ਜਾਣੇ ਜੇਤਾ ਸੁਣੇ ਤੇ ਤਬ ਗਿਆਨੇ ਸਾਧਕੀ ਉਪਮਾ ਸਿਉ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਹੀਂ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉੱਚੀ ਉੱਚੀ ਸਾਧਕੀ ਸੋਭਾ ਮੋਚੇ ਮੋਚੀ ਸਾਧਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਭਰਾਓ ਭੇਦ ਨਾ ਭਾਈ ਸਲੋਕ
मन साचा मुख साचा सोए अवरण भेखे एक स्विण कोए नानक ए लक्षण ब्रह्म ज्ञानी होए अष्टपदी ब्रह्म ज्ञानी सदा निर्लेप जैसे जल में कमल अलेप ब्रह्म ज्ञानी सदा निर्दोष जैसे सूर सर्व को सोख ब्रह्म ज्ञानी के दृष्ट समान जैसे राजरंग को लागे तुलपान ब्रह्म ज्ञानी के धीर जेग जो बसदा को खोदे कोई चंदन लेप ब्रह्म ज्ञानी का ही गनाओ नानक जो पावक का सहज स्वभाव ब्रह्म ज्ञानी निर्मल से निर्मला जैसे मैला लागे जला ब्रह्म ज्ञानी के मन होए प्रकाश जैसे तारे उपर आकाश ब्रह्म ज्ञानी के मित्र सत्र समान ब्रह्म ज्ञानी के नाय

ਭਇਆ ਬ੍ਰਹਮ ਗਿਆਨੀ ਸਦਾ ਸਮੁੰਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹ ਬ੍ਰਹਮ ਗਿਆਨੀ ਪੜ ਉਪਕਾਰ ਮਾਹ ਬ੍ਰਹਮ ਗਿਆਨੀ ਕਹਿ ਨਾਹੀਂ ਚੰਦਾ ਬ੍ਰਹਮ ਗਿਆਨੀ ਲੈ ਸਾਹਬ ਸੰਬੰਧਾ ਬ੍ਰਹਮ ਗਿਆਨੀ ਕੇ ਹੋਏ ਸਫਲਾ ਬ੍ਰਹਮ ਗਿਆਨੀ ਸੋਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਆਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਭ ਸੰਸਾਰ ਬ੍ਰਹਮ ਗਿਆਨੀ ਕਹਿ ਕੇ ਰੰਗ ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਭ ਜਾਗਤ ਬ੍ਰਹਮ ਗਿਆਨੀ ਅੰਗ ਬੁੱਧ ਤਿਆਗ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾਵੇਤਾ ਬ੍ਰਹਮ ਗਿਆਨੀ ਏਕ ਸੰਗੇਤਾ ਬ੍ਰਹਮ ਗਿਆਨੀ ਕੋਏ ਅਚੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇ ਅਧਿਆਕਰ ਬ੍ਰਹਮ ਗਿਆਨੀ ਸਰਬ ਕਾ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ

ਸਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪੁਰਸਾ ਨਾਨਕ ਹੋ ਛੁੱਟੇ ਸਹਿਜ ਘਟੇ ਲੱਖ ਉਠਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਣਗ ਭੋਗ ਵੇਖੈ ਕਰੇ ਨੈ ਤਪਤਾਵੇ ਕਬ ਕਮ ਮਰੇ ਬਿਨਾ ਸੰਤੋਖ ਨਹੀਂ ਕਉ ਰਾਜੇ ਸੁਭਮ ਸੁਪਨ ਮਨੋਰਥ ਬਿਰਸੇ ਸਭ ਕਾਜੇ ਨਾਮ ਰੰਗ ਸਭ ਸੁਖ ਹੋਏ ਬੜਪਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮ ਨੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਮਨ ਕਰਨੇ ਹਾਰ ਐਸਕੇ ਹਾਥ ਕਰਾਂ ਵਿਚਾਰ ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕੁਛ ਕੀਨੋ ਸੋ ਆਪਣੇ ਰੰਗ ਸਭ ਤੇ ਦੋ ਸਭ ਹੋ ਕੈ ਸੰਗ ਬੂਝੇ ਦੇਖੇ ਕਰੇ ਵੇਖ ਆਪੇ ਏਕ ਆਪੇ ਅਨੇਕ ਮਰੇ ਨਾ ਬਿਨ ਸੇ ਅਗਨ ਜਾਏ ਨਾਨਕ ਸਾ ਦੇ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੋ ਆਪਣ ਮੁਸਤਾਰ ਸਭ ਕੁਛ ਸੁਸਕਾ ਉਹ ਕਰਨੇ ਹਾਰ ਉਸ ਤੇ ਭੈਣ ਕਹੋ ਕਿ ਸੋਏ ਥਾਂ ਥਨਨ ਤਰੇ ਕੇ ਸੋਏ ਆਪਣੇ ਚਲ ਤਿਆਗ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨਮੈ ਆਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਮੁਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੈ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਮ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਸਰਨ ਜੋ ਜਨ ਪਰੇ ਸੋ ਜਨ ਉਦਨਹਾਰ ਸੰਤ ਕੇ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਆਰਜਾ ਘਟੇ ਸੰਤ ਕੇ ਦੁਖਨ ਜਮ ਪੇ ਨੇ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸਭ ਬਤਹੀਨ ਸੰਤ ਕੇ ਹਸਤੇ ਕੋ ਰੱਖੇ ਨਾ ਕੋਈ ਸੰਤ ਕੇ ਦੁਖਨ ਸਾਨੂੰ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀ ਕਰੇ ਸੰਤ ਕੇ ਦੁਖਨ ਤੇ ਮੁਖ ਪਾਵੇ ਸੰਤਨ ਕੇ ਦੁਖਨ ਕਾਗਜਨ ਲਵੇ ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਸਿਰਫ ਜੋਨ ਕਰਮਾਏ ਸੰਤਨ ਕੇ ਦੁਖਨ ਤ੍ਰਿਸ਼ਨਾਮੈ ਜਲੇ ਸੰਤ ਕੇ ਦੁਖਨ ਸਭ ਕੁਛ ਚਲਾਏ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਇਹ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖਿੰਟਕ ਨਾ ਪਾਈ ਸੰਤ ਕਾ ਨਿੰਦਕ ਮਹਾਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਜੋਗ ਸੰਤ ਕੇ ਨਿੰਦਾ ਦੁਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸਕਾ ਪੀ ਮੋਏ ਖੋ ਨਾਨਕ ਸੰਤ ਭਾਵੇ ਤਾਂ ਉਸਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲੱਗ ਗਏ ਸੰਤ ਕੇ ਦੁਖੀ ਕੋ ਸਭ ਜਾਗ ਗਏ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਬੁਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁੱਖ ਨਾ ਸੁਖ ਤੇ ਕਰੇ ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੇ ਤਾਂ ਲਏ ਮਲਾਏ ਸੰਤ ਕਾ ਦੁਖੀ ਅੱਧ ਵੀ ਤੇ ਟੁੱਟੇ ਸੰਤ ਕਾ ਦੁਖੀ ਕਦੇ ਸੰਤ ਕਾ ਦੁਖੀ ਕਦੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਦੇ ਥੋਤਾ ਜਿਉਂ ਸਾਸ ਬਣਿਆ ਮਿਰਖ ਕੀ ਲੋਤਾ ਸੰਤ ਕੇ ਦੁਖੀ ਕੀ ਜੜ ਕਿਛਨਾਏ ਆਪਣ ਵੀ ਜਪੇ ਕਾਏ ਸੰਤ ਕੇ ਦੁਖੀ ਕੋ ਅਵਨ ਰੱਖਣ ਹਾਰ ਨਾਨਕ ਸੰਤ ਭਾਵੇ ਤਨ ਲਏ ਅਵਾਰ ਸੰਤ ਕਾ ਦੁਖੀ ਇਉਂ ਬਿਰਲਾਏ ਜਿਉਂ ਜਲ ਬਿਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉਂ ਪਾਪਕ ਈਦਨ ਨਹੀਂ ਧਰਾਪੇ ਸੰਤ ਕਾ ਦੁਖੀ ਛੁੱਟੇ ਅਕੇਲਾ ਜਿਉਂ ਵਾਰ ਤਿਲ ਖੇਤ ਮਾਏ ਦੇਹਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕੈਤ ਕਿਰਤ ਨਿੰਦਕ ਕਾ ਤੁਰ ਹੀ ਪਿਆ ਨਾਨਕ ਜੋ ਤਿਸ ਭਾਵੇ ਸੋਈ ਪਿਆ ਸੰਤ ਕਾ ਦੁਖੀ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਾਹ ਮੇਰੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ ਸੰਤ ਕੇ ਦੁਖੀ ਕੀ ਪੁੱਜੇ ਨਾਸਾ ਸੰਤ ਕਾ ਦੁਖੀ ਔਰ ਚਲੇ ਨਿਰਾਸਾ ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮੇਟੇ ਕੋਈ ਨਾਨਕ ਜਾਣੇ ਸੱਚਾ ਸੋਈ ਸਭ ਕਰ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕਰ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੇ ਜਾਓ ਸਾਸ ਗ੍ਰਾਥ ਸਭ ਕੁਛ ਵਰਤੇ ਤਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਲਿਆ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨ ਵਸੁਰਜਨੋ ਸਿਮਰੋ ਹਰਾ ਰਾਏ ਇਹ ਕਿਆ ਸਰ ਮਨ ਰੱਖੂ ਨਾਨਕ ਦੂਪ ਭਰਮ ਪਾ ਜਾਏ ਅਸ਼ਪਦੀ ਮਨ ਔਕੀ ਦੇ ਬਿਰਤੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਜਿਸਕੇ ਦੀਏ ਰਹੇ ਅਗਾਏ ਬਹੁ ਨਾ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਨ ਔਕੇ ਕਿਛ ਨਾ ਹੀ ਹੱਥ
तिसका कुंभू सोए तिसका नाम रखंट पुरोए सिमर सिमर सिमर प्रभ सोए नानक भगन न लागे कोई। पुस्तक मन में कर निरंकार कर मन में सद व्यवहार निर्मल रस नाम सुपियो सदा सेला कर ले जियो नैनो बेग थार तारंग सा संग बंसे सब संग चरण चलो मार्ग गोबिंद मिटे पाप जपी हर बिंद कर हर कर्म श्रवण हर कथा हर दर गए नानक जो मथा बड़ भागी ते जन जग माहे सदा सदा के गुण गाहे राम नाम जो करी विचार से तन से धनवंत गनी संसार मंत्र मुख बोले हर मुखी सदा सदा जानो ते सुखी एको एक एक पछाने ये तो की असो जी जाने नाम संग जिसका मन मानिया नानक तने निरंजन जानिया गुर प्रसाद अपना सुजे जिसकी जानो तृष्णा बुझे सत्संग हर हर जस कहत सर्व रोग ते ओ हर जन रहत आमदन कीर्तन केवल बख्यान ग्रस्तमय सोई निर्वाण एको पर जिस जन की आसा जिसकी कट है जम की फासा पार ब्रह्म की जस मन भूख नानक तसन लागे दूख जिस कौर प्रा मन चित आवे सो संसेला नहीं डलावे जिस प्रभ अपना कृपा करे सो सेव तो किस से डरे जैसा सा तैसा दृष्टाया अपने कार्य में आप समाया सोदत सोद सोद सीजा गुर प्रसाद तब सब बुझा जब देखो तब सब समूल नानक सो सूक्ष्म सोई स्थूल न के जन्मे न के समरे आपन चल ताप भी करे आमन जाऊं दृष्ट नाम दृष्ट आज्ञाकारी तारी सब सृष्ट आपे आप सब में आप अंक जुगत राय थाप थाप अविनाशी नाही गज कांड धारण तार रहो ब्रह्मांड अलाखो पे पुरख प्रताप आप जपाए तन अनक जाप जन प्रव जाता सो सो बावंत सब संसार बदे तन मंत प्रभ के सेवक सर्व प्रभ के सेवक सगल उदाहरण प्रभ के सेवक दुख उसारण आपे में लय कृपाल गुर का सब जप है निहाल उनकी सेवा सोई लागे जसनो कृपा करे बट भागे नाम जत पावे बसराम नानक तिन पुरख होए उत्तम करमान जो किस करे सो प्रभ के रंग सदा सदा बसे हर संग सह सबाए होए सो होए करणे हर पछाणे सोए प्रभ का किया जन मीठल गाना जैसा सा तैसा दृष्टाना जिस ते उपजा ते समाए समाए ओ सोखन दान उनु बनाए आस को अभिनो मान नानक प्रभ जाने को जान श्लोक सर्वकला भरपूर प्राव बिरसा जननहार जाके समन उदरिये नानक तिस बलहार अष्टपदी टूटी गंडनहार गोपाल सर्व दिया पे प्रतपाल सगल की चिंता जिस मन माहे तिसते बिरसा कोई नाहे रे मन मेरे सदा हर जाप अविनाशी प्राव्या पे आप आपन किया कछु न होए जे सब प्राणी लोचे कोई तिसमें नाही तेरे किस काम गत नानक जा पे हर नाम रूपवंत होए नाही मोहे प्रभ की जो सल कर सोहे तनवंता है क्या को गर्भे या सबके तस्कार दिया दर्भे असुरा जे को उपावे प्रभ की कला बना कहता आवे जे को होए बहे दाता ते देन हार जाने गवार जिस गुर प्रसाद टूटे हर रोग नानक सो जन सदा अरोग जो मंदिर को थामे थमन क्यों जो मंदिर को थामे थमन क्यों गुर का सोद मने थमन जो बुखार नाव चढ़ तरे प्राणी गुर चरण लग नस्तरे जो अंधकार दीपक प्रगास गुर दर्शन देख मन होए विकास जो महा ध्यान में मार्ग पावे जो साधु संग में ज्योत प्रगटावे चंद संतन की बात छो तुहर नानक की हर लोचा पूर मान मूर्ख काहे बिलाइए पूर्व लिखे का लिखिया पाइए दुख सो प्रभ देव नहार अवर त्याग कुंत सिकार जो कछ करे सोई सुखमान भूला काहे फिरे जान कौन बसताई तेरे संग लपटरे और रस लो गीत संग राम नाम जा फिर दे माहे नानक पद से ती कर जाहे जस वखर को लैन तू आया राम नाम संतन कर पाया ताजो मान ले हो मन मोल राम नाम हृदय में तोल लाल के संत संचार अवर त्याग विख्या जंजाल तन तन कहे सब कोए मुख उजल हर वर्गे सोए ए बपार बल्ला बपारे नानक ताके सद बुलहारे चरण साध के तोहे तोहे पियो अर्प साध को अपना जियो साध की तूर करो स्नान साध ऊपर जाइए कुर्बान साध सेवा अड़पागी पाइए साध संग हर कीर्तन गाइए अनक बिगनते साधु राखे हर गुण गाए अमृत रस चाखे ओट गई संता धर आया सर्व सुख नानक ते पाया मृत को जीवल नार भूखे को देव के उधार सर्वन दान जा की दृष्टि माहे पूर्व लगे का लेना पाहे सब कह तिसका हो करने जो तिस बंधु सरोहा न हो जब जन सदा सदा जन रैणी सब ते उच्च निर्मल एक सब ते उच्च निर्मल एक करणी कर कृपा जिसको नाम दिया नानक सो जन निर्मल थिया जाके मन गुर की प्रतीत फिर जन आवे हर प्रभ चीत
ਭਗਤ ਪਾ ਸੁਣੀਏ ਤੇ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸਜਤਾ ਕੀ ਰਹਿਤ ਸੱਚ ਹਿਰਦੇ ਸਤ ਮੁਖ ਕਹਿਤ ਸੱਚੀ ਦ੍ਰਿਠ ਸੱਚ ਆਕਾਰ ਸੱਚ ਵਰਤੇ ਸੱਚਾ ਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਗੁਣ ਤੇ ਪ੍ਰਭਿੰਨ ਤੇ ਸਿਵ ਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਾਹਮਣ ਮੈਰਾ ਮਨ ਔਖੀ ਤੂੰ ਪ੍ਰੀ ਤਿਆਗ ਜਿਸ ਤੇ ਪਰੇ ਨਹੀਂ ਕਿਸ ਕੋਈ ਸਰਬ ਨਿਰੰਤਰ ਕੁਸ ਹੋਏ ਆਪੇ ਵੀ ਨਾ ਆਪੇ ਦਾਨਾ ਗੈਰ ਗੰਭੀਰ ਬੀਰ ਸਿਦਾਨਾ ਵਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਦਾਨ ਦਿਆਲ ਬਖਸੰਦ ਸਾ ਤੇਰੇ ਕੀ ਚਰਨੀ ਪਾਓ ਨਾਨਕ ਕੇ ਮਨ ਇਹ ਮਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾ ਕਰਨੇ ਤਰਫੋਰ ਜਿਸਕਾ ਮੰਤਰ ਨਾ ਜਾਣੇ ਹੋਰ ਅੰਦਰੂ ਮੰਗਲ ਸਰ ਜਾ ਕੇ ਸਰਬ ਸੋਖ ਸੁਣੀਏ ਕਰ ਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾ ਮੈਂ ਤਪੀ ਸਿਰ ਗ੍ਰਿਤ ਮੈਂ ਭੋਗੀ ਚੈ ਚੈ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਣੇ ਅੰਤ ਨ ਪਾਇਆ ਜਾਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਉਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪੁਰੋਹੀ ਆਪਣੇ ਸੂਤ ਸਮਤ ਗਿਆਨ ਧਿਆਨ ਜਾਂਦੇ ਜਨ ਦਾਸ ਨਾਮ ਚਾਹਵੇ ਸੇ ਤੇ ਗੁਣ ਮੈਂ ਜਾਖੋ ਪਰਮਾਏ ਜਨਮ ਹਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾ

पूर्ण सब ठाए, नाना विध गर्भंत बनाई, अपनी कीमत आपे पाई। सब कर तिसके सब तिसके ठाओ, जब जब जीवे नानक हर नाओ। नाम के तारे सगले जन, नाम के तारे खंड ब्रह्मांड, नाम के तारे समृत भेद प्राण, नाम के तारे सुन ज्ञान ध्यान, नाम के तारे दास प्रसार, नाम के तारे सगलकार, नाम के तारे पुरिया सब पवन, नाम के संग उदरे संश्रवण। कर कृपा जैसे अपने नाम लाए, नानक चौथे पद में सो जन गत पाए। रूप सत जा का सत स्थान, पुरुष सत केवल प्रधान, करतूत सत सर जा की वाणी, सतपुरख सा मह समाणी, सत कर्म जाकी रचना, सत मूल सत सत उत्पत्त, सत करणी निर्मल निर्मली, जैसे बुझाए तैसे सफली। सत नाम प्राप का सुखदाई, विश्वास सत नान गुरते पाई, सत भजन सत उपदेश, सत्य जन जाके हृदय पुरसे, सत नित बुझे जे कोई, नाम जब ताकि गत होए, आप सत गया सब सत, आपे जाने अपनी मित गत। ਨਾ ਸਾਸਾ ਧਿਆਨ ਹਾਰਾ ਸਾਸਾ ਸਤਿਹਾਰੀ ਆਪੇ ਗੁਣ ਆਪੇ ਗੁਣਕਾਰੀ ਸਾਧ ਸਾਸਾ ਪ੍ਰਭਗਤਾ ਸੋਤ ਜਸ ਸਤ ਜਸ ਸੁਣਤਾ ਬੁਝਣ ਹਾਰ ਵਾ ਸਾਸਾ ਹੋਏ ਨਾਨਕ ਸਾਧ ਸਤ ਪ੍ਰਭ ਸੋਏ ਸਤ ਸਰੂਪ ਜਿਹੜੇ ਜਿਨ ਮਾਨਿਆ ਕਾਰਨ ਕਰਾਉਣ ਤੇ ਮੂਹ ਵਿਛਾਣਾ ਜਾ ਕੇ ਰੇਡੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੁਸ ਮਨ ਪ੍ਰਗਟਾਇਆ ਪੈ ਤੇ ਨੇ ਭਾਉ ਹੋਏ ਵਿਸਾਨਾ ਤਿਸ ਤੇ ਉਪਜਾ ਤਿਸ ਮਾਹ ਸਮਾਨਾ ਵਾਸਤ ਮਾਹੇ ਲੈ ਵਸ ਗਦਾਈ ਤਾਵਾ ਭੇਨ ਨਾ ਕਹਿ ਨਾ ਜਾਈ ਬੁਝੇ ਬੁਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ठाकर का सेवक आज्ञाकारी, ठाकर का सेवक सदा बुजारी, ठाकर के सेवक के मन प्रतीत, ठाकर के सेवक की निर्मल रीत, ठाकर को सेवक जाने संग, प्राप्त का सेवक नाम के रंग, सेवक को प्रभु पालनहारा, सेवक की रास निरंकारा, सो सेवक जिस दया प्रवतारे, नानक सो सेवक सहसमारे, अपने जन का पर्दा ढाके, अपने सेवक की सर पर राखे, अपने दास को देव बधाई, अपने सेवक को नाज पाई, अपने सेवक की आप पात्र राखे, तारी जातन कोई न लाके, प्रभु के सेवक को न पहुंचे, प्रभु के सेवक हो से उचे, जो प्रभु अपनी सेवा लाया, नानक सो सेवक दे दिस बिटाया, नीति फिरी में कर राखे, पशु करे लास्त उठ लाके, जिसका सास न कर रहा आप, ताको राजा देकर हाथ, मान जतन कर वो पात, जिसके कर्तव्य बिछे जात, मारे न राखे एवं न कोय, सब जिया का राह सोए, काहे सोच काहे प्राणी, जप नानक प्रभ अलख बढ़ाणी, बार बार बार प्रभ जपिए पी अमृत ए मन तन द्रपिए, नाम रतन जिन गुरु पाया, तिस किसी अवर न दिसाया, नाम धन नामो रूप रंग, नाम सुख हर नाम का सांग, नाम राज जो जन त्रिपताने, मन तन नाम ना समाने, उठ बैठ सोवत नाम को नानक जन के सबकाम, बोलो जस सेवा दिन रात, प्रभु अपने की नींद दाता करे, भगत आत्म के चाहे, प्रभु अपने से रिया समाये, जो हुआ हो सो जाने, प्रभु अपने का हुक्म जाने, तिसरी महिमा कौन बखानो, तिसका गुण कह एक न जानो, आठ पै प्रभु बसे हजूरे, को नानक से जन पूरे, मन मेरे तिन की ओर ले, मन तन अपना तीन जन दे, जिन जिन अपना प्रभु छत, सो जन सर्व सोख का दाता, तिसरी सारे सर्व सुख पावे, तिसके दास सब पाप मिटावे, वह सियाग सगली चार, जिस चंद की सेवा लाग, आवन जान न हो भी तेरा, नानक जिन्हें पूजे सदा पैरा, सलोक सतपुरुष जिन जानिया, सतगुरु तिसका नाम, तिसके संग से पुत्र, नानक हर गुण गावा स्वरी, सतगुरु से की करे पत पास, सेव को गुरु सदा दया, से की गुरु दुर्मत मल हिरे, गुरु बचनी हर नाम उच्चरे, सतगुरु से के बंधन काटे, गुरु का सिर भगा तिहाड़े, सतगुरु से को नाम धन दे, गुरु का सिख बटभागी, सतगुरु सिख को हाथ पात, सतगुरु सिख का हाथ पात सवारे, नानक सतगुरु सिख को जी नाथ सुमारे, गुरु के ग्रह सेव को जोड़े है, गुरु की आज्ञा मन में सहे, आप सको कर किसी न चिन्हावे, हर हर नाम जो सत्यावे, मन बेच सतगुरु के पास, तिस सेवक के काज रास, सेवा कर सो इन्हें काम, जिसको हो तो प्राप स्वामी, अपनी कृपा जिस आप करे, नानक सो सेवक सेवक गुरु की मत ले, बीस विषय गुरु का मन माने, सो सेवक गुरु विषय की गा जाने, सो सतगुर इस विजय हर नाओ, इनके बाद गुरु को गल जाओ, सर्वान जी का दाता, आठ पैर प्राप रंग रंगराता, ब्राह्मे जन जान्य पा, ब्राह्मे के आप नहीं कस भार, मैं सैंप लै न जाइए, नानक ऐसा कुछ भाग भी पाइए, सफल दासन पेड़ पनीत, पास चरण घट निर्मल रीत, भेड़ रंग राम गुण रवे, पाप रंग दरगा गए, सुंगा वचन कर नंगाने, मन संतोष आत्म पतियाने, पूरा गुरु अक्षर जागा मंत्र, जिस फेकी हुए शांत, गुण ध्यान की नहीं पाए, नाम जिस भावे तो लय मिलाए, जिस भाए कुछ विवेक, सत पूरे पूर्ण विवेक,
ਕਾਹੂ ਬੋਲ ਨਾ ਪਹੁੰਚੇ ਤਾਂ ਪੁਰਾਣੀ ਅਗਮ ਗੋਚਰ ਪ੍ਰਭ ਨਿਰਵੈਣੀ ਨਿਰਾਰ ਨਿਰਵੈ ਸੁਖਦਾਈ ਤਾਂ ਕਿਹ ਨਾ ਪਾਈ ਅਨੇਕ ਭਾਗਤ ਬੰਧਨ ਨਿਤ ਕਰੇ ਚਰਨ ਕਰਨ ਹਿਰਦੇ ਸਿਮਰੇ ਸਭ ਲਿਆਈ ਸਤਿਗੁਰ ਆਪਣੇ ਨਾਨਕ ਜਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਰਸ ਪਾਵ ਜਨ ਕੋਏ ਮਨ ਜੀਵੇ ਅਸ ਹੋਏ ਉਸ ਪੁਰਖਾ ਨਾ ਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਰਦਾਸ ਆਰ ਪੈਰ ਹਰ ਕਾ ਨਾ ਲੇ ਕਾਕੇ ਉਹ ਦੇ ਸੇਵ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਵ ਮਨ ਮੇ ਰਾਗੇ ਆਰ ਹਰ ਏਕ ਅੰਧਕਾਰ ਦੀ ਕਰ ਪ੍ਰਗਾਸੇ ਨਾਨਕ ਭਰਮ ਹੋ ਦੁੱਖ ਦੇ ਕੇ ਨਾਸੇ ਤਾਤ ਮੈਂ ਠਾਂਡ ਬਰਤਾਈ ਅੰਧ ਭਇਆ ਦੁੱਖ ਨਾ ਕੇ ਭਾਈ ਜਨ ਮਰਨ ਕੇ ਮਰੇ ਅੰਦੇਸੇ ਸਾਧੂ ਦੇ ਪੂਰਨ ਦੇਸੇ ਭੋ ਸੁਭਾ ਨੇ ਭੋ ਮਸੇ ਸਗਲ ਵਿਆਹ ਮੰਨਦੇ ਕਹਿ ਨਸੇ ਸਿਸਾ ਸਾਧਨ ਕੀ ਬਤਾਈ ਸਾਧ ਸੰਗ ਜਗ ਨਾ ਅਮਰਾ ਵੀ ਸਿੱਤ ਪਾਈ ਚੁਕੇ ਭਰਮ ਗਵਨ ਸੁਣ ਨਾਨਕ ਹਾਰਾ ਜੋ ਸਰਵ ਨਿਗੁਣ ਆਪ ਸਰਗੁਣ ਵੀ ਹੋਈ ਕਲਾ ਧਾਰੀ ਸਗਲੀ ਮੋਹੀ ਆਪਣੇ ਚਿਤ ਪਰ ਵਾ ਅਪਣਾਏ ਆਪਣੀ ਕੀਮਤ ਆਪੇ ਪਾਏ ਹਰ ਮੈਂ ਦੂਜਾ ਨਾ ਹੀ ਕੋਈ ਸਰਵ ਨਿਰੰਤਰ ਇੱਕੋ ਸੋਏ ਬਹੁਤ ਬਹੁਤ ਰਵਿਆ ਰੰਗ ਪਏ ਪ੍ਰਗਾਸ ਸਾਧ ਕੇ ਸੰਗ ਰਾਜ ਰਚਨਾ ਆਪਣੀ ਗੱਲ ਧਾਰੀ ਅਨਕ ਵਾਰ ਨਾਨਕ ਬਲੇ ਹਾਰੀ ਸੋ ਲੋਕ ਸਾਧ ਨ ਚਾਲੇ ਬਿਨ ਭਜਨ ਵਿਸਾ ਸੇ ਵਿਚਾਰ ਹਾਰ ਨਾਮ ਪਾਉਣ ਨਾਨਕ ਇਸ ਅਨੁਸਾਰ ਆਸਤਰੀ ਸੰਤ ਦਿਨਾਂ ਵੇਲੇ ਕਰੋ ਵਿਚਾਰ ਏਕ ਸਿਮਰਨ ਨਾ ਆਧਾਰ ਵਾਪ ਸੰਗੀਤ ਵਿਚਾਰ ਚੰਨ ਕਮਲ ਮੈਂ ਉਧਾਰੋ ਕਰਨ ਕਾਰਨ ਸੋ ਪ੍ਰਭ ਸਮਰਾਥ ਦਿੜ ਕਰ ਦੋ ਨਾਮ ਹਰ ਵਾਸ ਧੰਨ ਸੁਣ ਚ ਹੋ ਗਾ ਉਹ ਅੰਤ ਸੰਤ ਦਿਨ ਕਰ ਨਿਗਰ ਮਨ ਦੇ ਆਸ ਰੱਖੋ ਮਨ ਮਾਏ ਸਭ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੋ ਕੋ ਨਿਤ ਵਾਸੇ ਮੀਰ ਸੋ ਸੋ ਸਭ ਸੰਗ ਬਰੀਦ ਜਿਸ ਤੋਂ ਪਾ ਕੋ ਕਰੇ ਭਲੀ ਕਾਨੀ ਸਾਹ ਸੋ ਪਾ ਭਾਈ ਹਰ ਕੀ ਸਾਨੀ ਅਨੇਕ ਵਾ ਵੀ ਰੋਗ ਨਾ ਜਾਏ ਰੋਗ ਵਟੇ ਹਰ ਅਵਸਰ ਲਾਇਨ ਸਭ ਨਾਮੇ ਹਰ ਨਾਮ ਨਿਧਾਨ ਜਪ ਨਾਨਕ ਦਰ ਕੇ ਪ੍ਰਵਾਨ ਮਨ ਪ੍ਰਬੋਧ ਹਰ ਕੇ ਨਾਇਨ ਦੇ ਤਿਸ ਧਾਵ ਧਾਵ ਥਾ ਥਾ ਕੋ ਬਿਗਨ ਲਾਇ ਕੋਈ ਜਾ ਕੇ ਰਿਦੇ ਵਸੇ ਹਰ ਕੋਈ ਕਾਲ ਤਾੜੀ ਠਾਂਡਾ ਹਰ ਨਾਉ ਸਿਮ ਸਿਮ ਸਰ ਸੁਖ ਪਾਉ ਭਾਉ ਬਿਨ ਸੇ ਪੂਰਨ ਹੋਏ ਆਸ ਭਾਗਤ ਵਾਇਆ ਤੁਮੇ ਕਾਸ ਤਿਤ ਘਰ ਜਾਏ ਵਸੇ ਬਨਾਸੀ ਕਹੋ ਨਾਨਕ ਕਾਢੀ ਜਾਂ ਫਾਸੀ ਸਤ ਵਜਾ ਕੇ ਜਨ ਸਾਚਾ ਜਨ ਮਰੇ ਤੋ ਕਾਚੋ ਕਾਚਾ ਆਵਾ ਗਵਨ ਮਿਟੇ ਪ੍ਰਭ ਸੇਵਾ ਪਿਆਵ ਸੰਗ ਦੇਵ ਯੋ ਰਤਨ ਜਨਮ ਕਾ ਹੋਏ ਉਧਾਰ ਹਰ ਸਿਮਰ ਪ੍ਰਾਣ ਉਧਾਰ ਅਨੇਕ ਪਾਵਨ ਛੂਟਣ ਹਾਰੇ ਸਿਮਰ ਸਾਥ ਵੇਦ ਵਿਚਾਰ ਕੇ ਹਾਰ ਕੀ ਭਗਤ ਕਰੋ ਮਨ ਲਾਏ ਮਨ ਵੰਜਨ ਨਾਨਕ ਫਲ ਪਾਏ ਸੰਗ ਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮੁਨਾ ਸਤ ਮਿਤ ਕਟੰਬ ਔਰ ਗੰਦਾ ਇਨਤੇ ਕਹੋ ਤੁਮ ਕਮ ਸੁਨਾਸਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕੌਣ ਛਿਟਕਾਰ ਰਾਸਤਾ ਸੀ ਰਾਥ ਸਵਾਰੀ ਝੂਠਾ ਡੰਬ ਝੂਠ ਵਸਾਰੀ ਜਿਨ ਦੀਏ ਤਿਸੇ ਬੁਝੇ ਰੰਗ ਗਾਨਾ ਨਾਮ ਸਾਰ ਨਾਨਕ ਵਿਸਾਨਾ ਗੁਰੂ ਕੀ ਮਾਤ ਤੂੰ ਲੇਹ ਆਨੇ ਭਗਤ ਬਿਨਾਂ ਬੋ ਡੁੱਬੇ ਸਿਆਰੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤਮਾਮ ਹੋਏ ਚੀਤ ਚਾਨਕ ਸਮਝ ਰੱਖੋ ਰਾਖੋ ਮਨ ਮਾਏ ਜਨ ਜਨ ਦੇ ਕਿਲੀ ਜਾਏ ਆਪ ਜਪੋ ਆਪਣਾ ਨਾਮ ਜਵਾਬੋ ਸੁਣ ਕਹਿ ਕਰੇ ਅਸ ਗਤ ਪਾਵੋ ਸਾ ਭੂਸਾ ਹਰ ਕੋ ਨਾਮ ਸਹਿ ਸਵਾਏ ਨਾਨਕ ਗੁਣ ਗਾ ਗੁਣ ਗਾ ਤੋ ਉਸਤੋ ਸ੍ਰੀ ਮਹਿਲ ਵਿੰਚ ਜਾਏ ਹੁਮੇ ਵਿਖਿਆ ਹੋਏ ਚਿੰਤ ਵਸੇ ਸੁਖ ਨਾਲ ਸਾਥ ਦਰਾਸ ਹਰ ਨਾਮ ਸਵਾ ਸਿਆਰ ਸਰਮ ਸਗਲੀ ਮਨਾ ਸਾਥ ਸਰਮ ਪਾਸਾ ਚਨਾ ਹਰ ਪੂੰਜੀ ਸੰਚ ਕਰੇ ਹੋ ਵਿਹਾਰ ਹੀ ਸੁਖ ਦਰ ਸਹਿਜ ਕਾਰ ਸਰਮ ਨਿਰੰਤਰ ਏਕੋ ਦੇਖੋ ਨਾਨਕ ਜਾ ਕੇ ਮੁਸਤਕਲੇ ਗਏ ਏਕੋ ਜਾਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਏ ਸੇ ਗੁਣ ਗਾਓ ਅਨੰਤ ਮਨ ਤਾਂ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰੇ ਪ੍ਰਵਿਆਪ ਅਨੇਕ ਵਿਸਾਰ ਏਕ ਦੇ ਪੈ ਏਕ ਰਾਸ ਰਾਸ ਗਏ ਮਨ ਤਾਂ ਅੰਤਰ ਏਕ ਪ੍ਰਭਰਾਤਾ ਗੁਰਬਸਾ ਨਾਨਕ ਏਕ ਜਾਤਾ ਸਲੋਕ ਫਿਰ ਸੇਤ ਪ੍ਰਵਾਇਆ ਪਰਿਆ ਤੋ ਸੁਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇਆ ਸੋ ਜਾ ਕੇ ਜਨ ਜਾ ਕੇ ਪ੍ਰਭ ਦਾਨ ਕਰ ਕਿਰਪਾ ਦੇ ਬਹਾਨਾ ਸਾ ਜਿਨਾਂ ਕੀ ਮੰਗ ਧੂਰ ਪਾ ਬ੍ਰਹਮ ਦੇ ਸ਼ਰਧਾ ਪੂਸਾ ਸਦਾ ਪ੍ਰਾਪਤ ਗੁਣ ਗਾਉ ਸਾ ਸਾ ਪ੍ਰਭ ਤੁਮੇ ਧਿਆਵੋ ਸਾਰਨ ਸਮਰ ਚੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕਿਨੇ ਨੀਤ ਏਕ ਓੜ ਏਕ ਉਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਜਿਸ ਮਾਸੁਖ ਹੋਏ ਹਰ ਸਾਰੇ ਗਿਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੋ ਪਰ ਭਰੇ ਪ੍ਰੇਮ ਰਸ ਰੰਗ ਬੁਝੇ ਜਾਓ ਸਾਧ ਦੇ ਸੰਗ ਪਰੇ ਸਾਰ ਨਾਮ ਸੁਣ ਤਿਆਗ ਅੰਤਰ ਪ੍ਰਗਾਸ ਅੰਤਿ ਲੀਲਾ ਉੜ ਭਾਗੀ ਚਿੱਤ ਪ੍ਰਸਤ ਹੋਏ ਨਾਨਕ ਨਾਮ ਅਤੇ ਸੁਖ ਹੋਏ ਸੇ ਕੀ ਮਨਸਾ ਪੂਰੀ ਸਹੀ ਸਤਿਗੁਰ ਦੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋ ਦਿਆਲ ਸੇਵ ਕਿੰਨੋ ਸਦਾ ਦਿਆਲ ਵੰਦਨ ਕਾਠ ਮੁਕਤ ਜਨ ਭਇਆ ਜਨ ਮਰਨ ਦੁਖ ਭਰਮ ਗਿਆ ਇਸ ਪੁੰਨੀ ਸਦ ਦਸਤਾ ਪੂਰੀ ਰਾਮ ਰਿਆਸਤਾ ਸੰਗ ਜੁੜ ਇਸ ਦਾ ਸਾਧ ਹੀ ਅਮਲਾਏ ਨਾਨਕ ਭਗਤੀ ਨਾਮ ਸਵਾਲ ਸੁਖ ਵਿਸਰੇ ਜੇ ਘਾਲ ਨਾ ਭਾਣੇ ਸੁਖ ਵਿਸਰੇ ਜੇ ਹੀ ਆ ਜਾਣੇ ਸੁਖ ਵਿਸਰੇ ਜੀ ਸਭ ਕਿਸੇ ਦੀ ਆ ਸੁਖ ਵਿਸਰੇ ਜੇ ਜੀਵਨ ਜੀ ਆ ਸੁਖ ਵਿਸਰੇ ਜੇ ਅਗਰ ਮੈਂ ਰੱਖੇ ਗੁਰਪ੍ਰਸਾਦ ਕੋ ਵੇਲਾ ਲਾ ਕੇ ਸੁਖ ਵਿਸਰੇ ਜੇ ਵਿਖ ਦੇ ਕਾੜੇ ਜਨ ਜਨ ਕਾ ਟੂਟਾ ਗਾੜੇ ਗੁਰ ਪੂਰੇ ਸਾਥ ਤੇ ਵਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਰੇ ਸੰਤ ਕਰੋ ਏਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਰੋ ਨਾਮ ਜਪਾਵੋ ਭਗਤ ਭਾਏ ਤਰੀ ਸੰਸਾਰ ਬਿਨ ਭਾਤੀ ਬਿਨ ਹੋ ਸੀ ਸਾਰ ਸਭ ਕਲਿਆਣ ਸੁਖ ਨਿਧ ਨਾਮ ਬੂਢ ਜਾਤ ਪਾਏ ਬਿਸਰਾਮ ਸਰਵ ਦੁੱਖਾ ਹੋ ਤਨਾਸ ਨਾਨਕ ਨਾਮ ਜਪ ਬਿੰਦਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਅੰਤਰ ਅੰਤਰ ਹੀ ਸਵਾਓ ਨੇਤਰ ਪ੍ਰੇਖ ਦਸ ਪ੍ਰੇਖ ਦਸ ਹੋਏ ਮਨ ਵਿਸੇ ਸਾਰ ਸੰਤ ਹੋਏ ਭਗ ਜਿਨਾਂ ਕੇ ਮੰਤਰ ਰੰਗ ਬਿਲਾ ਪਾਉ ਖੂ ਪਾਵੇ ਸੰਗੇ ਬਸ ਤੀਜੇ ਕਰ ਮੈਂ ਗੁਰ ਪ੍ਰਸਾਦ ਨਾਮ ਲੈ ਜਾ ਨਾਮ ਜਪ ਲਿਆ ਤਾਂ ਵੀ ਕਹੀ ਨਾ ਜਾਏ ਨਾ ਹੋਇਆ ਸਰ ਸੁਆਏ
ਪ੍ਰਭ ਭਗਸਨ ਦੀਨ ਦਿਆਲ ਭਗਤ ਵਜੋਂ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਕਿਰਪਾਲ ਸਭ ਘਟਾ ਘੱਟ ਵਿਪਾਲ ਆਦਿ ਪੁਰਖ ਕਰਨ ਕਰਤਾਰ ਭਗਤ ਜਿਨ੍ਹਾਂ ਦੇ ਪ੍ਰਹਾਰ ਜੋ ਜੋ ਜਬੇ ਸੋ ਹੋਏ ਪੁਨੀਤ ਭਗਤ ਭਾਏ ਲਾਵੇ ਮਨੀਤ ਹਮਨੇ ਗੁਣੀ ਆਰ ਨੀਚੇ ਜਾਣ ਨਾਨਕ ਤੂੰ ਵੀ ਸੰਤ ਪੁਰਖ ਭਗਵਾਨ ਸਾਹਿਬ ਬੇਕੁਠ ਮੁਕਤ ਪਾਏ ਏਕ ਨਿਮ ਭਾਰ ਕੇ ਗੁਣ ਗਾਇਨ ਰਾਜ ਭੋਗ ਵਡੀ ਆਈ ਹਰ ਕੇ ਨਾਮ ਵੀ ਕਥਾ ਮਨ ਭਾਈ ਗੋ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਨਿਰ ਭਰਿ ਸੋ ਸਾਨੀ ਸੋਭਾ ਧਰਮੰਤ ਹਿਰਦੇ ਵਸਤੇ ਪੂਰਨ ਗੁਰਮੰਡ ਸਾਹ ਸੰਪਰਾ ਦੇਵ ਨਿਵਾਸ ਸਾਹਿਬ ਸੁਖ ਨਾਨਕ ਪ੍ਰਕਾਸ ਲੋ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਵਰ ਦੀਆ ਬਾਪਨ ਗਿਆ ਨਾਨਕ ਆਪੇ ਹੀ ਵਿਦਿਆ ਪਾਸ਼ਪਦੀ ਜਬ ਸਾਰੇ ਕਾਸ਼ੇ ਨਾ ਦੇਸ ਚੇ ਸਤ ਪਾਪ ਉਨ ਪਾਪ ਉਨ ਦਬ ਕਹਿ ਦੇਵਤਾ ਜਬ ਧਾਰੀ ਆਪਣ ਸੁਣ ਸਮਾਤ ਲਬ ਬੈ ਬਿਓ ਕਿਸ ਸੰਗ ਕਮਾਦ ਜਬ ਇਸ ਦਾ ਵਾਰਨ ਚਹਿ ਨ ਜਾਵਤ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣ ਆਪ ਆਪ ਪ੍ਰਭਰਮ ਤਾ ਮੋ ਕਹੋ ਕਿਸੋ ਭਾਰਵੰਤ ਆਪਣ ਹੇਲਾ ਭਤੀਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸਰੋ ਗਣੀ ਜਬ ਏਕੀ ਹਰ ਅਗੁਣ ਪਾਰ ਤਬ ਨਵ ਸੁਰ ਕਹੋ ਪਵਨ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸਫਾਏ ਤਬ ਸਿਰ ਸਾਧ ਕਹੋ ਵਿਖਾਏ ਜਬ ਆਪੇ ਆਪ ਆਪਣੇ ਜੋ ਧਰੇ ਤਬ ਕਹੋ ਨਿਰਗ ਕਵ ਫਤ ਡਰੇ ਆਪਣ ਸਿਰ ਸਾਫ ਕਰਨੇ ਹਾਰ ਨਾਨਕ ਠਾਕੁਰ ਅਗੁਣ ਅਪਾਰ ਅਵਿਨਾਸ਼ੀ ਸੁਖ ਆਪਣਾ ਸੰਤਾ ਜਨਮ ਮਰਨ ਕਹੋ ਕਾ ਅਵਿਨਾਸ਼ਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਦਾਸ ਕਹੋ ਸੋਏ ਜਬ ਅਭਿਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸੇ ਕਿਸ ਪੁਛਤ ਲੇਖਾ ਜਬ ਨਾਥ ਨਚਨ ਅਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਗਾਦੇ ਆਪਣ ਆਪ ਹੀ ਜਾਜਾ ਨਾਨਕ ਆਪਣ ਰੂਪ ਆਪ ਉਪਰ ਜਾ ਜਾ ਨਿਵੇੜ ਪੁਰਖ ਪੁਰਖ ਪਤ ਹੋਤਾ ਤਾ ਦਿਨ ਮੈਲ

ਜਿਹੜਾ ਪ੍ਰੇਤ ਸਮਾਇਆ ਹੋਇਆ ਕਿੱਥੇ ਵਿਆਹ ਸਮਾਇਆ ਉਸ ਆਪੇ ਉਦੇਸ਼ ਹੈ ਗੁਣ ਕਾ ਨਾਮ ਪ੍ਰਵੇਸ ਜੈ ਕੇ ਇਹ ਭਗਵੰਤਾ ਕਹ ਕੌਣ ਅਚਿੰਤ ਕਿਸੇ ਲੱਗ ਚਿੰਤਾ ਜਿਹਾ ਆਪਣਾ ਆਪ ਆਪਤੀ ਯਾਰਾ ਕਹਿ ਕੌਣ ਕਥੇ ਕੌਣ ਸੁਣੇ ਯਾਰਾ ਬਹੁ ਪੇ ਆ ਤੂੰ ਉਸੇ ਉੱਚਾ ਨਾਮ ਰੱਬ ਸੋ ਆਪੇ ਪਹੁੰਚਾ ਜਿਹਾ ਆਪ ਰਚੇ ਪਰ ਪਹੁੰਚੇ ਕਾਰ ਸਹਿਬ ਮਗਿਨੋ ਵਿਸਤਾਰ ਪਾਪ ਪਹੁੰਚਾ ਪਈ ਕਹਾਵਤ ਕੋ ਨਰਕ ਕੋ ਸਰਬ ਸ਼ਮਤ ਆ ਜਾਲ ਮਾਇਆ ਜੰਜਾਲ ਹੋਮੇ ਬਹੁ ਭਰਮ ਭਾਰ ਦੂ ਸੂ ਮਾਨ ਭਗਵਾਨ ਅਨੇਕ ਪ੍ਰਕਾਰ ਕੀਓ ਵਖਿਆਨ ਆਪਣਾ ਵੇਲ ਆਪ ਦੇਖੇ ਖੇਰ ਸੰਕੋਚ ਨਾਨਕ ਏਕੇ ਜੈ ਅਭਗਤ ਭਗਤ ਹੈ ਆਵ ਜੈ ਪਸਰੇ ਪ੍ਰਸਾਦ ਸੰਤ ਪ੍ਰਸਾਦ ਦੂਹੂ ਪਾਪ ਕਾ ਆਪੇ ਧਨੀ ਉਨਕੀ ਸੁਭਾ ਉਨੂੰ ਬਣੀ ਆਪੇ ਕੋਤਾ ਕਰੇ ਨੰਦ ਚੋਜ ਆਪੇ ਰਸ ਭੋਗ ਨਿਰਜੋਗ ਜਿਸ ਭਾਵ ਦੇ ਸਾਪਣ ਨਾ ਇਲਾਵਾ ਜਿਸ ਭਾਵ ਦੀ ਖੇਲ ਖਿਲਾਵੇ ਦੇਸ ਗ੍ਰੰਥ ਤੋਲੇ ਜੋ ਬੁਲਾਵੋ ਤੋ ਨਾਨਕ ਦਾਸ ਬੋਲੇ ਸਲੋ ਜੀ ਜੰਤ ਕੇ ਸਾਬਰ ਆਪੇ ਵਰਤਨ ਹਾਰ ਨਾਨਕ ਇੱਕ ਕੋਸਰਾ ਦੂਜਾ ਕਰ ਦਿਸਾ ਰਸ ਕਦੀ ਆਪ ਕਥੇ ਆਪ ਸੁਣੇ ਹਾਰ ਆਪੇ ਏਕ ਆਪੇ ਸਾ ਜਸ ਭਗਤ ਸਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਬਿਨ ਨਹੀਂ ਕਿਸੇ ਹੋਏ ਆਪਣ ਸੂ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵ ਆਪ ਜਾਏ ਸੱਚ ਨਾਮ ਸੋਏ ਜਨ ਪਾਏ ਸੋ ਸਮਦਾਸੀ ਸਤ ਕਵਿਤਾ ਨਾਨਕ ਸਰਗਲ ਤ੍ਰਿਸ ਪਜੇਤਾ ਜੀ ਜੰਤ ਸਭ ਸਾਰੇ ਹਾਥ ਦੀਨ ਦਿਆਲ ਨਾਥ ਗੁਰਨਾਥ ਜਿਸ ਰਾਗ ਸਿਸ ਕੋਈ ਨ ਮਾਰੇ ਸੋ ਮੂੰਹ ਤੇ ਸੁਮਨ ਉਸਾਰੇ ਤਿਸ ਤਾ ਜਬੈ ਸਹ ਕੋ ਜਾਇ ਸਭ ਸ੍ਰੀ ਏਕ ਨੰਜਨ ਰਾਜ ਜੀ ਕੇ ਜੀਵ ਜਾ ਕੇ ਸਭ ਹਾਥ ਅੰਤਰ ਵਾਹ ਜਾਨੋ ਸਾਤ ਗੁਣ ਦਾ ਅੰਧੇ ਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਉੱਪਰ ਹੋਵੋ ਤੇ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੇ ਰਿਹੋ ਬੇ ਆਪ ਪਰ ਪਾਲੇ ਜੀਨ ਬਹੁ ਭਾਤ ਜੋ ਜੋ ਰਸੋ ਸੋ ਤਿਸ ਇੱਥੇ ਹਾਥ ਜਿਸ ਭਾਵ ਤਿਸ ਲੈ ਮਿਲਾਏ ਭਗਤ ਕਰੇ ਹਾਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾ ਕਰ ਇੱਕ ਨਾ ਤਿਸੀ ਆਸਨ ਵਿਖੀ ਜਾਏ ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰ ਬਦ ਪਾਈ ਇਸੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਤੈ ਨਿਰਵੈਰ ਆਂਦੇ ਬੁੱਝੇ ਹੈ ਖੁਲ ਕੇ ਪੈਰੇ ਲੋਕ ਸੁਣੀਏ ਪਲੂ ਸੇ ਹਿਲੇ ਨਾ ਰਾਤਾ ਵਾਪੇ ਮਿਲੇ ਸਾਧ ਸਨਮਲ ਕਰੋ ਆਨੰਦ ਗੁਣ ਗਾਓ ਕਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁੱਲੋ ਦੇਖ ਰਾ ਕਰੋ ਉਹਦਾ ਆੜਮਟ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਨ ਗਾਏ ਸਵਾਓ ਆਠ ਪੈਰ ਕਰ ਦੇਖੋ ਨਿਰਾ ਮਿਟੇ ਗਿਆਨ ਵਿਸਤੇ ਅੰਧੇਰਾ ਸੁਣਕ ਦੇ ਸਿਰ ਤੇ ਵਸਾਵੋ ਮਨ ਇਸੇ ਨਾਲ ਫਲ ਪਾਵੋ ਹਾਲਤ ਪਰਤੋ ਲੇ ਸਵਾਰ ਨਾਮ ਨਾਮ ਅੰਦਰੋ ਧਾਰ ਪੂਰੇ ਗੁਰੂ ਜੀ ਪੂਰੀ ਦੇਖਿਆ ਆ ਜਿਸ ਮਨ ਵਸੇ ਤੇ ਸਾਚ ਪ੍ਰੀਖਿਆ ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਾਤ ਮਨ ਕੇ ਪਹੁੰਚਾਏ ਸੱਚ ਵਪਾਰ ਕਰੋ ਵਪਾਰੀ ਤਿਰਕਾ ਨਿਭੇ ਕੀ ਤੁਮਾਰੀ ਏਕਾ ਟੇਕ ਰੱਖੋ ਮਨ ਮਾਏ ਨਾਨਕ ਬਹੁ ਨਾ ਆਵੇ ਜਾਏ ਤਿਸੇ ਦੂਰ ਕਹਾ ਕੋ ਜਾਏ ਉਭਰੇ ਰਾਖਣ ਹਾਰ ਕੇ ਆਏ ਨੇ ਪਹੁੰਚ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੇ ਜਿਸ ਪ੍ਰਭ ਆ ਕੇ ਤਿਸ ਨਾ ਦੁਖ ਨਾਮ ਜਟ ਮਨ ਹੋ ਵਸੂ ਚਿੰਤਾ ਜਾਏ ਮਿਟੇ ਅਹੰਕਾਰ ਅਜੇ ਜਨ ਕੋ ਕੋਈ ਨਾ ਪਹੁੰਚੇ ਨਾਰ ਸਿਰ ਉੱਪਰ ਠਾਨ ਅਗੋ ਸੂਰਾ ਨਾਨਕ ਤਾ ਕੇ ਸਾਰੇ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਦੇਖ ਤੋ ਦ੍ਰਿਸ਼ਟ ਚੰਨ ਕਮਲ ਜਾ ਕੇ ਨੂੰ ਸਫਲ ਦਰਸ਼ਨ ਸੁੰਦਰ ਹੈ ਰੂਪ ਤਨ ਸੇਵਾ ਸੇਵਕ ਪਰਵਾਨ ਅੰਤਰ ਜਮੀ ਕੁਰਗ ਪ੍ਰਧਾਨ ਜਿਸ ਮਨ ਵਸੇ ਤੋ ਤਨ ਹਾਲ ਜਾ ਕੇ ਨਿਕਟ ਨਾ ਅਵਤਕਾਲ ਅਮਰ ਭੈ ਮਰਾ ਪਦ ਪਾਇਆ ਸਾਧ ਸੰਗ ਨਾਨਕ ਕਰਕੇ ਆਇਆ ਸਲੋ ਗਿਆਨ ਅੰਜਨ ਕਰ ਦਿਆ ਗਿਆਨ ਹਨੇਰ ਨਾਸ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾ ਸਾਸਵਰੀ ਸੰਤ ਸੰਗ ਅੰਤਰ ਪ੍ਰਵਦੀਤਾ ਨਾ ਪ੍ਰਭੂ ਕਾ ਲਾਗਾ ਮਿਠਾ ਸਗ ਸੋਰੀ ਇਸ ਘੱਟ ਮਾਂਗਿਆ ਨਿਕ ਰੰਗ ਨਾਨਾ ਦਿਸਦਾ ਹੈ ਨੋਨੇ ਅਵਸ ਪ੍ਰਭ ਕਾ ਨਾਮ ਦੇਹੀ ਮੈਂ ਇਸ ਦਾ ਵਿਸਰਾਮ ਸੁਣ ਸਮਾਰ ਅਨਹਤ ਤੈ ਨਾਦ ਕਹਿਣ ਜੈ ਆਚਾ ਜਿਵੇਂ ਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਦੀਜਾਂ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਦ ਘੱਟ ਘੱਟ ਵਿਆਹ ਪ੍ਰਿਆ ਭਗਵੰਤ ਧਨ ਮਾਇਆ ਆਕਾਸ ਪਿਆਲ ਸਭ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਕੈਸਾ ਕਰਮ ਪੌਣ ਪਾਣੀ ਵੇ ਸੰਤਰ ਮਾਏ ਚਾਰ ਕੁੰਡ ਦੇ ਦਿੱਸੇ ਸਮਾਏ ਤਿਸੇ ਫਿਨ ਨਹੀਂ ਕੋਠਾ ਗੁਰ ਸਾਹ ਨਾਮ ਸੁਖ ਪਾਓ ਵੇਦ ਪ੍ਰਾਣ ਸਿਮੇ ਤੁਮੇ ਦੇਖ ਸਸਕੇ ਸੁਨ ਕਤਲ ਮੈਂ ਏਕ ਬਾਣੀ ਪ੍ਰਭੀ ਸਭ ਕੋ ਬੋਲੇ ਆਵ ਡੋਲ ਕਬੂ ਡੋਲੇ ਸਰਵ ਕਰਾ ਕਰ ਅਕੇਲੇ ਖੇਲ ਮੋਲ ਨ ਪਾਈਏ ਗੁਣ ਮੋਲ ਸਭ ਜੋਤ ਮੈਂ ਜਾ ਕੀ ਜੋਤ ਧਾਰਿਓ ਸੁਆਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਰਨਾਸ ਨਾਨਕ ਤਿੰਨ ਮੈਂ ਇਹ ਵਿਸ਼ਵਾਸ ਸੰਤ ਜਿਨ੍ਹਾਂ ਕਾ ਪੇਖਣ ਸਭ ਬ੍ਰਹਮ ਸੰਤ ਜਿਨ੍ਹਾਂ ਕਾ ਹਿਰਦੇ ਸਭ ਧਰਮ ਸੰਤ ਜਿਨ੍ਹਾਂ ਸੁਣੇ ਸਭ ਵਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਥੀ ਹੀ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਾਰਨ ਕਰਾਵਨ ਹਾਰ ਪ੍ਰਚਾਨੇ ਅੰਤਰ ਵਸੇ ਵਾਰ ਪੀ ਹੋਈ ਨਾਨਕ ਦਾਸਨ ਦੇ ਸਭ ਹੋਈ ਆਪ ਸਤ ਵੀ ਆ ਸਭ ਸਤ ਤਿਸ ਪ੍ਰਭੂ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਾਰ ਜਿਸ ਭਾਵੇ ਤਾਂ ਇੱਕ ਓਂਕਾਰ ਨੀ ਕਲਾ ਲਕਸ਼ਮੀਆਂ ਜਾਏ ਜਿਸ ਭਾਵ ਤਿਸ ਲੈ ਮਲਾਏ ਕਵਨ ਨਿਗਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰ ਵਜੇ ਸਾਪ ਜਨਾਏ ਨਾਨਕ ਦੇਜਾ ਨਾ ਬੁਝਾਏ ਸਰ ਭੂਤ ਆਪਰ ਤਾਰਾ ਸਭ ਨੈ ਨਾ ਭੇਖਣਾਰਾ ਸਰਵਤ ਸਮਗਰੀ ਜਾ ਕਰ ਤਨ ਆਪਣ ਜਾ ਸਾਪ ਹੀ ਸੁਣਾ ਆਪਣ ਜਾ ਨੇ ਖੇਲ ਬਣਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕੇ ਮਾਧਿਆ ਲਿਪਤ ਹੋ ਰਹੇ ਜੋ ਕਿਸੇ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾ ਜਾ ਭਾਵੇ ਤਾਂ ਲੈ ਸਮਾਏ
किसे होए सो नाही बुरा उरे कहो किने काशे करा भला कतु तानी की अप जाने अपनी जी की आप साचारी सा साचे ओत पोत अपन संग राचे ताई जातन रही न जाए दूसरे होए तो सोची पाए तीसरा किया सा परवान।

ਪ੍ਰਸਾਦ ਨਾਨਕ ਜੀ ਜਾਣ ਜੋ ਜਾਣ ਕਿਸ ਤਰ੍ਹਾਂ ਸੁਖ ਹੋਏ ਆਪ ਮਲਾਇ ਲੈ ਪ੍ਰਭ ਸੋਏ ਉਤਰ ਹਵੰਤ ਕਲਵੰਤ ਭਗਵੰਤ ਜੀਵਨ ਮੁਕਤ ਮੁਕਤ ਜਿਸ ਵਿਦੇ ਭਗਵੰਤ ਧਨ ਧਨ ਧਨ ਜਨੇ ਆਇਆ ਜਿਸ ਪ੍ਰਸਾਦ ਸਭ ਜਾ ਉਤਰਾਇਆ ਜਨ ਆਵਨ ਦਾ ਹੇ ਸੁਆਓ ਜਨ ਕੇ ਸਮ ਚਿਤਾ ਵੇਲਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਦੇ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਰਾਧਿਆ ਪੂਰਾ ਜਾ ਕਰ ਨਾਓ ਨਾਨਕ ਪੂਰਾ ਪਾਇਆ ਪੂਰੇ ਸਿਰ ਗਾਓ ਅਸਪਰ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਗਟ ਕਰਤੀ ਏਕ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਵੀ ਉਤਰੇ ਸਿੰਧ ਆਸ ਅਨਿਤ ਤਿਆਗ ਗੋ ਤਰੰਗ ਸੰਤ ਜਿਨਾਂ ਕੋ ਧੂੜ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਹ ਸੰਗ ਰਤਨ ਸਾਗਰ ਤਰੋ ਆ ਧਨ ਕੇ ਪਾਰ ਲਿਓ ਭੰਡਾਰ ਨਾਨਕ ਪੂਰੇ ਨਮਸਕਾਰ ਕੇਮ ਸੁਖ ਸਹਿਜਾਨੰਦ ਸਾਹ ਸੰਗ ਪਰਿ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗਾਵਨ ਗੁਣ ਗੋਬਿੰਦ ਅਮਰ ਰਸ ਪੀਓ ਚਿਤ ਚਿਤੋ ਨ ਰਹਿਣੇਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਗ ਬਾਰ ਨਾਨਕ ਜੀ ਕਾ ਇਹ ਆਧਾਰ ਉਤਮ ਸਲੋਕ ਸਾਧ ਕੇ ਵਚਨ ਅਮਲੀ ਫਲਾ ਲੇ ਰਤਨ ਸੁਣ ਤਕ ਮਾਵਤ ਹੋ ਧਾਰ ਆਪ ਤਰੇ ਲੋਕ ਨਿਸਾਰ ਸਬਰ ਜੀਵਨ ਸਬਰ ਤਾਜ਼ਾ ਸੰਗ ਜਾ ਕੇ ਮਨ ਲਾਗਾ ਹੈ ਰੰਗ ਜੈ ਜੈ ਸਭ ਨਾਦ ਵਾਜੇ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ ਪ੍ਰਭ ਦੇ ਗੋਪਾਲ ਮਹਾਨ ਕੇ ਮਾਥੇ ਨਾਨਕ ਉਧਰ ਦਿਨ ਕੇ ਸਾਥੇ ਸਾਰੰਗ ਜੁਗ ਜੁਗ ਸਾਨੀ ਆਏ ਕਾਰ ਕਿਰਪਾ ਪ੍ਰਭ ਆਪ ਮਲਾਏ ਮਿਟ ਗਿਆ ਪੈਰ ਪੈ ਸਭ ਰੇ ਨਮਤ ਰਾਮ ਸਾਹ ਸੰਗ ਲੈਣ ਸੋ ਪ੍ਰਸੰਨ ਪੈ ਗੁਰਦੇਵ ਪੂਰਨ ਹੋਈ ਸੇਵ ਕੀ ਸੇਵਾ ਜਾਲ ਬਿੰਕ ਬਿਖਾ ਕੇ ਰਹਿਤੇ ਰਾਮ ਨਾਮ ਸੁਨਤ ਨਾ ਕਹਿਤੇ ਕਾਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਵੀ ਕੀ ਬਿਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਹ ਤਾਂ ਸਾਗਰ ਕੀਤ ਸੁਖਣ ਸਹਿਜ ਗੋਬਿੰਦ ਨਾਮ ਜਿਸ ਮਨ ਵਸੇ ਸੋਤ ਨਨਾਨ ਸਭ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਤ ਨਾ ਹੋਵੇ ਆਵਨ ਜਾਣ ਹਰ ਤਨ ਕਾਢ ਚਲੇ ਜਨ ਸੋਏ ਨਾਮ ਜਿਸੇ ਪ੍ਰਾਪਤ ਹੋਏ ਕਿਵੇਂ ਸ਼ਾਂਤ ਰਿਤ ਨਵ ਨਿਧ ਬੁੱਧ ਗਿਆਨ ਸਤ ਸਿੱਧ ਵਿਦਿਆ ਤਪ ਜੋ ਗੁਰ ਧਿਆਨ ਗਿਆਨ ਸ੍ਰੇਸ਼ਟ ਉਸ ਵਚਨਾ ਚਾਰ ਪਦਾਰਥ ਕਮਲ ਪ੍ਰਸਾਦ ਸਭ ਕਰ ਮਿਲ ਫਾਦਰ ਸਤ ਤੇ ਦਾਸ ਸੁੰਦਰ ਤਥਾ ਸਤ ਗਾ ਦਿੱਤਾ ਸਮਦਾਸੀ ਏਕ ਦਸ ਦਿੱਤਾ ਏ ਫਲ ਜਿਸ ਜਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਵਚਨ ਮਨ ਸੁਣੇ ਧਿਆਨ ਜਪੇ ਮਨ ਹੋਏ ਸਭ ਜੁਗ ਮੈਂ ਤਾਜ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਵਾਹੀ ਸਿਮਰ ਸਾਹਿਤ ਵੇਦ ਵਾਹਣੀ ਸਰਵਨ ਦਾਤ ਕੇਵਲ ਹਰ ਨਾਮ ਗੋਨ ਭਗ ਦੇ ਮਨ ਵਿਸਰਾਮ ਕੋਟ ਅਪਰਾਧ ਸਾਹ ਸੰਗ ਮਿਟੇ ਸੰਤ ਕਿਰਪਾ ਤੇ ਜਾਮ ਤੇ ਛੁਟੇ ਜਾ ਕੇ ਮਸਤਾ ਕਰਮ ਪ੍ਰਭ ਪਾਏ ਸਾਹ ਸਾਰ ਨਾਮ ਤੇ ਆਏ ਜਿਸ ਮਨ ਵਸੇ ਸੁਣੇ ਲਾਹੇ ਪ੍ਰੀਤ ਸਿਸ ਜਨ ਨਾਵੇ ਹਾ ਪ੍ਰਭ ਜੀਤ ਜਨ ਮਰਨ ਦਾਤਾ ਦੁਖ ਨਵਾਰੇ ਦੁਲ ਦੇਹ ਤਤਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤ ਆਖੀ ਵਾਹਨੀ ਏਕ ਨਾਮ ਮਨ ਮਾਏ ਸੁਹਾਨੀ ਦੁਖ ਰੋਗ ਵਿੰਸੇ ਪੈ ਭਰਮ ਸਾਹ ਨਾਮ ਨਿਰਮਲ ਸਾਹੇ ਕਰਮ ਸਾਫ ਤੇ ਉਹ ਸਾਹ ਕੀ ਸੋਭਾ ਬਣੀ ਨਾਨਕ ਇਸ ਨਾਮ ਸੁਖਮਨੀ ਸਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਕਲ ਮਿਲ ਪੂਰਿਆ ਸਵਾਮੀ ਸੇ ਜਨਹਾਰ ਅਨਿਕ ਭਾਂਤ ਹੋਏ ਪਸਰਿਆ ਨਾਨਕ ਏਕ ਓਅੰਕਾਰ ਪੌੜੀ ਏਕਮ ਏਕ ਓਅੰਕਾਰ ਪ੍ਰਭ ਕਰੋ ਵੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਸੰਨ ਵਰੋ ਹਰ ਰਾਏ ਤਾਂ ਕਿ ਆਦ ਕਲਿਆਣ ਸੁਖ ਜਾਤੇ ਸਭ ਕੁਛ ਹੋਏ ਚਾਰ ਕੁੰਤ ਦਹਿ ਦਿੱਤ ਭਰਮਿਓ ਦਿੱਤ ਵੀ ਨਵਰ ਨਾ ਕੋਈ ਵੇਦ ਪੁਰਾਣ ਸਿਮਤ ਸੁਣੇ ਬਹੁਵਿਧ ਕਰੋ ਵਿਚਾਰ ਪਤੇ ਉਧਾਰਨ ਹੈ ਹਰਨ ਸੁਖ ਸਾਗਰ ਨਿਰੰਕਾਰ ਦਾਤਾ ਭੁਗਤਾ ਦੇਣ ਹਾਰ ਦਿਸ ਬਿਨ ਹਵਨ ਨ ਜਾਏ ਜੋ ਚਾਹੇ ਸੋਏ ਮਿਲੇ ਨਾ ਹਰ ਗੁਣ ਗਾਏ ਗੋਬਿੰਦ ਜਸ ਗਾਈਏ ਹਰ ਨੀਤ ਮਿਲ ਭਜੀਏ ਸਾਸੰਗ ਮੇਰੀ ਮੀਤ ਰਹਾਓ ਸਲੋਕ ਕਰੋ ਵੰਦਨਾ ਅਨਿਕ ਵਾਰ ਸਤਿ ਪ੍ਰਭ ਰਾਏ ਭਰਮ ਕੱਟੀਏ ਨਾਨਕ ਸਾਹ ਸੰਗ ਦੁਤੀਆ ਭਾਓ ਮਿਟਾਏ ਪੌੜੀ ਦੁਤੀਆ ਤੁਰਮ ਦੂਰ ਕਰ ਗੁਰ ਸੇਵਾ ਘਰ ਮੀਤ ਰਾਮ ਰਤਨ ਮਨ ਤਨ ਵਸੇ ਤਾਜ ਕਾਮ ਕ੍ਰੋ ਲੋ ਮੀਤ ਮਨ ਮਿਟੇ ਜੀਵ ਮਿਲੇ ਦਿਨਸੇ ਜਗਲੇਸ਼ ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੀਸ ਲਾ ਮਿਲੇ ਤੋਟਾ ਮੇਰੇ ਹਰ ਦਰਗਹਿ ਭਗਵੰਤ ਰਾਮ ਨਾਮ ਧਨ ਸੰਚੇ ਸਾਹ ਸਾ ਭਗਵੰਤ ਉਠਤ ਬੈਠੇ ਹਾਰ ਭਜੋ ਸਾਧ ਸੰਗ ਪ੍ਰੀਤ ਨਾਨਕ ਦੁਰਮਤ ਜੁਟ ਗਈ ਪਾਪ ਰੰਭ ਸੇ ਕੀਤ ਸਲੋਕ ਤੀਨ ਵਿਆਪੇ ਜਗਤ ਕੋ ਤੁਰਿਆ ਭਾਵੇ ਕੋਈ ਨਾਨਕ ਸੰਤ ਨਿਰਮਲ ਭਏ ਜਿਨ ਮਨ ਉਸਿਆ ਸੋਏ ਪੌੜੀ ਤ੍ਰਿਤੀਆ ਤ੍ਰੈ ਗੁਣ ਵਿਖੇ ਫਾਲ ਕਵ ਉਤਮ ਕਵ ਨੀਚ ਨਾਨਕ ਦੁਰਗ ਭਰਮਤ ਹੋ ਘਣੋ ਸਦਾ ਸੰਘਾਰ ਹੈ ਮੀਚ ਹਾਰਕ ਹਾਰਕ ਸੋਗ ਸਹਸਤਾ ਸੰਸਾਰ ਹੋ ਹੋ ਕਤ ਬਿਹਾਏ ਜਿਨ ਕੀਏ ਤਿਸੇ ਨ ਜਾਣਨੀ ਚਿਤਵੇ ਅਨੇਕ ਉਪਾਏ ਆਦ ਵਿਆਦ ਪਾਦ ਰਸ ਕਵਨ ਟੁੱਟੇ ਪਾਪ ਕਵਨ ਟੁੱਟੇ ਤਾਪ ਪਾਪ ਰਾਮ ਪੂਰਨ ਧਨੀ ਨਾ ਬੁਝੇ ਪ੍ਰਤਾਪ ਮੋਹ ਭਰਮ ਬੁਰਤ ਘਣੋ ਮਹਾਂ ਨਰਕ ਮੈਂ ਵਾਸ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਲੋਕ ਚਤੁਰ ਸਿਆਣਾ ਸੁਗੜ ਸੋਏ ਜਿਨ ਗਜਿਆ ਭਗਵਾਨ ਚਾਰ ਪਦਾਰਥ ਆਸ ਸਿੱਧ ਭਾਜੇ ਨਾਨਕ ਹਰ ਨਾਮ ਪੌੜੀ ਚਤੁਰਥ ਚਾਰੇ ਵੇਦ ਸੁਣ ਸੋਝੋ ਤਤ ਵਿਚਾਰ ਸਭ ਖੇਮ ਕਲਿਆਣ ਨਿਧ ਰਾਮ ਨਾਮ ਜਪਸਾਰ ਨਾਨਕ ਨਿਵਾਰੇ ਦੁੱਖ ਹਰੇ ਟੁੱਟੇ ਅਨੇਕ ਕਲੇਸ ਮੀਚੇ ਹੁਟੇ ਜਮ ਤੇ ਛੁਟੇ ਹਰ ਕੀਰਤਨ ਕਰਵੀਸ ਭੋ ਬਿੰਸੇ ਮਤਰਸੇ ਰੰਗ ਅਤੇ ਨਿਰੰਕਾਰ ਦੁੱਖ ਦਰਦ ਪਵਿਤਰਾ ਨਾਸੇ ਨਾ ਵਧਾਰ ਸੁਰਨਾਰ ਮੁੰਜਨ ਸੋਚਤੇ ਸੁਖ ਸਾਗਰ ਗੋਪਾਲ ਮਨ ਇਮਰ ਮੁਖ ਜਿਲਾ ਹੋਏ ਨਾਨਕ ਘਰ ਵਾਰ ਸਲੋਕ ਪੰਜ ਵਿਕਾਰ ਮਨ ਮੇਂ ਵਸੇ ਰਾਜੇ ਮਾਇਆ ਸੰਗ ਸਾਹ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੇ ਰੰਗ ਪੌੜੀ
ਪੰਜਮ ਪੰਜ ਪ੍ਰਧਾਨ ਤੇ ਅਜੇ ਜਾਣੇ ਪਰਪੰਚ ਕੁਸਮ ਬਾਸ ਬਹੁ ਰੰਗ ਘਣੋ ਸਭ ਨਿਤਿਆ ਬਲਵੰਚ ਨਾ ਜਾਪੇ ਨਾ ਬੁਝੀਏ ਨਾ ਕਿਛ ਘੱਟ ਵਿਚਾਰ ਸਵਾਦ ਮੋਹ ਰਾਸ ਵਿਦਿਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਬਹੁ ਜੂਨ ਭਰਵਣ ਕੀਨੇ ਕਰਮ ਨੇਕ ਰਚਨਹਾਰ ਨਾ ਸਿਮਰਿਓ ਮਨ ਨਾ ਵਿਚਾਰ ਵਿਵੇਕ ਭਾਵ ਭਗਤ ਭਗਵਾਨ ਸੰਗ ਮਾਇਆ ਲਿੰਗ ਤਰਨ ਰੰਚ ਨਾਨਕ ਵਿਲੇ ਪਾਈਏ ਸੋਝਾਂ ਰਚੇ ਪਰਪੰਚ ਸਲੋਕ ਖਾਲਸਾ ਸਰ ਉਚੋ ਕਹੀ ਅੰਤ ਨ ਪਾਰਾ ਵਾਰ ਭਾਵ ਸੋਹੇ ਗੁਣ ਗਾਵ ਤੇ ਨਾਨਕ ਪ੍ਰਭ ਕੇ ਦੁਆਰ ਪੌੜੀ ਖਾਲਸੋ ਖਾਟ ਸਾਸਤਰ ਕਰੇ ਕਹੇ ਸਿਮਰਤ ਕਥੇ ਅਨੇਕ ਉਤਮ ਉਚੋ ਪਾਵ ਗੁਣ ਅੰਤ ਨ ਜਾਣ ਸੇਕ ਨਾਰਦ ਮੁੰਦ ਜਨ ਸੁਖ ਬਿਆਸ ਜਸ ਗਾਵਤ ਗੋਵਿੰਦ ਰਾਸ ਗੀਦੇ ਹਰ ਸਿਉ ਵਿਦੇ ਭਗਤ ਰਚੇ ਭਗਵੰਤ ਮੋਹ ਮਾਨ ਭਰਮ ਬਿਨ ਸਿਉ ਪਾਏ ਸਰਨ ਦਿਆਲ ਚਰਨ ਕਮਲ ਮਨ ਤਨ ਵਸੇ ਦਸਨ ਦਿਵ ਨਿਹਾਲ ਲਾਭ ਮਿਲੇ ਤੋਟਾਂ ਮੇਰੇ ਸਾਸ ਸੰਗ ਲਿਵ ਲਾਏ ਖਾਟ ਕੇ ਜਾਨਾ ਗੁਣ ਡਰੇ ਨਾਨਕ ਨਾਮ ਧਿਆਏ ਸਲੋਕ ਸੰਤ ਮੰਡਲ ਹਰ ਜਸ ਕਥੇ ਬੋਲੇ ਸਤ ਸੁਭਾਏ ਨਾਨਕ ਮਨ ਸੰਤੋਖੀਏ ਏਕ ਚੋ ਲਿਵ ਲਾਏ ਪੌੜੀ ਸਤਸੰ ਸੁੰਚੋ ਨਾਮ ਧਨ ਟੂਟਨ ਜਾਏ ਭੰਡਾਰ ਸੰਤ ਸੰਗਤ ਮਾਏ ਪਾਈ ਅੰਤਨ ਪਾਰਾ ਬਾਰ ਆਪ ਤਜੋ ਗੋਬਿੰਦ ਭਜੋ ਸਨ ਪਰੋ ਹਰ ਰਾਏ ਦੂ ਘਰੇ ਭਾਗਿਓ ਤਰੇ ਮਨ ਚਿੰਦੇ ਫਲ ਪਾਏ ਆਠ ਪੈਰ ਮਨ ਹਾਰ ਜਪੇ ਸਭ ਜਨ ਪ੍ਰਵਾਨ ਅੰਤਰ ਵਾ ਸਦਾ ਸਦਾ ਸੰਗ ਕਾਨੇ ਹਰ ਪਛਾਣ ਸੋ ਸਾਜਨ ਸੋ ਸਮੀ ਜੋ ਹਰ ਕੀ ਮਤ ਦੇ ਨਾਨਕ ਰਿਸ ਬਲਿਆ ਨੇ ਹਰ ਨਾਮ ਜਪੇ ਸਲੋਕ ਆਠ ਵੈਰ ਗੁਣ ਗਾਈਏ ਤਜੀ ਅਵਰ ਜੰਜਾਲ ਚਮਕਾਂਕ ਜੋ ਨ ਸਕੀ ਨਾਨਕ ਪ੍ਰਭੂ ਦਿਆਲ ਪੌੜੀ ਅਸ਼ਟਮੀ ਆਸ਼ ਸਿਵ ਸਿੱਧ ਨਾਵ ਨਿਧ ਸਰਵ ਪਦਾਰਥ ਪੂਰਨ ਬੁੱਧ ਸਵਲ ਪ੍ਰਕਾਸ਼ ਸਦਾ ਆਨੰਦ ਨਿਵਲ ਗੀਤ ਨੋਦਰ ਮੰਤ ਸਦਾ ਧਰਮ ਪਵਿੱਤਰ ਇਸ਼ਨਾਨ ਸਭ ਮੈਂ ਉੱਚ ਵਸੇਹ ਗਿਆਨ ਹਾਰਾ ਵਜਨ ਪੂਰੇ ਕਰ ਸੰਗ ਜਪ ਕਰੀਏ ਨਾਨਕ ਨਾਮ ਹਰ ਰੰਗ ਸਲੋਕ ਨਰਾਇਣ ਨ ਸਿਮਰਿਓ ਮੋਰਿਓ ਸਵਾਲ ਵਿਕਾਰ ਨਾਨਕ ਨਾਮ ਵਿਸਾਰੀਏ ਸਤ ਸੁਖ ਅਵਤਾਰ ਪੌੜੀ ਨੌਵੀਂ ਨਵੇਂ ਸਿੱਧਰ ਪਵੀਤ ਹਰ ਨਾਮ ਨ ਜਪੇ ਕਰਤ ਬਿਪਰੀਤ ਪਾਤਰ ਰਮੇ ਬਕੇ ਸਾਹ ਨਿੰਦ ਕਰਨ ਸੁਨੇ ਹਰ ਰਸ ਬਿੰਦ ਹਿਰੈ ਪਰ ਗਰਭ ਹੁਦ ਕੈ ਤਾਈ ਅਕਨ ਨਿਬਰੇ ਤਿਸਨਾ ਨ ਬੁਝਾਈ ਹਰ ਸੇਵਾ ਬਿਨੇ ਫਲ ਲਾਗੇ ਨਾਨਕ ਪ੍ਰਭ ਵਿਸਰਤ ਮਰ ਜਮੇ ਭਾਗੇ ਸਲੋਕ ਦਸ ਦਿਸ ਖੋਜ ਕਨੇ ਫਿਰਿਓ ਜਾ ਦੇਖਿਓ ਤਕ ਸੋਏ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ ਦਸਵੀਂ ਦਸ ਦੁਆਰ ਦਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਾਰਨੀ ਸੁਣੀਏ ਜਸ ਗੋਪਾਲ ਨੈਨੀ ਫੇਰ ਸਾਧ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਲੇ ਪੂਰਨ ਭਗਵੰਤ ਹਾਸ ਚਰਨ ਸੰਤ ਟਹਿਲ ਕਮਾਈਏ ਨਾਨਕ ਫੇਰ ਸੰਜਮ ਪ੍ਰਭ ਕਿਰਪਾ ਪਾਈਏ ਸਲੋਕ ਏਕੋ ਏਕ ਰੁਖਾਨੀਏ ਵਿਲਾ ਜਾਣੇ ਸਵਾਲ ਗੁਣ ਗੋਬਿੰਦ ਨਾ ਜਾਣੀਏ ਨਾਨਕ ਸਭ ਬਿਸਮਾਦ ਪੌੜੀ ਏਕਾਦਸੀ ਨਿਕਟ ਵੇਖੋ ਹਰ ਰਾਮ ਇੰਦਰੀ ਪਾਸ ਕਰ ਸੁਣੋ ਹਰ ਨਾਮ ਮਨ ਸੰਤੋਖ ਸਭ ਜੀ ਦਇਆ ਦਇਆ ਇਨ ਵਿਧ ਵਾਰਤ ਸੰਪੂਰਨ ਭੈਆ ਧਾਵਤ ਮਨ ਰਾਖੇ ਇਕ ਠਾਏ ਮਨ ਤਨ ਸੁਧ ਜਪਤ ਹਰ ਨਾਇ ਸਭ ਮੈਂ ਪੂਰ ਰਹਿ ਪਾ ਬ੍ਰਹਮ ਨਾਨਕ ਹਰ ਕੀਰਤਨ ਕਰ ਟਲੇ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੀਤੀ ਸਾਹ ਦੇ ਪਾਲ ਨਾਨਕ ਪ੍ਰਭ ਸਭ ਮਿਲ ਰਹੇ ਸਿੰਸੇ ਸਦ ਦਿਨ ਜਾਲ ਪੌੜੀ ਦੁਆਦਸੀ ਦਾਨ ਨਾਮ ਇਸਨਾਨ ਹਰ ਕੀ ਭਾਤ ਕਰੋ ਤਾਜਮਾਨ ਹਰ ਅੰਮ੍ਰਿਤ ਪਾਨ ਕਰੋ ਸਭ ਸੰਗ ਮਨ ਤਿਸਤਾਸੇ ਕੀ ਚਪਰਵ ਰੰਗ ਕੋਮਲ ਬਾਣੀ ਸਭ ਕੋ ਸੰਤੋਖੇ ਪੰਚ ਭੂ ਆਤਮਾ ਹਰ ਨਾਮ ਰਸ ਭੁੱਖੇ ਗੁਰਪੂਰੇ ਤੇ ਨਿਰਜੋ ਪਾਈਏ ਨਾਨਕ ਰਾਮ ਰੰਤ ਫਿਰ ਜੋ ਨਾਹੀਏ ਸਲੋਕ ਤੀਨ ਗੁਣਾਂ ਮੈਂ ਵਿਆਪਿਆ ਪੂਰਨ ਹੋਤ ਨਾ ਕਾਮ ਪਤਿਤ ਧਾਰਨ ਮਨ ਵਸੇ ਨਾਨਕ ਝੂਟੇ ਨਾਮ ਪੌੜੀ ਤ੍ਰੋਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨ ਨਾ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨੇ ਗੁਣ ਗਾਇਓ ਹਰ ਸੋਗ ਗਾ ਦਿਓ ਘਰ ਵਾਰ ਦਿਓ ਤੀਰਥ ਰੋਗ ਮਾਇਆ ਅਸਾ ਦਿਓ ਦਿਨੇ ਵਿਕਾਰ ਕਰਤ ਸਰਮ ਪਾਇਓ ਨੈਨੀ ਨੀ ਸੁਪਨ ਵਰਡਾਇਓ ਹਰ ਵਿਸਰਤ ਹੋ ਤੇ ਹਾਲ ਸਨ ਨਾਨਕ ਪ੍ਰਭ ਪੁਰਖ ਦਿਆਲ ਸਲੋਕ ਚਾਰ ਕੁੰਟ ਜੋ ਦੇ ਭਵਨ ਸਗਲ ਵਿਆਪਤ ਰਾਮ ਨਾਨਕ ਊਨ ਦੇਖੀਏ ਪੂਰਨ ਤਾਂ ਕੇ ਕਾਮ ਪੌੜੀ ਚੌਦਹ ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦਸੇ ਦਿਸਾ ਰਾਬਿਆ ਪ੍ਰਵੇਕ ਧਾਰਨ ਸਾਸ ਸਭ ਮੈਂ ਪ੍ਰਭ ਪੀਕ ਜਲ ਤਲ ਬਨ ਪਰਵਰ ਪਰਤਾਲ ਪਰਮੇਸ਼ਰ ਤੈ ਵਸੇ ਦਿਆਲ ਸੂਖਮ ਅਸੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮ ਬਚਾਨ ਸਲੋਕ ਆਤਮ ਗੀਤਾ ਗੁਰਮਤੀ ਗੁਣ ਗਾਏ ਗੋਵਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬੇਨਤੀ ਚਿੰਦ ਪੌੜੀ ਅਮਾਵਸ ਆਤਮ ਸੁਵੀ ਭੈ ਸੰਤੋਖ ਦੀ ਅਗਰ ਦੇਵ ਮਨ ਧਨ ਗੀਤ ਚਾਹ ਲਾਗਾ ਭਰਾ ਕੀ ਸੇਵ ਟੂਟੇ ਬੰਧਨ ਵਿਕਾਰ ਸਵਲ ਪੂਰਨ ਤਾਂ ਕੇ ਕਾਮ ਦੁਰਮਤ ਮਿਟੀ ਹੁਮੇ ਛੂਟੀ ਸਿਮਤ ਹਰ ਕੋ ਨਾਮ ਸਰਨ ਗਈ ਪ੍ਰਭ ਕੀ ਮਿਟਿਆ ਆਵਾ ਗਵਨ ਆਪ ਤਰਿਆ ਕੁਟੰਬ ਸਿਉ ਗੁਣ ਗੋਬਿੰਦ ਪ੍ਰਭ ਰਵਨ ਹਰ ਕੀ ਤੈਰ ਸਮਾਵਨੀ ਜਪੀ ਪ੍ਰਭ ਕਾ ਨਾਮ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਵਨ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੇ ਸਵਾਇਆ ਨਾਨਕ ਹੋਠ ਨ ਘਾਟ ਪੌੜੀ ਪੂਰਨਮਾ ਪੂਰਨ ਪ੍ਰਭ ਇਹ ਕਰਨ ਕਾਰਨ ਸਮਰੱਥ ਜੀ ਚੰਦ ਸਭ ਉੱਪਰ ਜਾ ਕੇ ਹੱਥ ਗੁਣ ਧਾਨ ਗੋਬਿੰਦ ਕੁਰ ਕੀਆ ਜਾ ਕਾ ਹੋਏ ਸਮਰੱਥ ਜੀ ਜਨ ਤਿਆਰ ਪੁਰਖ ਸਾਹਿਬ ਉੱਪਰ ਜਾ ਕਾ ਹੱਥ ਗੁਣ ਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਏ
ਅੰਤਰ ਜਮੇ ਪ੍ਰਭ ਸੁਝਾਣ ਲਖ ਨੰਜ ਸੋਏ ਪਾ ਬ੍ਰਹਮ ਪਰਮੇਸ਼ਵਰ ਸਭ ਦੇ ਜਨ ਹਾਰ ਸੰਤ ਸਹਾਈ ਤਨ ਜੋ ਵਾਰ ਪੈ ਨਮਸਕਾਰ ਅਕਾਸ ਕਥਨ ਬੁਝੀਏ ਸਿਮਰੋ ਹਰ ਕੇ ਚਰਨ ਪਤਿਤ ਉਧਾਰਨ ਨਾਥ ਨਾਥ ਨਾਨਕ ਪ੍ਰਭ ਕੀ ਚਰਨ ਸਲੋਕ ਦੁਖ ਵਿੰਸੇ ਜੈਸਾ ਕਿ ਉਹ ਸਰਨ ਗਈ ਹਰਾਏ ਮਨ ਸਿੰਧੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸੇ ਕੋ ਲੜੇ ਜਿਸਕਾ ਹੋਏ ਉਧਾਰ ਕਿਲਵੀ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਾਲਤ ਪਾਲਤ ਮੁਖ ਉਜਲਾ ਨਾ ਕੋਈ ਤੁਸ ਮਾਏ ਸੋ ਸੁਰਤਾ ਸੋ ਵੈਸ਼ਨੋ ਸੋ ਗਿਆਨੀ ਧਰਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ ਖੱਤਰੀ ਬ੍ਰਾਹਮਣ ਸੂਰਵੈਸ ਉਧਰ ਸਿੰਘ ਜੰਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਮ ਤੁਸੀਂ ਰਵਾਲ ਗੌੜੀ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਿਗੁਰ ਪੁਰਖ ਦਿਆਲ ਹੈ ਜਿਸਨੂੰ ਸਮਤ ਸਭ ਕੋਈ ਇੱਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਚ ਸਿੱਧ ਹੋਏ ਸਤਿਗੁਰੂ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਰਸ ਹੋਏ ਨਾਨਕ ਕਿਰਪਾ ਤਿਆਰ ਧਿਆਈਏ ਗੁਰੂ ਭਾਵੇ ਕੋਏ ਮਹੱਲਾ ਚੌਥਾ ਹੋਮੇ ਮਹਾ ਸਭ ਦੇਖਿਆ ਨਿਸ ਜਗ ਝੂਟਾ ਸੰਸਾਰ ਲਾਹਾ ਹਰ ਤਨ ਕੱਟਿਆ ਗੁਰਮੁਖ ਸਭ ਵਿਚਾਰ ਹੋਮੇ ਮੈਲ ਵੀ ਕੁਤਰੇ ਹਰ ਮਤ ਹਰ ਉਸਾਰ ਸਭ ਕਾਰ ਚਿੰਨ ਗਏ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ ਹਰ ਮਿਲੇ ਸੇ ਜਿਨ ਹਰ ਪੌੜੀ ਤੂੰ ਸੱਚਾ ਸਾਹਿਬ ਸਾਚਿਆ ਸਾ ਸੱਚਾ ਗੋਸਾਈ ਤਦੋਂ ਸਭ ਧਿਆਈ ਦੀ ਸਭ ਲੱਗੇ ਤੇਰੀ ਭਾਈ ਤੇਰੀ ਸਿਫਤ ਸਵਾਲ ਤੂੰ ਕਹਿ ਜਿਨ ਕੀਤੀ ਤਿਸ ਪਾਲ ਲੰਘਾਈ ਗੁਰਮੁਖਾਂ ਨੂੰ ਫਲ ਪਾਇਆ ਸੱਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹੱਲਾ ਚੌਥਾ ਬਿਨ ਨਾਵੇ ਹੋ ਸਲਾਹਣਾ ਸਭ ਫੁੱਲ ਫਿੱਕਾ ਸਾਧ ਮਾਨੁਖ ਅਹੰਕਾਰ ਸਲਾਹ ਦੇ ਉਮੇ ਮਮਤਾ ਵਾਦ ਜਿਨ ਸਲਾਹਣ ਸੇ ਮਰੇ ਖਪ ਜਾਵੇ ਸਭ ਅਪਵਾਦ ਜਾਂ ਨਾਨਕ ਗੁਰਮੁਖ ਉਭਰੇ ਜਾਪ ਹਾਰ ਹਰ ਪਰਮਨਾਦ ਮਹੱਲਾ ਚੌਥਾ ਸਤਿਗੁਰ ਹਰ ਪ੍ਰਭ ਦਾਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪੁਰਤਾਰ ਮੁਖ ਬੋਲੀ ਮੁਖ ਬੋਲੀ ਸਭ ਦੁੱਖ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨੰਜਨ ਹਰ ਰਾਇਆ ਜਿਨੀ ਤੂੰ ਇੱਕ ਮਨ ਸੱਚ ਧਿਆਇਆ ਤਿੰਨਾ ਸਭ ਦੁੱਖ ਗਵਾਇਆ ਤੇਰਾ ਸਰੀ ਕੋਨਾ ਹੈ ਜਿਸਨੂੰ ਲਵੇ ਲਾਏ ਸੁਣਾਇਆ ਤੂੰ ਜੇਵਰ ਦਾਤਾ ਤੂੰ ਹੈ ਨਿਰੰਜਨ ਤੂੰ ਹੈ ਸੱਚ ਮੇਰੇ ਮਨ ਭਾਇਆ ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ ਸਲੋਕ ਮਹੱਲਾ ਚੌਥਾ ਮਨ ਅੰਤਰ ਹਮੇ ਰੋਗ ਹੈ ਭਰਮ ਭੁੱਲੇ ਮਨਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨਤਾ ਰੰਗ ਸਿਓ ਗੁਰਮੁਖ ਹਰ ਸੰਤਾਸ ਜਾਂ ਨਾਨਕ ਹਾਰ ਸਰਨਾਵਤੀ ਹਰ ਮੇਲੇ ਗੁਰ ਸੁਭਾਸ ਪੌੜੀ ਤੂੰ ਕਰਤਾ ਪੁਰਖ ਹਮੇ ਕਿਸ ਨਾਲ ਤੂੰ ਬੜੀਏ ਤੂੰ ਜੀਵੜ ਹੋਏ ਸੁਆਖੀਏ ਤੂੰ ਜੀਹਾ ਤੂੰ ਹੈ ਪੜੀਏ ਤੂੰ ਘਾਟ ਘਾਟ ਇੱਕ ਵਾਰਤਾ ਗੁਰਮੁਖ ਪਰ ਗੜੀਏ ਤੂੰ ਸੱਚਾ ਸਭ ਦਾ ਫਸਮ ਹੈ ਸਭ ਦੂਰ ਤੂੰ ਚੜੀਏ ਤੂੰ ਕਰੇ ਸੋ ਸੱਚੇ ਹੋਏ ਸੀ ਤਾਂ ਕਾਇਦ ਜਗੜੀਏ ਸਲੋਕ ਮਹੱਲਾ ਚੌਥਾ ਮੈਂ ਮਾਨਤਾ ਪ੍ਰੇਮ ਪ੍ਰੇਮ ਘਾਟੇ ਪੈ ਲਗਨ ਜਾਂ ਨਾਨਕ ਕਿਰਪਾ ਧਾਰਤਾ ਸਤਿਗੁਰ ਸੁਖ ਵਸਨ ਮਹੱਲਾ ਚੌਥਾ ਜਿਨ ਅੰਦਰ ਪ੍ਰੀਤ ਪ੍ਰੇਮ ਕੀ ਜੋ ਬੋਲਣ ਤੇ ਸਹਾਨ ਨਾਨਕ ਹਰ ਆਪੇ ਜਾਣਨਾ ਜਿਨ ਲਾਏ ਪ੍ਰੀਤ ਪਰੈਨ ਪੌੜੀ ਤੂੰ ਕਰਤਾ ਆਪ ਭੋਲੈ ਭੁੱਲਣ ਵਿੱਚ ਨਾਹੀ ਤੂੰ ਕਰੇ ਸੋ ਸੱਚੇ ਭਲਾ ਗੁਰ ਸ਼ਬਦ ਬੁਝਾਈ ਤੂੰ ਕਰਨ ਕਾਰਨ ਸਮਰੱਥ ਹੈ ਦੂਜਾ ਕੋ ਨਾਹੀ ਤੂੰ ਸਾਹਿਬ ਅਗਮ ਦਿਆਲ ਹੈ ਸਭ ਤੂੰ ਦਿਤਿਆਈ ਸਭ ਜੀ ਤੇਰੇ ਤੂੰ ਸਭ ਦਾ ਤੂੰ ਸਭ ਛਡਾਈ ਸਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸ਼ਾ ਕੀ ਤਾਰ ਲਗਨ ਗੁਰ ਤੁਥੇ ਸਜਨ ਮਿਲਿਆ ਜਾਂ ਨਾਨਕ ਸੁਖ ਸਵਰਨ ਮਹੱਲਾ ਚੌਥਾ ਸਤਿਗੁਰ ਦਾਤਾ ਦਿਆਲ ਹੈ ਜਿਸਨੂੰ ਦਇਆ ਸਦਾ ਹੋਏ ਸਤਿਗੁਰ ਅੰਦਰ ਨਿਰਵੈਰ ਹੈ ਸਭ ਦੇਖੇ ਬ੍ਰਹਮ ਇੱਕ ਸੋਏ ਨਿਰਵੈਰਾ ਨਾਲ ਜੇ ਵੈਰ ਚਲਾਏ ਦੇ ਦਿਨ ਵਿੱਚੋਂ ਤਿਸ਼ਟਿਆ ਨਾ ਹੋਏ ਸਤਿਗੁਰ ਸਭਨਾ ਦਾ ਭਲਾ ਮਨਾਏ ਜਾ ਤਿਸਦਾ ਬੁਰਾ ਕਿਉਂ ਹੋਏ ਸਤਿਗੁਰ ਨੂੰ ਜਿਹਾ ਕੋਈ ਚਿਤਾ ਤੇਆ ਫਲ ਪਾਏ ਕੋਈ ਨਾਨਕ ਕਰਤਾ ਸਾਹਿਬ ਕੀ ਜਾਣਦਾ ਸਿੱਧੂ ਕਿਸੇ ਦੂਜਾ ਨਾ ਹੋਏ ਪੌੜੀ ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜੇ ਸਾਹਿਬ ਭਾਵੇ ਤੇ ਵਾਪਸ ਲੈ ਸੋ ਸਾਹਿਬ ਮਨ ਭਾਣੀ ਜੇ ਕੋ ਉਸਦੀ ਰੀਤ ਕਰੇ ਸੋ ਮੁੜ ਜਾਣੀ ਜਿਸਨੂੰ ਸਤਿਗੁਰ ਮਿਲੇ ਸੋ ਗੁਣ ਰਵੇ ਗੁਣ ਆਖ ਬਸਾਣੀ ਨਾਨਕ ਸੱਚਾ ਸਾਚਿਆ ਗੁਰ ਸੱਸ ਸਮਾਣੀ ਸਲੋਕ ਮਹੱਲਾ ਚੌਥਾ ਹਰ ਸਾਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇੱਕ ਮਾਨਿਕ ਚਿੱਤ ਲਿਤਿਨ ਲੱਥਾ ਹੋਮੇ ਭਾਰ ਜਿਨ ਗੁਰਮੁਖ ਹਰ ਅਰਾਧਿਆ ਤੇ ਸੰਤ ਜਨਾ ਜੇਕਾਰ ਕੋਈ ਨਿੰਦਾ ਕਰੇ ਪੂਰੇ ਸਤੁਰ ਕੀ ਤਿਸਨੋ ਫਿਟ ਫਿਟ ਕਹੇ ਸਭ ਸੰਸਾਰ ਸਤੁਰ ਵਿਚਾ ਬਚਦਾ ਹਰ ਆਪੇ ਰੱਖਣ ਹਾਰ ਧਨ ਧਨ ਗੁਰੂ ਗੁਣ ਗਾਵਦਾ ਜਿਸਨੂੰ ਸਦਾ ਸਦਾ ਨਮਸਕਾਰ ਜਨ ਨਾਨਕ ਤਿੰਨ ਕੋ ਵਾਰਿਆ ਜਿਨ ਜਪਿਆ ਸੀ ਜਨਹਾਰ ਮਹੱਲਾ ਚੌਥਾ ਆਪੇ ਧਾਤੀ ਸਾਜੀਆਂ ਨੇ ਆਪੇ ਅਹਿਸਾਸ ਵਿੱਚ ਆਪੇ ਜਨ ਤਪਾਏ ਨਾ ਮੁੱਖ ਆਪੇ ਦੇ ਵਿਦਾਸ ਸਭ ਆਪੇ ਆ ਵਰਤਦਾ ਆਪੇ ਹੀ ਗੁਣਦਾਸ ਜਾਂ ਨਾਨਕ ਨਾਮ ਧਿਆਏ ਤੂੰ ਸਭ ਫਿਰ ਵੀ ਕੱਟੀ ਦਾਸ ਪੌੜੀ ਤੂੰ ਸੱਚਾ ਸਾਹਿਬ ਸਾਚਿਆ ਸੱਚ ਸੱਚੀ ਭਾਵੇ ਜੋ ਤੂੰ ਸੱਚ ਲਾਏ ਤਿੰਨ ਜਮ ਕੰਕਰ ਨੇੜ ਨਾ ਆਵੇ ਤਿੰਨ ਕੇ ਮੁੱਖ ਦਰ ਉਜਲੇ ਜਿਨ ਹਾਰ ਹਿਰਦੇ ਸੱਚਾ ਭਾਵੇ ਕੂੜਿਆਰ ਪਛਾ ਸੱਟੀਆਂ ਕੂੜ ਹਿਰਦੇ ਕਵਟ ਮਾਂ ਦੁੱਖ ਪਾਵੇ ਮੂੰਹ ਕਾਲੇ ਕੂੜਿਆਰੀਆਂ ਕੂੜਿਆਰ ਕੂੜੋ ਹੋਏ ਜਾਵੇ ਸਲੋਕ ਮਹੱਲਾ ਚੌਥਾ ਸਤਿਗੁਰ ਧਾਤੀ ਧਰਮ ਹੈ ਤਿਸ ਵੀ ਜਿਹਾ ਕੋ ਬੀਜੇ ਤਿਆ ਫਲ ਪਾਏ ਗੁਰਸਿੱਖੀ ਮਤ ਬੀਜਿਆ ਤੇ ਨਿਮਤ ਫਲ ਹਰ ਪਾਏ
ਉਹਨਾਂ ਹਾਲਤ ਪਾਲਤ ਮਗੂਚਲੇ ਹੋਏ ਹਰ ਚੁਰਗਿਆ ਸੱਚੀ ਪਹਿਨਾ ਆਏ ਇੱਕ ਨਾ ਅੰਦਰ ਕੋਟ ਨੇ ਤੇ ਫੋਟ ਕਮਾਵੇ ਉਹ ਜਿਹਾ ਗਿੱਜੇ ਤੇ ਫਲ ਖਾਏ ਜਾਂ ਸਤੂ ਸਰਾਪ ਨਤ ਕਰੇ ਦੇਖੇ ਸੁਆਗ ਵੀਰ ਸਭ ਉਗੜੇ ਆਏ ਉਹ ਜਿਹਾ ਜਿਤਵੇ ਨਿਤਤਹ ਪਾਏ ਨੋ ਤੇ ਉਹ ਜੈ ਦੇਈ ਵਜਾਏ ਨਾਨਕ ਦੋ ਸ੍ਰੀ ਖਸਮ ਆਪੇ ਪਾਤੇ ਨਿਤ ਕਰ ਕਰ ਦੇਖੇ ਚਲਤ ਸੁਭਾਏ ਮਹੱਲਾ ਚੌਥਾ ਇੱਕ ਮਨ ਇੱਕ ਵਰਤਦਾ ਜਿਤ ਲੱਗੇ ਸੋਤਾ ਆਏ ਪਾਏ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵੱਸ ਹੋਵੇ ਸਾਏ ਖਾਏ ਬਿਨ ਸਤੂ ਸੋਝੀ ਨਾ ਪਵੇ ਅਹੰਕਾਰ ਨਾ ਵਿੱਚੋਂ ਜਾਏ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਤਦੇ ਘਰ ਘਰ ਮੰਗਾਏ ਕੂ ਠੱਗੀ ਕੁੱਜੀ ਨਾ ਰਹਿ ਮਲਮਾ ਪਾਸ ਲੈ ਜਾਏ ਜਿਸ ਸੋਵੇ ਪੂਰਵ ਲਿਖਿਆ ਤੇ ਸਤਿਗੁਰੂ ਮਿਲੇ ਪ੍ਰਵੇ ਆਏ ਜਿਉਂ ਲੋਹਾ ਪਾਸ ਵੇਪੀਏ ਮਿਲ ਸੰਗਲ ਸਵਰਨ ਹੋਏ ਜਾਏ ਜਾਂ ਨਾਨਕੇ ਪ੍ਰਭ ਤੂੰ ਧਨੀ ਜੋ ਭਾਵੇ ਤੇ ਚਲਾਏ ਪੌੜੀ ਤਿੰਨ ਹਰ ਹਿਰਦੇ ਸੇਵਿਆ ਤਿੰਨ ਸਾਰ ਆਪ ਮਿਲਾਏ ਗੁਣ ਕੀ ਸਾਜ ਤਿੰਨ ਸਿਉ ਕਰੀ ਸਭ ਅਗੁਣ ਸਭ ਜਲਾਏ ਔਗਣ ਵਿਗਨ ਪੱਲੀ ਜਿਸ ਦੇ ਸੋਚ ਸੱਚੇ ਪਾਏ ਬਲਿਹਾਰੀ ਗੁਰੇ ਆਪਣੇ ਦਿਨ ਔਗਣ ਨੇਟ ਗੁਣ ਪ੍ਰਗਟੀ ਆਏ ਵੱਡੀ ਵਡਿਆਈ ਵੱਡੇ ਕੀ ਗੁਰਮੇ ਸਿਰ ਲਾਏ ਸਲੋਕ ਮਹੱਲਾ ਚੌਥਾ ਸਤਿਗੁਰ ਸੀ ਵੱਡੀ ਵਡਿਆਈ ਜੋ ਆਉਣ ਦਿਨ ਹਰ ਹਰ ਨਾਮ ਧਿਆਵੇ ਹਰ ਹਰ ਨਾਮ ਰਮਤ ਸਤ ਸੰਜਮ ਹਰ ਨਾਮੇ ਏ ਤਿਲਤਾ ਪਏ ਹਰ ਨਾਮ ਤਾਣ ਹਰ ਨਾਮ ਦੀਵਾਨ ਹਰ ਨਾਮੋ ਰਾਖੇ ਕਰਾਵੇ ਜੋ ਚਿਤ ਲਾਏ ਪੂਜੇ ਗੁਰਮੁਖ ਦੱਸੋ ਮਨ ਚੇ ਫਲ ਪਾਵੇ ਜੋ ਨਿੰਦਾ ਕਰੇ ਸਤਿਗੁਰ ਪੂਰੇ ਚਿਤ ਕਰਤਾ ਮਾਰ ਦਵਾਵੇ ਫਿਰ ਉਹ ਵਿਹਲਾ ਉਸ ਹੱਥ ਨੇ ਆਵੇ ਉਹ ਆਪਣਾ ਬੀਜਿਆ ਆਪੇ ਖਾਵੇ ਨਾਲ ਘੋਲ ਮੋਹ ਪਾ ਲਿਖੜਿਆ ਜੇ ਉਹ ਤਸਵਰ ਪਾਏ ਗਲਾਵੇ ਫਿਰ ਸਤਿਗੁਰ ਕੀ ਸਾਰਨੀ ਹੋਵੇ ਤਾਂ ਉਭਰੇ ਜਾਂ ਹਰ ਹਰ ਨਾਮ ਤੇ ਆਵੇ ਹਰ ਬਾਤਾਂ ਆਪ ਸੁਣਾਏ ਨਾਲ ਹਰ ਸਾਥੀ ਵੀ ਭਾਵੇ ਮਹੱਲਾ ਚੌਥਾ ਪੂਰੇ ਗੁਰੂ ਦਾ ਹੁਕਮ ਨਾ ਮੰਨੇ ਉਹ ਮਨ ਨੂੰ ਗਿਆਨ ਮੁੱਠਾ ਵੀ ਸਮਾਇਆ ਉਸ ਅੰਦਰ ਕੂੜ ਕੂੜੇ ਘਰ ਉਦੇ ਅਨੁਦੇ ਝੱਲੇ ਦੇਈ ਉਸੇ ਘਰ ਪਾਇਆ ਉਹ ਗਾਲ ਪਰੋਸੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਚਨ ਪਾਇਆ ਉਹ ਘਰ ਘਰ ਅੰਡੇ ਦਿਓ ਰੰਗ ਆਗਨ ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ ਗੁਰਮੁਖ ਹੋਏ ਸੋ ਲੱਤੋ ਪਾਤੇ ਉਸਦਾ ਪਾਸ ਜੱਟ ਗੁਰ ਪਾਸ ਲੈ ਜਾਇਆ ਜੋ ਗੁਰ ਗੋਪੀ ਆਪਣਾ ਸੋ ਭਲਾ ਨਹੀਂ ਪੰਚੋ ਨਾ ਲਾਹਾ ਮੂੰਹ ਸਭ ਗਵਾਇਆ ਪਹਿਲਾਂ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰੂ ਦਾ ਵਚਨ ਉੱਪਰੇ ਆਇਆ ਗੁਰਸਿੱਖਾਂ ਵਡਿਆਈ ਭਾਵੇ ਗੁਰ ਪੂਰੇ ਕੀ ਮਨ ਮੁਖੋਂ ਵਿਹਲਾ ਹੱਥ ਨੇ ਆਇਆ ਪੌੜੀ ਸੱਚ ਸੱਚਾ ਸਭ ਦੁ ਵਧਾਇਆ ਸੋ ਲੈ ਜਿਸ ਸਤਿਗੁਰ ਟੇਕੇ ਸੋ ਸਤਿਗੁਰ ਜੇ ਸੱਚ ਤੇ ਆਏ ਦਾ ਸੱਚ ਸੱਚਾ ਸਤਿਗੁਰ ਲੇਖੇ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਬਸ ਸਿੱਖੇ ਜੇ ਬਿਨ ਸਤਿਗੁਰ ਸੇਵੇ ਆਪ ਬਣਾਏ ਦੇ ਤਿੰਨ ਅੰਦਰ ਪੂਰ ਫਿੱਟ ਫਿੱਟ ਮੂੰਹ ਫਿੱਕੀ ਹੋਏ ਬੁੱਲੇ ਤਿੰਨ ਭਾਵ ਨੀ ਮੂੰਹ ਪਾਲੇ ਸਤਿਗੁਰ ਦੇ ਚੁੱਕੇ ਸਲੋਕ ਮਹੱਲਾ ਚੌਥਾ ਹਰ ਪ੍ਰਭ ਦਾ ਸਭ ਠੀਕ ਹੈ ਹਰ ਆਪ ਕਿਰਤਾਣੀ ਲਾਇਆ ਗੁਰਮੁਖ ਵਾਪਸ ਜਮਾਈਆਂ ਮਨਮੁਖ ਮੂਲ ਗਵਾਇਆ ਸਭ ਕੁਝ ਬੀਜੇ ਆਪਣੇ ਭਲੇ ਨੂੰ ਹਰ ਭਾਵੇ ਸੋ ਖੇਤ ਜਮਾਇਆ ਗੁਰਸਿੱਖੀ ਹਰ ਮਤ ਬੀਜਿਆ ਹਰ ਮਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਗਾ ਕਿਸ ਟਿੰਸ ਕੁਲਕ ਦਾ ਹਰ ਕਰਤੇ ਮਾਰ ਕਢਾਇਆ ਕਿਰਸਾਣੀ ਜੰਮੀ ਭੋ ਕਰ ਹਰ ਬੋਲ ਮਾਉਸ ਜਮਾਇਆ ਤਿੰਨ ਕਾ ਕਾਲਾ ਅੰਦੇਸਾ ਸਭ ਲਾਹੇ ਉਹਨਾਂ ਜਿਨੇ ਸਤੁਰ ਪੁਰਖ ਧਿਆਇਆ ਜਾਂ ਨਾਨਕ ਨਾਮ ਰਾਧਿਆ ਆਪ ਤਰਿਆ ਸਭ ਜਲ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚ ਟਿਆ ਮਨ ਨੂੰ ਹੋਰੇ ਗਲਾ ਰਾਤੀ ਉਂਗੇ ਦੱਬਿਆ ਨਵੇਂ ਸੋਤ ਸਭ ਢਿੱਲਾ ਮਨਮੁਖਾ ਦੇ ਸਿਰ ਜੋਰਾ ਅਮਰ ਹੈ ਨਿਤ ਦੀਵੇ ਭੱਲਾ ਜੋਰਾ ਦਾ ਆਖਿਆ ਕੋਈ ਕਮਾਵੇ ਸੇ ਪੁਰਤ ਉਮੀਦ ਖਲਾ ਕਾਮ ਦਿਆ ਪੇ ਸੁਧ ਨਰ ਤੇ ਜੋਰਾ ਕੁਛ ਚਲਾ ਸਤੁਰ ਕੇ ਆਖਿਆ ਜੋ ਚਲੇ ਸੋ ਸਤ ਪੁਰਖ ਭਲ ਭੱਲਾ ਜੋਰਾ ਪੁਰਖ ਸਭ ਆਪ ਪਾਇ ਨਾ ਖੀਰ ਸਭ ਖਿਲਾ ਸਭ ਤੇਰੀ ਬੰਦ ਬਣਾਵਣੀ ਨਾਨਕ ਭਲ ਭੱਲਾ ਪੌੜੀ ਤੂੰ ਬੇਪ੍ਰਭਾ ਤਾ ਤੁਲ ਕਿਉ ਤੁਲੀਏ ਸਿਬਟ ਗਾਗੀ ਜੇ ਤੂੰ ਆ ਜਾਏ ਜਿਹਨੂੰ ਸਤੁਰ ਮਿਲੀਏ ਸਤੁਰ ਕੀ ਬਾਣੀ ਸਤਰੂਪ ਹੈ ਗੁਰਬਾਣੀ ਬਣੀਏ ਸਤੁਰ ਦੇ ਰਿਸੇ ਹੋਰ ਕੱਚ ਪਿੱਚ ਬੋਲ ਜਿੱਥੇ ਕੂੜਿਆ ਕੂੜੇ ਚੜ ਪੜੀਏ ਹੁਣ ਅੰਦਰ ਹੋਰ ਮੁੱਖ ਹੋਰ ਹੈ ਵੀ ਮਾਇਆ ਨੂੰ ਝੱਗ ਮਰਦੇ ਕਰੀਏ ਸੁਖ ਮਹੱਲਾ ਚੌਥਾ ਸਤੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਘਾਲ ਲਏ ਜਨ ਅੰਦਰ ਕਵਟ ਵਿਗਾੜ ਝੂਠੇ ਪ੍ਰਾਪਤ ਸੱਚੇ ਵਕਤ ਖੜੇ ਜਜਮਾਲੇ ਸਜਿਆਰ ਸਿੱਖ ਵੈ ਸਤਿਗੁਰ ਪਾਸ ਘਾਲਿਨ ਕੂੜਿਆਰ ਲਗਨੀ ਕਿਤੇ ਥਾਏ ਭਾਲੇ ਜਿਨ ਸਤਿਗੁਰ ਦਾ ਆਖਿਆ ਸਿਖਾਏ ਨਾ ਕਿਨ ਮੋਹ ਭਲੇਰੇ ਸਿਰੇ ਦੇਈ ਗਾਲੇ ਜਿਨ ਅੰਦਰ ਪ੍ਰੀਤ ਨਹੀਂ ਹਾਰ ਕੇ ਰੀਤੇ ਫਿਚਰਕ ਵੇਰਾਇਨ ਮਨੁੱਖ ਬਤਾਲੇ ਸਤਿਗੁਰ ਨੂੰ ਮਿਲੇ ਸੋ ਆਪਣਾ ਮਨ ਥਾਏ ਰੱਖੇ ਉਹ ਆਪ ਵਰਤੇ ਆਪਣੇ ਮੱਥੇ ਨਾਲੇ ਜਾਂ ਨਾਨਕ ਇੱਕ ਨਾ ਗੁਰੂ ਮੇਲ ਸੁਖ ਦੇਵੇ ਇੱਕ ਆਪੇ ਦਿਖ ਕਰੇ ਸਗਵਾਲੇ ਮਨ ਚਿਨ ਅੰਦਰ ਨਾ ਮਿਹਾਨ ਹੈ ਤਿੰਨ ਕਾਲ ਦੇ ਯਾਦ ਰਾਸ ਆਦੇ ਰਾਸ ਤਿੰਨ ਸੂਤੀ ਮੋਸਾਦੀ ਲੋਕਨ ਕੀ ਹਾਰ ਪ੍ਰਾਹ ਵਾਂਗ ਘਰ ਬੈਠਾ ਪਾਸ ਜਾ ਕਰਤਾ ਬਲ ਤਾਂ ਸਭ ਸੁਭਰ ਸਭ ਦਰਸ਼ਨ ਦੇ ਕਰੇ ਸਵਾਸ ਸਾਹੁ ਪਾਸ਼ਾ ਸਭ ਹਰ ਕਾ ਕੀ ਆ ਸਭ ਜਨ ਕੋ ਆਏ ਕਰੇ ਰਾਸ ਗੁਰਪੂਰੇ ਕੀ ਵੱਡੀ ਵਡਿਆਈ ਯਾਰ ਵੱਡਾ ਸੇਵ ਤੁਲ ਸੁਖ ਪਾਇਆ ਗੁਰਪੂਰੇ ਦਾਨ ਦੀ ਹਰ ਨੇਚਰ ਨਿਕਲ ਉਸਦੇ ਚੜੇ ਸਵਾਇਆ ਕੋਈ ਨਿੰਦਕ ਵਡਿਆਈ ਦੇਖ ਨਾ ਸਕੇ ਸੋ ਕਾਸੇ ਆ ਪਚਾਇਆ ਜਾਂ ਨਾਨਕ ਗੁਣ ਬੋਲੇ ਕਰਤੇ ਕਿ ਭਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ ਤੂੰ ਸਾਹਿਬ ਅਗਮ ਦਿਆਲ ਵੱਡਾ ਤਾਂ ਦਾਣਾ ਤੂੰ ਦੇਵੜ ਮੈਂ ਹੋ ਨਾ ਦਿਸ ਜਿਸ ਨਾ ਆਵੇ ਤੂੰ ਹੈ ਸੁਗਰ ਮੇਰੇ ਮਨ ਭਾਉਣਾ ਮੋਕਟਮ ਦਿਸੇ ਆਪਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਉਸ ਵਿੱਚ ਲਾੜੀ ਅਤੇ ਕੂੜੇ ਆਰ ਕੂੜਾ ਕਨਵਾਣਾ
नारंग सत्य आए तू बिन सच्चे पातशाह मिल जाना सलोक में लचोथा अगों ने सर तपाओ ना देखे पिछों दे आखे कम न आवे अद बिच तेरे मेहमान को बेचारा कली क्यों सुख पावे जे संतर प्रीत ने खातुर जी सो पूरी आवे पूरी जावे जे कृपा करे मेरा भार पुछोगा तो सतुर पावे नजरी आवे तो आपके पीवे सब दुख केरा सब काला देखता पर जगावे सदानंद रह दे राती जन नानक आन दिन हर गुण गावे मल्ला तत्था गुण सतुर का जो सिख साए सो पासे उठा नाम ते आवे उदम करे भागे प्रभाती स्नान करे अमृतसर नावे उपदेश गुरु हार हार जप जापे सब किलो पाप और दुख लै जावे श्री चढ़े दिस गुरबाणी गावे बहते उठदे हार नाम ते आवे जो सास ग्रास ते आए मेरा हार हार सो गुरसिख गुरु मन भावे जिसनों दयाल होवे मेरा स्वामी तिस गुरसिख गुरु उपदेश सुनावे जन नानक धूल में मेरी गुरसिख की जो आप जपे अपना नाम जपावे पौड़ी जो तू सच ध्याय जैसे विले थोड़े जो मन जिते करा दे तिनकी वगत साहे संग करोड़े तुम सब ध्याय जे खाए पै जो साहेब लोड़े जो बिन सतु तेरे खांदे पहन दे सो मोहे मार जमे कोड़े हुए हाजर मिठा बोल दे बार विच कटे मखोले मन कोटे दे विछोड़े स्लोक में लचोथा माल जुई भरिया नीला काला खदोरड़ा तिन बेमुख बेमुखे नु पाया पाक न दे कोई बैन जगत में गुह पाड़े सगवी मां ललाए मन मुख आया पराई जो निंदा चोली नो बेमुख करके भेजिया उत्थे भी मुँह काला दोवां बेमुखां दा कराया तार सुनिया सब जगत विच भाई बेमुख सुने नफरे पौली पौधी बाबा होए के उठ घर आया अगे संगती कुड़मी बेमुख रलना ना मिले तो बहुती भतीजी फिर आन घर पाया हाथ पास दोवे कहने तो भुखा भुके पे आया धन धन स्वामी करता पुरुष है जिमने आओ सच बे आप कराया तो निंदा करे सतगुरु पूरे की तो साचे मार पजाया ये अखर तिन आखिया जिन जावत सब हो पाया महला चौथा साहेब जिसका नंगा भुखा हुए जिसका नफर हितों हज खाए जे साहेब के कर बात हो ता नफरे हाथ आवे न उदी कितो पाए जी की सेवा की फिर लेखा मंगी सा सेवा औखी हुई नानक सेवा करो हर गुर सब दस सब दर्शन की फिर लेखा मंगे न कोई पौड़ी नानक बेचारा बिचारा संत जन चार वेद कहन दे भगत मुखे ते बोल दे से वचन होवन दे प्रगट प्रभा जप तक सब लोग सुनन दे सुख न पायन मगत सार संत नाल कहन दे ओए लोचन उन्ना गुणा न ओए अहंकार सुनन दे बिचारे किया करे त्या भा तुर मन दे जो मारे तिन प्रभा से दिसे न संदे बैर करे निर्वैर नाल धर्म ने ऐप चंदे जो जो जो संत प्राप्त से फिर भवन दे पेंड मनाऊ कटिया सी दास संदे सलोक महला चौथा अंतर हार गुरु ध्याय दा वड्डी वड्याई ते सिद्धि पुरख तू कटे ना एक तिल किसे दी कटाई सच सहब सतगुरु तेरे वल है का झाक झग मेरे सब लोग आए निंदक के मोह काले करे हर करते आप वधाई ज्यो ज्यो निंदक निंद करे त्यो त्यो नित नित जड़ सवाई जन नानक हर राजा तिन पैरी आन सब पाई महला चौथा सतगुरु सेती गंध जे रखे आस पास सब किसका गया नित चाहिए भाई झगू सुटे झगदा झगदा झड़ पे आ नित भाव करे माया धन कर अगला धन भी उठ गए क्या वो फटे क्या उखावे की सुंदर कैसा दुख पे आ निर्वैरे नाल जे वैर चाहे सब पाप जगते का तिन फिर लिया वो सगे पिछे ढोई ना की सुंदर निंदा मुँह अंब पे आ ज्यो जे सोने नो हाथ पाए तक यू सेती रह लगी आ जे गुरु की सानी फिर उवे तो पिछले उगण बख्श लिया जा नानक आंदी ना मन ते आया हर सिमर तुझे पाप गया पौड़ी तू है सच्चा साथ तू सब दो ऊपर तू दीवान जो तू सच आए सच सेवन सच्चे तेरा माण उन अंदर सच में पूजरे सच बोलन सच्चे तेरा तान से भगत जी ने गुरु सलाया सच साध निशान सच जे सच्चे सेव दे तिन बारी सर भगवान श्लोक महला चौथा तुर मारे पूरे सतगुरु से ही हुण सतगुरु मारे जे मिलन नहीं बस तेरा दोस्ती ना दे मिलन कर सारे साथ संगत धोई ना लैन वे संगत गुरु विचारे कोई जाए मिले हुण उन्हां नूं तिस मारे जम जंदारे गुर बाबे फिटके सेफ ते गुर अंगद वीचे कूड़ियारे गुर तीजी पीढ़ी बेचारिया क्या आती ना बेचारे गुर चौथी पीढ़ी टिकिया ते निंदक दुष्ट सब तारे कोई पुत सिख सेवा करे सतगुरु दी सिख कार सब सवारे जो इच्छे सो फल पाए सी पुत धन लक्ष्मी काड़ा मेले हर निस्तारे सावन का सतगुरु विजय संदर हर और सहारे सो पाए पूरा सतगुरु जी लिखिया लिख लारे जा नानक मांगे तू तुम जो गुरु सिख नित दे आ रे महला चौथा जिनको आप दे आई जगत भी आपे आन जिनको पैरी पाए डरिए ता जे कि आप खुद पीजे सब करता अपनी कला बधाए देखो भाई ओ काड़ा है पीतम सच्चे का जिन अपने जो सब आन नवाए अपने भगतों की रख करे हर स्वामी निंदकों दुष्टा के मुँह काले कराए सतगुरु की वड्याई निचेड़े सवाई हर कीरत भगत ने त्याप कराए आन दिन नाम जप गुरसिखो हर करता सतगुरु गरीब साहब सतगुरु की बाणी सात सत कर जाणो गुरसिखो हर करता आप मुँह कढाए गुरसिखा के मुँह पूजले करे हर प्यारा सुरका जगा संसार सप्त कराए जा नानक हर का दास है हर दासन की हर पैर जे रखाए पौड़ी तू सच्चा साहेब आप है सच साह मारे
ਸੱਚ ਪੂੰਜੀ ਨਾ ਮਿਲਾਏ ਪ੍ਰਭ ਬਨਜਾਰੇ ਥਾਰੇ ਸੱਚ ਸੇਵੈ ਸੱਚ ਬਣ ਮਿਲੈ ਕੁਣ ਅਸਥ ਨਿਰਾਰੇ ਸੇਵ ਭਾਰੇ ਸੇ ਜਨ ਮਿਲੇ ਗੁਰੂ ਸਾਹਿਬ ਦੇ ਸਵਰ ਸੱਚਾ ਸਾਹਿਬ ਲੱਖ ਹੈ ਗੁਰੂ ਸਾਹਿਬ ਦੇ ਲਖਾਰੇ ਸਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਏ ਤਿਸ ਦਾ ਕਦੇ ਨਾ ਹੋਵੇ ਭਲਾ ਉਸਦੇ ਆਖਿਆ ਕੋਈ ਨਾ ਲੱਗੇ ਤਿਸ ਨਿਤ ਜਾੜੀ ਪੁਕਾਰੇ ਕਲਾ ਜਿਸ ਅੰਦਰ ਚੁਗਲੀ ਚੁਗਲੂ ਬਚੇ ਕੀਤਾ ਕਰਦੇ ਉਸਦਾ ਸਭ ਗਿਆ ਨਹੀਂ ਤਾਂ ਚੁਗਲੀ ਕਰੇ ਨਾ ਹੁੰਦੀ ਪਰਾਈ ਮੋਹ ਕੱਢ ਨਾ ਸਕੇ ਉਸਦਾ ਕਾਲਾ ਭਇਆ ਕਾਰਨ ਧਾਤੀ ਸਰੀਰ ਕਾਲ ਜੋ ਜਿਹਾ ਕੋ ਬੀਜੇ ਤੇਰਾ ਕੋ ਖਾਏ ਗੱਲਾਂ ਉੱਪਰ ਵਾਪਸ ਨਾ ਹੋਈ ਵਿਸ ਵਿਸ ਸਾਦੀ ਸਤਿਕਾਰ ਮਰ ਜਾਏ ਭਾਈ ਵੇਖੋ ਨਿਆਉ ਸੱਚ ਵਰਤੇ ਦਾ ਜਿਹਾ ਕੋਈ ਕਰੇ ਤੇਰਾ ਕੋਈ ਪਾਏ ਜਾਂ ਨਾਨਕ ਉਹ ਸਭ ਸੋਝੀ ਪਾਈ ਹਾਰ ਦਰ ਕੀਆਂ ਬਾਤਾਂ ਆਪ ਸੁਣਾਏ ਮਹੱਲਾ ਚੌਥਾ ਹੁੰਦੇ ਪਤਾ ਗੁਰੂ ਜੋ ਵਿਛੜੇ ਤਿੰਨ ਕੋ ਦਾ ਢੋਈ ਨਾਹੀਂ ਕੋਈ ਜਾਏ ਮਿਲੇ ਤਿੰਨ ਨਿਕਾ ਮੋਹ ਪਿੱਤੇ ਥੁੱਕ ਸੁੱਕ ਮੋਹ ਪਾਹੀ ਜੋ ਸਤਿਗੁਰੂ ਫਿੱਟ ਕੇ ਸੇ ਸਭ ਜਗਤ ਫਿੱਟ ਕੇ ਤਿੰਨ ਨਿਤ ਭੰਬਰ ਭੂਸੇ ਖਾਈ ਤਿੰਨ ਗੁਰੂ ਗੋਪੇ ਆਪਣਾ ਸੇ ਲੈਂਦੇ ਢਾਂਸਰਾ ਆਈ ਤਿੰਨ ਕੀ ਭੁੱਖ ਕਦੇ ਨਾ ਉਤਰੇ ਨਿਤ ਭੁੱਖਾਂ ਭੁੱਖ ਖੁਆਹੀ ਉਹਨਾਂ ਦਾ ਆਖਿਆ ਕੋ ਨਾ ਸੁਣੇ ਨਿਤ ਹੌਲੇ ਹੌਲ ਮਰਾਹੀ ਸਤਿਗੁਰੂ ਦੀ ਵਡਿਆਈ ਦੇਖ ਨਾ ਸਕਣੀ ਉਹਨਾਂ ਅੱਗੇ ਪਿੱਛੇ ਥਾਉ ਨਾਹੀਂ ਜੋ ਸਤਿਗੁਰੂ ਮਾਰੇ ਤਿੰਨ ਜਾਏ ਮਿਲੇ ਰਹਿੰਦੀ ਹੁੰਦੀ ਸਭ ਪੱਤ ਗਵਾਹੀ ਉਹ ਅੱਗੇ ਕੁਸ਼ਤੀ ਗੁਰਸੇ ਫਿੱਟ ਗਏ ਜੇ ਉਸ ਮਿਲੇ ਤਿਸ ਕੋਸ ਚੋ ਜਾਣੀ ਹਰ ਤਿੰਨ ਕਾ ਦਰਸ਼ਨ ਨਾ ਕਰੋ ਜੋ ਦੂਜੇ ਭਾਏ ਕਿਤ ਲਾਹੀ ਘਰ ਕਰਕੇ ਆਪ ਲਿਖ ਪਾਇਆ ਤਿਸ ਨਾਲ ਕਿਉਂ ਚਾਰ ਨਾਹੀਂ ਜਾਂ ਨਾਨਕ ਨਾਮ ਰਾਹ ਤੋਂ ਤਿਸ ਚੱਪੜ ਕੋਣਾ ਸਕਾਈ ਨਾਵੇ ਕਿ ਵਡਿਆਈ ਵੱਡੀ ਹੈ ਸਵਾਈ ਚੜੇ ਚੜਾਈ ਮਹੱਲਾ ਚੌਥਾ ਜੇ ਹੁੰਦੇ ਗੁਰੂ ਪੈ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਜਿਸ ਕੋ ਜਾਗਤ ਨਹੀਂ ਪਿਆ ਸਾ ਪੈਰੀਂ ਪਿਆ ਜਿਸ ਵੱਧੇ ਲੋਈ ਜਿਸ ਕੋ ਫੰਡ ਗਏ ਮਨ ਨਾ ਸਿਵਾ ਕਰੇ ਜਿਸਦੇ ਮੱਸਕ ਹੱਥ ਧਰਿਆ ਕੋਈ ਪੂਰੇ ਸੁੱਖ ਪੂਰਾ ਹੋਏ ਗੁਰੂ ਦੀ ਵਡਿਆਈ ਨਹੀਂ ਚੜੇ ਸਵਾਈ ਅੱਪੜ ਕੋਣਾ ਸਕੋਈ ਜਾਂ ਨਾਨਕ ਹਰ ਕਰਕੇ ਆਪਣੇ ਟਿਕਿਆ ਆਪਣੇ ਪੈਰੀਂ ਰੱਖੇ ਸਤਪੁਰਾ ਸੋਈ ਪੌੜੀ ਕਾਇਆ ਕੋਟ ਪਾਰ ਹੈ ਅੰਦਰ ਹਟਣ ਵਾਲੇ ਗੁਰੂ ਕੋ ਸਦਾ ਜੋ ਕਰੇ ਹਰ ਵਸ ਮਾਰੇ ਨਾਮ ਨਿਧਾਨ ਹਰ ਬਣਦੀ ਹੈ ਹਰੀ ਪਰਵਾਲੇ ਬਿਨ ਕਾਇਆ ਜੇ ਹੋਸ ਹੈ ਧਨ ਪੂਜ ਅਤੇ ਮੂੜ ਬਟਾਲੇ ਅਤੇ ਉੱਧਰ ਧਨ ਪੁਆਈਏ ਜੇ ਉਹ ਝਾੜ ਮੇਰੇ ਭਾਲੇ ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਿਗੁਰੂ ਦੀ ਸੋ ਔਖਾ ਚੱਕ ਮੈਂ ਹੋਇਆ ਨਾ ਘੋੜ ਦੁੱਖ ਖੂਹ ਹੈ ਉੱਥੇ ਪਗੜੋ ਢੋਇਆ ਖੂਹ ਪਾਰ ਕੋ ਨਾ ਸੁਣਿਓ ਔਖਾ ਹੋਏ ਹੋਏ ਰੋਇਆ ਉਹਨਾਂ ਹਾਲਤ ਪਾਸਤਾ ਪਵਾਇਆ ਲਾਹਾ ਮੂਲ ਸਭ ਖੋਇਆ ਉਹ ਤੇਲੀ ਸੰਧਾ ਬਲਦ ਕਰ ਨਿਭਲ ਕੇ ਉੱਠ ਸਭ ਜੋਇਆ ਹਾਰ ਵੇਖੇ ਸੁਣੇ ਨਹੀਂ ਤਾਂ ਸਭ ਕਿਸੇ ਤੋਂ ਕਿਸੇ ਬੀਜਿਆ ਨਾ ਹੋਇਆ ਜੈਸਾ ਬੀਜੇ ਸੋਲ ਉਹਨੇ ਜਿਹਾ ਪੁਰਖ ਨੇ ਪੋਇਆ ਜਿਸ ਕਿਰਪਾ ਕਰੇ ਪਵੇ ਆਪਣੀ ਜਿਸ ਸਤਿਗੁਰ ਕੇ ਚੰਨ ਧੋਇਆ ਗੁਰੂ ਸਤਿਗੁਰ ਪਿੱਛੇ ਟਰ ਗਿਆ ਜੇ ਲੋਹਾ ਕਾਰਸੰਗ ਹੋਇਆ ਜਾਂ ਨਾਨਕ ਨਾਮ ਧਿਆਏ ਤੂੰ ਜਾਂ ਬਹਾਰਾ ਨਾਮ ਸੁਖ ਹੋਇਆ ਮਹੱਲਾ ਚੌਥਾ ਬੜੇ ਭਾਗੀਆਂ ਸੁਹਾਗਣੀ ਨੇ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਵਾਸਤੇ ਨਾਨਕ ਨਾਮ ਸਵਾਏ ਪੌੜੀ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵੀ ਜੋਤ ਗੋਜ ਰਤਨ ਵਿੱਚ ਲੋਕ ਰਹੇ ਕੋਈ ਗੁਰਮੁਖ ਜੇਵਾ ਕੱਢੇ ਕੋਲ ਸਭ ਆਤਮ ਰਾਮ ਸਿਆਣੇ ਤਾਂ ਇੱਕ ਰਵਿਆ ਇੱਕ ਓਤ ਬੋਤ ਇੱਕ ਦੇਖਿਆ ਇੱਕ ਮੰਨਿਆ ਇੱਕ ਸੁਣਿਆ ਸਰਬੰਸ ਜੋਤ ਜਾਂ ਨਾਨਕ ਨਾਮ ਸਲਾਏ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਲੋਕ ਮਹੱਲਾ ਚੌਥਾ ਸਭ ਰਾਸਤੇ ਨੂੰ ਕਹਿ ਦਿੱਤੇ ਹੈ ਜਿਵੇਂ ਹਰ ਵਸਿਆ ਮਨ ਮਾਹੇ ਹਰ ਦਰਗਾਹ ਅਤੇ ਮੁਖਰੇ ਜਿਨ ਕੋ ਸਭ ਦੇਖਣ ਜਾਏ ਜਿਨ ਭਉ ਨਾਮ ਦੇ ਆ ਜਿਨ ਕੋ ਭਉ ਕੋਈ ਨਾ ਹੈ ਹਰ ਉੱਤਮ ਜਿਨ ਸ੍ਰੀ ਹੈ ਜਿਨ ਕੋ ਧੁਲ ਕੇ ਆਏ ਅਤੇ ਹਰ ਦਰਗਾਹ ਬਣਾਈਏ ਜਿਨ ਹਰ ਬੂਠਾ ਮਨ ਮਾਏ ਉਹ ਆਪ ਤਰੇ ਸਭ ਬ੍ਰਹਮ ਦੇਵ ਤਿੰਨ ਪਿੱਛੇ ਸਭ ਜਗ ਚੜਾਏ ਜਾਂ ਨਾਨਕ ਉਹ ਹਰ ਮੇਰ ਤਨ ਤਿੰਨ ਦੇਖ ਬੇਖਮ ਜਵਾਏ ਮਹੱਲਾ ਚੌਥਾ ਸਭ ਧਾਤੀ ਪੇ ਰਿਹਾ ਵੀ ਜਿਵੇਂ ਸਤਿਗੁਰ ਬੈਠਾ ਆਏ ਫਿਰ ਜੰਤ ਪੈ ਰਿਹਾ ਵੀ ਜਿਵੇਂ ਸਤਿਗੁਰ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਣੇ ਜਿਨ ਜਨਿਆ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜੀ ਨੇ ਨਾਮ ਰਾਧੇ ਆਪ ਤਰਿਆ ਜਿਹਨੇ ਰਿੱਠਾ ਤਨਾ ਲੈ ਚੜਾਇਆ ਸਤਿਗੁਰ ਮੇਲੋ ਦਇਆ ਕਰ ਜਾਂ ਨਾਨਕ ਧੋਵੇ ਪਾਏ ਪੌੜੀ ਸਾਤਪਤ ਸਤਿਗੁਰੂ ਅਮਰ ਹੈ ਜਿਸ ਅੰਦਰ ਹਰ ਉਤਾਰਿਆ ਸੱਚ ਸੱਚਾ ਸਤਿਗੁਰ ਸਾਹਿਬ ਜੀ ਨੇ ਕਾਮ ਗੁਰੂ ਵਿੱਚ ਮਾਰਿਆ ਜਾਂ ਰਿੱਠਾ ਸਤਿਗੁਰ ਤਾਂ ਅੰਦਰੋਂ ਮਨ ਸੁਧਾਰਿਆ ਬਲਿਹਾਰੀ ਗੁਰੂ ਆਪਣੇ ਸਰ ਸਰਕੁਮ ਪਾਰਿਆ ਗੁਰਮੁਖ ਜਿੱਤਾ ਮਨ ਉਪਾਰਿਆ ਸਲੋਕ ਮਹੱਲਾ ਚੌਥਾ ਕਰ ਕਿਰਪਾ ਸਤਿਗੁਰ ਮੇਰੇ ਮੁਖ ਗੁਰਮੁਖ ਨਾਮ ਧਿਆਈ ਸੀ ਸੋ ਕਰੇ ਜੇ ਸੁਰ ਭਾਵ ਸੀ ਗੁਰ ਪੂਰਾ ਕਰੀ ਸਾਹਿਬ ਸੀ ਜਿਹਨੇ ਅੰਦਰ ਨਾਮ ਧਿਆਨ ਹੈ ਤਿੰਨ ਕਾ ਪੌਸਾ ਗੁਆ ਸੀ ਜਿਵੇਂ ਅੱਖਣ ਕੋ ਹਰ ਆਪ ਹੋਏ ਉਹ ਕੀਤੀ ਝੱਕ ਝੱਕ ਜਾਏ ਸੀ ਜਾਂ ਨਾਨਕ ਨਾਮ ਧਿਆਏ ਤੂੰ ਹਰ ਹਾਲ ਸਪਸ਼ਟ ਛਡਾਇਆ ਸੀ ਮਹੱਲਾ ਚੌਥਾ ਗੁਰਸਿੱਖਾਂ ਕੇ ਮਨ ਭਾਵ ਦੀ ਗੁਰ ਸਤਿਗੁਰ ਕੀ ਵਡਿਆਈ ਹਰ ਰੱਖੋ ਪੈ ਸਤਿਗੁਰ ਕੀ ਨਿਤ ਜਿਹੜੇ ਸਵਾਏ ਗੁਰ ਸਤਿਗੁਰ ਕੇ ਮਨ ਭਾਵ ਭਾਵ ਬ੍ਰਹਮ ਛਡਾਏ ਗੁਰ ਸਤਿਗੁਰ ਤਾਨ ਦਿਵਾਨ ਹਰ ਤਿੰਨ ਸਭ ਆ ਨਵਾਈ ਜਿਹਨੇ ਇੱਛਾ ਮੇਰਾ ਸਤਿਗੁਰੂ ਭਾਉ ਕਰ ਤਿੰਨ ਕੇ ਸਭ ਪਾਪ ਗਵਾਈ ਹਾਰ ਦਰਗਾਹ ਤੈਨੂੰ ਪੂਜੇ ਬਹੁਤ ਸੋਭਾ ਪਾਈ ਜਾਂ ਨਾਨਕ ਮੰਗੇ ਧੂੜ ਦਿਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹੋ ਆਖ ਸਲਾਹੀ ਸਿੰਘ ਸਾਹ ਸਾਹ ਸੱਚੇ ਕੀ ਵਡਿਆਈ ਸਲਾਹੀ ਸਾਹ ਸਲਾਹ ਸਾਹ ਸਾਹ ਕੀਮਤ ਕਿਵੇਂ ਨਾ ਪਾਈ ਸਾਹ ਸੱਚਾ ਰਾਸਤ ਜੀ ਨੇ ਚਾਖਿਆ ਸੇ ਤੇ ਪ੍ਰਹਿ ਗਾਈ ਹਰ ਰਾਸਤੇ ਹੀ ਜਾਂਦੇ ਜੋ ਗੂੰਗੇ ਮਠਿਆਈ ਖਾਈ ਬਰ ਪੂਰੇ ਹਰ ਸਸਤੇ ਗਏ ਮਨ ਬਗੀ ਵਧਾਏ ਸਲੋਕ ਮਹੱਲਾ ਚੌਥਾ ਜਿਹਨਾਂ ਅੰਦਰ ਮਸਲ ਸੇ ਜਨ ਸੂਲੀਆ ਹਰ ਜਾਣੇ ਸੇ ਮੇਰੇ ਹੋ ਤੈਨੂੰ ਬਿਟੋ ਸਰ ਘੰਘੋਰੀਆ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਨ ਬਿਟੋ ਤਨ ਰੋਲੀਆ ਜੋ ਸਿੱਖ ਗੁਰਕਾਰ ਕਮਾਵੇ ਹੋ ਗੁਰਮ ਤਿੰਨਕਾ ਗੋਲੀਆਂ ਹਰ ਤੰਗ ਚੂਲੇ ਜੋਰ ਅਤੇ ਤਿੰਨ ਭਿੰਨੀ ਹਾਰਾਂ ਵੀ ਚੋਲੀਆਂ ਕਰ ਕਿਰਪਾ ਨਾਨਕ ਮੇਲ ਗੁਰ ਪਿਆ ਸਿਰ ਵਿਚਿਆ ਮੋਲੀਆਂ ਮਹੱਲਾ ਚੌਥਾ ਉਹ ਗੁਣ ਭਰਿਆ ਸਰੀਰ ਸੀ ਉਹ ਸੰਤੋ ਨਿਰਮਲ ਹੋਏ ਗੁਰਮੁਖ ਗੁਣ ਵੀ ਆਜੀਏ ਮਾਲ ਹੁੰਮੇ ਕੱਢੇ ਧੋਏ ਸੱਚ ਬਣ ਜਾ ਰੰਗ ਸੋ ਸੱਚ ਸੌਦਾ ਹੋਏ ਤੂੜ ਮੂਲ ਨਾ
ਟੋਟਾ ਮੂਲ ਨੇ ਆਵੀ ਲਾਹਾ ਹਰ ਭਾਵੇ ਸੋਏ ਨਾਨਕ ਦਿਨ ਸੱਚ ਉਣੰਜਾ ਜਿਵੇਂ ਧੁਰ ਲਿਖਿਆ ਪ੍ਰਾਪਤ ਹੋ ਪੌੜੀ ਸਲਾਹ ਸਾ ਸਲਾਹਣਾ ਸਾਚ ਸੱਚਾ ਗੁਰ ਨਿਰਾਲੇ ਸਾਚ ਸੇ ਵੀ ਸੱਚ ਮਨ ਵਜੇ ਸੱਚ ਸੱਚਾ ਹਰਖ ਵਾਲੇ ਸੱਚ ਸੱਚਾ ਜਿਨੀ ਰਾਜਾ ਸੇ ਜਾਏ ਰਹਿ ਸੱਚ ਨਾਲੇ ਸਾਚ ਸੱਚਾ ਜਿਨੀ ਨਸ਼ੇ ਗਿਆ ਸੇ ਮਨਮੁਖ ਮੂਲ ਬਤਾ ਲਏ ਆਲ ਪਤਾਲ ਨੂੰ ਬੋਲਦੇ ਜੋ ਸੀਤੇ ਮਦਮਤ ਵਾਲੇ ਸਲੋਕ ਮਹੱਲਾ ਤੀਜਾ ਗੌਰੀ ਰਾਵਸ ਲਕਸ਼ਮੀ ਜੇ ਫਸਵੇਂ ਸੀਤ ਕਰੇ ਭਾਣੇ ਚੱਲੇ ਬਦਲੇ ਐਸਾ ਸ਼ਿੰਗਾਰ ਕਰੇ ਸੱਚਾ ਸਰਬਧਾਰ ਸਰਬ ਸਰਵੇ ਜੋ ਉਬਲੀ ਮਿਲੀ ਤੇ ਰੰਗ ਹੈ ਕਹਾ ਤਿਆ ਸੱਚੇ ਨੂੰ ਜੀਉ ਦੇ ਰੰਗ ਚਰੂਲੇ ਅਤਰਤੀ ਸੱਚੇ ਸਿਉ ਲੱਗਾ ਨੇ ਕੂ ਠੱਗੀ ਗੁਰਜੀ ਨਾ ਰਹਿ ਕੂੜ ਮਲੰਮਾ ਪੜ ਧਰੇ ਕੂੜੀ ਕਰਨ ਪੜਾਈਆਂ ਕੂੜੇ ਸਿਉ ਲੱਗਾ ਨੇ ਉਹ ਨਾਨਕ ਸੱਚੇ ਸੱਚਾ ਤੇ ਆਪੇ ਨਜ਼ਰ ਕਰੇ ਨੂੰ ਲਜਤ ਸਾ ਸੰਗਤ ਮੈਂ ਹਰ ਉਸ ਤੇ ਸੰਗ ਸਾਧੂ ਮਿਲੇ ਪਿਆਰਿਆ ਉਹ ਪੁਰਖ ਪੁਰਾਣੀ ਧਨ ਜੈਨ ਹੈ ਉਪਦੇਸ਼ ਕਰੇ ਪਰ ਪੁਕਾਰਿਆ ਹਰ ਨਾਮ ਉਡਾਵੇ ਹਰ ਨਾਮ ਸੁਣਾਵੇ ਹਰ ਨਾਮੇ ਜਗ ਨਿਸਾਰਿਆ ਗੁਰ ਵੇਖਣ ਕੋ ਸਭ ਕੋਈ ਲੋਚੇ ਨਾ ਫਨ ਜਗਤ ਨੇ ਸਵਾਰਿਆ ਤੂੰ ਆਪੇ ਆਪ ਰੱਖਿਆ ਸਤਿਗੁਰ ਵਿੱਚ ਤੁਰੇ ਆਪੇ ਤੂੰ ਸਵਾਰਿਆ ਤੂੰ ਆਪੇ ਪੂਜੇ ਪੂਜ ਕਰਾਵੇ ਸਤਿਗੁਰ ਕੋ ਸੇਜਨ ਹਾਰਿਆ ਕੋਈ ਵਿਛੜ ਜਾਏ ਸਤਿਗੁਰ ਪਾਸੋਂ ਤੇ ਸਤਾਰਾ ਮੋਹ ਜਮ ਮਾਰਿਆ ਜੀ ਸੋਗੇ ਪਿੱਛੇ ਢੋਈ ਨਾ ਗੁਰ ਜੀ ਕੀ ਮਨ ਵਿਚਾਰਿਆ ਸਤਿਗੁਰੂ ਨੂੰ ਮਿਲੇ ਸੋਏ ਜਨ ਉਭਰੇ ਜਿਨ ਹਿਰਦੇ ਨਾਮ ਸਵਾਰਿਆ ਜਾਂ ਨਾਨਕ ਹੈ ਗੁਰਸਿੱਖ ਪਤ ਪੁੱਤੋ ਹਰ ਜਪਿਓ ਹਰ ਨਿਸਾਰੇ ਮਹੱਲਾ ਤੀਜਾ ਹਮੇ ਜਗਤ ਭੁਲਾਇਆ ਦੁਮਤ ਲਿਖਿਆ ਵਿਗਾਰ ਸਤਿਗੁਰ ਮਿਲੇ ਤਨਰੇ ਹੋਏ ਮਨ ਨੂੰ ਕੰਨ ਦਿੰਦੇ ਹਾਰ ਨਾਨਕ ਆਪੇ ਮੇਲ ਲੈ ਜਿਸ ਨੂੰ ਜਗ ਲੈ ਲਾਇ ਪਿਆਰ ਪੌੜੀ ਸੱਚ ਸੱਚੇ ਦੀ ਸਿਰ ਸਲਾਹ ਹੈ ਸੋ ਕਰੇ ਜਿਸ ਅੰਦਰ ਭਿੱਜੇ ਜਿਨੀ ਇੱਕ ਮਨ ਨਿਕਲਾ ਦਿਆ ਤਿਨਕ ਖਾਂਦਨ ਕਹੂ ਚੀਜੇ ਧਾਨ ਧਨ ਬੁਰ ਸਵਾਸ ਜਿਨ ਸੱਚਾ ਸੱਚ ਰਸਨਾ ਮਤ ਬੀਜੇ ਸੱਚ ਸੱਚਾ ਜਿਨੀ ਮਨ ਭਾਵ ਦੱਸੇ ਮਨ ਸੱਚੀ ਦੇ ਕੇ ਲੀਜੇ ਧਾਨ ਧਨ ਜਨਮ ਸੱਚਿਆਰੀ ਮਾਂ ਪੂਜਲ ਸੱਚ ਕਰੀਜੇ ਲੋਕ ਮਹੱਲਾ ਚੌਥਾ ਸਾਗਰ ਜਾਏ ਨਿਰੇ ਗੁਰ ਆਗੇ ਮਨ ਖੋਟੇ ਕੂੜੇ ਕੂੜੇ ਆਰੇ ਜਾ ਗੁਰ ਕਹੇ ਉੱਠੋ ਮੇਰੇ ਭਾਈ ਲੈ ਜਾਏ ਕੁਸਲ ਗੁਗਲਾਰੇ ਗੁਰਸਿੱਖਾਂ ਅੰਦਰ ਸਤਿਗੁਰ ਪਾਤੇ ਚੁਣ ਕੰਢੇ ਲਾਤੋ ਵਾਲੇ ਅੱਗੇ ਪਿੱਛੇ ਬਹਿ ਮੂੰਹ ਜਵਾਏ ਨਾ ਰਲਣੀ ਖੋਟੇ ਆਰੇ ਉਹਨਾਂ ਦਾ ਭਾਕ ਸੋਚਦੇ ਨਾ ਹੀ ਜਾਏ ਕੂੜ ਲੈਣ ਪਿੜਾਰੇ ਜੇ ਸਾਕਤ ਨਰਕ ਵਾਈਏ ਲੋਚੀਏ ਵੀ ਕੱਢੇ ਮੁਖ ਉਗਲਾਰੇ ਹਰ ਸਾਕਤ ਰੇਤੀ ਸੰਗ ਨਾ ਕਰੀ ਹੋਵੇ ਮਾਰੇ ਸੱਜਣ ਹਾਰੇ ਜਿਸ ਦਾ ਇਹ ਖੇਲ ਸੋਈ ਗੱਲ ਦੇਖੇ ਜਾਂ ਨਾਨਕ ਨਾਮ ਸੁਮਾਰੇ ਮਹੱਲਾ ਚੌਥਾ ਸਤਿਗੁਰੂ ਗਮਿਆ ਜਿਸ ਅੰਦਰ ਹਰ ਉਤਾਰਿਆ ਸਤਿਗੁਰੂ ਨੂੰ ਅੱਪੜ ਹੋ ਨਾ ਸਕੀ ਸਵਾਲ ਸਿਜਣ ਹਾਰਿਆ ਸਤਿਗੁਰੂ ਕਾ ਖੜਕ ਸੰਜੋਗ ਹੈ ਭਗਤ ਹੈ ਜਿਤ ਕਾਲ ਕੰਡਕ ਮਾਰ ਮਨਾਰਿਆ ਸਤਿਗੁਰੂ ਕਾ ਰੱਖਣਾਰਾ ਆਪ ਹੈ ਸਤਿਗੁਰੂ ਕੇ ਵਿੱਚੇ ਹਰ ਸਭ ਉਭਾਰਿਆ ਜੋ ਮੰਦਾ ਜਿਤਲੇ ਪੂਰੇ ਸਤਿਗੁਰੂ ਕਾ ਸੋ ਆਪ ਪਾਵਣ ਹਾਰੇ ਮਾਰਿਆ ਇਹ ਗੱਲ ਹੋਵੇ ਹਾਦਰ ਗਏ ਸੱਚੇ ਕੀ ਜਾਂ ਨਾਨਕ ਆਗਮ ਵਿਚਾਰਿਆ ਪੌੜੀ ਸੱਚ ਸੁੱਤਿਆ ਜਿਨੀ ਰਾਧਿਆ ਜਾ ਉੱਠੇ ਤਾਂ ਸੱਚ ਜਾਵੇ ਸੇ ਬਿਲੇ ਯੁੱਗ ਮੈਂ ਜਾਣੀਏ ਸੋ ਜੋ ਗੁਰਮੁਖ ਸੱਚ ਰਵੇ ਹੋ ਬਲਿਹਾਰੀ ਜਿਨ ਕੋ ਜੀ ਆਨੰਦ ਸੱਚ ਲਵੇ ਜਿਨ ਮਾਨ ਧਨ ਸੱਚੇ ਭਾਵ ਦੇ ਸੱਚੀ ਦਰਗਿਆ ਰਵੇ ਗਵੇ ਜਾਂ ਨਾਨਕ ਬੋਲੇ ਸੱਚ ਨਾ ਸੱਚ ਸੱਚਾ ਸਾਧ ਨਵੇ ਸਲੋਕ ਮਹੱਲਾ ਚੌਥਾ ਕਿਆ ਸਭਨਾ ਕਿਆ ਚੱਕਣਾ ਗੁਰਮੁਖ ਤੇਜ ਪ੍ਰਵਾਨ ਜਿਨ੍ਹਾਂ ਸਾਸ ਗ੍ਰਾਸਾਂ ਵਿੱਚ ਪੂਰੇ ਸੁਰ ਪ੍ਰਧਾਨ ਕਾਰਵੇਂ ਸਤਿਗੁਰੂ ਪਾਈਏ ਆਨੰਦ ਲਗੇ ਧਿਆਨ ਦਿਨ ਵੀ ਸੰਗਤ ਮਿਲ ਰਹਾ ਦਰਗਾ ਪਾਈ ਮਾਨ ਸੋਦੇ ਬਾਵਾ ਉਸਰੇ ਉਸਦੇ ਵੀ ਬਾਹ ਕਰੇ ਨਾਨਕ ਤਿਵ ਪੂਜ ਲੈ ਜੇ ਨਿੱਤ ਉੱਠ ਸਮਾਂ ਲੈਣ ਮਹੱਲਾ ਚੌਥਾ ਸਤਿਗੁਰੂ ਸੇਵੀ ਆਪਣਾ ਪਾਈਏ ਨਾਮ ਪਾਰ ਭੋਜਲ ਡੁੱਬਦਿਆਂ ਕੱਢ ਲੈ ਹਰ ਦਾਤ ਕਰੇ ਦਾਰ ਧਾਨ ਧਾਨ ਸੇ ਸਹਿਜੇ ਨਾਮ ਕਰੇ ਵਪਾਰ ਬਣਜਾਰੇ ਸਿੱਖ ਆਪਦੇ ਸਭ ਲਗਾਉਣਾ ਹਰ ਜਨ ਨਾਨਕ ਜਿਨ ਕੋ ਕਿਰਪਾ ਭਈ ਜਿਨ ਸੇਵਿਆ ਸੀ ਜਿਨ ਹਰ ਪੌੜੀ ਸਾਚ ਸੱਚੀ ਕਾ ਜਨ ਭਗਤ ਹੈ ਸਾਚ ਸੱਚਾ ਜਿਨ ਰਾਧਿਆ ਜਿਨ ਗੁਰਮੁਖ ਜੇ ਢੋਲਿਆ ਜੇ ਅੰਦਰੋ ਹੀ ਸੱਚ ਲਾ ਦਿਆ ਸੱਚ ਸਹਿਬ ਸੱਚ ਜਿਨੀ ਸੇਵਿਆ ਕਾਲ ਕੰਟਕ ਮਾਰਤੀ ਨਿਸਾ ਦਿਆ ਸੱਚ ਸੱਚਾ ਸਭ ਦੂ ਵੱਡਾ ਹੈ ਸੱਚ ਸੇਵਨ ਸੇ ਸੱਚ ਲਾ ਦਿਆ ਸੱਚ ਸੱਚੇ ਨੂੰ ਸਵਾਸ ਹੈ ਸੱਚ ਸੱਚਾ ਸੇਵ ਲਾ ਦਿਆ ਲੋਕ ਮਹੱਲਾ ਚੌਥਾ ਮਨੁੱਖ ਪ੍ਰਾਣੀ ਮੁਗਧ ਹੈ ਨਾਮ ਹੀਨ ਪਰਮਾਏ ਬਿਨ ਗੁਰ ਮਨੁ ਨਾ ਟਿਕੇ ਫਿਰ ਤੇ ਜੁ ਨਹੀਂ ਪਾਏ ਹਰ ਸਭ ਆਪ ਦਿਆਲ ਹੋਏ ਤਾਂ ਸਤਿਗੁਰ ਮਿਲੇ ਆਏ ਜਾਂ ਨਾਨਕ ਨਾਮ ਸਲਾਹੇ ਕੋਈ ਜਾਣਾ ਮਰਨ ਦੁੱਖ ਜਾਏ ਮਹੱਲਾ ਚੌਥਾ ਗੁਰ ਸਲਾਹੀ ਆਪਣਾ ਬਹੁਤ ਰੰਗ ਸੁਭਾਏ ਸਤਿਗੁਰ ਸਿੱਟੀ ਮਨ ਰੱਖਿਆ ਰੱਖਿਆ ਪੰਚ ਬਣਾਏ ਜੀਬਾ ਸਲਾਹੇ ਨਾ ਰੱਜੀ ਹੈ ਪ੍ਰੀਤਮ ਚਿੱਤ ਲਾਏ ਨਾਨਕ ਨਾਮ ਕੀ ਮਨ ਭੁੱਖੇ ਮਨ ਤ੍ਰਿਪਤੇ ਹਰ ਰਸ ਖਾਏ ਪੌੜੀ ਸੱਚ ਸੱਚਾ ਕੁਦਰਤੀ ਜਾਣੀਆਂ ਜਿਨ ਰਾਤੀ ਜਿਨੀ ਬਣਾਈਆਂ ਸੋ ਸੱਚ ਲਾਹੀ ਸਤ ਸੱਚੀ ਕੀ ਬੜਿਆਈਆਂ ਸਲਾਹੀ ਸਤ ਸਲਾਹ ਸਤ ਸਤ ਕੀਮਤ ਕਿਨ ਪਾਈਆਂ ਜਾ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਗਰੀ ਆਈਆਂ ਸੱਚ ਗੁਰਮੁਖ ਜਿਨੀ ਲਾ ਸਲਾਹਿਆ ਦਿਨ ਭੁੱਖਾਂ ਸਭ ਗਵਾਈਆਂ ਸਲੋਕ ਮਹੱਲਾ ਚੌਥਾ ਮੈਂ ਮਾਨਤਾ ਕੋਈ ਦਿੰਦਿਆਂ ਸੋ ਪ੍ਰਭ ਦਿੱਤਾ ਲੋੜ ਵਿੱਚ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਧਾਰੀਆ ਤੁਨ ਬੋਲਾ ਸਾਧ ਜਿਨੇ ਬੋਲ ਰੋਗ ਝੋਲਾ ਗੁਰਮੁਖ ਆਪੇ ਸਾਵਲੀ ਬੁਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਕਿ ਭਾਵ ਸੋ ਕਰੇ ਕਰਾਇਆ ਨਾਨਕ ਵਜਦਾ ਜਨ ਤਪਾਇਆ ਪੌੜੀ ਤੂੰ ਕਰਤਾ ਸਭ ਵੀ ਜਾਣਦਾ ਜੋ ਜੀਆਂ ਅੰਦਰ ਵਰਤੇ ਤੂੰ ਕਰਤਾ ਆਪ ਅਗੰਤ ਸਭ ਜਗ ਜਗ ਵਿੱਚ ਅਗੰਤ ਸਭ ਕੀਤਾ ਤੇਰਾ ਪਾਸਾ ਸਭ ਤੇਰੀ ਬੰਤ ਤੂੰ ਘਾਟ ਘਾਟ ਇੱਕ ਪਾਸਾ ਸਭ ਸਾਹ ਚਲ ਤੇ ਸਤਿਗੁਰ ਨੂੰ ਮਿਲੇ ਸੋ ਹਾਰ ਮਿਲੇ ਨਾ ਹੀ ਪਿੱਛੇ ਪਾਸੇ ਸਲੋਕ ਮਹੱਲਾ ਚੌਥਾ ਇਹ ਮਨੁਆਂ ਦੇ ਘਰ ਰੱਖੀਏ ਚਿੰਤਾ ਗਈ ਹੈ ਜਿਹੜਾ ਹਰ ਬ੍ਰਹ ਵਾਸਤੇ ਜੋ ਭਾਵੇ ਤੂੰ ਰੱਖ ਤੂੰ ਜਾਂ ਨਾਨਕ ਨਾਮ ਵਾਸਤੇ ਮਹੱਲਾ ਤੀਜਾ ਮਨ ਹੰਕਾਰੀ ਨਾਲ ਨਜਾਣੇ ਖਿੰਨਾ ਵੇ ਖਿੰਨ ਪਿੱਛੇ ਸਦਾ ਭਜਾਈਏ ਬੁਲਾਈਏ ਮਹਿਲ ਨਾ ਆਵੇ ਕਿਉਂ ਘਰ ਦੱਸੇ ਅਸੀਂ ਜੇ ਸਤਿਗੁਰ ਮਹਿਲ ਵੇਲਾ ਜਾਣੇ ਸਦਾ ਰਹੇ ਕਰ ਜੋੜ ਆਪਣੀ ਕਿਰਪਾ ਕਰੇ
ਹਰ ਮੇਰਾ ਨਾਂ ਲੈ ਦੇ ਹੋੜ ਪੌੜੀ ਸਾਹਿਬ ਸੇਵਾ ਕੀਤੀ ਸਫਲਿਆ ਜਿਤ ਸਤੁ ਕਾ ਮਨ ਮੰਨੇ ਜਾਂ ਸਤਿਗੁਰੂ ਕਾ ਮਨ ਮੰਨਿਆ ਤਾਂ ਭਾਵ ਸਮਲ ਭੰਨੇ ਉਪਦੇਸ਼ ਦਿੱਤਾ ਸਤਿਗੁਰੂ ਸੋ ਸੁਣਿਆ ਸਖੀ ਕੰਨੇ ਜਿਹਨੇ ਸਤਿਗੁਰ ਦਾ ਭਾਣਾ ਮੰਨਿਆ ਤਿੰਨੇ ਚੜ੍ਹੀ ਚੌਗਣ ਬੰਨੇ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੇਖਿਆ ਗੁਸੋ ਮਨ ਭਿੰਨੇ ਸਲੋਕ ਮਹੱਲਾ ਤੀਜਾ ਜਿਹਨੇ ਗੁਰੂ ਕੋਪਿਆ ਆਪਣਾ ਤੇ ਸੌ ਨਠਾਓ ਹਾਲਤ ਪਾਲ ਸਕਦੇ ਚੜ ਗਿਆ ਨਾਈਟ ਆਓ ਉਹ ਬੇਲਾ ਹਥਨੇ ਆਵੇ ਸਤਿਗੁਰ ਲੱਗੇ ਪਾਏ ਸਤਿਗੁਰ ਗੰਢੇ ਗੁੱਸੇ ਦੁੱਖੇ ਦੁੱਖਦੇ ਆਏ ਸਤਿਗੁਰ ਕੁਛ ਨਿਰਭੈ ਰਹੇ ਆਪੇ ਲੈ ਜਿਸ ਲਾਏ ਨਾਨਕ ਦਾਸਾਂ ਜੀ ਨਾਮ ਵਿਖਾ ਲਈ ਉਹਨਾਂ ਤਿੰਨ ਡਰ ਗਿਆ ਲੈ ਛਡਾਏ ਮਹੱਲਾ ਤੀਜਾ ਮਨ ਨੂੰ ਗਿਆਨ ਗੁਰਮਤ ਅਹੰਕਾਰੀ ਅੰਤਰ ਲੋ ਅੰਤਰ ਕ੍ਰੋਧ ਸੂਏ ਮਤੇ ਹਾਰੀ ਪੂਰਵ ਸਤੋਂ ਪਾਪ ਗੁਆਵੇ ਕਿਆ ਉਹ ਸੁਣੇ ਕਿਆ ਅਗ ਬਖ ਸੁਣਾਵੇ ਇਹਨਾਂ ਬੋਲਾ ਕੋਈ ਉਜੜ ਪਾਏ ਮਨ ਨੂੰ ਗੰਧਾ ਆਵੇ ਜਾਏ ਬਿਨ ਸਤਿਗੁਰ ਭੇਟੇ ਤਾਏ ਨਾ ਪਾਏ ਨਾਨਕ ਗੁਰ ਲਿਖਿਆ ਕਮਾਏ ਪੌੜੀ ਜਿਨ ਕੇ ਜਿਤ ਕਰੋ ਰਿਹਾ ਚ ਬਹਿਣ ਗੁਰੂ ਪਾਸ ਉੱਥੇ ਸੱਚ ਬਸਿਆ ਕੂੜਿਆਰਾਂ ਚਿੱਤ ਉਦਾਸ ਉਹ ਬਾਲ ਛਲ ਕਰ ਝੱਤ ਕਰ ਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ ਵਿੱਚ ਸੱਚੇ ਕੂ ਨਾ ਗੱਡੀ ਮਨ ਵੇਖੋ ਪੁੰਨ ਜਾਸ ਕੂੜਿਆਰ ਕੂੜਿਆਰੀ ਜਾਏ ਰੜੇ ਸਗਿਆਰ ਸਿਵਕ ਬੈਠ ਸਤਿਗੁਰ ਪਾਸ ਸਲੋਕ ਮਹੱਲਾ ਪੰਜਵਾਂ ਰਹਿੰਦੇ ਗੁੰਦੇ ਰਹਿੰਦੇ ਕੁਮਾਰੀ ਨੇ ਘਰ ਆਪੇ ਹਾਰ ਸੰਤ ਸਹਾਇ ਨਾਨਕਾ ਪਾਤੇ ਸਭ ਜਹਾਰ ਮਹੱਲਾ ਪੰਜਵਾਂ ਮੁੰਡੋ ਭੁੱਲੇ ਮੁੰਡੇ ਕਿੱਥੇ ਪਾਏ ਨਾ ਹੱਥ ਤਿੰਨੇ ਮਾਰੇ ਨਾਨਕਾ ਸੇ ਕਰਾਂ ਕਰਨ ਸਮਰੱਥ ਪੌੜੀ ਪੰਜਵੀਂ ਲੈ ਪਾਏ ਰਾਤੀ ਤੁਰੇ ਪ੍ਰਭ ਜਾਣੇ ਪਰਾਣੀ ਧੱਕੇ ਨਾਲ ਪਾਈਆਂ ਸਲੋਕ ਅੰਦਰ ਥਾਣੀ ਸੰਨੀ ਦੇ ਮੁਕਾਮ ਸਾਹਿਬ ਮਿੱਠਾ ਮਧਮਾਣੀ ਕਰਮੀ ਆਪੋ ਆਪਣੀ ਆਪਣੀ ਸਮੇਂ ਰਾਏ ਸੇਸ਼ਤਾ ਤੇ ਪੀੜੇ ਕਹਾਣੀ ਸਲੋਕ ਮਹੱਲਾ ਪੰਜਵਾਂ ਸਿਵ ਸੱਚੇ ਸਾਹ ਕੇ ਸੇਈ ਪ੍ਰਵਾਨ ਦੂਜਾ ਸੇਵ ਨਾ ਦੱਸੇ ਪਾਤਸ਼ਾਹ ਮੇਰਾ ਜਾਣ ਮਹੱਲਾ ਪੰਜਵਾਂ ਜੋ ਤੋਂ ਲਿਖਿਆ ਲੇਖ ਪ੍ਰਭ ਮੇਠਣਾ ਨਾ ਜਾਏ ਰਾਮ ਨਾਮ ਤੁਹਾਨੂੰ ਵੱਖਰੋ ਨਾਮ ਸਤਿਆਏ ਪੌੜੀ ਪੰਜਵੀਂ ਨੇ ਰਹਿਣ ਨੇ ਠੁੰਗੜਾ ਪੈਰ ਕਿੱਥੇ ਰੱਖੇ ਕਰਦਾ ਭਾਵ ਮਿੱਤਿਆਂ ਨੇ ਚਵਿਸੋ ਚੱਖੇ ਨਿੰਦਾ ਕਰਦਾ ਪੰਜਵਾਂ ਵਿੱਚ ਦੇਹੀ ਪੱਕੇ ਸੱਚੇ ਸਾਹ ਮਾਰਿਆ ਕੌਣ ਕਿਸ ਨੋ ਰੱਖੇ ਨਾ ਇਸ ਨਾਲ ਜੋ ਪੁਰਖ ਲੱਖੇ ਸਲੋਕ ਮਹੱਲਾ ਪੰਜਵਾਂ ਨਾਨਕ ਘੋਰ ਬਹੁਤ ਦੁੱਖ ਘਣੇ ਕਤ ਘਣਾ ਕਥਾਨ ਤਿੰਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ ਮਹੱਲਾ ਪੰਜਵਾਂ ਅਵਪਦ ਸੰਧੀ ਕੀਤੀਆਂ ਨਾ ਨਿੰਦਾ ਕਾ ਦਾਰੂ ਨਾ ਆਇਆ ਭੁਲਾਏ ਨਾਨਕਾ ਪੰਜਵਾਂ ਜੋਨੀ ਪਾਏ ਪੌੜੀ ਪਾਣੀ ਤੂੰ ਸਿੱਧਾ ਪੂਰੇ ਸਤਿਗੁਰੂ ਹਰ ਧਨ ਸੱਚ ਕੁੱਟ ਸਾਵਨ ਜਿਸ ਤੋਂ ਮਿਟ ਗਿਆ ਚਮਕਾ ਹੋਗਾ ਭੌ ਛੁੱਟ ਕਾਂ ਹੋਰ ਬੁਰਿਆਈਆਂ ਸਨ ਸਾਧੂ ਟੁੱਟ ਬਿਨ ਸੱਚੇ ਦੂਜਾ ਸੇਵ ਦੇ ਹੋਏ ਮਾਸਨ ਗੁੱਟ ਨਾਨਕ ਗੁਰਬਖਸ਼ਿਆ ਨਾਮੇ ਸੰਗ ਜੁੱਟ ਸਲੋਕ ਮਹੱਲਾ ਚੌਥਾ ਤਪਨ ਹੋਵੇ ਅੰਦਰੋਂ ਲੋਭੀ ਨੇ ਸਮਾਇਆ ਨੂੰ ਫਿਰੇ ਜਿਨ ਵਾਲੇ ਅੱਗੋਂ ਤੇ ਸਦਿਆ ਸਤੇਰੀ ਭਿੱਖਿਆ ਲੈ ਨਾਹੀਂ ਪਿੱਛੋਂ ਦੇ ਪਛਤਾਏ ਕੇ ਆਨ ਤਪੇ ਪੁੱਤ ਵਿੱਚ ਬਿਹਾਲ ਲਿਆ ਪੰਜ ਲੋਕ ਸਭ ਹੱਸਣ ਲੱਗੇ ਤਪਾ ਲੋਭ ਲੈ ਰਹਿ ਗਾਲਿਆ ਜਿੱਥੇ ਥੋੜ੍ਹਾ ਧਨ ਵੇਖੇ ਤਿੱਥੇ ਤਪਾ ਘਟੇ ਨਾਹੀਂ ਧਨ ਬਹੁਤੇ ਜਿੱਥੇ ਤਪੇ ਧਰਮ ਹਾਰਿਆ ਭਾਈ ਇਹ ਤਪਾ ਨਾ ਹੋਵੇ ਬਗਲਾ ਹੈ ਬੈ ਸਾਧ ਨਾ ਵਿਚਾਰਿਆ ਸਤਿਪੁਰੇ ਦੀ ਤਪਾ ਨਿੰਦਾ ਕਰੇ ਸੰਸਾਰੇ ਕੀ ਉਸਤੀ ਵਿੱਚ ਹੋਵੇ ਤੋ ਦੁੱਖੇ ਤਪਾ ਦੇਈ ਮਾਰਿਆ ਮਹਾਂਪੁਰਖਾਂ ਕੀ ਨਿੰਦਾ ਕਰ ਦੇਖਜੇ ਤਪੇ ਨੂੰ ਫਲ ਲਗਾ ਸਭ ਗਿਆ ਤਪੇ ਕਾ ਘਾ ਲਿਆ ਬਾਹਰ ਬਹਿ ਪੰਚਾਂ ਵਿੱਚ ਤਪਸਤਾਏ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵਿਖਾ ਲਿਆ ਧਰਮ ਰਾਜ ਚੰਗਾ ਨੂੰ ਆਸ ਛਿੱਲਿਆ ਇਸ ਤਪੇ ਨੂੰ ਜਿੱਥੇ ਫੜ ਪਾਇਓ ਜਿੱਥੇ ਮਹਾਂ ਮਹਾਂ ਹਥਿਆਰਿਆ ਫਿਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਾਹੀਂ ਇਹ ਸਤਿਗੁਰ ਹੈ ਪਟਕਾਰਿਆ ਹਰ ਕੇ ਦਰ ਵਰਤੇ ਸੋ ਨਾਨਕ ਆਪ ਸੁਣਾਇਆ ਸੋ ਬੂਝੇ ਜੋ ਦੇ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਅਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਸਗਾਵਦੇ ਹਰ ਨਾਮ ਸਿਖਦਾਈ ਹਰ ਭਗਤਾਂ ਨੂੰ ਨਿਤਨਾਵੇ ਦੀ ਵਡਿਆਈ ਵਾਸੀਆਂ ਨੇ ਚੜੇ ਸਵਾਈ ਹਰ ਭਗਤਾਂ ਨੂੰ ਤੇਰੇ ਸਿਰ ਬਹਾਲ ਨੇ ਆਪਣੀ ਪੈਰੀ ਰਖਾਈ ਨਿੰਦਕਾ ਪਾਸੋਂ ਹਾਲੇ ਕਮੰਗ ਸੀ ਬਹੁਤ ਦੇਰ ਸਜਾਈ ਜੀਆ ਨਿੰਦਕ ਆਪਣੇ ਜੀਏ ਕਮਾਵਦੇ ਤੇ ਉਹ ਫਲ ਪਾਈ ਨਿੰਦਰ ਵਕਮਾਣਾ ਸਭ ਉਗੜੇ ਭਾਵੇ ਕੋਈ ਬਹਿ ਧਰਤੀ ਵਿੱਚ ਕਮਾਈ ਜਾਂ ਨਾਨਕ ਦੇਖ ਵੇਖਦਿਆ ਹਰ ਕੀ ਬੜੇ ਆਈ ਪੌੜੀ ਮਹੱਲਾ ਪੰਜਵਾਂ ਭਗਤ ਜਿਨ੍ਹਾਂ ਦਾ ਰਾਖਾ ਹਰਾਪ ਹੈ ਕਿਆ ਪਾਪੀ ਕਰੀਏ ਭਵਾਨ ਕਰੇ ਮੂਲ ਭਵਾਨੀਆਂ ਵਿੱਚ ਸਾਧੀ ਮਰੀਏ ਆਏ ਲੱਗੇ ਨਹੀਂ ਦੇ ਥੋੜ੍ਹੇ ਜੋ ਪੱਕਾ ਖੇਤ ਲੁਣੀਏ ਜਿਹੇ ਘਰ ਮਾਵੇ ਤੇ ਉਹ ਭਣੀਏ ਜਨ ਨਾਨਕ ਖਸਮ ਵੱਡਾ ਸਭਨਾਂ ਦਾ ਧਨੀ ਸਲੋਕ ਮਹੱਲਾ ਚੌਥਾ ਮਨ ਹੂ ਲੋ ਭੁੱਲਿਆ ਵਜੇ ਲੋਕ ਹੰਕਾਰ ਝਗੜਾ ਕਰਦਿਆਂ ਆਂਦਿਨ ਗੁਜਰੇ ਸਭਦਿਆਂ ਕਰੇ ਬਜ਼ਾਰ ਸੁੱਧ ਮਾਤ ਕਰਕੇ ਸਭ ਹਰ ਲਈ ਬੋਲਣ ਸਭ ਬਸਾਰ ਦਿੱਤੇ ਕਿਤੇ ਨਾ ਸੁਦੋ ਪੀਏ ਅੰਤਰ ਕਿਸਨਾ ਪੋ ਗਿਆ ਧਾਰ ਨਾਨਕ ਮਨਮੁਖ ਨਾਲ ਸੁਪੀ ਭਲੀ ਜਿਨ ਮਾਇਆ ਹੋ ਪਿਆਰ ਮਹੱਲਾ ਚੌਥਾ ਜਿਨ ਅੰਦਰ ਦੂਜਾ ਭਾਵ ਹੈ ਤਿੰਨਾ ਗੁਰਮੁਖ ਪਰੀਰ ਨਾ ਹੋਏ ਉਹ ਬੇ ਆਵੇ ਜਾਏ ਪੁਆਈਏ ਸੁਪਨੇ ਥਾਓ ਸੁਖ ਨਾ ਹੋਏ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਮਿਸੇ ਦੁੱਖ ਰੋਏ ਨਾਨਕ ਧਾਰ ਲੀਵੇ ਜੋ ਨਾ ਸਕੀ ਜੇ ਲੋਚੇ ਸਭ ਕੋਏ ਜਿਨ ਕੋ ਪੋਤੇ ਪੁੰਨ ਗਿਆ ਤਿੰਨਾ ਗੁਰੂ ਸਾਹਿਬ ਦੀ ਸੁੱਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕੀ ਨਾਨਕ ਵਿਚਾਰੇ ਸ਼ਾਂਤ ਮੋਹਨ ਜਿਹਨਾਂ ਚਾਰ ਬੇਰ ਕਹਿੰਦੇ ਭਗਤ ਮੁਗਦੇ ਬੋਲਦੇ ਸੇ ਬਚਨ ਹੁੰਦੇ ਪੈਰ ਪਰ ਹਰ ਜਾਪਦੇ ਸਭ ਲੋਕ ਸੁਣਦੇ ਸੁੱਖ ਨਾ ਪਾਇਨ ਮੁਗਧ ਨਾਲ ਸੰਤ ਨਾਲ ਸੁਣਦੇ ਹੋਏ ਲੋਚਨ ਉਹਨਾਂ ਗੁਣਾਂ ਨੂੰ ਉਹ ਅਹੰਕਾਰ ਛੁੜਨਦੇ ਹੋਏ ਵਿਚਾਰੇ ਕਿਆ ਕਰੇ
ਜਾਂ ਭਾਵ ਧਰਮ ਦੇ ਜੋ ਮਾਰੇ ਦਿਨ ਭਾਵ ਵਾਸਤੇ ਕਿਸੇ ਨਾ ਸੰਦੇ ਬਹਿ ਕਰਨ ਰਵੈ ਨਾਲ ਧਰਨੇ ਆਪ ਜਿੰਦੇ ਜੋ ਸੰਤ ਰਾਜਾ ਦੇ ਵੇਖ ਹੁੰਦੇ ਪੀਣ ਮੁੰਡਾ ਕੁੱਟੇ ਅਸੀਂ ਦਾਲ ਸੁਗੰਧ ਸਲੋਕ ਮਹੱਲਾ ਪੰਜਵਾਂ ਗੁਰੂ ਨਾਨਕ ਸਾਹਿਬ ਨਾਮ ਲੜਾਇਆ ਭਾਣ ਧਨ ਸਮਰੱਥ ਪ੍ਰਾਪਤ ਸਦਾ ਸਵਾਲ ਲੈ ਮਿੱਤੇ ਤੋਂ ਦੁੱਖ ਸਵਾਇਆ ਨਾਥ ਮਹੱਲਾ ਪੰਜਵਾਂ ਖੁਦਿਆ ਵੰਦਨ ਧਿਆਣੀ ਲਾਜ ਸਵਾਲ ਕੋਲ ਨਾਨਕ ਸਾਹ ਵਿੱਚ ਚੰਗੇ ਪਾਲ ਅਤੇ ਘੱਟ ਘਲਾਵਾਂ ਜਾ ਲੈ ਤਿੰਨ ਦੂਤ ਅਮਲ ਅਤੇ ਪਾਈ ਆਸਨਾ ਪੁੰਨਿਆ ਨਿਤ ਪਾਰ ਮਲ ਹੇਰ ਟੇਕੀਆ ਨਜਾਣੇ ਘਰ ਟਿਕਾਣ ਵਿੱਚ ਡੋਨੀ ਖਿੱਚ ਸਭੇ ਤੇ ਰੰਗ ਪਿੱਠੀਅਸ ਹਰ ਲਈਅਸ ਧਰਤੇ ਮੇਚਨ ਕਲਾ ਤਾਂ ਦੇਵਦੇ ਤਾਂ ਲਾਇਆ ਕਰਦੇ ਜੋ ਜੋ ਕਰਦੇ ਮੇ ਉਹ ਝੜ ਧਰਤੀ ਪੜਦੇ ਸਲੋਕ ਮਹੱਲਾ ਤੀਜਾ ਗੁਰਮੁਖਿਆਣਾ ਵੇ ਕੁੱਦ ਹੋਏ ਹਾਲ ਤੁਮ ਗਾਵੇ ਹਿਰਦੇ ਰਾਤ ਹੋਏ ਪਵਿੱਤਰ ਪਾਵਨ ਪਰਮ ਵਿਚਾਰੀ ਜੇ ਉਸ ਮਿਲੇ ਇਸ ਵਾਰ ਅਤਾਰੀ ਅੰਤਰ ਹਾਰ ਨਾਮ ਵਾਸਨਾ ਸੁਣੀ ਹਾਰ ਦਰ ਸੁਭਾ ਮਹਾਂ ਉੱਤਮ ਬਾਣੀ ਜੇ ਪੁਰਬ ਸੁਣੇ ਸੋ ਹੋਏ ਨਿਹਾਲ ਨਾਨਕ ਸਤਿਗੁਰੂ ਮਿਲਿਆ ਨਾ ਪਾ ਨਾਮ ਧਨ ਮਾਲ ਮਹੱਲਾ ਚੌਥਾ ਸਤਿਗੁਰੂ ਜੀ ਦੀ ਸਾਧਨਾ ਜਾਪੇ ਗਿਆ ਪੂਰੇ ਸੁਰ ਭਾਵ ਹੈ ਗੁਰਸਿੱਖਾਂ ਅੰਤ ਸਤਿਗੁਰੂ ਪਾਤੇ ਜੇ ਸਿੱਖਾਂ ਨੂੰ ਲੋਚੇ ਸੋ ਗੁਰੂ ਖੁਸ਼ੀ ਪਾਵੇ ਸਤਿਗੁਰੂ ਆਖੇ ਸੋ ਕਾਰ ਕਮਾਣ ਸੋ ਜਪ ਕਮਾਵੇ ਗੁਰਸਿੱਖਾਂ ਇੱਕ ਹਾਰ ਸੱਚਾ ਸਾਹਿ ਪਾਵੇ ਬਿਨ ਸਤਿਗੁਰੂ ਦੇ ਹੁਕਮੇ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਸਿੱਖ ਗੁਰਸਿੱਖ ਫਿਰ ਨੇੜ ਨਾ ਆਵੇ ਗੁਰਸਤਿਗੁਰੂ ਅੱਗੇ ਕੋ ਜੀਓ ਲਾਏ ਘਾਲੇ ਕਿ ਸਾਗੇ ਗੁਰਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤੇ ਨੇੜੇ ਗੁਰਸਿੱਖ ਮੂਲ ਨਾ ਆਵੇ ਬ੍ਰਹਮਚਾਰ ਨਾਲ ਰੰਗ ਨਾ ਆਵੇ ਜੇ ਬਿਨ ਸਤਿਗੁਰੂ ਦੇ ਮਨ ਮੰਨੇ ਕੰਮ ਕਰਾਏ ਸੋ ਸੰਤ ਨੂੰ ਦੁੱਖ ਪਾਵੇ ਪੌੜੀ ਤੂੰ ਸੱਚਾ ਸਹਿਬ ਹੱਥ ਵੱਡਾ ਤੂੰ ਹੀ ਜੇ ਤੂੰ ਵੱਡੇ ਵੱਡ ਵੱਡੇ ਜਿਸ ਤੋਂ ਮਿਲੇ ਸੋ ਤੂੰ ਮਿਲੇ ਤੂੰ ਆਪੇ ਬਸ ਲੇਖਾ ਛੱਡੇ ਜਿਸ ਤੋਂ ਤੂੰ ਆਪ ਮਲਾਏ ਦਾ ਸਵਾ ਤੂੰ ਹੇ ਮਨ ਗੱਡ ਗੜੇ ਤੂੰ ਸੱਚਾ ਸਹਿਬ ਸਤਿਗੁਰ ਸਭ ਜੀਓ ਪਿੰਡ ਚਮਕੇ ਰੱਖਦੇ ਜਿਉ ਭਾਵੇ ਤਿਉ ਰੱਖ ਤੂੰ ਸੱਚਿਆ ਨਾਨਕ ਮਨ ਆਸ ਹਰ ਤੇਰੀ ਵੱਡ ਬੜੇ ਸੁਧ ਗੌੜੀ ਕੀ ਵਾਰ ਮਹੱਲਾ ਪੰਜੋ ਰਾਏ ਕੁਮਾਰ ਦੀ ਮੂਰਤੀ ਕੀ ਵਾਰ ਵੀ ਤੁਹਾਨੂੰ ਕਰਗਾਵਣੀ ਇੱਕ ਓਂਕਾਰ ਹੈ ਸਤਿਗੁਰੂ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਹਰ ਨਾਮ ਜੋ ਜਨ ਜਪੇ ਸੋ ਹੋਇਆ ਪ੍ਰਵਾਨ ਦੀ ਜਨ ਕੇ ਬਲਿਆ ਨੇ ਜਿਵੇਂ ਭਈਆ ਪ੍ਰਭ ਨਿਰਵਾਨ ਜਨਮ ਮਰਨ ਨੂੰ ਕੱਟਿਆ ਹਰ ਭੇਟਿਆ ਗੁਰੂ ਧਿਆਨ ਸੰਤ ਬਲਿਹਾਰ ਨੇ ਜਿਵੇਂ ਭਈਆ ਪ੍ਰਭ ਨਿਰਵਾਨ ਜਨਮ ਜਨਮ ਮਰਨ ਨੂੰ ਕੱਟਿਆ ਆਪੇ ਪੁੱਜਾਂ ਸੰਤ ਸੰਗ ਸਾਗਰ ਕਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾਂ ਭਾਗ ਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ ਪਾਓ ਪਖਾਲਾ ਤਿਸਕੇ ਮਨ ਤਨ ਨਿਤ ਭਾਵੋ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲੇਵਲ ਲਾਭ ਹੋ ਗਿਆ ਤਨ ਸਭ ਪੁੱਤਰ ਹੋਏ ਹਰ ਕੇ ਗੁਣ ਗਾਵੋ ਹਾਰ ਨਾਮ ਵਪਾਰੀ ਨਾਨਕਾ ਬਡਭਾਗੀ ਪਾਵੋ ਪੌੜੀ ਜੋ ਤੁਤ ਭਾਵੇ ਸੋ ਭਲਾ ਸਾ ਤੇਰਾ ਭਾਣਾ ਤੂੰ ਸਾਹਿਬ ਮੈਂ ਇੱਕ ਵੜਦਾ ਸਾਹਿਬ ਮਾਸਵਾ ਥਾਂ ਥੰਦਰ ਆਵੇ ਜੀ ਅੰਦਰ ਜਾਣਾ ਸਾਹ ਸੰਗ ਕਵੀ ਮਨ ਸੱਜੇ ਭਾਣਾ ਸਾਹ ਸਾਣਾ ਸਲੋਕ ਮਹੱਲਾ ਪੰਜਵਾਂ ਚੇਤਾ ਹੀ ਤਾਂ ਚੇਤਾ ਸੱਚਾ ਸੋਤਣੀ ਨਾ ਸਤੂ ਸੇਵ ਪਿਆੜ ਬੋਹਿਤ ਭੌਜਲ ਪਾਰ ਪਾਓ ਮਹੱਲਾ ਪੰਜਵਾਂ ਪਾਉ ਸੰਦੇ ਕੱਪੜੇ ਪੈਰੇ ਗਰੂ ਗੁਬਾਰ ਨਾਨਕ ਨਾਲ ਨਜਲਣੀ ਚੱਲ ਵੱਲ ਹੋਏ ਚਾਰ ਪੌੜੀ ਸਹੀ ਉਬੇ ਜਗੇ ਵਿੱਚ ਜੋ ਸੱਚੇ ਰਖੇ ਮੋਹ ਡਿੱਠੇ ਤਿੰਨ ਕੇ ਜੀਏ ਹਰ ਅੰਮ੍ਰਿਤ ਚੌਕੇ ਕਾਮ ਕਰੋ ਲੋ ਮੋਹ ਸੰਗ ਸਾਧ ਭੱਕੇ ਚਾਕੇ ਭੱਕਾ ਵੈ ਆਪਣੀ ਹਰ ਆਪ ਕਰਕੇ ਨਾਨਕ ਚੱਲ ਤਨ ਜ ਆਪਣੀ ਕੋਟ ਸਕੀਏ ਨਾ ਲਖੇ ਸਲੋਕ ਮਹੱਲਾ ਪੰਜਵਾਂ ਨਾਨਕ ਸੋਈ ਦੇ ਸਹਾਵੜਾ ਜਿਤ ਪ੍ਰਭ ਆਵੇ ਚਿੱਤ ਜਿਤ ਦਿਨ ਵਿਸਰੇ ਵਾਰ ਬ੍ਰਹਮੇਤ ਭਲੇਰੀ ਚੋਤ ਮਹੱਲਾ ਪੰਜਵਾਂ ਨਾਨਕ ਮਿਤਰਾਈ ਤਿਸ ਸਿਓ ਸਭ ਕੁਛ ਜਿਸ ਰਿਹਾ ਹੱਥ ਮਿੱਤਰਾ ਸਹੀ ਕਾਂਢੀਏ ਇੱਕ ਵੇਖਣਾ ਚੱਲੇ ਸਾਥ ਪੌੜੀ ਅੰਮ੍ਰਿਤ ਨਾਮ ਨਾਨ ਹੈ ਮਿਲ ਪੀਵੋ ਭਾਈ ਜੇ ਸਿਮਰ ਸੁਖ ਪਾਈਏ ਸਭ ਤਿਖਾ ਬੁਝਾਈ ਕਸਤੀ ਦਾ ਪਰਮ ਗੁਰ ਭੁੱਖ ਰਹੇ ਨਕਾਈ ਸਗਮ ਨੋਤ ਪੁੰਨਿਆ ਅਮਰਾ ਪਦ ਪਾਈ ਸੋ ਜੇਵੜ ਤੂੰ ਹੀ ਪਰਮ ਨਾਨਕ ਸਰਨਾਈ ਸਲੋਕ ਮਹੱਲਾ ਪੰਜਵਾਂ ਦੇਖੋ ਸਭ ਹਾਏ ਠਾਏ ਤੂੰਗਾ ਕਾਈ ਜਾਏ ਨਾਨਕ ਲੱਗਾ ਤਿੰਨ ਸਵਾਲ ਜਿਹਨਾਂ ਸਤਿਗੁਰ ਭੇਟਿਆ ਮਹੱਲਾ ਪੰਜਵਾਂ ਦਾਵਣ ਚੰਦਰਾ ਚੋ ਬਟਾਲਾ ਜਾ ਕੇ ਵੱਤ ਸੁਹਾਵੀ ਸਾਏ ਨਾਨਕ ਜਾ ਨਾ ਜਪੰਦੋ ਤਿਸ ਧਣੀ ਪੌੜੀ ਸਿਮਰ ਸਾਹ ਸੋ ਸਭ ਜਿਹਨੇ ਕੀਮ ਨ ਜਾਣੀ ਜੋ ਜਨ ਭੇਟੇ ਸਾਹ ਸਨ ਸੋ ਹਰ ਰੰਗ ਮਾਣੀ ਸੱਚ ਨਾਮ ਕਰਤਾ ਫੁਲ ਕੇ ਰਤਨਾ ਕਾਣੀ ਕਸ ਕੋਲੇ ਲਿਖਿਆ ਹਾਰ ਸਿੰਘ ਪ੍ਰਾਣੀ ਤੋਸਾ ਦਿੱਤੇ ਸੱਚ ਨਾਮ ਨਾਨਕ ਮਹਿਮਾਨ ਸ਼ੋਕ ਮਹੱਲਾ ਪੰਜਵਾਂ ਅੰਤਰ ਚਿੰਤਾ ਨੈਣੀ ਸੁਖੀ ਮੂਲ ਅਸਰੇ ਭੁੱਖ ਨਾਮ ਸੱਚੇ ਨਾਮ ਬਿਨ ਕਿਸੇ ਨਾਲ ਲੱਥੋ ਦੁੱਖ ਮਹੱਲਾ ਪੰਜਵਾਂ ਮੁੱਢਲੇ ਸਹੀ ਸਾਹ ਜਿਹਨੇ ਸੱਚ ਨੂੰ ਲੱਦਿਆ ਸੱਚ ਲੱਦਿਆ ਨਾ ਸਿਵਾ ਜਿਹਨੇ ਗੁਰਮੁਖੀ ਗੁਪਸ਼ਾਣ ਪਾਈ ਜਿੱਥੇ ਬੈਸਨ ਸਾਹ ਜਨ ਸਥਾਨ ਸੁਹੰਦਾ ਜੀਵਨ ਸਮਸਨ ਆਪਣਾ ਵਿਸ਼ੇ ਸਮਝਦਾ ਸਿਰ ਧਾਰਨ ਪਾਵਾਂ ਸੰਤ ਵੇਦ ਹੁੰਦਾ ਘਰ ਮੰਦਰ ਗੁੱਸੀਆਂ ਤੈਜੇ ਕਹੀਂ ਜੈ ਤੂੰ ਆਵੇ ਚਿੱਤ ਦੁਨੀਆਂ ਕੇ ਵੜਿਆਈਆਂ ਨਾਲ ਸਭ ਹੁਕਮਿਤ ਪੌੜੀ ਹਾਰ ਧਨ ਸੱਚੀ ਰਾਸ ਹੈ ਕਿਨੇ ਵੇਲੇ ਜਾਤਾ ਤੁਸੀਂ ਪ੍ਰਾਪਤ ਭਾਈ ਹੋ ਜਿਸ ਤੇ ਵਿਧਾਤਾ ਮਾਨ ਧਨ ਵਿਚਰ ਮੋਲਿਆ ਹਰ ਰੰਗ ਜਨਰਾਤਾ ਸਾਧ ਸੰਗੁਣ ਗਾਇਆ ਸਭ ਦੁੱਖ ਖਾਤਾ ਨਾ ਸੋਈ ਜੀਵਿਆ ਜਿਨ ਇੱਕ ਪਚਾਤਾ ਸਲੋਕ ਮਹੱਲਾ ਪੰਜਵਾਂ ਕੱਕੜੀਆਂ ਸਹਾਰੀਆਂ ਲੱਗੜੀਆਂ ਅੰਕ ਕੰਠ ਵਿਰੇ ਵਿਛੋੜਾ ਧਣੀ ਚੋ ਨਾਮ ਗਿਆ ਸਿਰ ਘੱਟ ਮਹੱਲਾ ਪੰਜਵਾਂ ਸਰਿੰਦੇ ਮਰ ਗਿਆ ਮਰ ਵੀ ਨਾ ਸੱਚੇ ਮੂਲ ਬੇਮੁਖ ਹੋਏ ਰਾਮ ਤੇ ਜੋ ਦੱਸੇ ਹੋ ਪਰ ਸੂਰ ਪੌੜੀ ਸੋ ਕੰਧਾਂ ਦਾ ਵੇਖਿਆ ਨਾ ਸੀ ਸੁਣਿਆ ਚਲ ਥਲ ਮਈਏ ਲੈ ਪੂਰਿਆ ਘੱਟ ਘੱਟ ਹਰ ਭਣਿਆ
ਉਸ ਨੀਤ ਸਭ ਇੱਕ ਸਮਾਨ ਕੀ ਰਾਸੀ ਬਣਿਆ ਮੀਟ ਸਤਾ ਸੁਖਬੰਧ ਬੋਤ ਇਸ ਦੇ ਜਣੇ ਆ ਤਿਸ ਨਾਨਕ ਦੇਵੇ ਜਿਸ ਨਾਂ ਤਿੰਨ ਹਰ ਰੰਗ ਬਣੇ ਸੁਗ ਮਹੱਲਾ ਪੰਜਾਂ ਜਿਨ੍ਹਾਂ ਰਾਸ ਵਿਰਾਸ ਨੂੰ ਵਿਛੜੇ ਹਰ ਨਾਮਾ ਮਨ ਅੰਤ ਧੰਨ ਤੇ ਸਹੀ ਨਾਨਕ ਪੂਰਨ ਹੋਈ ਸੋਈ ਸੰਤ ਮਹੱਲਾ ਪੰਜਵਾਂ ਆਠ ਪੈਰ ਪਾਉਂਦਾ ਮੇਰੇ ਖਾਵਾਂ ਸੁਣੇ ਸੂਲ ਤੋਚਕ ਪਾਉਂਦਾ ਤੇ ਔਰ ਜੇ ਕਿਤਨ ਹੋਵੇ ਸੂਲ ਪੌੜੀ ਜਿਸਦੇ ਸਰੀਰ ਪੁਰਾਣੇ ਜਿਸਦੇ ਨਾਂ ਪੱਲੇ ਇੱਥੇ ਰਹੋ ਸਹੇਲੀਆਂ ਅੱਗੇ ਨਾਲ ਚੱਲੇ ਘਰ ਬੰਦੋ ਤੇ ਧਮਕਾ ਕੱਢ ਥੰਮ ਮੱਲੇ ਉੱਠ ਲੈਣ ਰਹਿਣ ਦੀਨ ਦੁਨੀਆਂ ਝੱਲੇ ਨਾਨਕ ਪਕੜੇ ਚੰਨ ਹਰ ਜਿਸ ਦਗੇ ਮੱਲੇ ਚੋਕ ਮਹੱਲਾ ਪੰਜਾਂ ਜਾ ਕੇ ਮੰਗਦਾਨ ਦੇ ਪਿਆਰ ਤੀਵਨ ਹੱਦ ਤਾਰ ਨਿੱਤ ਚਿਤਾਰਿਆਂ ਨੇ ਕੱਢਣ ਜਾਏ ਮੂਲ ਸੁਲ ਭੰਡਾਰਾ ਨਾਨਕ ਸਬਦ ਪਾਤਿ ਸਭ ਸਾਰਿਆ ਮਹੱਲਾ ਪੰਜਾਂ ਸਿੱਖੋ ਸਾਹਿਬ ਪਿਆਰੇ ਜਨਮ ਮਰਨ ਕੀ ਟੇਕ ਮੁੱਖ ਉਜੜ ਸਾ ਸੁਖੀ ਨਾਨਕ ਦੀ ਹਰੇਕ ਪੌੜੀ ਉੱਤੇ ਮਤ ਵੰਡੀਏ ਸੁਖੀ ਹਾਰ ਕਰਨੇ ਜੰਮ ਕੇ ਅੰਤ ਨ ਪਾਈਏ ਫਿਰ ਨਾ ਹੀ ਮਾਰਨੇ ਜਿਸ ਨੂੰ ਹੋਇਆ ਪ੍ਰੇਮ ਰਾਸ ਇੱਥੇ ਹੀ ਜਾਣੇ ਬਾਣੀ ਉਚਰੇ ਸਾਹ ਜਨਮੇ ਚਲੇ ਝਾਰਨੇ ਪੀਕ ਦਸ ਨਾ ਹੀ ਆ ਮਾਨੰਦ ਧਾਨ ਸੁਗ ਮਹੱਲਾ ਪੰਜਵਾਂ ਸਤਿ ਪੂਰੇ ਸੇਵਿਆ ਦੁੱਖਾਂ ਕਾ ਹੋਏ ਨਾਸ ਨਾਸ ਨਾਮ ਰਾਤੀ ਕਾਲ ਜਾਵੇ ਰਸ ਮਹੱਲਾ ਪੰਜਾਂ ਦੀ ਸਿਮਰ ਸਿਮਰ ਛੁੱਟੀਏ ਅੰਤ ਮੰਗ ਵਿਸਾਮ ਨਾਨਕ ਜਪੀਏ ਸਦਾ ਹਰ ਨਿਮਖਣ ਉਸਰੋ ਨਾਮ ਪੌੜੀ ਜਿਨ ਕੀ ਸੁਭਾ ਕਿਆ ਗਣੀ ਜਿਨੀ ਹਾਰ ਹਾਰ ਲਤਾ ਸਾਧਾ ਸਨ ਜੋ ਸੋ ਛੁੱਟੇ ਵੱਡਾ ਗੁਣ ਗਾਵੇ ਬਨਾਸੀਏ ਜਿਨ੍ਹਾਂ ਜੋਨ ਗਰਭ ਨੰਦਾ ਗੁਰ ਭੇਟਿਆ ਪਾਬਲਮ ਹਾਰ ਪਰਾ ਪੜ ਮੁਜ ਸਮਦਾ ਨਾਨਕ ਪਾ ਸੁਤ ਨਿਹਾਰ ਅਗਮ ਅਗਰ ਦਾ ਸੁਖ ਮਹੱਲਾ ਪੰਜਵਾਂ ਕਾਮਨਾ ਕਰੀ ਆਪਣਾ ਫਿਰੇ ਅਵਤਾ ਲੋਏ ਨਾਨਕ ਨਾ ਵਿਸਾਰੀਏ ਸੁਖ ਨੇਹਾ ਹੋਏ ਮਹੱਲਾ ਪੰਜਵਾਂ ਵਿਖੇ ਕੁਰਤਨ ਸਗਲ ਮੈਂ ਜਾਗਤ ਲਈ ਲੁਪਟਾਏ ਨਾਨਕ ਜਨ ਵਿਸਾਰਿਆ ਮਿੱਠਾ ਹਰ ਕਰਨਾ ਉਹ ਭਾਵ ਸਾਗਰ ਮਿੱਠਾ ਹਰ ਕਰਨਾ ਉਹ ਪੌੜੀ ਇਹਨ ਤਾਈ ਸਾਧ ਕੀ ਜਿਸ ਫਿਰੇ ਸਰੀ ਜਮਗਾ ਕਨੇ ਨਾਲ ਫਿਰ ਬਹੁ ਨਾ ਮਰੀ ਭਾਵ ਸਾਗਰ ਸੰਸਾਰ ਵਿਕਸ ਪਾਰ ਉਤਰੀਏ ਹਰ ਗੁਣ ਗੁੰਫ ਮਨ ਮਾਲ ਹਰ ਸਭ ਮਾਲ ਵਰੜੀਏ ਨਾਨਕ ਵਿੱਚ ਮਿਲ ਰਹੇ ਪਾ ਬ੍ਰਹਮ ਨਰਹਰੀਏ ਸਲੋਕ ਮਹੱਲਾ ਪੰਜਾਂ ਨਾਨਕ ਆਇਸ ਤੇ ਪ੍ਰਵਾਨ ਹੈ ਜਿਨ ਹਰ ਪੁੱਠਾ ਚਿੱਤ ਕਾਲੀ ਹਲ ਪਲਾਰੀਆਂ ਕਾਮਨਾ ਔਰ ਮਿੱਠ ਮਹੱਲਾ ਪੰਜਾਂ ਪਾ ਬ੍ਰਹਮ ਤਾਂ ਦਿਸੀ ਹੈ ਪੂਰਾ ਨਗਮ ਬਿਸਮਾਦ ਨਾਨਕ ਰਾਮ ਨਾਮ ਧੰਨ ਕੀਤਾ ਪੂਰੇ ਗੁਰਪ੍ਰਸਾਦ ਪੌੜੀ ਧੋ ਨਾ ਚੱਲੀ ਫਸਲ ਨਾਲ ਲੱਭ ਮੋਹ ਬਗੁੱਤੇ ਕਰਤਵ ਕਾਰਨ ਭਲੇਰਿਆਂ ਮੱਧ ਮਾਇਆ ਸੁੱਤੇ ਫਿਰ ਫਿਰ ਜੂਨ ਪੁਆਈਨ ਜਾ ਮਾਰਗ ਮੁੱਤੇ ਕੀਤਾ ਪਾਇਨ ਆਪਣਾ ਸੁੱਖ ਸੁੱਤੀ ਚੇਤੀ ਜੁੱਤੇ ਨਾਨਕ ਨਾਮ ਸਾਰਿਆ ਸਭ ਮੰਦਿਰ ਉੱਤ ਸੁਖ ਮਹੱਲਾ ਪੰਜਵਾਂ ਉਠਾਉਂਦਿਆਂ ਬਹਾਉਂਦਿਆਂ ਸੁਵੰਦਿਆਂ ਸੁੱਖ ਸੋਏ ਨਾਨਕ ਨਾਮ ਸਲਾਹੀਏ ਮਨ ਤਾਂ ਸੀਤਲ ਹੋਏ ਮਹੱਲਾ ਪੰਜਵਾਂ ਲਾਲ ਚੱਟਿਆ ਨਿੱਤ ਫਿਰੇ ਸਵਾਸ ਕਰੇ ਨਾ ਕੋਏ ਜਿਸ ਕੋ ਭੇਟੇ ਨਾਲ ਕਰ ਦਿਸਮਨ ਵਸਿਆ ਸੋਏ ਪੌੜੀ ਸੱਭੇ ਦਸ ਪੌੜੀਆਂ ਸੁੱਚੇ ਨਾ ਉਹ ਮਿੱਠਾ ਸਾਧ ਆਇਆ ਤਿੰਨ ਹਰ ਜਨਾ ਚੱਖ ਸਾਧੀ ਡਿੱਠਾ ਪੌੜੀ ਸੱਭੇ ਬਸ ਕੌੜੀਆਂ ਸੱਚੇ ਨਾ ਮਿੱਠਾ ਸਾਧ ਆਇਆ ਤਿੰਨ ਹਰ ਜਨਾ ਚੱਕੀ ਸਾਧ ਡਿੱਠਾ ਭਾਵ ਲਿਖਿਆ ਮਾਨ ਤੇ ਉੱਠਾ ਇੱਕ ਨਿਰੰਜਨ ਰਾਵਰਿਆ ਦੋ ਭਾਓ ਦੋਈ ਕੁੱਠਾ ਹਾਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੇ ਕੁੱਠਾ ਸਲੋਕ ਮਹੱਲਾ ਪੰਜਵਾਂ ਜਾਕੜੀ ਸਾ ਜਾਲ ਜੋ ਜਾ ਕਹਿੰਦੀ ਹਿਕੜੋ ਗਾਲੀ ਪਿਆ ਵਿਕਾਰ ਨਾਨਕ ਧਨੀ ਵੀ ਹੋਣੀਆਂ ਮਹੱਲਾ ਪੰਜਵਾਂ ਨਹੀਂ ਜੇ ਵਿਦਾ ਮਾਨ ਨਿਸ਼ਾਨ ਮਿਲ ਲਓ ਤੁਸੀਂ ਉਹ ਜੋ ਨਾਰਾ ਸਨ ਨਾਨਕ ਪਾਦੋ ਪਦਰੋ ਪੌੜੀ ਸੋਈ ਜੀ ਰੋ ਜੀੜਾ ਤਾਤਾ ਬਸੰਤ ਗਿਰੂ ਸਭ ਨਾਸ ਹੋਏ ਸਿਮਤ ਗੋਬਿੰਦਾ ਮਾਰਗ ਸਾਧੂ ਦੱਸੀ ਜਵੀਏ ਦੱਸਿਆ ਜਸੀਏ ਗੁਰਮੰਤ ਮਾਇਆ ਸਵਾਸਾ ਪਿੱਕਿਆ ਹਰ ਮਨ ਭਵੰਦ ਤੇ ਆਏ ਨਾਨਕ ਪਰਮੇਸ਼ਵਰ ਜਿਨ੍ਹਾਂ ਦਿੱਤੀ ਜਿੰਦ ਸੁਖ ਮਹੱਲਾ ਪੰਜਵਾਂ ਵੱਟ ਲੱਗੀ ਸੱਚੇ ਨਾ ਹੋਈ ਜੋ ਵੀ ਜੇ ਸੁਖ ਆਏ ਤੁਸੀਂ ਪ੍ਰਾਰਥਨਾ ਕਰ ਜਿਸ ਨੂੰ ਲਿਖਿਆ ਆਏ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਸੱਚ ਮਨ ਭਵੰਦ ਧਿਆਨ ਨਾਨਕ ਪਰਮੇਸ਼ਵਰ ਜਿਨ ਦਿੱਤੀ ਜਿੰਦ ਸੁਖ ਮਹੱਲਾ ਪੰਜਵਾਂ ਵੱਟ ਲੱਗੀ ਸੱਚੇ ਨਾ ਹੋਈ ਜੋ ਵੀ ਜੇ ਸੁਖ ਆਏ ਤੁਸੀਂ ਪ੍ਰਾਰਥਨਾ ਕਰ ਜਿਸ ਨੂੰ ਲਿਖਿਆ ਆਏ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ ਜੀ ਤੇ ਖਾਧੇ ਮੰਤਰ ਬਦੀਏ ਨਾਨਕ ਸਾਹਿਬ ਦਾਦ ਪੌੜੀ ਆਹ ਜਾ ਤੂੰ ਮੈਂ ਸੇਖ ਤੇ ਜਿਨ ਹਾਰ ਧਨ ਰਾਸ ਦੁੱਤੀਆਂ ਭਾਉਣ ਜਾਣੇ ਸੱਚੇ ਦੀ ਆਸ ਨੇ ਝਲੇਖ ਸੇਵਿਆ ਹੋਰ ਸਭ ਵਿਨਾਸ਼ ਪਾਪਾਂ ਜਿਸ ਪਿਸਰੇ ਤੇ ਸਵਿਸਤਾ ਸਾਸ ਸੰਤ ਲਾਏ ਜਿਨ ਸੱਚਿਆ ਨਾਸ ਬਲ ਜਾ ਸਲੋਕ ਮਹੱਲਾ ਪੰਜਵਾਂ ਪਾਪਾਂ ਫਰਮਾਇਆ ਮਿਓ ਮੀਂਹ ਬਿਠਾ ਸਹਿ ਸੁਭਾਏ ਅੰਤਨ ਬਹੁਤ ਉਪਜਿਆ ਪਿਛਮੀ ਰਜੀ ਸਭ ਤੇ ਆਏ ਸਾ ਸਦਾ ਸਦਾ ਗੁਣਚਰੇ ਦੁੱਖ ਦਾਲ ਦਗਿਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਸਿਰ ਜਾਏ ਪਰਮੇਸ਼ਵਰ ਜੀ ਵਾਲਿਆ ਨਾਨਕ ਸਿੱਖੇ ਤੇ ਆਏ ਮਹੱਲਾ ਪੰਜਵਾਂ ਜੀਵਨ ਪਾ ਨਿਰਵਾਣ ਇੱਕੋ ਸਿਮਰੀ ਦੂਜੀ ਨਾ ਜਾਏ ਕਿੰਨੇ ਵਿਧ ਭਰੀਏ ਰਿੱਠਾ ਸਭ ਸੰਸਾਰ ਸੁਖਣਾ ਨਾ ਬਿਨ ਤਨ ਧਨ ਉਸੀ ਚਾਰ ਜਾਣੇ ਕੋਈ ਜਨ ਰੰਗ ਰੂਪ ਰਸ ਵਾਧ ਕੇ ਕਰੇ ਪ੍ਰਾਣੀਆਂ ਜਿਸ ਭੁਲਾਏ ਆਪਦੇ ਸਗਲ ਨਹੀਂ ਜਾਣੀਆਂ ਰੰਗ ਰਤੇ ਨਿਰਵਾਣ ਸੱਚ ਗਾਵੀ ਨਾਮ ਸੰਦ ਵਾਜੇ ਤੂੰ ਭਾਵੀ ਪੌੜੀ ਜੰਮਣ ਵਾਲਾ ਤਿੰਨ ਕੋ ਜੋ ਹਾਰ ਲੜ ਲਾਗੇ ਜੀਵਤ ਸੇ ਪ੍ਰਵਾਨ ਹੋਏ ਹਾਰ ਕੀਰਤਨ ਜਾਗੇ ਸਾਹ ਸੰਗ ਜਿਨ ਪਾਇਆ ਸੀ ਬਿਟ ਭਾਗੇ ਨਾਲ ਵਿਸਰਿਆ ਸੇ ਜੀਵਨ ਤੂਟੇ ਕੱਚ ਧਾਗੇ ਨਾਲ ਧੂੜਨ ਵਿਚਾਰ ਲਾਸ ਕੋਟ ਪਿਆਗੇ ਸੋਕ ਮਹੱਲਾ ਪੰਜਵਾਂ ਧੰਨ ਸੁਵਰਨੀ ਕਾਰ ਰਤਨ ਜੁੜਾਵੀ ਹੈ ਪ੍ਰੇਮ ਭਗਤ ਮਨ ਬੁੱਠਾ ਸਭੇ ਕਾਸੇ ਲਸੀਏ ਗੁਰ ਨਾਨਕ ਸਤਿਗੁਰ ਉੱਠਾ ਮਹੱਲਾ ਪੰਜਵਾਂ ਫਿਰਦੀ ਦੈਤ ਜਲ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮਿਰਚ ਗੋਇਲ ਬੈਠੀ ਆਏ ਪੌੜੀ ਜਿਸ ਸਭ ਸੁਖਾ ਫਲ ਲੋੜੀਏ ਸੋ ਸੱਚ ਕਮਾਵੋ ਨੇੜੇ ਦੇਖੋ ਵਾਲੋ ਇੱਕ ਨਾਮ ਧਿਆਵੋ ਹੋਏ ਸਿਵਲ ਕੀ ਰੇਣਕਾ ਹਾਰ ਸੰਗ ਸਮਾਓ ਤੂਹ ਨਾ ਦੇਖ ਕੇ
ਜੀ ਪਤ ਸਿਉ ਕਰ ਚਾਹ ਉਹ ਪਤ ਤੇ ਪਨੀਤ ਕਰਤਾ ਪੁਰਖ ਨਾਨਕ ਸਰਣਾ ਉਹ ਸਲੋਕ ਦੋਹਾ ਮਹੱਲਾ ਪੰਜਵਾਂ ਏਕ। ਇਹ ਵਿੱਚ ਸੱਜ ਮੈਂ ਕਿਹਾ ਸਭ ਕਲਾ ਸਮਰੱਥ ਜੀ ਉਹ ਮਾਰਾ ਖਨੀ ਹਾਰ ਮਾਨਦਾ ਸਲੀ ਵਤ ਮਹੱਲਾ ਪੰਜਵਾਂ ਜੇ ਕਾਲ ਗਿਆ ਵਿਚਾਲੇ ਕੁੱਤ ਨਾ ਛੁੱਡਾ ਮੂਲ ਹਾਰ ਛੋਡਣ ਤੇ ਦੂਜਣਾ ਪੜੀਏ ਦੋ ਜਗ ਕੈ ਸੂਲ ਪੌੜੀ ਸਭ ਨਾਨਕ ਜਿਸ ਦੇ ਹਾਰ ਕਰੇ ਸੋ ਹੋਵੇ ਜਪ ਜਪ ਜੀਅ ਸੰਤ ਜਨ ਪਾਪਵਾ ਅਮਲ ਧੋਵੇ ਚਰਨ ਕਮਲ ਹਿਰਦੇ ਵਸਤੇ ਸੰਕਟ ਸਭ ਖੋਵੇ ਗੁਰਪੂਰਾ ਜਿਸ ਭੇਟੀਏ ਮਰ ਜਨਮ ਨਰ ਹੋਵੇ ਰਾਗ ਦਸ ਪਿਆਸ ਨਾਨਕ ਨੀ ਕਿਰਪਾ ਕਰ ਦੇ ਸਲੋਕ ਡੱਖਣਾ ਮਹੱਲਾ ਪੰਜਵਾਂ ਭੋਲੀ ਭਰਮ ਜਾਏ ਫਿਰ ਮੁਹੰਮਦ ਸਿੱਖ ਤੂੰ ਜਿੱਥੇ ਵੰਜੇ ਜਾਏ ਸਭ ਹੋ ਜੇ ਸੋਏ ਮਹੱਲਾ ਪੰਜਵਾਂ ਚੜ੍ਹ ਕੇ ਘੋੜੇ ਕੁੰਦੇ ਪਕੜੇ ਹੁੰਡੀ ਦੀ ਕਢਾਰੀ ਹੰਸਾ ਸਿਰਤੀ ਜਿੱਤੋ ਲਾਸੇ ਉਖੜੀ ਉਡਾਰੀ ਪੌੜੀ ਰਸਨਾ ਉਸਰੇ ਹਰ ਸਰਵਣੇ ਸੁਣੇ ਸੋਧਰੇ ਮਿੱਤਾ ਹਾਰ ਜਸ ਲਿਖੇ ਲਾਏ ਭਾਵੇਂ ਸੇ ਹਰਸ ਪਵਿੱਤਰ ਆਸਾ ਤੀ ਸਮਝਣਾ ਸਭ ਪੁੰਨ ਤਿੰਨ ਕੀਤਾ ਸੰਸਾਰ ਸਾਰ ਅਤੇ ਉਧਰੇ ਵਿਖਿਆ ਗੁਰ ਜਿੱਤਾ ਨਾਨਕ ਲਾਲ ਲੈ ਲਾਏ ਉਧਾਰਨ ਦੋਏ ਸੇ ਅਮਿਤ ਸੁਖ ਮਹੱਲਾ ਪੰਜਵਾਂ ਧੜੇ ਕੋ ਲਾ ਕਿਤਨਾ ਵੇ ਹੇਕੜੋ ਨਾਨਕ ਸੀ ਤਿੰਨ ਫਿਰਨ ਤਿੰਨਾ ਸਾਈਂ ਵਿਸਰੇ ਮਹੱਲਾ ਪੰਜਵਾਂ ਪ੍ਰੇਤੋ ਕੇ ਤੋਨ ਦੇਵਤਾ ਦਿਨ ਘਰ ਨੇ ਹਾਰੇ ਸਭੇ ਸਿੱਖ ਉਭਾਰੇ ਪ੍ਰਭ ਸਾਸ ਪਾਰੇ ਨੰਦਕ ਪਟਲ ਪਿਛਾੜੇ ਝੂਠੇ ਦਰਬਾਰੇ ਨਾਨਕ ਕਪੜਾ ਵੱਡਾ ਹੈ ਆਪ ਸਾਸ ਵਾਲੇ ਪੌੜੀ ਪ੍ਰਭ ਬੇਅੰਤ ਵੀ ਚੰਦਨਾ ਸਭ ਕਿਸੇ ਕਰਨਾ ਅਗਮ ਗੋਚਰ ਸਾਹਿਬੋ ਜੀਆਂ ਕਾ ਪਰਨਾ ਆਸ ਦੇ ਪ੍ਰਸਵਾਲ ਦਾ ਭਾਗ ਰੂਖਣ ਕਰਨਾ ਮਿਹਰਬਾਨ ਗੁਰਸਿੰਘ ਦਾ ਆਪ ਸਭ ਸੱਚੇ ਤਰਨਾ ਜੋ ਵੀ ਭਾਗ ਸੋ ਭਲਾ ਜਾਂ ਨਾਨਕ ਦਾਸ ਕਰਨਾ ਸਲੋਕ ਮਹੱਲਾ ਪੰਜਵਾਂ ਤਿੰਨਾਂ ਭੁੱਖ ਨਾ ਕਾਰ ਜਿਸਦਾ ਪ੍ਰਭ ਹੈ ਸੋਏ ਨਾਨਕ ਧਰਨੀ ਲੱਗਿਆ ਉਹਦੇ ਸਭ ਸੋਏ ਮਹੱਲਾ ਪੰਜਵਾਂ ਜਾਚਕ ਮੰਗੇ ਨੇ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜੇ ਮਾਸ ਦੇ ਭੁੱਖ ਨਾ ਮੂਲ ਪੌੜੀ ਮਨ ਤਾ ਗੋਣ ਸੰਗ ਸੱਚ ਭੋਜਨ ਜੋੜੇ ਪ੍ਰੀਤ ਲਗੀ ਹਰ ਨਾਮ ਸੋਏ ਹੱਸੇ ਘੋੜੇ ਰਾਜ ਮੇਰੀ ਖੁਸ਼ੀਆਂ ਘਣੀ ਤੇ ਆਏ ਮੁੱਖ ਨਾ ਮੋੜੇ ਢਾਡੀ ਤਰਪ ਮੰਗਣਾ ਦਾ ਕਦੇ ਨਿਛੋੜੇ ਨਾਨਕ ਮਨ ਤਨ ਚਾਹੋਏ ਨਿਤ ਪ੍ਰਭ ਕੋਲ ਲੋੜੇ ਕੀਤੇ ਰਾਗ ਗੌੜੀ ਭਗਤਾਂ ਦੀ ਬਾਣੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਸੂਰ ਪ੍ਰਸਾਦ ਗੌੜੀ ਸਵਾਰੀ ਸ੍ਰੀ ਕਬੀਰ ਜੀ ਕੋ ਚੌਕ ਦੇ 14 ਆਪ ਮੋਹੇ ਜਲਤ ਜਾ ਰਾਮ ਜਲ ਪਾਇਆ ਰਾਮ ਉਦੇ ਸਤਨ ਜਲਤ ਬੁਝਾਇਆ ਰਹਾਉ ਮਨ ਮਾਰਨ ਕਾਰਨ ਬਣ ਜਾਈਏ ਸੋ ਜਲ ਵੇ ਭਵੰਤ ਨ ਪਾਈਏ ਜੇ ਪਾਵਕ ਸੁਣ ਨਾ ਰਹਿ ਜਾਏ ਰਾਮ ਉਦਕ ਜਨ ਜਲ ਤੋਂ ਉਹਾਰੇ ਭਾਵ ਸਾਗਰ ਸੁਖ ਸਾਗਰ ਮਾਹੀ ਪੀਵ ਰਹਿ ਜਲ ਨਿਕੜਕ ਨਾਹੀ ਕਹਿ ਕਬੀਰ ਪਾਸਾ ਰੰਗ ਪਾਣੀ ਰਾਮ ਉਦਕ ਮੇਰੀ ਸਮਝਾਣੀ ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨ ਜਾਏ ਜਲ ਮੈਂ ਅਗਰ ਉੱਠੀਏ ਤੇ ਘਾਏ ਰਹਾਉ ਤੂੰ ਜਲ ਨਿਨ ਹੋ ਜਲ ਕਾ ਮੀਨ ਜਲ ਮੈਂ ਰਹੋ ਜਲ ਬਿਨ ਕੀਨ ਤੂੰ ਹੁੰਦੇ ਹੋ ਸੂਟਾ ਤੋਰ ਜਮ ਮਝਾਰ ਕਹਾ ਕਰੇ ਮੋਰ ਤੂੰ ਸਾਗਰ ਹੋ ਪੰਛੀਆ ਆਏ ਮਨ ਭਾਗੀ ਤੇਰੇ ਤੇਰੋ ਦਾਸਣ ਨਾ ਹੈ ਤੂੰ ਸਤਿਗੁਰ ਹੋ ਨਸਨ ਤੇਲਾ ਕਹਿ ਕਬੀਰ ਮਿਲਨ ਤੇ ਵੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਂਦੇ ਹਾਂ ਤਬ ਲੋਕੇ ਰਾਹੇ ਦੁੱਖ ਮਾਨਿਆ ਹਮ ਆਪਤੇ ਆਪਣੀ ਪਤ ਕੋਈ ਹਮਰੇ ਕੋਜ ਕਰੋ ਮਤ ਕੋਈ ਹਾਉ ਹਮ ਮੰਦੇ ਮੰਦੇ ਮਨ ਮਾਹੀ ਤਾਜ ਪਾਤ ਕਾਹੂ ਸੋ ਨਾਹੀ ਪਾਤ ਪ੍ਰਸਿੱਧ ਤਾਵੀ ਨਹੀਂ ਲਾਜ ਤਬ ਜਾਣਗੇ ਜਬ ਉਗਰਗ ਉਗਰੈ ਗੋ ਪਾਜ ਕਹੋ ਕਬੀਰ ਪਾਤ ਹਰ ਪ੍ਰਵਾਨ ਸਭ ਤਿਆਗ ਭਜੀ ਵਲ ਰਾਮ ਗੌੜੀ ਕਬੀਰ ਜੀ ਨਗਰ ਕਿਸ ਜੋ ਪਾਈਏ ਜੋਗ ਬਨ ਕਾ ਮੇਰੇ ਸਮੂਰ ਸਭ ਹੋ ਕਿਆ ਨਾਵੇ ਕਿਆ ਬਾਦ ਸ਼ਾਮ ਜਬ ਨਹੀਂ ਕਿਵੇਂ ਸਾਤਮ ਰਾਮ ਰਹਾਉ ਮੂੜ ਮੁੜਾਏ ਜੋ ਸਿਧ ਪਾਈ ਮੁਗਤੀ ਭੇਰ ਨਾ ਗਈ ਅਕਾਈ ਬਿੰਦ ਰਾਖ ਜੋ ਤਰੀਏ ਭਾਈ ਕਿਸਰੇ ਕਿਉਂ ਨਾ ਪਰਮ ਗਤ ਪਾਈ ਕੋ ਕਬੀਰ ਸੁਣੋ ਨਰ ਭਾਈ ਰਾਮ ਨਾਮ ਕਿਨ ਗਤ ਪਾਈ ਗੌੜੀ ਕਬੀਰ ਜੀ ਸੰਧਿਆ ਪਾਤ ਸਨਾਨ ਕਰਾਹੀ ਜੋ ਭੈ ਦਾਦੁਰ ਪਾਣੀ ਮਾਹੀ ਜੋ ਭੈ ਰਾਮ ਰਾਮ ਜੇ ਰਤ ਨਾਹੀ ਤੈ ਸਭ ਧਰਮ ਰਾਏ ਕੇ ਜਾਹੀ ਰਾਓ ਕਾਇਆ ਰਤ ਬਹੁ ਰੂਪ ਚਾਹੀ ਤਿੰਨ ਕੋ ਦਇਆ ਸੁਪਨੇ ਪੀ ਨਾਹੀ ਚਾਹ ਚਰਨ ਕਹੇ ਬਹੁ ਆਗਰ ਸਾਧੂ ਸੁਖ ਪਾਵੇ ਕਲ ਸਾਗਰ ਕੋ ਕਬੀਰ ਬਹੁ ਪਾਏ ਕਰੀਜੇ ਸਭ ਛੋੜ ਮਹਾਰਸ ਬੀਜੇ ਕਬੀਰ ਜੀ ਗੌੜੀ ਕਿਆ ਛਪ ਗਿਆ ਤਪ ਕਿਆ ਬਤ ਪੂਜਾ ਜਾ ਕੇ ਰਿਜੇ ਪਵੇ ਦੂਜਾ ਰੇ ਜਨ ਮਨ ਮਾਧੋ ਸਿਓ ਲਾਈਏ ਚਿਤਰਾਈ ਨੇ ਚਤੁਰਭੁਜ ਪਾਈਏ ਰਹਾਉ ਪਰ ਲੋਭਾਰ ਲੋਕਾਚਾਰ ਪਰ ਕਾਮ ਕੋ ਅਹੰਕਾਰ ਕਰਮ ਕਾਰਤ ਬਧੇ ਅਮੇਵ ਮਿਲ ਪਾਤ ਦੀ ਕਰੀ ਸੇਵ ਕੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਗੜਾਇਆ ਗੌੜੀ ਕਬੀਰ ਜੀ ਗਰਭ ਪਾਸ ਮੈਂ ਖੁੱਲ ਨਹੀਂ ਜਾਤੀ ਬ੍ਰਾਹਮ ਬਿੰਦੇ ਦੇ ਸਭ ਤਫਾਤੀ ਕੌਰੇ ਪੰਡਿਤ ਬ੍ਰਾਹਮਣ ਕਾਪ ਗਏ ਹੋਏ ਬ੍ਰਾਹਮਣ ਕਹਿ ਕੇ ਜਨਮ ਮਤ ਖੋਏ ਰਹਾਉ ਜੋ ਤੂੰ ਬ੍ਰਾਹਮਣ ਬ੍ਰਹਮਣ ਜਾਇਆ ਤੋ ਆਨ ਬਾਟ ਕਾਏ ਨਹੀਂ ਆਇਆ ਤੁਮ ਕਾਤ ਬ੍ਰਾਹਮਣ ਹਮ ਕਾ ਸੂਦ ਹਮ ਕਾਤ ਲੋਹੂ ਤੁਮ ਕਾ ਦੂਧ ਕੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਗੌੜੀ ਕਬੀਰ ਜੀ ਅੰਧਕਾਰ ਸੂ ਕਭੇ ਨਾ ਸੋਈ ਹੈ ਰਾਜਾ ਰਾਸ ਦੋ ਮਿਲ ਰੋਈ ਹੈ ਜੋ ਕਰ ਰਚਨਾ ਕਾਮ ਨਾ ਕਹੀ ਗੋ ਉਪਜਿਤ ਵਿਸ਼ਤ ਰੋਗਤ ਰਹੀ ਗੋ ਰਹਾਉ ਜਸ ਦੇਖੀ ਤਰੁ ਰਖੀ ਛਾਇਆ ਪ੍ਰਾਣ ਗਏ ਕੋ ਔਕਾ ਕੀ ਮਾਇਆ ਜਾ ਸੰਤੀ ਮੈਂ ਜੀ ਉਸਮਾਨਾ ਮੂਹੇ ਮਰਨ ਕੋ ਔਕਾ ਕਰ ਜਾਣਾ ਹੰਸਾ ਸਬਰ ਕਾ ਸਰੀਰ ਰਾਮ ਸਹਿਣ ਕੀਓ ਰੇ ਕਬੀਰ ਗੌੜੀ ਕਬੀਰ ਜੀ ਜੋਤ ਦੀ ਜਾਤ ਜਾਤ ਦੀ ਜੋਤੀ ਚਿਤ ਲਾਵੇ ਕੰਜੂਆ ਫਲ ਮੋਤੀ ਕਵਨ ਸੋ ਘਰ ਜੋ ਨੇ ਭੋ ਕਹੀਏ ਭੋ ਭਾਜ ਜਾਏ ਅਵੇ ਹੋਏ ਰਹੀਏ ਰਹਾਉ ਤੜ ਤੀਜ ਨਹੀਂ ਮਨ ਪਤੀ ਆਏ ਚਾਰ ਚਾਰ ਉਝਾਏ ਪਾਪ ਉਂਦ ਏਕ ਸਮਾਨ ਦੀ ਘਰ ਪਾਸ ਰਜੋ ਗੁਣੇ ਗੁਣੇ ਆਣ ਕਬੀਰ ਨਿਰਗੁਣ ਨਾਮ ਨਰੋਸ ਇਸ ਪਰਚਾਏ ਪਰਚ ਰਹੇ ਇਸ ਗੌੜੀ ਕਬੀਰ ਜੀ ਜੋ ਜਨ ਪਰਮਤ ਪਰਮ ਜਾਣਾ ਪਾਤ ਨਹੀਂ ਬੈਕੁੰਡ ਸਮਾਣਾ ਨਾ ਜਾਂ ਬੈਕੁੰਡ ਰਹਾਹੀ ਜਾਨ ਜਾਨ ਸਭ ਕਿਹਾ ਤਹਾ ਹੀ ਰਹਾਉ ਕਹਿ ਨਾਵਨ ਨਾ ਫਤਿਹ ਹੈ ਤੋ ਮਨ ਮਨ ਜਾ ਤੇ ਉਮੇ ਜਈ ਹੈ
ਜਵਲਾ ਮਨ ਬੈਕੁੰਠਰੀ ਆਸ ਤਵਲਾ ਹੋਏ ਨਹੀਂ ਜਾਣ ਵਾਸ ਕੋ ਕਬੀਰ ਕਹਿ ਇਹ ਕਹੀ ਇਹਦਾ ਹੈ ਸਾ ਸੰਗਤ ਬੈਕੁੰਠ ਆਏ ਗੋੜੀ ਕਬੀਰ ਜੀ ਉਪਜੇ ਨਿਪਜੇ ਨਿਪਜੇ ਸਮਾਈ ਨੈਣ ਦੇਖ ਇਹ ਜਗ ਜਾਈ ਲਾਜ ਨਾ ਮਰੋ ਕਹੋ ਘਰ ਮੇਰਾ ਅੰਤਰੀ ਬਾਹਰ ਨਹੀਂ ਕਸੇ ਰਹਾਓ ਅਨਵ ਜਦੋਂ ਘਰ ਸਾਇਆ ਪਾਲੀ ਮਾਤੀ ਬਾਹਰ ਅਗਨ ਸੰਗ ਜਾਲੀ ਚੂਹਾ ਚੰਦਰ ਮਦ ਰੰਗਾ ਸੂਤ ਅਨ ਜਲ ਕਾਠ ਗਏ ਸੰਗਾ ਕਹੋ ਕਬੀਰ ਸੁਣੋ ਰੇਤ ਮੀਆਂ ਬਿਨ ਚੈ ਗੋ ਰੂਪ ਦੇਖੇ ਸਭ ਦੁਨੀਆਂ ਗੋਲੀ ਕਬੀਰ ਜੀ ਅਵਰ ਮੂਹੇ ਕਿਆ ਸੋ ਕਰੀਜੇ ਤੋ ਕੀਜੇ ਜੋ ਆਪਣ ਜੀਜੇ ਮੈਂ ਨਾ ਮਰੋ ਮਰਬੋ ਸੰਸਾਰਾ ਆਪ ਮੂਹੇ ਮਿਲਿਓ ਹੈ ਜਿਆ ਵਨਹਾਰਾ ਰਹਾਓ ਯਾ ਤੇਹੀ ਪਰਮਨ ਮਹਿਸੰਦਾ ਤਾ ਸੂ ਉਸਰੇ ਪਰਮਾਨੰਦਾ ਟੂਟਾ ਇੱਕ ਭਜਨ ਕਨੇ ਆ ਰਹੀ ਟੂਟੀ ਲਾਜ ਭਰੇ ਮਤੇ ਹਾਰੀ ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਕੂਟਾ ਨਾ ਪਨਿਹਾਰੀ ਗੌੜੀ ਕਬੀਰ ਜੀ ਸਾਵਰ ਜੰਗਮ ਕੀਟ ਪਤੰਗਾ ਅਨੇਕ ਜਨਮ ਸੀਏ ਬਹੁ ਰੰਗਾ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਘਰ ਹੋਏ ਆਏ ਰਹਾਓ ਜੋਗੀ ਚਤੀ ਤਬੀ ਬ੍ਰਹਮਚਾਰੀ ਕਬੂ ਰਾਜਾ ਸ਼ਤਪਤ ਕਬੂ ਕੇ ਖਾਰੀ ਸਾਗਰ ਮਰੇ ਸੰਤ ਸਭ ਜੀਵੇ ਰਾਮ ਸਹਿ ਰਸਨਾ ਪੀਜੇ ਕਹੋ ਕਬੀਰ ਕਾ ਕਿਸਾ ਪੀਜੇ ਹਾਰ ਪਰੇ ਅਵ ਪੂਰਾ ਪੀਜੇ

ਸਤਿ ਕੋ ਘਰ ਗੁਰ ਗਾਸ ਸਿੰਘ ਸਭ ਕੋ ਜਾਣੇ ਮੂਆ ਕਬੀਰ ਰਾਮ ਸ੍ਰੀ ਰਾਮੇ ਗੌੜੀ ਕਬੀਰ ਜੀ ਜੁਆ ਚੰਦਨ ਪੰਦਰ ਲੰਗਰ ਸੋਤ ਅੰਜਲੇ ਘਾਟ ਕੇ ਸੰਗਾਈ ਸਨ ਢਾਂਗੀ ਕਰੁਣ ਬੜਾਈ ਧਾਰਨ ਪਰੇ ਔਰ ਵਾਰ ਨਾ ਜਾਈ ਰਹਾ ਔਰ ਰਾਜ ਸੋਵੇ ਦਿਨ ਕਰੇ ਕਾਮ ਇੱਕ ਕਿੰਨ ਲਏ ਨਾ ਹਰ ਕੋ ਕੁਨਾਮ ਆਥਨ ਡੋਰ ਮੁਖ ਸਾਇਓ ਤੰਬੋਰ ਮਾਤੀ ਬਾਲ ਕਾ ਸਵਾਦ ਸੁਰ ਗੁਰਮਤਿ ਰਸ ਰਸ ਹਰ ਗੁਣ ਗਾਵੇ ਰਾਮੇ ਰਾਮ ਰਮ ਸੁਖ ਪਾਵੇ ਕਿਰਪਾ ਕਰਕੇ ਨਾਮ ਦੜਾਈ ਹਰ ਹਰ ਵਾਸ ਸੁਮਨ ਵਸਾਈ ਕਿਆ ਤੇ ਸੁਵੀਰ ਚੇਤ ਰਹਿੰਦਾ ਸਤ ਰਾਮ ਝੂਠਾ ਸਭ ਧੰਦਾ ਗੌੜੀ ਕਬੀਰ ਜੀ ਤਿਲ ਤੇ ਚਾਰ ਤੁਕੇ ਸਿਵ ਤੇ ਚਾਰ ਤੁਕੇ ਜੰਮ ਤੇ ਉਲਟ ਪੈ ਰਾਮ ਦੁੱਖ ਮਿਸੇ ਸੁਖੀ ਉਸ ਰਾਮ ਵੈਰੇ ਉਲਟ ਪੈ ਮੀਠਾ ਸਾਗਤ ਉਲਟ ਸੁਜਨ ਤੇ ਚੀ ਤਬ ਮੋਹੇ ਸਰਬ ਕੁਸਲ ਸਰ ਮਾਨਿਆ ਸ਼ਾਂਤ ਹੋਈ ਜਬ ਗੋਂਦ ਜਾਂਦਿਆ ਰਹਾਓ ਤਨ ਮੈਂ ਜੋਤੀ ਕੋਟ ਬਾਦ ਉਲਟ ਪੇ ਸੁਖ ਸਹਿ ਸਮਾਧ ਆਪ ਜਾਣੇ ਆਪੇ ਆਪ ਰੋਗ ਨਾ ਵਿਆਪੇ ਤੀਨੋ ਦਾ ਭਾਵ ਮਨ ਉਲਟ ਸਾਸਨ ਹੋਆ ਤਾਪ ਜਾਣੇ ਜਬ ਗੀਤ ਮੋਹ ਬਹੁ ਕਬੀਰ ਸੁਖ ਸਹਿ ਸਮਾਓ ਆਪਣਾ ਡਰੋ ਨਾ ਡਰਾਵੋ ਗੌੜੀ ਕਬੀਰ ਜੀ ਪਿੰਡ ਮੂਹੇ ਜੀਓ ਤੇ ਘਰ ਜਾਤਾ ਜਾਗਦਾ ਤੀਰ ਨਾਗ ਰਾਤਾ ਜਿਨ ਰਾਮ ਜਾਣੇ ਤੈਨੂੰ ਪਛਾਣਿਆ ਜੇ ਗੂੰਗੇ ਸਾਗਰ ਮਨ ਮਾਨਿਆ ਐਸਾ ਗਿਆਨ ਕਠੇ ਬਨਵਾਰੀ ਮਨ ਰੇ ਪਵਨ ਜਿਹੜੇ ਸੁਖਮਨ ਨਾਰੀ ਰਹੋ ਸੋ ਗੁਰ ਕਰੋ ਜੇ ਬਹੁ ਨ ਕਰਨਾ ਸੋ ਪਾਤ ਰਵੋ ਜੇ ਬਹੁ ਨ ਰਵਣਾ ਸੋ ਧਿਆਨ ਧਰੋ ਜੇ ਬਹੁ ਨ ਧਾਰਨਾ ਐਸੇ ਮਰੋ ਜੇ ਬਹੁ ਨ ਮਾਨਣਾ ਉਲਟੀ ਗੰਗਾ ਜਮ ਲਾਵੋ ਬਿਨ ਜਲ ਸੰਗਮ ਮਨ ਮੈਂ ਨਾ ਬੋਲੋ ਸਾ ਸੰਸਰੇ ਵਿਹਾਰਾ ਸਾ ਤੂੰ ਚਾਹ ਚਿਹਰਾ ਆਪ ਤੇਜ ਬਾਹਰ ਪਿਛਮੇ ਆਕਾਸ਼ਾ ਐਸੀ ਰਹਿਤ ਰਹੋ ਹਰ ਪਾਸਾ ਕਹਿ ਕਬੀਰ ਨੰਜਤ ਤੇ ਆਵੋ ਤਿੱਤ ਘਰ ਜਾਓ ਜੇ ਬਹੁ ਨਾ ਆਵੋ ਗੌੜੀ ਕਬੀਰ ਜਿੱਤੇ ਬੁਰੇ ਸੰਚਨ ਸਿਉ ਪਾਈਏ ਨੇ ਚੋਲ ਮਾਨਣ ਦੇ ਰਾਮ ਲਿਆ ਹੈ ਮੋਲ ਆਪ ਮੋਹੇ ਰਾਮ ਆਪਣਾ ਕਰ ਜਾਂਦੇ ਆ ਜੈ ਸੁਭਾਅ ਮੇਰੇ ਮਨ ਮਾਨਿਆ ਰਾਹ ਬ੍ਰਹਮੇ ਕਾਸ ਕਾਸ ਅੰਤ ਨ ਪਾਇਆ ਰਾਮ ਭਗਤ ਬੈਠੇ ਕਰਿਆ ਕਹੋ ਕਬੀਰ ਚੰਚਲ ਮਾਤਿਆ ਵੀ ਕੇਵਲ ਰਾਮ ਭਗਤ ਨਹੀਂ ਪਾਵੀ ਗੌੜੀ ਕਬੀਰ ਦੀ ਜੇ ਮਾਨੇ ਸਭ ਜਾਗਤ ਰਸਿਆ ਸੋ ਮਾਨਾ ਗੁਰੂ ਸਾਹਿਬ ਵਰਗਾਸਿਆ ਆਪ ਕੈਸੇ ਮਰੋ ਮਨ ਮਨ ਮਾਨਿਆ ਮਰ ਮਰ ਜਾਤੇ ਜਿਹਨੇ ਰਾਮ ਨਾ ਜਾਣੇ ਰਾਹ ਮਾਰ ਨੂੰ ਮਨ ਸਵੇ ਸਭ ਕੋਈ ਜੈਜੇ ਮਰਿਆ ਵਰ ਹੋਏ ਸੋਏ ਕਹੋ ਕਬੀਰ ਮਨ ਮਾਇਆ ਆਨੰਦ ਗਿਆ ਪਰਮ ਰਿਹਾ ਪਰਮਾਨੰਦ ਗੌੜੀ ਕਬੀਰ ਜੀ ਕੱਤ ਨਹੀਂ ਠੋਰ ਮੂਲ ਕੱਤ ਲਾਵੋ ਕੋਜ ਤਨ ਨਹੀਂ ਠੋਰ ਨਾ ਪਾਵੋ ਲਾਗੀ ਹੋਏ ਸੋ ਜਾਣ ਕੀ ਰਾਮ ਭਗਤ ਨਹੀਂ ਅਲੇ ਤੀਰ ਰਹਾ ਉਹ ਇੱਕ ਭਾਏ ਦੇਖੋ ਸਭ ਨਾਰੀ ਕਿਹਾ ਜਾਨੋ ਸੋ ਸਹਿ ਨਗੋਨ ਪਿਆਰੀ ਕਹੋ ਕਬੀਰ ਜਾ ਕੇ ਮਸਲ ਭਾਗ ਸਾ ਕਰੇ ਸਾਕੋ ਮਿਲੇ ਸਵਾਗ ਗੌੜੀ ਕਬੀਰ ਜੀ ਜਾ ਕੇ ਹਾਸਾ ਠਾਕੁਰ ਭਾਈ ਮੁਖ ਸਨੰਤ ਵਗਾਲਣ ਜਾਈ ਆਪ ਕਹੋ ਰਾਮ ਭਰੋਸਾ ਤੋਰਾ ਸਭ ਕਹੋਗੇ ਕਹੋ ਨਿਵਰਾ ਰਾਓ ਤੀਨ ਲੋਕ ਜਾ ਕੇ ਹੈ ਭਾਰ ਸੋ ਕਾਇ ਨਾ ਕਰੇ ਪਰਿਵਾਰ ਕਹੋ ਕਬੀਰ ਕੋਲ ਵਿਚਾਰੇ ਕਿਹਾ ਬਸ ਜੋ ਦੇਖਦੇ ਮੈਂ ਸਾਰੀ ਗੌੜੀ ਕਬੀਰ ਜੀ ਬਿਨਸਾ ਸਤੀ ਹੋਵੇ ਕੈਸੇ ਨਾ ਪੰਡਿਤ ਦੇਖੋ ਨਹੀਂ ਸਿਮਰ ਯਾਰ ਅਫਰੀਦ ਬਿਨਾਂ ਕੈਸੇ ਵਧੇ ਸੁਨੇ ਜਾਵ ਲਾਗ ਰਾਜ ਸਭ ਲਾਗ ਨਹੀਂ ਨਿਵ ਰਾਓ ਸਾਂ ਸਤ ਕਰੇ ਜੀ ਆਪਣੇ ਸੋਰ ਮਿਲਿਆ ਕਹੋ ਮੇਰੇ ਸੁਪਨੇ ਧੰਨ ਮਨ ਧਨ ਗ੍ਰਹਿ ਸੋਭ ਸ੍ਰੀ ਸੋ ਸਾਗਰ ਕਹਿ ਕਬੀਰ ਗੌੜੀ ਕਬੀਰ ਜੀ ਵਿਖਿਆ ਵਿਆਪਕ ਸਗਤ ਸੰਸਾਰ ਵਿਖਿਆ ਲੱਡੂ ਵੀ ਪਰਿਵਾਰ ਦੇ ਨਾਲ ਚੌੜ ਪੱਤ ਬੋੜੀ ਹਰਸ ਤੋਰ ਵਿਚਾਰ ਸਨ ਜੁੜੀ ਰਹਾ ਉਸ ਤੋਰ ਨਾਲ ਦਾਦੇ ਲੱਗ ਗਿਆ ਨਿਗਟ ਨੀਰ ਪਾਸ ਵੀ ਉਸ ਨਝਾਲ ਚੇਤਾ ਚਿਰ ਸਿੰਘ ਨੀਰ ਸੋ ਜਲ ਨਿਰਮਲ ਕਥਤ ਕਬੀਰ ਗੌੜੀ ਕਬੀਰ ਜੀ ਜੈ ਕੁਲ ਪੂਰਨਾ ਗਿਆਨ ਚਾਰੇ ਵਿਧਵਾ ਕਾਸਨਾ ਭਾਈ ਮਚਾਰੀ ਜੈ ਨਾਰ ਰਾਮ ਭਗਤ ਨੇ ਸਾਰੀ ਜਨਮ ਸਵਾਸਨਾ ਮੋ ਅਪਰਾਧੀ ਰਹਾਓ ਮੁਛ ਮੁਝ ਗਾਓ ਗਏ ਕਿਨ ਬਚਿਆ ਬੁੜਜ ਬੁੜਭੁਜ ਰੂਪ ਜੀਵੇ ਜਗ ਮਜਾ ਕਹੋ ਕਬੀਰ ਜੈ ਸੰਗਤ ਸੁਭ ਨਾ ਬਿਨਾ ਜਸ ਕੋਜ ਕਰੂਪ ਗੌੜੀ ਕਬੀਰ ਜੀ ਸੋ ਜਨ ਗਏ ਕਸਮ ਕਰਨਾ ਤਿੰਨ ਕੇ ਸਭ ਲਿਆਰੇ ਜਾਓ ਸੋ ਨਿਰਭਰ ਨਿਰਭਰ ਹਾਲ ਗੁਣ ਗਾਵੇ ਸੋ ਭਾਈ ਮੇਰੇ ਮਨ ਭਾਵੇ ਰਹੋ ਜੇ ਘੱਟ ਨਾਮ ਰਿਹਾ ਭਰਪੂਰ ਤਿੰਨ ਵੀ ਪਗ ਪੰਗ ਜਾਉ ਧੂੜ ਜਾਗ ਲਾਭ ਮਤਰਾ ਤੀਰ ਸਹਿਸ ਸਹਿਜ ਗੁਣ ਸਮੇ ਕਬੀਰ ਗੌੜੀ ਕਬੀਰ ਜੀ ਗਗਨ ਸਾਹਿਬ ਚੁਗੇ ਮੇਰੀ ਭਾਟੀ ਚਾਂਦ ਸਾਂਝ ਮਹਾਰਸਨ ਧਿਆ ਕਾਠੀ ਉਹ ਕਹੋ ਕਹੀਏ ਸਹਿਜ ਮਤਵਾਰਾ ਪੀਵ ਤੇ ਰਾਮ ਰਸ ਗਿਆਨ ਵਿਚਾਰਾ ਰਹੋ ਸਹਿਜ ਕਲਾਲਣ ਜੋ ਮਿਲੇ ਆਈ ਆਨੰਦ ਮਾਤੇ ਆਂਦਿਨ ਜਾਈ ਕੀਨਤ ਸੀ ਤੇ ਨੰਜਨ ਲਾਇਆ ਕਹੋ ਕਬੀਰ ਤੋ ਅਨੁਭਵ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਓ ਮਨੇ ਵਿਆਪੀ ਮਨੇ ਮਾਰ ਕਵਨ ਸਿਧ ਸਾਪੀ ਕਵਨ ਸੋ ਗੁਣ ਜੋ ਮਨ ਮਾਨੇ ਮਨ ਕੋ ਮਾਰ ਕਹੋ ਕਿਸ ਤਾਰੇ ਰਹਾਓ ਮਨ ਅੰਤਰ ਬੋਲੇ ਸਭ ਕੋਈ ਕਵਨ ਮਨ ਮਾਰੇ ਬਿਨ ਭਗਤ ਨਾ ਹੋਏ ਕਹੋ ਕਬੀਰ ਜੀ ਜਾਣ ਭੇਵ ਮਨ ਮਾ ਸੁਧਨ ਤੇ ਬੰਦੇ ਉਪ ਗੌੜੀ ਕਬੀਰ ਜੀ ਪੋਜ ਦਿੱਤੇ ਅੰਬਰਤਾਰੇ ਕਿਨੋ ਚੀਤੇ ਚਿਤਨਾਰੇ ਕੋਹਰ ਪੰਡਤ ਅੰਬਰ ਪਾਸੋ ਲਾਗਾ ਬੂਝੇ ਬੁਝਣਾ ਸੁਭਾਗਰਾ ਉਹ ਸੂਰਜ ਚੰਨ ਕਰਿਓ ਜਿਆਰਾ ਸਾਹਮਣੇ ਫਸਰਿਆ ਬ੍ਰਹਮ ਸਾਰਾ ਕਹੋ ਕਬੀਰ ਜਾਣੇ ਕਾ ਸੋਏ ਰਿਦੇ ਰਾਮ ਮੁਖ ਰਾਮੇ ਹੋਏ ਗੌੜੀ ਕਬੀਰ ਜੀ ਵੇਰ ਵੀ ਬੁਤਰੀ ਸੁਣਿਤ ਭਾਈ ਸਾਂਕਲ ਦੇਵੀ ਕਿ ਲਹਿਆਈ ਆਪਣ ਨਗਰ ਆਪ ਦੇ ਬਾਂਧਿਆ ਮੋਹੇ ਕਹਿ ਫਾਦ ਕਾਸਰ ਸੰਧਿਆ ਰਾਓ ਕਰੜੀ ਨਾ ਕਟੇ ਤੂਟ ਨਾ ਜਾਈ ਸਾਸ ਆਪਣੇ ਵਿੱਚ ਆਖੋ ਖਾਈ ਹਾਮ ਦੇਵਤ ਜਿਨ ਸਭ ਜਗ ਲੂਟਿਆ ਕਹੋ ਕਬੀਰ ਮੈਂ ਰਾਮ ਕਹਿ ਛੁਟਿਆ ਗੌੜੀ ਕਬੀਰ ਜੀ ਦੇ ਮਹਾਰ ਲਗਾਮ ਪੈਰਾ ਵੋ ਸਗਲ ਤੇ ਜੀਨ ਗਗਨ ਰਾਵੋ ਆਪਣੇ ਵਿਚਾਰ ਸਵਾਰੀ ਕੀਜੇ ਸਹਿਜੇ ਪਾਵੜੇ ਪਵਿੱਤਰ ਲੀਜੇ ਰਹਾਓ ਚੱਲ ਰੇ ਬੈਕੁੰ ਤੁਝੇ ਲੈ ਤਾਰੋ ਹੈ ਤੇ ਪ੍ਰੇਮ ਕੇ ਜਾ ਕੇ ਮਾਰੋ ਕਹਿ ਤੂੰ ਵੀਰ ਭਰੇ ਸਵਾਰਾ ਵੇਖ ਤੇਵ ਨਾ ਰਹਿਣੇ ਵਾਲਾ ਗੌੜੀ ਕਬੀਰ ਜੀ ਜੈ ਮੁੱਖ ਪਾਂਚੋ ਅੰਮ੍ਰਿਤ ਖਾਏ ਤੈ ਮੁੱਖ ਦੇਖ ਲੁਕਟ ਲਾਏ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਿਓ ਔਰ ਗਰਭ ਸਿਰਾ ਰਾਓ ਕਾਇਆ ਗੁੱਤੀ ਬਹੁ ਵਿਭਾਤੀ ਪੋ ਜਾ ਰਹੇ ਵੋ ਗਲ ਮਾਟੀ ਕਹਿ ਕਬੀਰ ਹਰ ਚੰਦ ਖਾਵੋ
ਪਾਸ਼ੇ ਦੇ ਜਮ ਕਿਉਂ ਨਾ ਪਠਾਵੋ। ਗੌੜੀ ਕਬੀਰ ਜੀ ਆਪੇ ਪ੍ਰਭਕ ਆਪੇ ਪਵਨਾ ਚਾਰੇ ਖਸਮ ਤਰਾਕੇ ਕਵਨਾ ਰਾਮ ਜੋਸ ਕਨ ਜੀ।

ਨਾਮ ਸੀ ਜਰਿਆ ਸਮਾਏ ਰਹਾ ਆਖੋ ਜਰੇ ਕੋ ਕਾਹੇ ਹੋਏ ਹਨ ਨਟਵਟ ਖੇਲੇ ਸਰੰਗ ਪਾਣ ਕਹੋ ਕਬੀਰ ਅੱਖਰ ਦੋਏ ਭਾਸ ਹੋਏ ਕਾ ਖਸਮ ਤਾਂ ਲੈ ਜਾ ਖਰਾਕ ਗੌੜੀ ਕਬੀਰ ਜੀ ਦੁੱਖ ਦੇ ਨਾਮ ਹੈ ਜੋੜ ਧਿਆਨ ਨਾਮ ਹੈ ਜੋਗ ਧਿਆਨ ਚਿੱਤ ਲਾਇਆ ਬਿਨ ਬਰਾਗ ਨਾ ਚੂਸ ਮਾਇਆ ਕੈਸੇ ਜੀਵਨ ਹੋਏ ਹਮਾਰਾ ਕੈਸੇ ਜੀਵਨ ਹੋਏ ਹਮਾਰਾ ਜਾਪਣਾ ਹੋਏ ਰਾਮ ਨਾਮ ਦਾ ਰਾਮ ਕਹੋ ਕਬੀਰ ਕੋ ਜੋ ਸਮਾਨ ਰਾਮ ਸਮਾਨ ਦੇਖੋ ਮਨ ਗੌੜੀ ਕਬੀਰ ਜੀ ਜੈ ਸਿਰ ਰਾਜ ਰਾਜ ਬਾਦਲ ਪਾਵ ਸੋ ਸਿਰ ਸੁੰਚਿਤ ਵਾਰੇ ਕਾਲ ਇਸ ਤਨ ਧਨ ਕੋ ਕਿਆ ਕਰ ਵਈਆ ਰਾਮ ਨਾਮ ਕਾਹੇ ਨੰਦੜੀਆ ਰਾਓ ਕਹਿ ਸਕ ਵੀ ਸੁਣੋ ਮਨ ਮੇਰੇ ਇਹੀ ਹਵਾਲ ਹੋਏ ਕਿ ਤੇਰੇ ਗੌੜੀ ਗੁਆਰੇ ਕੇ ਪਦੇ ਪ੍ਰਤੀਸ ਰਾਗ ਗੌੜੀ ਗੁਆਰੇ ਦੀ ਆਸਪਰੀ ਕਬੀਰ ਜੀ ਕਬੀਰ ਜੀ ਕੀ ਇੱਕ ਓਂਕਾਰ ਦੂਸਰਾ ਸੁੱਖ ਮੰਗ ਦੁਖਾਗੇ ਆਵੇ ਸੋ ਸੁਖ ਮਾਮੋ ਨਾ ਮੰਗੇ ਭਾਵੇ ਵਿਖਿਆ ਅਜੋ ਸੋ ਸੁਖ ਆਸਾ ਵਸੇ ਹੋਈ ਹੈ ਰਾਜਾ ਰਾਮ ਨਮਸਕਾਰ ਰਾਓ ਫਿਰ ਸੁਖ ਤੇ ਸਿਵ ਬ੍ਰਾਹਮੰਡਰਾ ਨਾ ਸੋ ਸੁਖ ਮੋਹ ਫਸਾ ਚਲ ਜਾਣਾ ਸਨ ਘਰ ਦਾ ਇੱਕ ਨਾਲ ਤੇ ਮੁੰਡੇ ਕਾ ਤਿੰਨ ਵੀ ਤਨ ਮੈਂ ਨਹੀਂ ਦੇਖਿਆ ਇਸ ਮਨ ਕੋਈ ਖੋਜੋ ਭਾਈ ਤਾਂ ਝੂਠੇ ਮਹਾ ਮਨ ਕਹਾ ਸਮਾਏ ਗੁਰੂ ਪ੍ਰਸਾਦੀ ਜੈ ਦੇ ਨਾਮਾ ਭਗਤ ਦੇ ਪ੍ਰੇਮ ਇੰਨੀ ਹੈ ਜਾਣਾ ਇਸ ਮਨ ਕੋ ਨਹੀਂ ਆਵਣ ਜਾਣਾ ਜਿਸ ਦਾ ਭਰਮ ਗਿਆ ਤਿੰਨ ਸਭ ਜਾਣਾ ਇਸ ਮਨ ਕੋ ਰੂਪ ਨਾ ਦੇਖਿਆ ਗਏ ਹੁਕਮੇ ਹੋਇਆ ਹੁਕਮ ਬੂਝ ਸਮਾਏ ਇਸ ਮਨ ਕਾ ਕੋਈ ਜਾਣੇ ਭੇਜੋ ਇਸ ਮਨ ਲੀਏ ਪੈ ਸਕਦੇ ਹੋ ਜੀਓ ਏ ਕਰ ਸਕ ਜਾ ਇਸ ਮਨ ਕੋ ਰਵ ਰਹੇ ਕਬੀਰਾ ਗੌੜੀ ਗੁਆਰੜੀ ਐਨੇ ਸੇਗ ਨਾਮ ਜੋ ਜਾ ਕੇ ਖੇਤਕ ਸਿੱਧ ਪੈਲੀ ਬੁਲਾ ਕੇ ਰਹਾ ਉਹ ਸਾਧਕ ਸਿੱਧ ਸਗਲ ਮਨ ਹਾਰੇ ਇਹ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋ ਹੋਏ ਨਾ ਨਾ ਕਹਿ ਕਬੀਰ ਰਾਮ ਨਾ ਪਛਾਣਾ ਗੌੜੀ ਵੀ ਸੋਰਠ ਭੀ ਰੇ ਚੀਨ ਰਾਜ ਲਾਲ ਸੋਏ ਨਾ ਹੀ ਹਰ ਤਾਜ ਕਤ ਕਾਹੂ ਕੇ ਜਾਹੀ ਰਹਾ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾ ਤਾਂ ਸੋਏ ਸੋ ਸਾਹਿਬ ਰਿਹਾ ਭਰਪੂਰ ਸਦਾ ਰੰਗ ਸੰਗ ਨਾ ਹੀ ਅਤੂਰ ਕਵਲਾ ਚਾਰਨ ਸਰਨ ਹੈ ਜਾ ਕੇ ਕਹੋ ਨਾਨਕ ਨਾ ਹੀ ਘਰ ਤਾਂ ਫਿਰ ਸਭ ਕੋ ਕਹੇ ਜਾਸਦੀ ਵਾ ਤਾਂ ਸੋ ਸਮਰੱਥ ਨਿਜ ਪਤ ਹੈ ਦਾਤਾ ਕਹੇ ਕਬੀਰ ਬੂੜਨ ਜਗ ਸੋਈ ਜਾ ਕੇ ਹਿਰਦੇ ਹੋਰ ਨਾ ਹੋਈ ਕੌਣ ਕੋ ਪੂਤ ਪਿਤਾ ਕੋ ਕਾ ਕੋ ਕੌਣ ਮਰੇ ਕੋ ਦੀਏ ਦੇ ਸੰਤਪ ਹਾਰ ਠਾਕ ਜਗ ਕੋਠ ਗੋਰੀ ਟਲਾਈ ਹਰ ਕੇ ਦਿਓ ਕੈਸੇ ਜੀਓ ਮੇਰੀ ਮਾਈ ਰਾਓ ਕੌਣ ਸੋ ਪੁਰਖ ਕੌਣ ਸੀ ਨਾਰੀ ਹੈ ਤਤ ਲਿਓ ਸ੍ਰੀ ਵਿਚਾਰੀ ਕਹਿ ਕਬੀਰ ਠਾਕ ਸਿਓ ਮਨ ਮਾਨਿਆ ਗਈ ਰਹੋਈ ਠਗ ਪਹਿਚਾਨਿਆ ਆਪ ਮੁਖ ਭੈ ਰਾਜਾ ਰਾਮ ਸਹਿ ਜਨਮ ਮਰਨ ਕਟ ਪਰਮਗਤ ਪਾਈ ਰਹਾ ਸਾਧੂ ਸੰਗਤ ਦੀ ਪੰਜ ਦੂਰ ਤੇ ਲੀਨ ਜਾਏ ਅੰਮ੍ਰਿਤ ਨਾਮ ਜਪੂ ਜਪਣਾ ਮੋਲ ਦਾਸ ਕਰ ਲੀਨੋ ਆਪਣਾ ਸਤੁਰ ਕੀਨੋ ਪਰ ਪੁਗਾਰ ਕਾਲੀਨ ਸਾਧ ਸੰਸਾਰ ਚਾਰਨ ਕਵਰ ਚੋ ਲੰਘ ਬੀਤ ਗੋਬਿੰਦ ਵਸੇ ਨਿਤਾ ਨਿਤ ਚੀਤ ਮਾਇਆ ਤਵਤ ਪੂਜਿਆ ਅੰਗਿਆਰ ਮਨ ਸੰਤੋਖ ਨਾਮ ਵਧਾਰ ਜਾਗ ਥਲ ਪੂਰ ਰਹਿ ਪ੍ਰਭ ਸਵਾਮੀ ਜਤ ਵੇਖੋ ਤਤ ਅੰਤਰ ਜਾਮੀ ਆਪਣੀ ਭਗਤੀ ਆਪਣੀ ਭਗਤ ਆਪ ਹੀ ਦੇ ਲਾਏ ਪੂਰਵ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਜਿਸ ਪੂਰਨ ਸਾਜ ਕਬੀਰ ਕੋ ਸਵਾਮੀ ਗਰੀਬ ਨਿਵਾਸ ਜਾਗ ਹੈ ਸੂਤਕ ਥਲ ਸੂਤ ਸੂਤਕ ਸੂਤਕ ਸੂਤਕ ਉਪਤ ਹੋਈ ਜਨਵੇਂ ਸੂਤਕ ਮੂਹੇ ਕੌਣ ਸੂਤਕ ਸੂਤਕ ਪਾਠ ਦੇ ਕੋਈ ਕੌਰੇ ਪੰਡੀਆ ਕੌਣ ਪੁੱਛਦਾ ਐਸੇ ਗਿਆਨ ਜਬ ਮਿਰਮਿਤਾ ਰਹੋ ਨੈਨੋ ਸੂਤਕ ਮੈਨੋ ਸੂਤਕ ਸੂਤਕ ਸਰਵਨੀ ਹੋਈ ਉਠੇ ਸੂਤਕ ਲਾ ਕੇ ਸੂਤਕ ਪ੍ਰੇਸ ਹੋਈ ਫਾਸਣ ਵਿਵਿਧ ਸਭ ਕੁਝ ਜਾਣੇ ਸੂਤਨ ਕੀ ਕੋਈ ਕਹਿ ਤੁਸੀਂ ਰਾਮ ਦੇ ਵਿਚਾਰੇ ਸੂਤਕ ਦਿਨੇ ਨਾ ਹੋਈ ਗੌੜੀ ਝਗੜਾ ਏਗਨ ਮੇਰੋ ਰਾਮ ਜੋ ਤੁਮ ਆਪਣੇ ਜਾਣ ਸੋ ਕਾਮ ਰਹੋ ਇਹ ਮਨ ਵੱਡਾ ਕੇ ਜਾ ਸੋ ਮਨ ਮਾਨਿਆ ਰਾਮ ਵੱਡਾ ਕੇ ਰਾਮ ਜਾਣਿਆ ਬ੍ਰਹਮਾ ਵੱਡਾ ਕੇ ਜਾ ਸਪਾਇਆ ਵੇਦ ਵੱਡਾ ਕੇ ਜਹਾਂ ਤੇ ਆਇਆ ਕਹਿ ਕਬੀਰ ਹੋ ਭਇਆ ਦਾ ਤੀਰਥ ਵੱਡਾ ਕੇ ਹਰ ਕਾ ਦਾਸ ਥਾਲ ਰਾਹ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਣੀ ਭਰਮੀ ਗਰਾਟੀ ਰਹਿਣ ਮਾਇਆ ਬਾਂਧੀ ਰਹਾ ਉਸ ਜਿੱਤੇ ਕਿਦੋ ਸੂੰਦਰਾਣੀ ਮੋਹ ਬਲੇਡਾ ਟੂਟਾ ਕਿਤਨਾ ਚਾਨ ਫਰੀਤਾ ਉੱਪਰ ਦੁਰਮਤ ਭਾਂਡਾ ਫੂਟਾ ਆਂਦੀ ਪਾਸੇ ਜੋ ਜਲ ਬਿਰਖੇ ਤੈ ਤੇਰਾ ਜਨ ਭੀਨਾ ਕਹਿ ਕਬੀਰ ਮਨ ਭਇਆ ਪ੍ਰਕਾਸ਼ਾ ਉਹਦੇ ਭਾਨ ਜਬ ਚਿੰਨਾ ਗੌੜੀ ਚੇਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਾਜਾ ਸੁਣੋ ਨਾ ਹਰ ਗੁਣ ਗਾਵੇ ਬਾਤਨ ਵੀ ਇਸ ਮਨ ਗਾਵੇ ਐਸੇ ਲੋਗਨ ਸੇ ਕਿਹਾ ਕਹੀਏ ਜੋ ਕਿਹਾ ਕੀ ਭਗਤ ਦੇ ਬਾਅਦ ਤਿੰਨ ਦੇ ਸਵਾਦਰਾਂ ਨੇ ਰਹੀਏ ਰਾਓ ਆਪਣਾ ਦੇਹ ਚੂਰੂ ਪਰ ਪਾਣੀ ਤੇ ਨਿੰਦਿਆ ਜੈ ਗੰਗਾਣੀ ਬੈਠੇ ਉੜੇ ਉਤਰਤਾ ਚਾਲੇ ਆਪ ਗਏ ਔਰ ਨੂੰ ਤੂੰ ਘਾਲੇ ਛਾੜ ਚਰਚਾ ਹੁਣ ਜਾਣੇ ਬ੍ਰਹਮਾ ਹੋ ਕੋ ਕਹਿਓ ਨ ਮਾਨੇ ਆਪ ਗਏ ਔਰ ਨੂੰ ਕੋ ਗਏ ਆਗ ਲਗਾਏ ਮੰਦਿਰ ਮੈਂ ਸੋਵੇ ਆਵਰਨ ਹਰਸ ਆਪ ਹੈ ਸਾਨੇ ਤਿੰਨ ਕੋ ਦੇਹ ਕਵੀ ਜਲਾਨੇ ਰਾਗ ਗੌੜੀ ਵੈਰਾਗਨ ਕਵੀ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੀਵਿਤ ਵਿਤਨ ਅਨੇ ਕੋ ਮੂਹੇ ਸਰਾਦ ਕਰਾਹੀ ਪਿੱਤਰ ਪੀ ਬੋਪੜੇ ਕੋ ਕਿਉਂ ਪਾਵੇ ਹੋਊਗਾ ਕੁਕਰ ਸਾਹੇ ਮੋਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਇਸੇ ਕੁਸਲ ਵੀ ਕਹਿਤੇ ਹੋਈ ਰਹਾਉ ਮਾਟੀ ਕੇ ਘਰ ਤੇ ਵੀ ਦੇਵਾ ਤਿਸ ਸਾਲਦੇ ਜੀਓ ਦੇਹੀ ਐਸੇ ਪਿੱਤਰ ਤੁਮਾਰੇ ਗਈ ਆਪਣਾ ਕਹਿ ਨਲੇ ਹੀ ਚਾਚੀਓ ਕਾਟੇ ਨਿਰਜੀਓ ਪੂਜੇ ਅੰਤ ਕਾਲ ਕੋ ਭਾਰੀ ਰਾਮ ਨਾਮ ਵੀ ਗਤ ਨੀ ਜਾਣੀ ਪੈ ਡੂਬੇ ਸੰਸਾਰੇ ਦੇਵੀ ਦੇਵਾ ਪੂਜੇ ਡੋਲੇ ਪਾ ਬ੍ਰਹਮ ਨੇ ਜਾਣਾ ਕਹਿ ਤੇ ਕਬੀਰ ਕੋਲ ਨੀ ਚੇਤਿਆ ਵਿਖਿਆ ਸਿਰ ਪਟਾਣਾ ਗੌੜੀ ਜੀਵਤ ਮਰੇ ਮਰੇ ਸੁਣ ਜੀਵੇ ਐਸੇ ਸੁਣ ਸਮਾਇਆ ਅੰਜਨ ਮਨ ਰੰਜਨ ਰਹੀਏ ਬੋਰਨ ਭਾਜਰ ਪਾਇਆ ਮੇਰੇ ਰਾਮ ਐਸਾ ਕੇਵਲ ਹੋਈਏ ਕੁਰਮਤ ਮਨੁਆ ਉਸ ਟਾਕੋ ਇਨ ਵੀ ਅੰਮ੍ਰਿਤ ਪੀ ਹੋਈਏ ਰਹਾਉ ਗੁਰ ਕੇ ਬਾਣ ਵਜਰ ਕਲ ਕੀਤੀ ਪ੍ਰਗਟਿਆ ਪਰਤਰ ਕਸਤਾ ਸਾਗ ਤੋਂ ਦੇਰ ਜੇ ਉੜੀ ਭਰਮ ਚੁੱਕਾ ਚਲ ਸੇਵ ਕਰ ਬਸਤਾ ਤਿੰਨ ਬਿਨ ਬਾਣੇ ਧਰੁਕ ਚੜਾਈਏ ਜਗ ਵੇਦਿਆ ਭਾਈ ਜੈ ਸੂਡੀ ਭਵਨ ਭਵਨ ਚਲਾਵੇ ਡੋਰੀ ਰਹਿ ਲਵ ਲਾਈ
ਹੁਣ ਮਨ ਮਨਮਾ ਸੁਣ ਸਮਾਂ ਦਾ ਡੁੱਬਦਾ ਤੁਰੰਤ ਭਾਗੀ ਕਹੋ ਕਬੀਰਨ ਭੋ ਵਿੱਚ ਦੇਖਿਆ ਰਾਮ ਨਾਲ ਲਾਗੀ ਗੌੜੀ ਬਰਾਗਰ ਦੀਪ ਦੇ ਉੱਠ ਪੌਣ ਚੱਕਰ ਖੜ ਭੇਜਦੇ ਸੋਚ ਸਮਾਧਾਨ ਆ ਗਈ ਆਵੇ ਨਾ ਜਾਏ ਮਰਿਆ ਜੀਵੇ ਤਾਸ ਕੋਈ ਬੇਰਾਗੀ ਮੇਰੇ ਮਨ ਮਨ ਹੀ ਉਲਟ ਸਮਾਨ ਨਾ ਗੁਰ ਪ੍ਰਸਾਦ ਅਗਲ ਪਈ ਅਵਰੇ ਨਾ ਤਾਂ ਸਾਬੇ ਕਰਨਾ ਰਹੋ ਨਿਵਰੇ ਦੂਰ ਦੂਰ ਪੁਨ ਨਿਵਰੇ ਜਿਨ ਜੈਸਾ ਕਰ ਮਾਨਿਆ ਅਲੋਤੀ ਕਰ ਜੈਸੇ ਪੇ ਅਵਰੇ ਡਾ ਜਿਨ ਪੀਆ ਤਿੰਨ ਜਾਣਿਆ ਤੇਰੀ ਨਿਰਗੁਣ ਕਥਾ ਕਾਇ ਸੋ ਕਹੀਏ ਐਸਾ ਕੋਈ ਵੇਖੀ ਕੋ ਕਬੀਰ ਜਿਨ ਦੀ ਅਪਲੇਤਾ ਤਿੰਨ ਜੈ ਰਹੀ ਚੱਲ ਦੇਖੀ ਗੌੜੀ ਦਹਿ ਭਾਵ ਸਿੰਧ ਧੂਬਨੀ ਚਈਆ ਤੈ ਉਤਪਤ ਪਾਲੋ ਨਾਹੀ ਜੀਨ ਮਰਤ ਨ ਦੁੱਖ ਸੁਖ ਦਿਆ ਪੇ ਸੁਨ ਸਵਾਦ ਦੋ ਤੈ ਨਾਹੀ ਸਹਿਜੀ ਕਥਾ ਕਥਾ ਇੰਦਰਾਲੀ ਤੁਲ ਨਹੀਂ ਦੇ ਜਾਏ ਨ ਮੁਕਾਤੀ ਹੁਲਕੀ ਲਗੇ ਨਾ ਭਾਰੀ ਰਿਹਾ ਉਹ ਅਰਧ ਉਰਧ ਦੂ ਤੈ ਨਾਹੀ ਰਾਤ ਦਿਨ ਤੈ ਨਾਹੀ ਜਾਣੇ ਪਵਨ ਪਵਕ ਹੁਣ ਨਾਹੀ ਸਤੂ ਸਮਾਈ ਗਮ ਹੋਚ ਰਹੇ ਨਿਰੰਤਰ ਗੁਰੂ ਕੀ ਪਾਤੇ ਲਈਏ ਕਹੋ ਕਬੀਰ ਵੱਲ ਜਾਓ ਗੁਰ ਆਪਣੇ ਸਤਸੰਗਤ ਮਿਲ ਰਹੀਏ ਗੌੜੀ ਪਾ ਪੁੰਨ ਤੋਂ ਵੈਲ ਸਾਹੇ ਪਾਵਨ ਪੂਜੀ ਪ੍ਰਕਾਸ਼ ਤੋਂ ਤੁਸੀਂ ਪੂਣ ਭਰੀ ਘੱਟ ਵੀ ਤੇਰੇ ਇੰਨੇ ਵਿਦ ਚਾਂਡ ਵਿਸਾਇਓ ਐਸਾ ਨਾਇਕ ਰਾਮ ਹਮਾਰਾ ਸਰਵ ਸਾਰ ਕੀ ਹੁਣ ਜਰਾ ਰਹਾਓ ਕਾਮ ਉਦੋ ਭੈਜ ਗਾਤੀ ਮੰਤਰ ਅੰਗੜਵਾਰਾ ਪਾਸਾ ਤੇ ਮੇਰੇ ਦਾਨ ਮੇਰੇ ਡਾਂਡਾ ਉਤਰੇ ਉਪਾਰਾ ਕਹਿ ਵੀਰ ਮੇਰੇ ਸੰਤੋ ਆਬ ਕੈਸੀ ਬਣੀ ਆਈ ਘਾੜੀ ਚੜ੍ਹ ਵੈਲ ਇੱਕ ਥਾਗਾ ਚਲੋ ਗੋਣ ਛਿਟਕਾਈ ਕੌੜੀ ਪੰਜ ਬਦਾ ਪੇਮਗੜੇ ਦਿਨ ਚਾਰ ਸੋੜੇ ਜਾਣ ਦਾ ਲੋਕ ਨ ਜਾਣੀ ਮੂਹ ਕੇ ਆਣਾ ਕਹੋ ਰੱਡੀਆਂ ਪਾ ਤੇ ਗੰਨ ਖੜੀ ਪਾਹੋ ਘਰ ਆਏ ਮਕਲਾਉ ਆਏ ਰਾਓ ਉਹ ਜੇ ਦਿੱਤੇ ਕੂੜੀ ਕੌਣ ਲਾਜ ਬਿਹਾਰੀ ਲਾਜ ਘੜੀ ਚੋ ਟੂਟੀ ਪੜੀ ਉਹ ਚਲੀ ਬਨਿਹਾਰੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਆਪਣਾ ਸਾਹ ਸਵਾਏ ਤਾਂ ਸੁਹਾਗਣ ਜਾਣੀ ਗੁਰੂ ਸਾਹਿਬ ਦੇ ਵਿਚਾਰੇ ਖੇਡ ਤੇ ਜੀਵਾਂ ਦੀ ਸਾਹ ਫਿਰੇ ਦੇਖੋ ਵਿਚਾਰੀ ਇਸਾਂ ਕਿਹਾ ਆਖੀਏ ਕਿਹਾ ਮੇਰੇ ਵਿਚਾਰੀ ਭਈ ਨਿਰਾਸੀ ਉੱਠ ਚਲੀ ਚੇਤ ਬੰਨ ਨਾ ਧੀਰਾ ਆਸੀ ਚਾਨੀ ਲਾਂਘੋ ਭੋਜੋ ਸਨ ਕਵੀਰਾ ਗੌੜੀ ਜੋਗੀ ਕਰੇ ਜੋਗ ਭਲ ਮਿੱਠਾ ਹੋਣਾ ਦੂਜਾ ਭਾਈ ਰੁੰਡੇ ਮੁੰਡੇ ਏਕੇ ਸਾਹਿਬ ਦੀ ਦੇ ਇਹ ਕਹੀਏ ਸਿੱਧ ਪਾਈ ਹਾਰ ਬਿਨ ਭਰਮ ਭੁਲਾਣੇ ਅੰਦਾ ਚਾਹ ਕੇ ਜਾਓ ਆਪ ਛਿਟਕਾਵੇ ਤੇ ਬਾਂਧੇ ਬਹੁ ਹੁੰਦਾ ਰਹੋ ਕਹਿ ਤੇ ਉਪਜੀ ਤੇ ਚਮਾਨੇ ਇਹ ਵਿਧ ਵਿਕਰੀ ਸਾਹੀ ਪੰਡਿਤ ਗੁਣੀ ਸੂਰ ਹਮਦਾ ਦੇ ਇਹ ਕਹਿ ਬਡ ਹਮ ਹੀ ਜਿਸੇ ਬੁਝਾਏ ਸੋਈ ਬੁਝੇ ਬਿਨਾ ਬੁਝੇ ਕਿਆ ਰਹੀਏ ਸੁਰ ਮਿਲੇ ਹਨੇਰਾ ਕਿਸੇ ਇਨ ਵਿਧ ਮਾਣਕ ਲਈਏ ਤਾਜ ਬਾ ਵਿਦਾਨ ਨੇ ਬੇਕਾਰਾ ਹਰ ਪਰ ਦੇੜ ਕਰ ਰਹੀਏ ਕੋ ਕਵੀ ਹੁੰਗੇ ਗੁਰਸਾਇਆ ਪੁੱਛੇ ਦੇਖਿਆ ਕਹੀਏ ਗਾਹ ਗੌੜੀ ਕੁਵੀ ਕਵੀਰ ਜੀ ਇੱਕ ਓਂਕਾਰ ਸੁਰਗ ਪ੍ਰਸਾਦ ਜੈ ਕਾ ਸ਼ਾਹ ਤਾਂ ਵਿੱਚ ਨਾਹੀ ਪੰਜ ਸੱਤ ਤੈ ਨਾਹੀ ਜਿਹੜਾ ਪਿੰਗਲਾ ਸੂਨ ਬੰਦੇ ਹੈ ਗੁਣ ਕਟ ਜਾਏ ਸਾਗਾ ਟੂਟਾ ਗੁਰਮਸ ਜਿ ਗਿਆ ਤੇਰਾ ਕੋਟ ਕਾ ਸਮਾਈ ਇਹ ਸੰਸਾ ਮੁਕ ਆਉਂਦੇ ਪਿਆਪੇ ਮੋਕਿਓ ਕੋ ਨਾਲ ਤੈ ਸਮਝਾਈ ਰਹੋ ਜੈ ਪਰ ਭੰਡ ਪਿੰਡ ਤੈ ਨਾਹੀ ਰਚਨ ਹਾਰ ਤੇ ਨਾਹੀ ਜੋੜ ਨਾਰੋ ਸਦਾ ਦੀ ਤਾਂ ਇੱਕ ਇਹ ਵੀ ਸਮਾਹੀ ਜੋੜੀ ਜੁੜਿਆ ਤੋੜੀ ਟੂਟੇ ਜਪ ਲਗ ਹੋਏ ਬਨਾਸੀ ਕਾਕੋ ਠਾਕੁਰ ਕਾਕੋ ਸੇਵ ਕੋ ਕਾਹੂ ਕਹਿ ਜਾਸੀ ਕੋਕ ਵੀ ਲਿਵ ਲਾਗ ਰਹੀ ਹੈ ਜਿਹਾ ਬਸੇ ਦਿਨ ਰਾਤੀ ਉਹਾਂ ਕਾ ਮਰਮ ਹੋਈ ਪਰ ਜਾਣੇ ਉਹ ਤੋ ਸਦਾ ਅਭਨਾਸੀ ਕੌੜੀ ਸੋਚ ਸਿਮਰਤ ਦੋਏ ਕਰਨੀ ਮੁੰਦਰਾ ਪਰਮਤ ਬਾਰ ਗਿਣਤਾ ਸੁਣ ਸੁਭਾਪ ਨੇ ਆਸਨ ਵਿੱਚ ਸੰਕਲਪ ਵਿਚਰ ਸੁਣਤਾ ਮੇਰੇ ਰਾਜਨ ਮੈਂ ਬਿਰਾਗੀ ਜੋਗੀ ਮਾਰਤ ਨਾ ਸੋ ਵਿਯੋਗੀ ਰਹਾ ਉਹ ਕਾਂਡ ਬ੍ਰਹਮੰਡ ਮੈਂ ਸਿੰਘੀ ਮੇਰੇ ਬਟੂਆ ਸਭ ਜਗ ਬਸਮਾ ਧਾਰੀ ਤਾੜੀ ਲਾਗੀ ਤ੍ਰਿਪਲ ਤ੍ਰਿਪਲ ਬਰਟੀਏ ਝੂਟੇ ਹੋਏ ਵਿਚਾਰੀ ਮਨ ਪਵਨ ਦੋਏ ਤੁੰਬਾ ਕਰੀਏ ਜੁਗ ਜੁਗ ਸਾਲ ਸਾਲ ਜੀ ਸਿਰਪੀ ਪੰਡੀ ਤੂੰ ਸਿਆਹੀ ਆਨੰਦ ਸੁੰਦਰੀ ਬਾਜੀ ਸੁਣ ਮਨ ਮਗਨ ਪਏ ਹੈ ਪੂਰੇ ਮਾਇਆ ਡੋਲਣ ਲਾਗੀ ਕਹੋ ਕਬੀਰ ਸਾਹ ਕੋ ਜਨਮੀਲ ਦਿਓ ਫਿਰ ਆ ਗਈ ਗੌੜੀ ਗਾਜ ਨਾ ਗਜ ਦਸ ਗਾਜੇ ਕੀ ਸੂਰੀਆ ਏਕਤਰ ਨਾਈ ਸਾਰ ਸੂਰ ਨਾ ਫਨ ਵੇ ਤੇ ਸਵਾਗ ਲਗੋ ਦਿਖਾਈ ਗਈ ਬਣਾਉਣ ਮਾਹੋ ਘਾ ਚੋਡੇ ਜਾਜ ਲਾਹੋ ਰਾਓ ਗਜ ਨੇ ਮਿਣੀ ਤੋਲ ਨਾ ਸੁਈਏ ਪਾਚਨ ਸਿਰੜਾਈ ਜੋ ਕਰ ਪਾਚਨ ਵੀ ਨਭਾਵ ਝਗੜ ਝੜੇ ਹਾਈ ਤੁਨਕੀ ਬੈਠ ਕਸਮ ਕੀ ਵਰਸ ਸੇ ਵੇਲਾ ਕਤੀ ਆਈ ਛੂਟੇ ਕੁੰਡੇ ਭੂਏ ਬੁਰੀਆਂ ਚੱਲੇ ਸਲਾਸ ਆਈ ਛੋਟੀ ਨਲੀ ਅੰਤਰ ਨੇ ਕਿਸੇ ਨਜ਼ਰ ਰਹੀ ਵਿਝਾਈ ਚੋੜ ਪਸਾਰੀ ਯਾਰੋ ਵਪਰੀ ਕਹੋ ਕਬੀਰ ਸਮਝਾਈ ਗੌੜੀ ਏਕ ਜੋ ਦੇਖਾ ਮਿਲੀ ਕਿੰਤਾ ਅਕਿੰਬਾ ਹੋਏ ਨ ਹੋਏ ਜਿਵਿਤ ਘੱਟ ਨਾ ਉਹਨਾਂ ਉਪਜੇ ਸੂਟ ਮਰੇ ਜਨ ਸੋਏ ਸਾਹ ਸੁੰਦਰ ਮਈਆ ਮੇਰਾ ਮਨ ਲਾਗਾ ਤੋਹੇ ਰਹਾਓ ਸਾਧ ਮਿਲੇ ਸਿੱਧ ਪਾਈਏ ਕਿ ਇਹ ਜੋ ਕੇ ਭੋਗ ਦੋ ਮਿਲ ਕਾਜ ਉਪਜੇ ਰਾਮ ਨਾਮ ਸੰਯੋਗ ਲੋਕ ਜਾਣੇ ਇਹ ਰੀਤ ਹੈ ਇਸ ਉਪਰੰਭ ਵਿਚਾਰ ਜੋ ਕਾਸ਼ੀ ਵਿਦੇਸ਼ ਹੋਏ ਮਾਸ ਮਤੀ ਮਾਰ ਕੋਈ ਕਾਵੇ ਕੋ ਸੁਣਿਆ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨੇ ਅੰਤ ਵਰਗਤ ਪਾਏ ਕੌੜੀ ਜੇਤੇ ਜਿਦਾਂ ਕਾਤੇ ਡੂਬੇ ਭਾਵ ਸਾਗਰ ਨਹੀਂ ਤਾਰੇ ਉਰੇ ਕਰਮ ਧਰਮ ਕਾਤੇ ਉਹ ਸੰਜਮਾਨੰਦ ਮਨ ਜਾ ਰਹੇ ਉਰੇ ਸਾਸ ਗ੍ਰਾਸ ਗੋਦਾ ਤੋਂ ਠਾਕਰ ਸੋ ਕਿਉਂ ਮਨੁ ਵਿਚਾਰੇ ਉਰੇ ਹੀਰਾ ਲਾਲ ਹੋ ਜਾਂਦਾ ਕੌੜੀ ਬਦਲੇ ਹਾਰੇ ਉਰੇ ਰਹਾਓ ਕ੍ਰਿਸ਼ਨਾ ਸੇਖਾ ਭੂਖ ਭਰਮ ਲਾਗੀ ਫਿਰਦੇ ਨਾਮ ਵਿਚਾਰੇ ਉਰੇ ਹੁਰਮਤ ਮਾਨ ਹੇਰਿਓ ਮਨ ਮਾਹੀ ਗੁਰਕਾ ਚਾਦਨ ਧਾਰੇ ਉਰੇ ਸਵਾਦ ਲੋਕ ਤੇ ਇੰਦਰੀ ਰਸ ਪੇਓ ਮਦ ਰਸ ਲੈ ਤੇ ਵਿਸਾਰਿਓ ਰੇ ਕਰਮ ਭਾਵ ਸੰਤਨ ਦੇ ਸੰਗਾਂ ਨੇ ਕਾਸ ਲੋਕ ਉਧਾਰਿਓ ਰੇ ਧਾਵਤ ਜੋਨ ਜਨਮ ਭਰਮ ਥਾ ਕੇ ਆਪ ਦੁੱਖ ਸਾਰ ਹਮ ਹਾਰਿਓ ਰੇ ਕਹਿ ਕਬੀਰ ਗੁਰਤੇ ਮਿਲ ਤੁਮਾਰਾ ਪ੍ਰੇਮ ਭਗਤ ਨਿਤਾਰਿਓ ਰੇ ਗੌੜੀ ਕਾਲ ਪੁੱਤਰੀ ਅਸਤਨੀ ਮਨ ਬਹੁਰਾ ਰੇ ਚਾਤ ਰਚਿਓ ਜਗਦੀਸ ਕਾਮ ਸਵਾਏ ਗਾਜ ਵਸ ਪਰੇ ਮਨ ਬਹੁਰਾ ਰੇ ਅੰਗ ਸੀਤ ਵਿਖੇ ਬਾਚ ਹਰ ਰਾਸ ਸਾਂਝ ਮਨ ਬਹੁਰਾ ਰੇ ਨੇ ਸੋ ਹੋਏ ਨੇ ਹਰ ਮਾਜ ਭਜੇ ਮਨ ਬਹੁਰਾ ਰੇ ਗਿਉਨ ਰਾਮ ਜਹਾਜ ਰਹੋ
ਮਾਰਕਟ ਮੁਸੀ ਨਾਜ਼ਗੀ ਮਨ ਬੋਰਾ ਰੇ ਲਿਮੀ ਹੱਥ ਵਸਾ ਰਹੇ ਸੂਟਣ ਕੋ ਸਹਿਸਾ ਪਰਿਆ ਮਨ ਬੋਰਾ ਰੇ ਨਾਚਿਓ ਘਰ ਘਰ ਬਾਹਰ ਜਿਉ ਨਵੀਂ ਸੂਟਾ ਹੋਇਆ ਮਨ ਬੋਰਾ ਰੇ ਮਾਇਆ ਉਭਾਰ ਜੈਸਾ ਰੰਗ ਸੁਮਕਾ ਮਨ ਬੋਰਾ ਰੇ ਤਿਉ ਪਸਰੇ ਉਪਸਾਰ ਨਾਵਨ ਦੋ ਤੀਸ ਘਨੇ ਮਨ ਬੋਰਾ ਰੇ ਪੂਜਨ ਕੋ ਬੋ ਦੇਵ ਕੋ ਕਵੀ ਸੁਟਣੇ ਮਨ ਬੋਰਾ ਰੇ ਸੂਟਣ ਹਲਕੀ ਸੇਵ ਗੌੜੀ ਅਗਨ ਨਾ ਦੇ ਪਵਨ ਨਿਮਗਨੇ ਕਸਮ ਨੀਰ ਨਾ ਆਵੇ ਨਾਮ ਨਾਮ ਧਨ ਕਰ ਸੰਚੋ ਨੀ ਸੋ ਧਨ ਕਤੀ ਨ ਜਾਵੇ ਹਮਰਾ ਧਨ ਮਾਧੋ ਗੁਣ ਧਨੀ ਧਾਰੇ ਇਹ ਸਾਰ ਧਨ ਕਹੀਏ ਜੋ ਸੁਖ ਪ੍ਰਭ ਸੁਖ ਪ੍ਰਭ ਗੁਰ ਦੀ ਸੇਵਾ ਸੋ ਸੁਖ ਰਾਜਨ ਲਈ ਰਹਾਓ ਇਸ ਧਨ ਕਾਰਨ ਸ਼ਿਵ ਸਰਕਾਰਿਕ ਖੁਸ਼ ਭੈ ਉਦਾਸੀ ਮਨ ਮੁਖ ਅੰਦਰ ਸੇਵਾ ਨਰਣ ਪਰਿਣ ਜਮਕੀ ਫਾਸੀ ਨਿਜ ਧਨ ਗਿਆਨ ਭਗਤ ਗੁਰ ਦੀਨੀ ਤਿਸ ਦੀਨੀ ਤਾਸ ਮਿਤਮਨ ਲਾਗਾ ਜਲਤ ਅੰਬ ਥੰਬ ਮਨ ਧਾਵਤ ਭਰਮ ਬੰਧਨ ਭੋ ਭਾਗਾ ਕਹਿ ਕਬੀਰ ਮਤਲਬ ਕਿ ਮਾਤੇ ਹਿਰਦੇ ਤੇ ਵਿਚਾਰੀ ਤੁਮਕਾ ਲਾਹ ਕੋਟ ਅਸਵਸੀ ਹਮਕਾਰੀ ਕਮਰਾਰੀ ਪੌੜੀ ਜਿਉ ਕਪ ਤੇ ਕਰਮ ਉਸ ਚੰਦਨ ਕੀ ਲੁਬਦ ਨਾ ਤਿਆਗ ਦੇ ਉਹ ਜੋ ਜੋ ਕਰਮ ਕੀ ਲਾਸਿਓ ਤੇ ਫਿਰ ਕਿਹੜੇ ਗਰੇ ਪਰਿ ਉਹ ਭਗਤ ਬਿਨਾ ਵਿਖੇ ਜਨਮ ਗਿਓ ਸਾਹ ਸੰਗਤ ਭਗਵਾਨ ਭਜਨ ਬਿਨਾ ਕਹੀ ਨਾ ਸੱਚ ਰਿਹਾ ਰਾਹ ਜੋ ਜਿਉ ਵਿਥੇ ਜਨਮ ਗਿਓ ਸਾਹ ਸੰਗਤ ਭਗਵਾਨ ਭਜਨ ਬਿਨਾ ਕਹੀ ਨਾ ਸੱਚ ਰਿਹਾ ਰਾਹ ਜਿਉ ਧਿਆਨ ਕਸਮ ਪ੍ਰਭੂਤ ਕਿ ਨਾ ਘਰਾਉ ਲਏ ਹੋ ਤੈਸੇ ਭਰਮਤ ਨੇਕ ਜੋਨ ਵੇ ਫਿਰ ਕਾਲ ਹੈ ਉਹ ਯਾ ਧਨ ਜੋ ਨਾ ਸਰਦਾਰਾ ਪੇਕਾ ਕੋ ਜੋ ਦੇਉ ਤਿੰਨੀ ਮਾਇਆ ਟਿਕ ਜਿਉ ਜੇ ਇੰਦਰੀ ਪ੍ਰੇਰ ਲਏ ਉਹ ਔਦ ਅਨਲ ਤਨ ਤਿੰਨ ਸੌ ਮੰਦਰ ਚੌਧ ਦਿਸ ਚਾਟ ਠੇ ਉਹ ਕਹਿ ਕਵੀਰ ਪੈਸਾ ਗਤਨ ਸਗੋ ਸਤਿਗੁਰ ਉੱਠ ਲਏ ਉਸ ਗੋਲੀ ਪਾਣੀ ਮਹਿਲਾ ਮਾਟੀ ਗੋਲੀ ਇੱਕ ਮਾਟੀ ਕੀ ਪੁੱਤਰੀ ਜੋੜੀ ਮੈਂ ਨਾ ਹੀ ਕਾਸ਼ ਚਾਹੇ ਨਮੋੜਾ ਤਨ ਧਨ ਸਾਹਿਬ ਰਸ ਗੋਬਿੰਦ ਤੋਰਾ ਰਹਾ ਇਸ ਮਾਟੀ ਮੈਂ ਪਵਨ ਸਮਾਇਆ ਝੂਠਾ ਪਰਮਿਨ ਚ ਹੋ ਚਲਾਇਆ ਕਿਨੂੰ ਲਾਲ ਪਾਂਚ ਕੀ ਜੋੜੀ ਅੰਤ ਕੀ ਬਾਲ ਗਗਰੀ ਖੋਰੀ ਕਹਿ ਕਵੀਰੀ ਕਿ ਨਹੀਂ ਉਸਾਰੀ ਕਿਨ ਮੈਂ ਬਿੰਚਾਇ ਓਂਕਾਰੀ ਗੋੜੀ ਰਾਮ ਜਬੋ ਜੀ ਅਸੇ ਤੂੰ ਕਰ ਲਾਲ ਜਬੋ ਜੈਸੇ ਦੀਨ ਦਿਆਲ ਕੋ ਉਸੇ ਤੇਰੇ ਸਾਹ ਪਰਵਾ ਚੜਾ ਅਗੜੇ ਰਾਹ ਜਾਤ ਇਸ ਭਾਲ ਦਾ ਹੁਕਮ ਸਮਾਵੇ ਇਸ ਵੇੜੇ ਕੋ ਪਾਲ ਲੰਘਾਵੇ ਗੁਰ ਪ੍ਰਸਾਦ ਐਸੀ ਮੁਸਲਮਾਨੀ ਸ਼ੂ ਕੇ ਸ੍ਰੀ ਆਵਨ ਜਾਨੀ ਕੋ ਕਬੀਰ ਪ੍ਰਚਨ ਪਾਣੀ ਉਹ ਬਾਹਰ ਪਾਸ ਸਵੇ ਕੋ ਜਾਨੀ ਗੌੜੀ ਨੋਵਾ ਜਮੋ ਚਾੜ ਜਵ ਜਗ ਮੈਂ ਆਇਓ ਚਾਲਤ ਪਵਨ ਕਸਮ ਵਿੱਚ ਰਾਹ ਜੀਰਾ ਹਲਕੇ ਗੁਣ ਗਾ ਰਾਹ ਗਾਵ ਜੋਨ ਮੈਂ ਉਦ ਤਪ ਕਰਤਾ ਤੋ ਜਠਰ ਅਗਨ ਮੈਂ ਰਹਿਤਾ ਲਾਹ ਜੋ ਅਸੀਂ ਜੋਨ ਭਰ ਮੈਂ ਆਇਓ ਜਬ ਕੇ ਛੁਟ ਕਸੌਰ ਨਟਾਇਓ ਕੋ ਕਬੀਰ ਪ੍ਰਚਨ ਪਾਣੀ ਆਓ ਜੈਸੇ ਜੈ ਆਵਤ ਦਿਸੇ ਜਾਤ ਨ ਜਾਣੀ ਗੌੜੀ ਪੂਰਬੀ ਤੋ ਵਾਸਨਾ ਵਾਸੀ ਡਰੀ ਨਗਨ ਵਾਸ ਹੋਣਾ ਹੈ ਸੋ ਹੋਈ ਹੈ ਮੈਂ ਕੀਜੇ ਆਸਰ ਮਈਆ ਗੁਣ ਗਾਈਏ ਜਾ ਕੇ ਪਾਈਏ ਕਰਨ ਧਿਆਨ ਰਹਾਓ ਕਿਹਾ ਜਪ ਦੇ ਆ ਤਪ ਸੰਜੂ ਕਿਹਾ ਵਰਤ ਗਿਆ ਸਨਾਨ ਜਬ ਲਗ ਜੋਤ ਨ ਜਾਣੀਏ ਭਾਵ ਭਗਤ ਭਗਵਾਨ ਸੰਪੇ ਦੇਖਣਾ ਹਰ ਕੇ ਬਿਰਤ ਦੇਖਣਾ ਰੋਏ ਜੋ ਸੰਪੇ ਤੋ ਬਿਰਤ ਹੈ ਵਿਤਨਾ ਰਚਿਆ ਸੋ ਹੋਏ ਕਿਹਾ ਕਬੀਰ ਅਬ ਜਾਣਿਆ ਗੰਤਾ ਰੇ ਜੀ ਮਰਾਰ ਵੈਸੇ ਉਸ ਸੇਵਾ ਭਲੇ ਜੇ ਘੱਟ ਵਸੇ ਮਰਾਰ ਗੌੜੀ ਦੇ ਮਨ ਤੇਰੋ ਕੋਈ ਨਹੀਂ ਕਿੰਚ ਲੈ ਜਿਨ ਭਾਰ ਫਿਰ ਤੁਸੀਂ ਉਪਾਂਸ ਕੋ ਤੈਸੋ ਸੰਸਾਰ ਰਾਮ ਰਾਸ ਪਿਆਰੇ ਜੇ

ਸਭ ਕੀਤੇ ਆਰਾਮ ਨੇ ਉੱਚੇ ਨੇ ਬੇਰਾਗ ਰਾਗ ਕੌੜੀ ਪੰਥ ਨੇ ਹਰੇ ਕੰਮ ਨੇ ਲੋਚੇ ਨੇ ਭਰੀ ਲਿਓ ਸਾਸਾ ਉਹਦਾ ਭੀਜੇ ਪਾਖ ਨਾ ਕਿਸੇ ਹੱਥ ਦੱਸਣ ਕੀ ਆਸਾ ਉਹਨੂੰ ਗਾਦਾ ਸਾਰੇ ਵੇਗ ਮਿਲੀ ਜੇ ਆਪਣੇ ਰਾਮ ਪਿਆਰੇ ਰਾਹ ਉਹ ਕਹਿ ਕੋਈ ਜੀ ਪਰਿਵਾਰ ਸਾਰੀ ਭਗਤ ਵੀ ਜੇ ਇੱਕ ਹਜ਼ਾਰ ਨਾਮ ਰਹਿਣ ਦੱਸਣਾ ਰਾਮ ਰਵੀ ਜੇ ਰਾਗ ਕੌੜੀ ਗਿਆਰ ਮੈਂ ਆਸ ਪਾਸ ਘੰਟ ਉਸੀ ਦਾ ਫਿਰ ਬਾਜ ਮਰਨ ਰਸ ਗਊ ਰੇ ਉਹ ਕਸ ਰੂਪ ਦੇਖ ਮੁਹ ਗਾਰਨ ਮੁੱਖ ਛੋੜ ਨਾ ਆਊ ਨਾ ਜਾਊ ਰੇ ਤੂਹੇ ਚਾਰ ਮਨ ਲਾਗੋ ਸਰੰਗ ਧਾਰ ਸੋ ਮਿਲੇ ਚਿਬੜ ਭਾਗੋ ਰਹਾ ਉਹ ਪਿੰਜਰਾ ਮਨ ਮਹਾਨ ਮਨੋਰ ਉਸੇ ਸੰਸਿਆਲ ਗਾਓ ਰੇ ਜਾਗਾ ਠਾਕੁਰ ਸੋਈ ਸੰਗ ਦਰ ਹੋਏ ਕਵੀਰਾ ਨਾ ਉਰੇ ਕੌੜੀ ਪੂਰਵੀ ਵਾਰ ਮੈਂ ਵਿਪਲ ਵਸਤਰ ਕੀਤੇ ਹੈ ਪੈਰੇ ਕਿਹਾ ਬਨ ਮਦੇ ਵਾਸਤਾ ਕਹਾਂ ਪੈਰ ਨਾ ਦੇਵਾ ਤੋਂ ਫਿਰ ਕਿਹਾ ਚੱਲ ਬੋਲਿਓ ਗਿਆ ਆਤਾ ਜੀ ਇਹ ਜਾਏਗਾ ਮੈਂ ਜਾਣਾ ਵਿਰਤ ਸਮਝੇ ਇੰਨਾ ਜਤ ਤਤ ਜਦ ਜਦ ਦੇਖੋ ਬਹੁਤ ਨਾ ਦੇਖੋ ਸੰਗ ਮਾਇਆ ਲਪਟਾਣਾ ਜਾਓ ਗਿਆਨੀ ਧਿਆਨੀ ਬਹੁਤ ਦੇਖੀਏ ਜਗ ਸਗਲੋ ਧੰਦਾ ਕਹਿ ਸੂਰ ਇੱਕ ਨਾਮ ਨਾਮ ਬਿਨ ਆ ਜਗ ਮਾਇਆ ਆਂਦਾ ਗੌੜੀ ਬਾਰ ਮੈਂ ਮਨ ਦੇ ਛਾਡੋ ਭਰ ਪ੍ਰਗਟ ਹੋਏ ਨਾਚ ਹੋਇਆ ਮਾਇਆ ਕੇ ਡਾਂਡੇ ਸੂਰ ਕਿਸਨ ਮੁਖ ਰਾਮ ਤੇ ਡਰ ਤੇ ਸਤੀ ਸਾਂਚੇ ਭਾਂਡੇ ਡੱਗ ਮੈਂ ਛਾੜ ਰਹੇ ਮਨ ਬੋਰਾਵ ਤੋਂ ਜਿਹੜੇ ਮੇਰੇ ਸਿਧਵਾਈ ਨੀਲੋ ਹਾਸਨ ਦੌਰਾ ਰਾਓ ਕਾਂ ਕ੍ਰੋਧ ਮਾਇਆ ਕਲੀ ਨੇ ਆ ਵਿਧ ਜਗ ਬੇ ਗੁੱਤਾ ਕਹਿ ਕੋਈ ਰਾਜਾ ਰਾਮ ਨਾ ਛੱਡੋ ਸਗਲ ਉੱਚੇ ਉੱਚਾ ਗੌੜੀ ਫੇਰ ਮਾਂ ਫਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕੱਟ ਬਜ਼ਾਰ ਤੂੰ ਹੀ ਦਰੀਆ ਤੂੰ ਹੀ ਕਰੀਆਂ ਤੂੰ ਦੇ ਨਿਸਾਰ ਬੰਦੇ ਬੰਦਗੀ ਵਰਤੀ ਯਾਰ ਉੱਪਰ ਫਿਰ ਨਾ ਕੱਟ ਬਜ਼ਾਰ ਤੂੰ ਹੀ ਦਰੀਆ ਤੂੰ ਕਰੀਆਂ ਤੂੰ ਦੇ ਨਿਸਾਰ ਬੰਦੇ ਬੰਦਗੀ ਕਰਤੀ ਯਾਰ ਸਾਹਿਬ ਰੋਸ ਹੋ ਕੇ ਪਿਆਰ ਰਹਾਓ ਨਾਮ ਤੇਰਾ ਆਧਾਰ ਮੇਰਾ ਜੀਓ ਫੂਜ ਇਹੀ ਹੈ ਨਾਰ ਕਹਿ ਕਬੀਰ ਸਲਾਮ ਘਰ ਕਰ ਜੀਆ ਹੈ ਭਾਵੇਂ ਮਾਰ ਗੌੜੀ ਲੱਖ ਚਰੋਸੀ ਜੀ ਜੋ ਨਮੈ ਭਰਮਤ ਦੰਦ ਬੋਤਾ ਕੋਰੇ ਭਗਤ ਹੇਠ ਅਵਤਾਰ ਲਿਓ ਹੈ ਭਾਗ ਬਦੋ ਬਪਰੋ ਕੋਰੇ ਤੁਮ ਜੋ ਕਹਿਤ ਹੋ ਨੰਦ ਕੇ ਨੰਦਨ ਨੰਦ ਸੋ ਨੰਦਨ ਕਾ ਕੋਰੇ ਧਨ ਕਾਸ ਦਸੋ ਦਿਸ ਨਾਹੀਂ ਤਾਪੇ ਨੰਦ ਕੋ ਕਾ ਥੋਰੇ ਰਹਾਓ ਸੰਕਟ ਨਹੀਂ ਕਰੇ ਜੋ ਨਹੀਂ ਆਵੇ ਨਾ ਨਿੰਦਨ ਜਾਗੋ ਰਹੇ ਕਬੀਰ ਕੋ ਸਵਾਮੀ ਐਸੇ ਠਾਕੁਰ ਜਾ ਕੇ ਮਾਇਨ ਬਾਪੋਰੇ ਗੌੜੀ ਨਿੰਦੋ ਨਿੰਦੋ ਮੋਕੋ ਲੋ ਨਿੰਦੋ ਨਿੰਦਾ ਜਨ ਕੋ ਹਈ ਪਿਆੜੀ ਨਿੰਦਾ ਬਾਪ ਨਿੰਦਾ ਮੈਂ ਸਾੜੀ ਰਾਓ ਨਿੰਦਾ ਹੋਏ ਤਾਂ ਬੈਕੁੰਡ ਜਾਈਏ ਨਾ ਪਦਾਰਥ ਮਨ ਵਸਾਈਏ ਰੇ ਸੁਧ ਜੋ ਨਿੰਦਾ ਹੋਏ ਖਬਰੇ ਖਪਰੇ ਨਿੰਦਕ ਧੋਏ ਨਿੰਦਾ ਕਰੇ ਸੋ ਹਮਰਾ ਮੀਤ ਨਿੰਦਕ ਮਾਏ ਮਾਰਾ ਜੀਤ ਨਿੰਦਕ ਸੋ ਜੋ ਨਿੰਦਾ ਕਰੇ ਹਮਰਾ ਜੀਵਨ ਨਿੰਦਕ ਲੋੜੇ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੁੱਬਾ ਹਮ ਉਤਰੇ ਭਾਰ ਰਾਜਾ ਰਾਮ ਤੂੰ ਐਸਾ ਮੇਰੇ ਭਾਉ ਤਰਨ ਤਾਰਾ ਨਾਮ ਰਾਇਆ ਰਾਓ ਜਬ ਹਮ ਹੋਤੇ ਤਬ ਤੁਮ ਨਾਹੀਂ ਅਬ ਤੁਮ ਹੋ ਹਮ ਨਾਹੀਂ ਅਬ ਹਮ ਤੁਮ ਏਕ ਭੈ ਹੈ ਏਕ ਦੇਹਤ ਮਨ ਪਤੀ ਆਹੀ ਜਬ ਬੁੱਧ ਹੋਤੀ ਤਬ ਲੈ ਸਾਬ ਬੁੱਧ ਬਲ ਨ ਕਟਾਈ ਕਹਿ ਸੁਵੀਰ ਬੁੱਧ ਹਾਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਗੌੜੀ ਕੇਮ ਖੱਟ ਨੇਮ ਖੱਟ ਕਰ ਕੂੜੀ ਬਾਂਧੀ ਬਸ ਨੂਪ ਬੀਚ ਪਾਈ ਕੁੰਜੀ ਕੁਲਫ ਪ੍ਰਾਣ ਕਰ ਰੱਖੇ ਕਸਤੇ ਬਾਰ ਲਾਈ ਅਬ ਮਨ ਜਾਗਤ ਰਹੋ ਰੇ ਭਾਈ ਸਫਲ ਹੋਏ ਕਿ ਜਨਮ ਗਵਾਇਓ ਚੋ ਮੁਸੇ ਕਰ ਜਾਈ ਰਹੋ ਪੰਜ ਬਹੂਆ ਦਰ ਮੈਂ ਰਸਤਾ ਤਿੰਨਕਾ ਨਹੀਂ ਪਤਿਆਰਾ ਸੇਤ ਸੇਤ ਸਿੱਤ ਹੋਏ ਰਹੋ ਤੋ ਲੈ ਪ੍ਰਗਾਸ ਪਿਆਰਾ ਨੌ ਘਰ ਤੇਰ ਚੁਕਾਮ ਭੁੱਲੀ ਬਸ ਨੂੰ ਨਾ ਪਾਈ ਕਹੋ ਕਬੀਰ ਨਵੇਂ ਘਰ ਮੁਸੇ ਦਸਵੇਂ ਤੱਤ ਸਮਾਈ ਗੋਈ ਮਾਈ ਮੋਹੇ ਅਵ ਨ ਜਾਣਿਓ ਨਾਨਾ ਸ਼ਿਵ ਸੰਕਾਰ ਜਾਸ ਗੁਣ ਗਾਵੇ ਦਾਸ ਵਸੇ ਮੋਰੋ ਮੋਰੇ ਪਰ ਨਾਨਾ ਰਾਓ ਹਿਰਦੇ ਪਰ ਰਸ ਗਿਆਨ ਗੁਰਗਮਤ ਗਰਨ ਮੰਡਲ ਮੈਂ ਤੇਰਾ ਨਾਨਾ ਬਿਖੇ ਰੂਪ ਹੈ ਬੰਦਰ ਭਾਵੇ ਮਨ ਨਿਜ ਘਰ ਸੁਭ ਜੈ ਨਾਨਾ ਏਕ ਸੁਮਿਤ ਰਤ ਜਨਮਾਨ ਪ੍ਰਭ ਦੂਸਰ ਮਨੇ ਨਾ ਅਨਾਨਾ ਚੰਦਰ ਵਾਸ ਪੈ ਮਨ ਵਾਸਨ ਤਿਆਗ ਘਟਿਓ ਬਗਾਨਾ ਜੋ ਜਨ ਗਏ ਧਿਆਨ ਧਿਆਏ ਜਸ ਠਾਕੁਰ ਦਾਸ ਪ੍ਰਭੂ ਹੈ ਸਨਾਨਾ ਤੇ ਵੱਡ ਭਾਗ ਵਸਿਓ ਮਨ ਜਾ ਕੇ ਕਰਮ ਪ੍ਰਧਾਨ ਅਸਨਾਨਾ ਕਾਟ ਸਗਤ ਸਿਵ ਸਹਿਜ ਪ੍ਰਗਟਿਓ ਏਕ ਏਕ ਸਮਾਨਾਨਾ ਕਹਿ ਕਬੀਰ ਤੂੰ ਭੇਟ ਮਾਸਤ ਪਰਮਤ ਰਹੇ ਮਨ ਮਨਾਨਾ ਰਾਗ ਗੌੜੀ ਪੂਰਵੀ ਬਾਬ ਨਖਰੀ ਕਬੀਰ ਜੀ ਕੀ ਏਕ ਓਂਕਾਰ ਸਤਨਾਮ ਕਰਤਾ ਗੁਰੂ ਕੀ ਗੁਰਪ੍ਰਸਾਦ ਬਾਬ ਨਸਰ ਲੋਤ ਰਹਿ ਸਭ ਕਿੰਨੀ ਮਾਏ ਅੱਖਰ ਫਿਰ ਜਾਏਗੀ ਉਹ ਅੱਖਰ ਇੰਨ ਮਹਿਨਾ ਹੈ ਜਹਾਂ ਬੋਲਤ ਹਾਸ ਰਹਿ ਮਾਂ ਜੈ ਬੋਲਤੈ ਮਨ ਨਾ ਰਹਾ ਮਾਂ ਬੋਲ ਬੋਲ ਮਧ ਕੇਸ ਮਹਾਰਿਆ ਸੋਈ ਜੈਸ ਉਸ ਲਕੇ ਨਾ ਕੋਈ ਅੱਲਾ ਲਹੋ ਤਿਓ ਕਿਆ ਕਹੋ ਕਹੋ ਤਾ ਕੋ ਪੁਕਾਰ ਬਟਕ ਬੀਜੀ ਮੈਂ ਰਾਵ ਰਿਓ ਜਾਗੋ ਤੀਨ ਲੋਕ ਵਿਚਾਰ ਅੱਲਾ ਲੰਤਾ ਫੇਰ ਸਹਿ ਸੱਚ ਸੱਚ ਪਾਓ ਭੇਦ ਔਟ ਭੇਦ ਮਨ ਵੇਦਿਓ ਪਾਇਓ ਭੰਗ ਛੇਦ ਤੁਰਖ ਤ੍ਰੀਕਤ ਜਾਨੀ ਹਿੰਦੂ ਵੇਦ ਪੁਰਾਣ ਮਨ ਸੁਝਾਉਣ ਕਾਰਨੇ ਕਿਉਂ ਪੜੀ ਗਿਆਨ ਓਂਕਾਰ ਆਦਮੇ ਜਾਨਾ ਲਿਖ ਵਰ ਮੇਟੇ ਤਾਹੇ ਨਮਾਨਾ ਓਂਕਾਰ ਲਕੇ ਜਿਓ ਕੋਈ ਕੋਈ ਲਾਖ ਮੇਟਣਾ ਨਾ ਹੋਈ ਕੱਕਾ ਕਿਰਨ ਕਮਲ ਮੈਂ ਪਾਵਾਂ ਸਾਸ ਰਸ ਸਮਣ ਨਹੀਂ ਆਵਾਂ ਆਰਚੇ ਕਹਾਂ ਕੁਸਮ ਰਸ ਪਾਵਾਂ ਕਹਿ ਕਹਾਂ ਕਹਿ ਕਾ ਸਮਝਾਵਾਂ ਕੱਕਾ ਇਹ ਕੋਲ ਮਨ ਆਵਾਂ ਕੋੜੇ ਛਾੜਨਾ ਤੇ ਰਿਸ਼ਤੇ ਧਾਵਾਂ ਕਸਮੇ ਜਾਂ ਕਿਵਾਂ ਕਰ ਰਹੇ ਤੋ ਹੋਏ ਨਿੱਕਿਓ ਅਕੇ ਬਦ ਲਹੇ ਗੱਗਾ ਛਾੜਨਾ ਦੇ ਰਿਸ਼ਤਾਵਾਂ ਕਸਮੇ ਜਾਣ ਕਿਵਾਂ ਕਰ ਰਹੇ ਤੋ ਹੋਏ ਨਿੱਕਿਓ ਅਕੇ ਬਦ ਲਹੇ
ਗਗਾ ਹੋ ਕੇ ਬਚ ਮਛਾਨਾ ਦੂਜੀ ਬਾਤਮ ਧਰੀ ਗਾਨਾ ਰਹੇ ਵਿਹੰਗਮ ਕਦੇ ਨ ਜਾਈ ਅੱਗਾ ਗਹਿ ਗਹਿ ਬੁਝੋ ਪਾਵਾਂ ਸੋ ਘੱਟ ਛਾੜ ਫੁੜਕਤਾਵਾਂ ਉਂਗਾ ਨਿਗਰਾ ਸੁਨੇਹ ਗਲ ਨਿਰਵਾਰ ਉਸਦੇ ਨਾਹੀਂ ਦੇਖਣ ਭਜੀਏ ਭਾਜੀਏ ਪਰਮ ਸੁਨੇਹਾਂ ਬਏ ਚੱਚਾ ਜਿੱਤ ਚਿੱਤਰ ਹੈ ਭਾਰੀ ਦਾ ਚਿੱਤਰ ਜੇ ਹੋ ਜਿੱਤ ਸਾਰੀ ਚਿੱਤਰ ਬਚਿੱਤਰ ਹੋਸੇਰਾ ਦਾ ਚਿੱਤਰ ਜਿੱਤ ਸੁਸਦੇਰਾ ਸੱਚਾ ਚਕਪਤ ਪਾਸਾ ਛਾ ਕੇ ਨਾ ਰਹੋ ਛੜ ਕੇ ਨਾ ਆਸਤਾ ਰੇ ਮਨ ਮੈਂ ਤੋ ਛਿੰਨ ਛਿੰਨ ਸਮਝਾਵਾਂ ਤਾਂ ਛਾੜ ਕਤ ਆਪ ਵਧਾਵਾਂ ਜੱਜਾ ਜੋ ਤਨ ਜੀਵ ਜਰਾਵੇ ਜੋਵਨ ਜਾਰ ਜੋਤ ਤੋਂ ਪਾਵੇ ਅਸ ਜਰ ਪਰ ਜਾਰ ਜਰ ਜਬ ਰਹੇ ਤਬ ਜਬ ਜਾਏ ਜੋਤ ਉਜਾਰੋ ਲਹੇ ਝੱਜਾ ਉੱਚ ਸੋਚ ਨ ਜਾਣਾ ਰਹੋ ਰਹੋ ਝੱਜਗ ਨਾਹੀਂ ਪਰਵਾਨਾ ਕਤ ਝੱਕ ਝੱਕ ਔਰਨ ਸਮਝਾਵਾਂ ਚਲੇ ਚਿਗਰਾ ਹੋਈ ਪਾਵਾਂ ਵਈਆਂ ਨਿਗਟ ਜੋ ਘੱਟ ਰਿਹਾ ਦੂਰ ਕਾਂ ਤਜ ਜਾ ਆਏ ਜਾ ਕਾਰਨ ਜਗ ਢੋਡਿਓ ਨੀਰੋ ਪਾਇਓ ਤਾਏ ਚੈਂਕਾ ਵੀ ਘੱਟ ਘਾਟ ਘੱਟ ਮਾਹੀ ਕੋਲ ਸਿੱਠਾ ਏ ਤੂ ਠੱਗ ਨੀਰਾ ਨੀਤ ਨੀਤ ਮਨ ਕੀ ਧੀਰਾ ਜਿਨ ਠੱਗ ਠੱਗਿਆ ਸਗ ਅੱਗਾ ਖਾਵਾਂ ਸੋ ਜਾਓ ਡਰ ਡਰੇਗਾ ਫਿਰ ਡਰ ਲਾਗੇ ਡੇ ਡਰ ਹੋਊਗਾ ਡਰ ਹੋਰ ਹੋਰ ਭੱਗ ਟੱਡਾ ਢੀਕ ਢੂਡੇ ਕਰਤੇ ਆਨਾ ਢੂਡ ਦੀ ਟਰ ਗਏ ਪ੍ਰਾਣ ਚੜ ਸਮੇਰ ਢੂਡ ਜਬ ਆਵਾਂ ਇਹ ਗੜ ਗੜਿਓ ਸੋ ਗੜ ਮੈਂ ਪਾਵਾਂ ਨਾਣਾ ਰਾਣਾ ਰੁੱਤੋ ਨਰ ਇਹ ਨਹੀਂ ਕਰੇ ਨਾ ਨਿਵੇ ਨਾ ਪੁੰਨ ਸੰਚਰੇ ਧੰਨ ਜਨਮ ਤਾਹੀ ਕੁਕਣੇ ਮਾਰੇ ਇੱਕੇ ਤਾਜ ਜਾਏ ਘਣੇ ਤੱਤਾ ਤਰਿਓ ਤੱਤਾ ਤਰ ਤਰਿਓ ਨੰਜਾਈ ਤਨ ਤ੍ਰਿਵਣ ਮੇਰੇ ਉਸਮਾਈ ਜੋ ਤ੍ਰਿਵਣ ਤਨ ਮੈਂ ਸਮਾਵਾਂ ਤੋ ਸੱਤੇ ਤੱਤ ਮਿਲਿਆ ਸੱਚ ਪਾਵਾਂ ਸੱਤਾ ਤਾਂ ਨਹੀਂ ਪਾਵਾਂ ਉਹ ਥਾ ਇਹ ਸਿਰ ਨਾ ਰਹਾਵਾਂ ਤੋੜੇ ਤਾਲ ਨਾਨਕ ਰੰਬੇ ਬਿਨੀ ਸਾਂਭੇ ਮੰਦਰ ਸੰਭੇ ਦੱਦਾ ਦੇਹ ਜੋ ਵਿੰਨ ਸੁਨਹਾਰਾ ਦੱਸ ਦੇਖ ਦੱਸ ਤਸ ਰਾਖ ਵਿਚਾਰਾ ਦਸਵੇਂ ਦੁਆਰ ਪੁੰਚੀ ਜਬ ਦੀਜੇ ਤੋ ਦਿਆਲ ਕੋ ਦੱਸ ਕੀਜੇ ਧੱਗਾ ਅੱਧੇ ਉਦਨ ਵੀਰਾ ਅੱਧੇ ਉਦੇ ਮੰਜ ਵਿਖੀਰਾ ਅੱਧੇ ਛਾੜ ਉਰਦ ਜੋ ਆਵਾਂ ਤੋ ਅੱਧੇ ਉਰਦ ਮਿਲਿਆ ਸੁਸੁਰ ਪਾਵਣਾ ਨਿਤ ਦਿਨ ਨਿਰਖਤ ਜਾਏ ਨਿਖਤ ਨੇ ਰਹੇ ਲਿਖਵਾਈ ਨਿਰਖਤ ਨਿਖਤ ਜਬ ਜਾਏ ਪਾਵਾਂ ਤਾਪਲੇ ਨਿਖੇ ਨਿਖ ਮਿਲਾਵਾਂ ਅੱਪਾ ਪਰ ਪਾਰ ਨਹੀਂ ਪਾਵਾਂ ਪਰਮ ਜੋਤ ਸਿਓ ਪੰਚੋ ਲਾਵਾਂ ਪੰਚੋ ਨਿਰੀ ਨਿਗਰੇ ਕਰੀ ਪਾ ਪੁੰਜ ਨਿਰਭਰੀ ਗੁਪਾ ਬਿਨ ਫੂਲੋ ਫਲ ਹੋਈ ਤਾਂ ਫਲ ਪੰਕ ਲਗੇ ਜੋ ਹੋਈ ਦੂਨ ਪੜੀ ਪੰਕ ਵਿਚਾਰਤਾ ਫਲ ਪੰਖ ਸਵੇ ਤਨ ਫਾਰੇ ਬੱਬਾ ਬਿੰਦੇ ਬਿੰਦੂ ਲਾਵਾਂ ਬਿੰਦੇ ਬਿੰਦਨਾ ਪਿਛੜੋ ਨਪਾਵਾਂ ਬੰਦੋ ਹੋਏ ਬੰਦਗੀ ਜਹੇ ਉਂਦਕ ਹੋਏ ਬੰਦ ਸੁਧਰ ਲਏ ਬੱਬਾ ਭੇਦ ਭੇਦ ਮਿਲਾਵਾਂ ਭੋ ਭਾਨ ਭਰੋਸੋ ਆਵਾਂ ਜੋ ਬਾਹਰ ਸੋ ਪੀਤੇ ਜਾਇਆ ਭਾਇਆ ਹੋਏ ਤਾਂ ਭੂਪਤ ਪਹਿਚਾਨਿਆ ਮਮਾ ਮੂਲ ਗਿਆ ਮਨ ਮਾਨੇ ਮਰਮੀ ਹੋਏ ਤੋ ਮਨ ਕੋ ਜਾਣੇ ਮਤ ਕੋਈ ਮਨ ਮਿਲਤਾ ਮਿਲਾਵੇ ਮਗਰ ਭਇਆ ਸੋ ਸੱਚ ਪਾਵੇ ਮਮਾ ਮਨ ਸਿਉ ਕਾ ਜੈ ਮਨ ਸਾਧੇ ਸਿਧਰ ਹੋਏ ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨ ਕੋਏ ਏ ਮਨ ਸਕਤੀ ਏ ਮਨ ਸਿਓ ਏ ਮਨ ਪੰਚ ਤਤ ਬੋਜੀ ਹੋਏ ਮਨ ਲੈ ਜੋ ਅਨੁਮਾਨ ਰਹੇ ਸੋ ਤੀਨ ਲੋਕ ਹੀ ਬਾਤੇ ਕਹੇ ਜਈਆ ਜੋ ਜਾਣਿਆ ਤੋ ਦੁਰਮਤ ਹਨ ਕਰ ਬਸ ਕਾਇਆ ਗਾਓ ਰਣੀ ਰਾਹ ਰੂਤੋ ਭਾਜੇ ਨੀ ਸੂਰੋ ਸਾਰੋ ਨਾਓ ਰਾਰਾ ਇਸ ਨਿਸ ਕਰ ਜਾਣਿਆ ਹੋਰ ਨਿਸ ਸੁਰਸ ਪਹਿਚਾਨਿਆ ਇਹ ਰਸ ਸਾਡੇ ਉਹ ਰਸ ਆਵਾਂ ਉਹ ਰਸ ਪੀਆ ਇਹ ਰਸ ਨਹੀਂ ਭਾਵਾਂ ਗੱਲਾਂ ਐਸੇ ਲਿਵ ਮਨ ਆਵੇ ਅਨੰਤ ਨਾ ਜਾਏ ਪਰਮ ਸੱਚੇ ਪਾਵੇ ਅਰ ਜੋ ਗਾਂ ਪ੍ਰੇਮ ਲਿਵ ਲਾਵੇ ਜੋ ਅੱਲਾ ਲਹਿ ਲਹਿ ਸਰ ਸਮਾਵੇ ਵਾਵਾ ਬਾਲ ਬਾਲ ਵਿਸ਼ਨ ਸੰਵਾਰ ਵਿਸ਼ਨ ਸੰਵਾਰ ਨਾ ਆਵੇ ਹਾਰ ਬਲ ਬਲ ਜੇ ਵਿਸ਼ਨ ਤਨਾ ਜਸ ਗਾਵੇ ਵਿਸ਼ਨ ਮਿਲੇ ਸਾ ਵੀ ਸੱਚ ਪਾਵੇ ਵਾਵਾ ਵਾਹੀ ਜਾਣੀਏ ਵਾਹ ਜਾਣੇ ਇਹ ਹੋਏ ਹੀ ਹਾਰ ਉਹ ਜਮੇ ਸਭ ਮਿਲਤ ਨਾ ਜਾਣੇ ਕੋਏ ਸਸਤਾ ਸੋ ਨੀਗਾ ਕਰ ਸੋ ਟੋ ਘੱਟ ਪ੍ਰਪੰਚ ਹੋਏ ਯਾਰ ਉਹ ਜਬ ਮਿਲੇ ਤਬ ਮਿਲ ਤਾਂ ਜਾਣੇ ਕੋਏ ਸਸਤਾ ਸੋ ਨੀਗਾ ਕਰ ਸੋ ਦੋ ਘੱਟ ਪਰਚਾ ਕੀ ਬਾਂਧ ਰੋਦੋ ਘੱਟ ਪਰਚੇ ਜੋ ਉਪਜੇ ਭਾਉ ਪੂਰੇ ਰਹਿ ਪੂਰਿਆ ਸਹਿ ਪਰੇ ਬਣ ਜਾਓ ਕੱਖਾ ਖੋਜ ਪਰੇ ਜੋ ਕੋਈ ਜੋ ਖੋਜੇ ਸੋ ਕੋ ਨ ਹੋਈ ਖੋਜ ਬੂਝ ਜੋ ਕਰੇ ਵਿਚਾਰਾ ਤੋ ਪਹੁੰਚੋ ਡਰਨ ਲਾਵੇ ਬਾਰਾ ਸਸਤਾ ਸੋ ਸਹਿ ਸੇ ਸਵਾਰੇ ਸੋਈ ਸਹੀ ਸੰਦੇ ਨਵਾਰੇ ਅਲਪ ਸੁਖ ਛਾੜ ਪਰਮ ਸੁਖ ਪਾਵਾਂ ਤਵੇ ਤ੍ਰੀ ਉਹ ਸੰਤ ਸਾਹ ਮਹਾ ਹੋਤ ਹੋਏ ਨਹੀਂ ਜਾਣਾ ਜਬ ਹੀ ਹੋਏ ਤਵੇ ਮਨ ਮਾਨਾ ਹੈ ਤੋ ਸਹੀ ਲਿਵੇ ਜੋ ਕੋਈ ਤਬ ਉਹੀ ਉਹ ਇਹੋ ਨਾ ਹੋਈ ਲਿਓ ਸਿਓ ਕਰਤ ਫਿਰੇ ਜਬ ਲੋਕ ਤਾਂ ਕਰਮ ਵਿਆਪੇ ਬਹੁ ਸੋਗ ਲਖਮੀ ਵਾਸਿਓ ਜੋ ਜੋ ਲਿਓ ਲਾਵੇ ਰਾ ਸੋਗ ਮਿਟੇ ਸਭ ਹੀ ਸੁਖ ਪਾਵੇ ਖੱਕਾ ਖੇਤ ਖਾਤ ਗਏ ਕੇਤੇ ਖੇਤ ਖੇਤ ਖੇਤ ਖਾਤ ਜੂਨੇ ਕੇਤੇ ਅਬ ਜਗ ਜਾਣ ਜੋ ਮਨਾ ਰਹੇ ਜੈ ਕਾ ਬਿਛਾ ਤੈ ਫਿਰ ਲਹੇ ਵਾਹਨ ਅਖ ਜੋ ਰੇ ਆਣ ਸਤਿਆ ਨਾ ਅਖਰੇ ਉਚਾਨ ਸਤਗੁਰ ਸਬਦ ਕਬੀਰ ਕਹੇ ਪੰਡਿਤ ਜੋਤ ਅੰਤਰ ਹੈ ਪੰਡਿਤ ਲੋਗਾ ਫਿਰੋਗਾ ਹਾਰ ਗਿਆਨਵੰਤ ਕੋ ਰਤ ਵਿਚਾਰ ਜਾਗੇ ਜੀ ਜੈਸੀ ਬੁੱਧ ਹੋਏ ਕਹਿ ਸੂਰਜ ਜਾਣੇਗਾ ਸੋਏ ਇੱਕ ਓਅੰਕਾਰ ਸਤਗੁਰ ਪ੍ਰਸਾਦ ਰਾਗ ਵਾਲੀ ਸਿੰਧੀ ਕਬੀਰ ਜੀ ਕੀ ਪਲੋਗ ਪੰਦਰਾਂ ਸਿੱਧੀ ਸਾਧੂ ਕਹਿ ਸਵੀਰ ਵਾਹਨ ਪਰ ਸਾਧਕ ਸਿੱਧੇ ਲਾਕੇ ਜੋ ਭੇਓ ਆਪੇ ਕਰਤਾ ਆਪੇ ਦਿਓ ਸਿੱਧੀ ਅਮਾਵਸ
ਮੈਂ ਆਸਮ ਵਾਲੋ ਅੰਦਰ ਜਾਮੀ ਰਾਮ ਵਾਲੋ ਜੀਵ ਤੋਂ ਪਾਵੋ ਮੁਖ ਦਵਾਰ ਅਨੁਮਤ ਸਾਫਤ ਨਿੱਜ ਸਾਰ ਚੰਨ ਕਵਨ ਕਵਨ ਦੇ ਰੰਗ ਲਾਗਾ ਸੰਤ ਪ੍ਰਸਾਦ ਮੰਨੇ ਵਾ ਆਸ ਵਿੱਚ ਮਨ ਆਨੰਦਿਨ ਜਾਗਰ ਹਾਉ ਪੈਰਵਾ ਪ੍ਰੀਵਾ ਪ੍ਰੀਤਮ ਕਰੋ ਵਿਚਾਰ ਭਗਤਿਆਂ ਚੱਲੇ ਘਟੋ ਪਾ ਕਾਲ ਕਲਪਨਾ ਕਦੇ ਨਾ ਖਾਏ ਆਦਿ ਪੁਰਖ ਮੈਂ ਰਹਿ ਸਮਾਏ ਦੁਤੀਆ ਦੋ ਘਰ ਜਾਨੇ ਅੰਗ ਮਾਇਆ ਮਮੇ ਰਮੇ ਸਭ ਸੰਗ ਨਾ ਉਹ ਬੁੜੇ ਨਾ ਕਰਤਾ ਜਾਏ ਅਕਲ ਨੰਜਨ ਇੱਕ ਪਾਏ ਕੁਲਤੀਆ ਤਿੰਨੇ ਸਮ ਕਰ ਲਿਆਵੇ ਅਨੁਜ ਮੂਲ ਪਰਬਲ ਪਾਵੇ ਸਾਹ ਸੰਗਤ ਉਪਚੇ ਵਿਸ਼ਵਾਸ ਬਾਹਰ ਤੀਸਰੇ ਸਰਾ ਪ੍ਰਵਾਸ ਚੌਥੇ ਦਿਨ ਚਲੇ ਮਨ ਕੋ ਗਹੋ ਪਾਮ ਗਰੋਧ ਸੰਗ ਕਹੋ ਨਾ ਪਹੋ ਜਾ ਸਲ ਨਾਹੇ ਆਪੇ ਆਪ ਆਪੇ ਜਪੋ ਆਪਣਾ ਜਾਪ ਪਾਂਚੇ ਪੰਜ ਤੱਤ ਵਿਸਾਰ ਕਾਨ ਕਮਨੇ ਜਗ ਵਿਹਾਰ ਰਵੇ ਉਸਦਾ ਰਸ ਵੀਏ ਕੋਈ ਜਰਾ ਮਨ ਦੁੱਖ ਤੇਜ ਨਾ ਹੋਏ ਚੱਟ ਪਗਟ ਚੱਕਰ ਛੂੰ ਛੂੰ ਦਿਸਦਾ ਆਏ ਦਿਨ ਪਰਚੇ ਨਹੀਂ ਫਿਰ ਆਏ ਦੁਬਦਾ ਮਿੜ ਕਿਵਾਂ ਗਹਿ ਰਹੋ ਕਰਮ ਧਰਮ ਕੀ ਸੂਰ ਰਹੋ ਸ਼ਾਂਤੀ ਸਤਿਕਾਰ ਬਚਦਾ ਜਾਨ ਆਤਮ ਰਾਮ ਲਿਓ ਪ੍ਰਾਣ ਛੂਟੇ ਹੰਸਾ ਮਿੜ ਜਾਏ ਦੁੱਖ ਸੁਣ ਸੋਰੋਵਰ ਪਾਉ ਸੁਖਾਤ ਕੀ ਕਾਇਆ ਕੰਮ ਆਏ ਅਕਲ ਮੈਂ ਨਿਧਰ ਆਇਆ ਗੁਰ ਕਮ ਗਿਆਨ ਪ੍ਰਾਪਤ ਘੇਰ ਉੱਤਰ ਰਹੇ ਪੰਛੇ ਨੌਵੀਂ ਨਵੇਂ ਦੁਆਰ ਕੋ ਸਾਧ ਬਹਿਤੀ ਮਨਸਾ ਰੱਖੋ ਬਾਤ ਲੋ ਮੋਹ ਸਭ ਵਿਸਰਿਓ ਜਿਸਰ ਚਾਹੋ ਜੋ ਜੇ ਜੀਓ ਅਮਰ ਫਲ ਕਾਹੋ ਦਸਵੀਂ ਡੈ ਤਿਸ ਹੋਏ ਆਨੰਦ ਛੂਟੇ ਭਰ ਮਿਲੇ ਗੋਬਿੰਦ ਜੋਤ ਸੂਫੀ ਜੋ ਤਤ ਨੂੰ ਕਮਲ ਮਲ ਜਾਂ ਸ਼ਾਹੀ ਨੇ ਧੂਪ ਏਕਾਦਸੀ ਏਕ ਦਿਸ ਆਵੇ ਤੋ ਜੋਨੀ ਸੰਗਤ ਬਹੁਤ ਨਾ ਆਵੇ ਸੀਧੋ ਨਿਰਮਲ ਭਇਆ ਸੀਰਾ ਦੂਰ ਬਤਾਵਤ ਪਾਇਆ ਨੀਰਾ ਪਾਰਸ ਵਾਸ ਹੋਵੇ ਸੂਰ ਐਨ ਸੁਭਾਵੇ ਬਾਜੇ ਐਨ ਸੂਰ ਦੇਖਿਆ ਤੂੰ ਲੋਕ ਨ ਪੀਓ ਆਚਰਜ ਭਾਏ ਜੀਵਾ ਤੇ ਸੀਓ ਤੇਰੇ ਤੇਰਾ ਅਗਮਵਾਖਣ ਵਸਾਣ ਅੱਧ ਉੱਧ ਵਿੱਚ ਸਮ ਪਹਿਚਾਣ ਨੀਚ ਊਚ ਨਹੀਂ ਮਾਨ ਮਹਾਨ ਵਿਆਪ ਰਾਮ ਸਗਲ ਸਮਾਨ ਚੌਧ ਚੌਦਾਂ ਲੋਕ ਹਜ਼ਾਰ ਰੋ ਰੋ ਮੈਂ ਵਿਸੇ ਮਰਾਰ ਸਾ ਸੰਤੋਖ ਕਾ ਧਰੋ ਧਿਆਨ ਕਥਨੀ ਕਥਾ ਬ੍ਰਹਮ ਵਿਚਾਰ ਪੁਨੋ ਪੂਰਾ ਚੰਦ ਅਕਾਸ਼ ਪਸਰਿਆ ਕਲਾ ਸਹਿਜ ਪ੍ਰਕਾਸ਼ ਆਦਿ ਅੰਤ ਮੱਧ ਹੋਈ ਰਿਹਾ ਸੀ ਸੁਖ ਸਾਗਰ ਮੈਂ ਰਿਹਾ ਕਬੀਰ ਰਮਿਆਸੂਰੀ ਏਕੀ ਕਰ ਸਕ ਬਸਾ ਰਾਗ ਗੌੜੀ ਵਾਸਵੀ ਜੀ ਓ ਕੇ ਸੱਤ ਵਾਰ ਵਾਰ ਹਰ ਕੇ ਗੁਣ ਗਾਵੋ ਘਰ ਗਮ ਭੇਸ ਸੁਹਾਗੇ ਪਾਵੋ ਰਾਹ ਆਦਿਤ ਕਰੇ ਭਗਤ ਰੰਭ ਗਾਇਆ ਅੰਦਰ ਮਨਸਾ ਥੰਭ ਐਨਿਤ ਖੰਡ ਸੁਰੀ ਜਾਏ ਤੋ ਅਨਜ ਬੇਨ ਸਹਿਜ ਮਾਏ ਬਾਏ ਸੋਮ ਵਾਸਾ ਸਮ ਧਰੇ ਵਿਸਾਖ ਵੇਗ ਸਗਲ ਵਿਖ ਹਰੇ ਪਾਣੀ ਰੋਕਿਆ ਰਹੇ ਦੁਆਰ ਤੋ ਮਨ ਚਿਤ ਮਦਵਾਰੋ ਪੀਵਨ ਹਾਰ ਮੰਗਲਵਾਰੇ ਲੇਮੀ ਰੀਤ ਪੰਜ ਚੋਰੀ ਜਾਣੇ ਰੀਤ ਘਰ ਚੋੜੇ ਬਾਹਰ ਜਿਨ ਜਾਏ ਨਾ ਤੋ ਖਰਾ ਵਿੱਚੇ ਹੀ ਗਾਏ ਬੁੱਧਵਾਰ ਬੁੱਧ ਕਰੇ ਪ੍ਰਕਾਸ ਹਿਰਦੇ ਕੰਵਲ ਮੈਂ ਹਲਕਾ ਵਾਸ ਗੁਰਮਿਲ ਸਾਹ ਦੇਉ ਏਰ ਸਮ ਧਰੇ ਉਦਕ ਪੰਖ ਲੈ ਸੂਦਾ ਕਰੇ ਬ੍ਰਹਿਸਪਤ ਲਿਖਿਆ ਦੇ ਬਿਹਾਏ ਤੀਨ ਦੇਵ ਇੱਕ ਸੰਘ ਲਾਏ ਤੀਨ ਨਦੀ ਤਹਿ ਤੋ ਗੁਡੀ ਮਾਏ ਐਨ ਸੇ ਰਸਮਲ ਧੋਵੇ ਨਾਏ ਸੁਕਰੇ ਚ ਸਹਾਰੇ ਸੋਏ ਬਚ ਜੜੇ ਆਂਦੇ ਨਾ ਆਪ ਆਪ ਸਿਓ ਲੜੇ ਸੁਰਪੀ ਪਾਂਚੋ ਰਾਖੇ ਸਾਵੇ ਸੋ ਦੂਜੀ ਰਿਸ ਨਾ ਪੈਸੇ ਕਵੇ ਧਾਵਰ ਸਿਰਕਾਰ ਰਾਖੇ ਸੋਏ ਜੋਤੀ ਬਟੀ ਘੱਟ ਮੈਂ ਸੋਏ ਬਾਹਰ ਭੀਤਰ ਪਿਆ ਪਰ ਰਸ ਤਬ ਹੋਆ ਸਗਲ ਕਰਮ ਕਾ ਨਾਸ ਜਬ ਲਾ ਘੱਟ ਮੈਂ ਦੂਜੀ ਆਣ ਤੋ ਲੋ ਮੇਲ ਨਾਵੇ ਜਾਣ ਰਾਮ ਤੇ ਰਾਮ ਸਿਉ ਲਾਗੋ ਰੰਗ ਹੈ ਕਬੀਰ ਤਬ ਨਿਰਵਲ ਅੰਗ ਰਾਗ ਗੌੜੀ ਚੇਤੀ ਬਾਣੀ ਨਾਮ ਦੀਓ ਜੀ ਕੀ ਇੱਕ ਓਂਕਾਰ ਸਰੂਪ ਸਾਹਿਬ ਦੇਵਾ ਪਾਣਦਾਰੀ ਗਿਲੇ ਰਾਮ ਕਹਿਤ ਜਨ ਸਾਸਨਾ ਤਰੇ ਰਹੋ ਸਾਰੀ ਲੈ ਨਣਕਾ ਬਿਨ ਰੂਪ ਕੋਈ ਜਾ ਵਿਆਹ ਜਮਦਾਰੀ ਲੈ ਚਰਨ ਵਧਿਕ ਜਾਂਦੇ ਮੁਕਤ ਭੈ ਤੋ ਬਲ

0: गौड़ी गुआरे भी एक ही प्रार्थना करता प्रोफेसर प्रसाद मेरी संगत को सोच दिन रात ही मेरा घर मुठ करता जन भारती राम सैया जी के जीव नाम मोहिया बसाओ मैं जन तेरा रहाओ मेरी हारो बिपत जन करो सुभाई चानन छाडो श्री कर चाहे और दास परो ते सांबा बेग मिलो जन जन करना बिलंबा बेगम पूरा सह करना हो दुख अंदरों नहीं ते ठाओ ना तो श्री सराज न माल सोखो न हो कथा न दसरवाल अब मोहे खूब वतन कह पाई हुआ पैर सदा मेरे भाई रहाओ कारण दायम सदा प्रसाई दोगुना सेम एक सोआही आपा दान सदा मशहूर हुआ गनी वसे मूर त्यो त्यो सैर करे जे भावे महरम मैल को न टकावे कैर उदास गलास तुम्हारा जो मेरी समीर मारा एक क्यों कर सतगुर प्रसाद गौड़ी विरागन विजासी घट हो घट डूबर खना एक नवे गुण बैल मार मैया सो एक बेनती मेरी पूंजी राग मरार को बनजारो राम को मेरा तांडा लात्या जाए रे राओ हो बनजारो राम को सहज सरो पव्यार मैं राम नाम धन लद्या भी खिला दी संसार वो बार पारना दानिया ले कर ले आल पताल मुहे जामन डालन लाती तो जीले साहब जंजाल जैसा राम कसम बुका तैसा है संसार मेरा चरमैया मेरे रमैया रंग वजीर का कौर दास मार गौड़ी पूर्वी रविदास जी एक ओंकार सतगुरु प्रसाद खूब भरो जय दादरा कुछ देश विदेश न पूज ऐसे मेरा मन बिकिया बिमोया कि चार पार न सूझ सगर भवन के नायका एक हिन्न दास दिखाए जी राओ मरण भई महात्मा दवा तेरी कत लगी न जाए करो कृपा भरम चुकी मैं सुमत सुत देव समझाए जो भी सर पावे नहीं तो गुण कसम पार प्रेम भाग दे सार ने पर दास मास गौड़ी बिरागर एक क्यों कर सुख सा सब सेता जग द्वापर पूजा चार तीनों जग तीनों दिड़े कल केवल मुख केवल नाम आधार पार कैसे पाए बोरे मोसू मो सौ को ना कह समझाए जाते आवा कवन बिलाए रहा वो भी धर्म निरूपिए करता दिते सब लोए कवन कर्म कर्म ते छूटिए जे साधे सब सिद्ध होए कर्म कर्म विचारिए संका सुनवा बेसराण संसा साधु हृदय वसे कौन हिरे भमान बार उदक बखारिए घट भी तिरवे बुखार शुद्ध कवन बार होई बो संच सच कुंचर विध बिहार रा प्रकाश रजनी जगा गति जान सब संसार पास मानो ताबो छोए कण खोत नहीं बार को परम पास गुर भेटिए पूर्व लिखे दरलाट उन्वन मन मानी मिले छुड़ो भज कपाट भगत ज्योत मत सत कर करी परम बंधन काट विकार सोई वास रस मन ने मिले गुरु नानक एक विचार अनक जदरंग निग्रह के ये टारी न टरे परम फास प्रेम भगत नहीं उपजे तां तेरे उदास उदास एक क्यों कर सतनाम करता बुद्ध मेरे बहुत निर्वैर काल मोर जीवनी से भंग वसारा का समय लपेला घर पहला सो दर सो दर तिरक या सो करके जित वसार संभाले बाजे तेरे नाते करते तेरे भाव नारे केते तेरे राग बरस हुई है केते तेरे गाव नारे गाव तुरु पौन पानी विसंतर गाव राजा धर्म द्वारे गाव तुरु चित्त गुप्त लिख जान लिख धर्म विचारे गाव तुरु इस ब्रह्म देव सो तेरे सर गाव तुरु इंद्र इंद्र सेठ देव सदन नारे गाव जदों सिद्ध समाधि अंदर गाव जदों साध चारे गाव जदों जति सद संदोखी गाव तूनों वीर करारे गाव जदों पंडित परे रखे दिन वाले गाव तूनों मोहनिया मन मोहन सग मिच प्यारे गाव जदों तन पाचरे आटा तीत नाले गाव तूनों जो महाम सव गाव तूनों पानी चाहे गाव तूनों खंड मंडो बड़ा मंडा वह रखे तर सी तूनों गाव जो तुम भाव सारे होर कहते तुदों गावन से मैं जितना ना कि अवचारे सोई सोई सदा सच सहर सच साची ना है भी उसी जाना सिर रखना जिन साई रंगी रंगी भाती जाएगा जिनसी माया जिन पाई जिनसी माया जिन पाई करता देखे कीता अपना ज्योत सुगड़ा ज्योत भाव सोई सा फिर होना करना चाहे सो पास है सह पास सह बना रहना चाहे आस्था महला चाहे उत्साह सो प्रभु नंजन हार अगमा अगम पार सब त्याग सब त्याग तू जिया सचे सिद्ध नारा सब जी तुम्हारे तू जिया कर दता रहा त्याग संत सब दूर कर नारा हार आपे ठाकुर हार आपे सेवक जी किया नानक जंत बेचारा तू घट घट अंतर सरण अंतर जी एक पुर समान एक दाते एक प्रसाद जी सब तेरे चोज भी डाला तू आपे दाता आपे भुगता जी तू भी रमन जाना तू पार ब्रह्म बेअंत बेअंत जी तेरे के गुण आख बसाना जो सेवा तू जी जन नानक तेन करवाना हार त्यावे हार त्यावे तू जी से जन युग मैं सुख वासी सेव गुस्से मुग भैजन त्याजी और तिन थोड़ी जमी फासी जिन नरभौ जिन हर नरभौ त्याया जियो तिन का भौ सब गवासी जिन सेविया जिन सेव मेरे हार जियो ते हारा रूस मासी के धन से धन जिन त्याया जी हत्या जियो जन नानक तिन भर जस तेरी भगत भंडार जी भरे बेअंत बेअंत तेरे भगत तेरे भगत सलान तू जी हार अनेक अनेक अनंता तेरी ने करे पूजा जी तप तपे जपे बेअंत तेरे अनेक तेरे अनेक पढ़ी बस्ती सास जी कर तेरे खड़ुक्रंत से भगत से भर पर जन नानक जी वा भाग मेरा भगवंता ਤੂੰ ਆਦਿ ਪੁਰਖ ਅਪਰਪੁਰ ਪਰ ਪ੍ਰਕਾਤਾ ਆਦਿ ਤੂੰ ਜਿਹੜਾ ਨਾ ਕੋਈ ਤੂੰ ਜੂ ਜੂ ਇੱਕੋ ਸਰ ਸਭ ਇੱਕੋ ਜੀ ਨੇ ਸਰਕਾਰ ਸੋਈ ਤੂੰ ਆਪਣੇ ਭਾਵ ਸੋਈ ਭਾਤ ਜੀ ਆਪਣੇ ਕੋ ਸੋਈ ਤੂੰ ਆਪਣੇ ਸਿਰ ਸਫਾਈ ਜੀ ਤੂੰ ਆਪਣੇ ਸਿਰ ਸਭ ਕੋਈ ਜਾਂ ਨਾਨਕ ਗੁਣ ਗਾਵੇ ਕਰਤੇ ਜੀ ਸਭ ਸੇ ਕਰਜਨ ਹੋਈ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਗਰ ਸਮਝ ਲਭੇ ਲਾਈ ਸਭ ਦੇ ਘਰ ਦੂਜਾ ਸਮ ਵੱਡਾ ਕਿਤਾਬ ਕੋਈ ਕਿਹੜੇ ਵੱਡਾ ਡੀ ਠਾਕ ਕੀ ਪਾਇਆ ਕਿਹਾ ਜਾਏ ਕਹਿਣੇ ਵਾਲੇ ਦੇ ਰੈਸਟ ਮਾਰੇ ਵੱਡੇ ਮੇਰੇ ਸਾਹਿਬਾ ਕਿਹਾ ਕਿ ਮੀਰਾ ਗੁਣੀ ਗੀਰਾ ਕੋਈ ਨਾ ਜਾਣਾ ਤੇਰਾ ਕਿੱਦਾਂ ਕਿਉਂ ਜਿਹੜਾ ਸਾਫ਼ ਸੂਰਤੀ ਮੈਂ ਸੋਚ ਮੈਂ ਸਾਹਿਬ ਵੀ ਹਿੰਦੂ ਮੁਸਲਿਮ ਪਰ ਗਿਆਨੀ ਧਿਆਨੀ ਗੁਰੂ ਗਏ ਕਹਿਣ ਗਏ ਤੇ ਬੜੇ ਸਾਫ਼ ਸਾਫ਼ ਸਾਫ਼ ਸਾਫ਼ ਸਾਫ਼ ਸਿਰ ਆਈਆਂ ਸਿੱਧਾ ਪੁਰਖਾ ਕੀ ਉਡਾਈਆਂ ਤੂੰ ਵੀ ਸਿੱਧੀ ਕਿਰੇ ਨਾ ਪਾਈਆਂ ਕਾਲ ਮੇਰੇ ਠਾਕ ਰਿਹਾ ਸੀ ਅੱਖਾਂ ਵਾਲਾ ਕਿਹਾ ਸਿਆ ਸੀ ਤੂੰ ਭਰੇ ਤੇਰੇ ਵੱਡਾ ਜੀ ਸਿੱਧਾ ਦਿੱਤੇ ਚਾਹ ਨਾਨਕ ਸਾਹ ਸੁਹਾਨ ਰਾਸਤਾ ਮਹੱਲਾ ਪਹਿਲਾ ਆਸਾ ਜੀ ਦਾ ਵਿਸਰੇ ਮਨ ਚਾਹੋ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੇ ਲਾਗੇ ਭੂਖ ਤੇ ਜਿੱਦ ਭੂਖੇ ਖਾ ਚਲੀਏ ਦੂਸਰੋ ਕਾ ਵਿਸਰੇ ਮੇਰੀ ਮੈਂ ਸਾਚਾ ਸਾਹਿਬ ਸਾਸ ਮੈਂ ਭਾਖਿਆ ਭੋਰ ਆਖੀ ਮੰਗੀਏ ਸੋਗ ਵਿਸਰੇ ਮੇਰੀ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੇ ਲਾਗੂ ਤੇ ਭੂਖ ਖਾ ਚਲੀਏ ਦੂਸਰੋ ਕਾ ਵਿਸਰੇ ਮੇਰੀ ਮੈਂ ਸਾਚਾ ਸਾਚੇ ਨਾਮ ਦੇ ਬੜੇ ਆਖ ਸਕੀ ਜੇ ਸਾਹਿਬ ਮਿਲ ਕੇ ਆਖਾਂ ਮੈਂ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸਗੋਂ ਦਿੰਦਾ ਰਹੇ ਚੁੱਕੇ ਭੁੱਗੁਣ ਹੋਰ ਨਾ ਹੋਵੇ ਨਾ ਕੋ ਹੋਰ ਨਾ ਕੋਈ ਜੇ ਉਡਾਵਤੇ ਹੋ ਤਾਂ ਜਿੰਦਰ ਕਰਕੇ ਕੀ ਤੀਰਾ ਸਾਸ ਮਸਾਰੇ ਤੇ ਕਹਿੰਦਾ ਨਾ ਨਾਲ ਸਾਸ ਨਾਲ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਉੱਪਰੇ ਮਹਿਲੀ ਕਸਮ ਸੁਣੇ ਭਾਵੇ ਧੀਰੇ ਭਾਵੇ ਤਾਂ ਖੇਤ ਇੱਕ ਵਢਾਈ ਦੇ ਜਾਣੋ ਯੋਧਨ ਪੁੱਛੋ ਜਾਤ ਜਾ ਕੇ ਜਾਤ ਨਾ ਹੇ ਮੁਸਤਾਜੀ ਹੇ ਰਹਾਓ ਆਪ ਕਰਾਏ ਆਪ ਕਰੇ ਆਪ ਆਰਾਮੇ ਜੀਤ ਰੇ ਜਾ ਤੂੰ ਕਾਨ ਹਰਕਤਾ ਕੀਆ ਮੁਸਤਾਜੀ ਕੀਆ ਸੰਸਾਰ ਆਪ ਪਾਏ ਆਪ ਦੇ ਆਪੇ ਦੁਰਮਤ ਮਨੇ ਕਰੇ ਗੁਰਪ੍ਰਸਾਦ ਵਸੇ ਮਨੇ ਦੁੱਖ ਹਨੇਰਾ ਵਿੱਚੋਂ ਜਾਏ ਸੱਚ ਪਿਆਰਾ ਆਪ ਕਰੇ ਅਵਰੀ ਕੋ ਸਾਚ ਨਾ ਦੇ ਜੇ ਕਿਸੇ ਦੇ ਬਖਾਣੇ ਨਾ ਸਾ ਕੇ ਪੁੱਛਣ ਲੇ ਆਸਾ ਮਹਿਲਾ ਪਹਿਲਾ ਤਾਲਮ ਦੀਰੇ ਘੱਟ ਕੇ ਘਾਟ ਤੋਲਕ ਦੁਨੀਆਂ ਬਾਜੇ ਨਾਦ ਨਾਦ ਨਾਚੇ ਕਲਕਾ ਭਾਓ ਦਤੀ ਸਤੀ ਕਹਿ ਰਾਖੇ ਪਾਓ ਨਾਨਕ ਨਾਮ ਬਿਟੋ ਕੁਰਬਾਨ ਦੀ ਨਵੀਆਂ ਸਾਹਿਬ ਜਾਨ ਰਾਓ ਗੁਰ ਪਾਸੋਂ ਫਿਰ ਕੇਲਾ ਖਾਏ ਤਾਂ ਪ੍ਰੀਤ ਵਸੇ ਘਰ ਆਏ ਜੇ ਸੋ ਵਰਿਆ ਜੀਵਨ ਖਾਣ ਸਤਮ ਜਾਣੇ ਸੋ ਦੇਣ ਪ੍ਰਵਾਨ ਦਰਸ਼ਨ ਦੇਖਿਆ ਦੇ ਨਾ ਹੋਏ ਲੈ ਦਿੱਤੇ ਦੇਣ ਰਹੇ ਨਾ ਕੋਏ ਰਾਜਾ ਨੇ ਆਓ ਕਰੇ ਹੱਥ ਹੋਏ ਕਹਿ ਖਦਾਇਨ ਮਾਨੇ ਕੋਏ ਮਾਨ ਸਮੂਤ ਨਾਨਕ ਨਾਮ ਕਰਨੀ ਕੁੱਤਾ ਫੇ ਪ੍ਰਵਾਨ ਗੁਰਪ੍ਰਸਾਦ ਜਾਣੇ ਮਹਿਮਾਨ ਤਾਂ ਕਿ ਦਰਗਾਹ ਪਾਵੇ ਮਾਨ ਆਸਾ ਮਹੱਲਾ ਪਹਿਲਾ ਜੀਤਾ ਸ਼ਬਦ ਸੋਤ ਤੁਮ ਦੇਤੀ ਜੀਤਾ ਰੂਪ ਕਹਿਆ ਤੇਰੀ ਤੂੰ ਆਪੇ ਰਸਨਾ ਆਪੇ ਵਸਣਾ ਆਪਣਾ ਦੂਜਾ ਕੋ ਮਾਈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਰਹਾ ਉਹ ਆਪੇ ਮਾਰੇ ਆਪੇ ਚੋੜੇ ਆਪੇ ਨੇੜੇ ਦੇ ਆਪੇ ਵੇਖੇ ਆਪੇ ਦੇਖੇ ਆਪੇ ਨਜ਼ਰ ਕਰੇ ਜੋ ਕੁਛ ਕਰਨਾ ਸੋ ਕਰ ਰਿਹਾ ਉਹ ਨਾ ਕਰਨਾ ਜਾ ਆਈ ਜੈਸਾ ਵਰਤੇ ਤੈਸਾ ਕੋਈ ਇਹ ਸਭ ਸਹੀ ਬੜੇ ਆਈ ਕੱਲ ਕੱਲ ਵਾਲੀ ਮਾਇਆ ਮਨ ਵਿਖਾ ਮਨ ਮਤ ਵਾਲਾ ਪੀਓਤ ਰਹੇ ਆਪੇ ਰੂਪ ਕਰੇ ਬਹੁ ਭਾਂਤੀ ਨਾਨਕ ਬਪੜਾ ਏਵ ਕਹੇ ਆਸਾ ਮਹੱਲਾ ਪਹਿਲਾ ਬਜਾ ਬਾਜਾ ਮਤ ਵਿਖਾਓ ਜੀ ਭਾਓ ਹੋਏ ਆਨੰਦ ਸਦਾ ਮੰਜਾਓ ਏ ਭਗਤ ਇਹੋ ਤਪ ਤਾਓ ਏ ਤਰੰਗ ਨਾਚੋ ਰੱਖ ਰੱਖ ਪਾਓ ਪੂਰੇ ਤਾਲ ਜਾਣੇ ਸਲਾਹ ਹੋ ਨੱਚਾ ਖੁਸ਼ੀਆਂ ਮਨ ਵਾਹ ਰਹਾਓ ਸਾ ਸੰਤੋਖ ਬਾਜੇ ਦੋਏ ਤਾਲ ਪੈਰੀ ਰਜਨਾ ਸਦਾ ਨਿਹਾਲ ਰਾਗ ਨਾਲ ਨੀ ਦੂਜਾ ਭਾਓ ਇਤ ਰੰਗ ਨਾਚੋ ਰੱਖ ਰੱਖ ਪਾਓ ਪਾਓ ਫੇਰੀ ਹੋਵੇ ਮਨ ਕੀ ਤੇ ਵਹਿੰਦੇ ਉੜਦੇ ਨੀ ਤਾਂ ਨੀ ਤਲੇਟਣ ਲੇਟ ਜਾਣੇ ਤਨ ਸੁਭਾਓ ਇਤ ਰੰਗ ਨਾਚੋ ਰੱਖ ਰੱਖ ਪਾਓ ਸਿੱਖ ਸਭਾ ਦੇਖਿਆ ਕਾ ਭਾਓ ਗੁਰਮੁਖ ਸੁਟਣਾ ਸਾਚਾ ਨਾਓ ਨਾਨਕ ਆਸਨ ਤੇਰਾ ਵੀਰ ਇਤ ਰੱਖ ਰਾਚੋ ਰੱਖ ਰੱਖ ਪੈਰ ਆਸਾ ਮਹੱਲਾ ਪਹਿਲਾ ਪੌਣ ਪਾਏ ਧਰੀ ਸਭ ਧਾਤੀ ਜਲ ਅਗਨੀ ਕਾ ਬੰਧ ਕੀਆ ਅੰਦਲੇ ਦੇਹ ਦੇ ਸਿਰ ਮੂੰਹ ਦੇ ਕਰਾਇਆ ਰਾਵਣ ਮਾਰ ਕੇ ਕੀਆ ਵੱਡਾ ਭੈਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਭੇ ਪੂਰ ਰਿਹਾ ਅਸਲੀ ਬੁਲਾਏ ਰਹਾਓ ਜੀ ਪਾਏ ਜੋਤ ਹੱਥ ਕੀ ਇੰਨੀ ਕਾਲੀ ਨਾਥ ਕਿਆ ਵੱਡਾ ਪਿਆ ਕਿਸ ਤੂੰ ਪੁਰਖ ਜੋਰੂ ਕੌਣ ਕਹੀਏ ਇੱਕ ਸਭ ਨਿਰੰਤਰ ਆਵ ਰਿਹਾ ਨਾਕ ਡੰਬ ਸਾਤ ਵਰਦਾ ਤਾਂ ਬ੍ਰਹਮ ਭਾਲਣ ਸਿਸ ਗਿਆ ਆਗੇ ਅੰਤ ਨਾ ਪਾਇਓ ਤਾਂ ਸਾਂਸ ਛੇਦ ਕਿਆ ਵੱਡਾ ਪਿਆ ਰਤਨ ਪਾਏ ਘਰੇ ਖੀਰ ਮਿਥਿਆ ਹੋਰ ਭਖਲਾਏ ਜੇ ਅਸੀਂ ਕੀ ਕਹੋ ਕਹੇ ਨਾਨਕ ਛਪੇ ਤੇ ਛਪਿਆ ਏਕੀ ਏਕੀ ਵੰਡ ਦੀਆ ਆਸਾ ਮਹੱਲਾ ਪਹਿਲਾ ਕਰਮ ਕਸੂਰ ਵੇਰ ਵਿਸਾਏ ਰਾਮ ਨਾ ਫਲ ਹੋਆ ਕਿਸੇ ਰੂਪ ਨਾ ਰੇਗ ਅਨੰਦ ਬਾਜ ਸਾਧ ਨਿਰੰਜਨ ਚਾਹ ਨਿਰੰਜਨ ਕੀਆ ਕਰੇ ਵਿਖਿਆਨ ਜਾਣੇ ਜੇ ਕੋਈ ਮਤਲੀਰੇ ਹੋਈ ਰਹਾਓ ਜਿਨ ਪੀਆ ਸੇ ਮਸਤ ਪੈਸੇ ਤੂੜੇ ਬੰਧਨ ਪਾਏ ਜੋਤੀ ਜੋ ਸਮਾਣੇ ਪਿਤਾ ਤਾਂ ਛੋਡੇ ਮਾਇਆ ਕੇ ਲਾਏ ਸਰ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਰਾਰੇ ਰੂਪ ਨਾਲ ਬੈਠਾ ਮੇਰਾ ਚੋਏ ਵਿੱਚ ਆਇਆ ਬੀਨਾ ਸ਼ਬਦ ਵਜਾਵੇ ਚੋਗੀ ਦਸਵਾਂ ਰੂਪ ਪਾਰਾ ਸ਼ਬਦ ਨਾਲ ਸੋ ਸੌ ਰਾਤਾ ਨਾਨਕ ਇਹ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕਿਸੇ ਭਾਰ ਗੱਲੀ ਗੱਲਾਂ ਸੀ ਜਿਨਹਾਰ ਖਾਣਾ ਪੀਣਾ ਹੱਸਣਾ ਬਾਅਦ ਜਾ ਭੱਲਾ ਵੇਲੇ ਨਾ ਆਵੇ ਜਦ ਸੌ ਪ੍ਰਵਾਹ ਕਹੀ ਕਿਆ ਜੀ ਜਨਮ ਜੰਗ ਦੀ ਹਲੀਜੀ ਲੀਜੇ ਰਹਾ ਮਨ ਕੀ ਮਤ ਮਤਾਕਲ ਮਤਾ ਜੋਗ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਮਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ
1: एरिया कोड 250-392-3374 अति फैक्स नंबर एरिया कोड 250-392-3375।
2: साडा ईमेल एड्रेस नोट करो जी singhsabha2@gmail.com एक बार फिर नोट करो जी singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
4: 250-392-3874. Satnam Shri Vaheguru Ji. Slok Mahala Panjwa Man Chit Bo Chit Bani Udam Karo Uth Neet ਚੇਤਾਂ ਵੀ ਗੁਰਾਂ ਦੇ ਅੱਗੇ ਅਰਪਣ ਕਰ ਦੇਣਾ ਕਰੇ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਪੂਜਾ ਕਰੋ ਇਹਦੇ ਨਾਲ ਫਿਰ ਦੁਰਮਤ ਜਿਹੜੀ ਕੋਟੀ ਮਾਤਿਆਂ ਜਰ ਜਾਏਗੀ ਸੜ ਜਾਵੇਗੀ ਸਾਧੀਆਂ ਨਾ ਕਹਿ ਸੰਗ ਭਵ ਜਲ ਵਿਖਮਨ ਤਰ ਸੰਤ ਜਨਾ ਮਹਾਤਮਾ ਨਾਲ ਮਿਲ ਕੇ ਵਿਖਮਨ ਵਿਖਮ ਤੋਂ ਮਤਲਬ ਜਿਹੜਾ ਬੜਾ ਕਠਿਨ ਸੰਸਾਰ ਸਮੁੰਦਰ ਆ ਇਸ ਤੋਂ ਤੂੰ ਤਰ ਜਾਵੇਂਗਾ ਸੇਵ ਹੋ ਸਤਿਗੁਰ ਦੇਵ ਅੱਗੇ ਨਾ ਮਰੋ ਡਰ ਦੇਵ ਮੈਨੇ ਜਿਹੜੇ ਪ੍ਰਕਾਸ਼ ਰੂਪੀ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਸੇਵਾ ਕਰੋ ਫਿਰ ਫਲ ਕੀ ਮਿਲੇਗਾ ਅੱਗੇ ਪ੍ਰਲੋਕ ਵਿੱਚ ਡਰ ਕੇ ਨਹੀਂ ਮਰੋਂਗੇ ਤੁਹਾਡੇ ਮਨ 'ਚ ਕੋਈ ਭੈ ਨਹੀਂ ਹੋਏਗਾ ਅਤੇ ਸਾਨੂੰ ਜਮਾਂ ਦੀ ਸਜ਼ਾ ਮਿਲੇਗੀ ਤੁਹਾਡੇ ਕਰਮ ਸਤਿਗੁਰੂ ਜੀ ਕੱਟ ਦੇਣਗੇ ਖਿਨ ਮੈਂ ਕਰੇ ਨਿਹਾਲ ਉਹਨੇ ਸੁਭਰ ਭਰ ਗੁਰੂ ਮਹਾਰਾਜ ਜਿਨ੍ਹਾਂ 'ਤੇ ਮਿਹਰ ਕਰਦੇ ਆ ਉਹਨਾਂ ਸੇਵਕਾਂ ਨੂੰ ਖਿਨ ਨਿਹਾਲ ਕਰ ਦਿੰਦੇ ਹਨ ਉਹਨੇ ਜਿਹੜੇ ਸ਼ੁਭ ਗੁਣਾਂ ਤੋਂ ਖਾਲੀ ਹੈ ਉਹਨਾਂ ਨੂੰ ਪਵਿੱਤਰ ਗੁਣਾਂ ਨਾਲ ਸੁਭਰ ਨੱਕੋ ਨੱਕ ਭਰ ਦਿੰਦੇ ਹਨ ਮਨ ਕੋ ਹੋਵੇ ਸੰਤੋਖ ਧਿਆਈਏ ਸਦਾ ਹਰ ਪਰਮੇਸ਼ੁਰ ਦੇ ਨਾਮ ਨੂੰ ਧਿਆਉਣ ਨਾਲ ਜਿਹੜਾ ਭੁੱਖਾ ਮਨ ਆ ਇਹਨੂੰ ਸੰਤੋਖ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਲੱਗਾ ਸਤਿਗੁਰ ਸੇਵ ਜਾ ਕੋ ਕਰਮ ਧੁਰ ਉਹ ਗੁਰਮੁਖ ਪਿਆਰਾ ਗੁਰੂ ਮਹਾਰਾਜ ਦੀ ਸੇਵਾ 'ਚ ਲੱਗਦਾ ਹੈ ਜਿਨ੍ਹਾਂ ਦੇ ਤੁਰੋਂ ਦਰਗਾਹ ਤੋਂ ਚੰਗੇ ਕਰਮ ਦਿਖੇ ਹੋਏ ਹੋਣ ਸਲੋਕ ਮਹਲਾ ਪੰਜਵਾਂ ਲੱਗੜੀ ਸੋ ਥਾਨ ਜੋੜਨ ਹਾਰ ਜੋੜੀਆ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੀ ਬਿਰਤੀ ਸੁਰਤੀ ਜੋੜਨ ਵਾਲੇ ਕੌਣ ਸਤਿਗੁਰੂ ਉਹਨਾਂ ਨੇ ਜੋੜ ਦਿੱਤੀ ਹੈ ਹਾਂਜੀ ਇਕਾਗਰਤਾ ਦੇ 'ਚ ਮਨ ਜੁੜਿਆ ਹੋਇਆ ਉਹਨਾਂ ਦੀ ਜਿਹੜੀ ਬਿਰਤੀ ਹੈ ਫਿਰ ਉਹ ਸ਼ੁੱਧ ਸਰੂਪ ਰੂਪੀ ਸੁਥਾਨ ਸ੍ਰੇਸ਼ਟ ਥਾਨ ਵਿੱਚ ਲੱਗੀ ਹੈ ਆਤਮਾ ਘਰ ਬਣੀ ਹੋਈ ਹੈ ਨਾਨਕ ਲਹਿਰੀ ਲੱਖ ਸਹਿਆਨ ਡੁੱਬਣ ਦੇ ਨਾ ਮਾਪਿਰੀ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਭਾਵੇਂ ਕਹਿੰਦੇ ਜਿਹੜੀਆਂ ਮਨ ਦੀਆਂ ਬਾਸ਼ਨਾ ਰੂਪੀ ਲਹਿਰਾਂ ਲੱਖਾਂ ਸਹਿਆਨ ਸੈਂਕੜੇ ਆਉਣ ਇਹ ਦੁਵੈਸ਼ ਭਾਵ ਦੀਆਂ ਚਾਹੇ ਲੱਖਾਂ ਲਹਿਰਾਂ ਆਉਂਦੀਆਂ ਜਾਂਦੀਆਂ ਰਹਿਣ ਪਰ ਉਹਨਾਂ ਵਿੱਚ ਮਾਂ ਪਿਰੀ ਮੇਰਾ ਪਿਰੀ ਜਿਹੜਾ ਪਰਮਾਤਮਾ ਨਿਰੰਕਾਰ ਹੈ ਉਹ ਡੁੱਬਣ ਨਹੀਂ ਦਿੰਦਾ ਉਹ ਫਿਰ ਰਖਵਾਲਾ ਬਣ ਜਾਂਦਾ ਹੈ ਮਹਲਾ ਪੰਜਵਾਂ ਬਨ ਭੀ ਹਾਵਲ ਹੈ ਇੱਕ ਸਾਥੀ ਲੱਦਮ ਦੁੱਖ ਹਰਤਾ ਹਰਨਾਮਾ ਦੁੱਖਾਂ ਨੂੰ ਹਰਨ ਵਾਲਾ ਹਰਤਾ ਨਾਸ ਕਰਨ ਵਾਲਾ ਨਿਰੰਕਾਰ ਦਾ ਨਾਮ ਹੈ ਇਹੀ ਕਹਿੰਦੇ ਭੀ ਹਾਵਲੇ ਜਿਹੜੇ ਭਿਆਨਕ ਡਰਾਉਣੇ ਬਣ ਹਾਂਜੀ ਜੰਗਲ ਆ ਸੰਸਾਰ ਵਿੱਚ ਉਸ ਨਿਰੰਕਾਰ ਨੂੰ ਆਪਣਾ ਸਾਥੀ ਲੱਭਣਾ ਕੀਤਾ ਹੈ ਇੱਕ ਮੈਨੇ ਇੱਕ ਸਾਥੀ ਲੱਭਣ ਮੈਨੇ ਲੱਭਿਆ ਹੈ ਬਲਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪਾਤਸ਼ਾਹ ਜੀ ਕਹਿੰਦੇ ਅਸੀਂ ਜਿਹੜੇ ਪਿਆਰੇ ਸੰਤਾਂ ਮਹਾਤਮਾ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਮਹਾਂਪੁਰਖਾਂ ਨੇ ਆਪਣੇ ਸਾਰੇ ਕਾਰਜ ਪੂਰੇ ਕਰ ਲਏ ਹਨ ਔਰ ਗੁਰਸਿੱਖਾਂ ਦੇ ਕੰਮ ਪੂਰੇ ਕਰਨ ਵਾਲੇ ਵੀ ਬਣ ਗਏ ਸਮਰੱਥ ਹੋ ਗਏ ਹਨ ਪੌੜੀ ਪਾਈਆਂ ਨੇ ਸਭ ਨਿਧਾਨ ਤੇਰਾ ਰੰਗ ਰਤਿਆ ਇੱਕ ਵਾਰੀ ਦੀਵਾਨ ਲੱਗਾ ਹੋਇਆ ਸੀ ਅਤੇ ਸ਼੍ਰੀਮਾਨ ਸੰਤ ਬਾਬਾ ਮੇਹਰ ਸਿੰਘ ਜੀ ਨਿਜਰਾਂ ਦੀ ਪਡੋਰੀ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਦੇ ਸੇਵਕ ਸਨ ਔਰ ਪੂਰੇ ਹੱਠ ਯੋਗ ਦੇ ਬੜੇ ਮਾਹਰ ਸਨ ਅਤੇ ਸ਼੍ਰੀਮਾਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਤੋਂ ਹੱਠ ਯੋਗ ਇਹ ਯੋਗਾ ਅਭਿਆਸ ਸਾਰਾ ਸਿੱਖਿਆ। ਇਹ ਦੀਵਾਨ ਸਜਿਆ ਹੋਇਆ ਸੀ ਅਤੇ ਸੰਤ ਬਾਬਾ ਮੇਹਰ ਸਿੰਘ ਜੀ ਤਾੜੀ ਮਾਰ ਕੇ ਹੱਸ ਪਏ ਫਿੜ ਫੜਾ ਕੇ, ਕਹਿੰਦੇ ਮਹਾਰਾਜ ਜੀ ਹੱਸੇ ਹੈ, ਕਹਿੰਦੇ ਅੱਜ ਮੇਰੇ ਗੁਰਭਾਈ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਖਜ਼ਾਨੇ ਦੀਆਂ ਚਾਬੀਆਂ ਮਿਲ ਗਈਆਂ ਹਨ। ਕਿਉਂਕਿ ਫਿਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਅਤੇ ਸਾਰੇ ਨਿਧਾਨ ਖਜ਼ਾਨੇ ਜਿਹੜੇ ਪ੍ਰਾਪਤ ਹੋ ਜਾਂਦੇ ਹਨ, ਇਹਨਾਂ ਨੂੰ ਜਿਹੜੇ ਉਹਦੇ ਰੰਗ ਪ੍ਰੇਮ 'ਚ ਰੰਗੇ ਹੋਏ ਹਨ। ਨਾ ਹੋਵੀ ਪਛੋਤਾਓ ਤੁਧਨੋਂ ਜਪਤਿਆ, ਇਹ ਨਿਰੰਕਾਰ ਜਿਹੜੇ ਤੇਰੇ ਨਾਮ ਨੂੰ ਜਪਦੇ ਹਨ ਉਹਨਾਂ ਨੂੰ ਪਛਤਾਵਾ ਨਹੀਂ ਹੁੰਦਾ। ਕਈ ਵੀ ਬੰਦਾ ਕੰਮ ਕਰ ਬਹਿੰਦਾ, ਗਲਤੀ ਹੋ ਜਾਂਦੀ ਹੈ, ਫਿਰ ਪਛਤਾਉਂਦਾ ਵੀ ਮੈਂ ਕਾਹਨੂੰ ਕਰਨਾ ਸੀ। ਨਾਮ ਜਪਣ ਵਿੱਚ ਤਾਂ ਕੋਈ ਪਛਤਾਵਾ ਨਹੀਂ ਹੁੰਦਾ, ਇਹ ਤਾਂ ਚੰਗਾ ਹੀ ਕੰਮ ਹੈ। ਪਹੁੰਚ ਨਾ ਸਕੈ ਕੋਈ ਤੇਰੀ ਟੇਕ ਜਨ, ਜਿਹੜੇ ਜਨ ਸੇਵਕਾਂ ਨੂੰ ਨਿਰੰਕਾਰ ਦੀ ਟੇਕ ਓਟ ਆਸਰਾ ਹੈ, ਉਹਨਾਂ ਨੂੰ ਦੁੱਖ ਦੇਣ ਲਈ ਉਹਨਾਂ ਦੇ ਪਾਸ ਕੋਈ ਦੁਸ਼ਮਣ ਜਿਹੜਾ ਪਹੁੰਚ ਹੀ ਨਹੀਂ ਸਕਦਾ ਹੈ। ਯਤਨ ਕਰਦੇ ਹੈ ਸੰਤਨ ਬਾਬਾ ਕਰਮ ਸਿੰਘ ਜੀ ਮਹਾਰਾਜ, ਨਦੀ ਤੋਂ ਪਾਰ ਸਿਮਰਨ 'ਚ ਜੁੜੇ ਹੋਏ ਸੀ। ਇਹ 12 ਡਾਕੂ, ਉਹਨਾਂ ਨੇ ਕਿਹਾ ਸਾਡਾ ਇਹ ਇਸਲਾਮੀ ਦੇਸ਼ ਹੈ, ਇਹ ਧੰਨ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰ ਰਹੇ ਹੈ, ਅਤੇ ਮੁਸਲਮਾਨ ਵੀ ਇਹਨਾਂ ਦੇ ਬੜੇ ਸੰਗੀ ਬਣੀ ਜਾਂਦੇ ਆ, ਹਿੰਦੂ ਸਿੱਖ ਤਾਂ ਮੰਨਦੇ ਹੀ ਆ ਕਿ ਅੱਜ ਇਹਨਾਂ ਨੂੰ ਖਤਮ ਕਰ ਦਈਏ। ਆ ਗਏ ਜਿਹੜੇ ਆਏ, ਦਰਿਆ 'ਚੋਂ ਲੰਘਣਾ ਸੀ, ਇੱਕਦਮ ਦਰਿਆ ਚੜ੍ਹ ਗਿਆ। ਉਹ ਕਹਿੰਦੇ ਪਤਾ ਨਹੀਂ ਪਹਾੜ 'ਚ ਹੜ੍ਹ ਆ ਗਿਆ, ਨਹੀਂ ਚਿੱਤ ਪਾਣੀ ਆ ਗਿਆ, ਇਹ ਬੈਠ ਗਿਆ ਪਾਣੀ ਥੱਲੇ ਹੋ ਜਾ, ਜਿਹੜੇ ਫੇਰ ਜਾਣ ਫਿਰ ਇਸ ਤਰ੍ਹਾਂ ਹੀ ਹੋਵੇ। ਅਖੀਰ ਇੱਕ ਗੈਬੀ ਸ਼ਕਤੀ ਆਈ, ਉਹ ਜਿਹੜਾ ਪਠਾਣਾ ਦਾ ਸਰਦਾਰ ਸੀ, ਉਹਦੀ ਆ ਕੇ ਸੰਗੀ ਫੜ ਕੇ ਚੰਗੀ ਕੁੱਟੀ, ਬੜਾ ਅੜਾਟ ਹੋ ਗਿਆ। ਉਹ ਦੂਏ ਉਹਦੇ ਚੇਲੇ ਕਹਿੰਦੇ ਵੀ ਕੀ ਹੋ ਰਿਹਾ, ਹਾਂਜੀ ਅਖੀਰ ਨਹੀਂ ਨਹੀਂ ਕੁਛ ਨਹੀਂ, ਸ਼ਰਮ ਦਾ ਮਹਾਰਾਜ ਦੱਸੇਗਾ ਨਾ। ਅਖੀਰ ਹੀ ਫਿਰ ਉੱਥੋਂ ਜਿਹੜੀਆਂ ਮਨ ਦੀਆਂ ਮਰਾਦਾਂ ਸੀ, ਅਤੇ ਅੱਜ ਜਾ ਕੇ ਉਹਨਾਂ ਨੂੰ ਇਸ ਤਰ੍ਹਾਂ ਅਸੀਂ ਉਹਨਾਂ ਦਾ ਘਾਤ ਕਰਾਂਗੇ, ਉਹ ਮਨ ਦੇ ਮਨਸੂਬੇ ਪਿੱਛੇ ਰਹਿ ਗਏ, ਹਾਂਜੀ ਅਤੇ ਫਿਰ ਉਹ ਮੁੜ ਗਏ ਅਤੇ ਫਿਰ ਆ ਕੇ ਮਾਫ਼ੀ ਮੰਗੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਕਿ ਜਿਨ੍ਹਾਂ ਨੂੰ ਤੇਰੀ ਕੋਟ ਹੈ, ਜੇ ਕੋਈ ਦੁਸ਼ਮਣ ਉਹਨਾਂ 'ਤੇ ਵਾਰ ਕਰਨ ਲਈ ਆਉਂਦਾ ਉੱਥੇ ਪਹੁੰਚ ਨਹੀਂ ਸਕਦਾ। ਗੁਰਪੂਰੇ ਵਾਹੋ ਵਾਹੋ ਸੁਖਲਾ ਚਤਾਰ ਮਨ, ਪੂਰੇ ਸਤਿਗੁਰੂ ਵਾਹੋ ਵਾਹੋ ਉਹਨਾਂ ਨੇ ਧੰਨ ਹਨ ਧੰਨ ਹਨ ਧੰਨਤਾ ਯੋਗ ਹਨ। ਔਰ ਜਿਨ੍ਹਾਂ ਨੂੰ ਚਤਾਰ ਮਨ ਚੇਤੇ ਕਰਕੇ ਮਨ ਦੇ ਵਿੱਚ ਅਸੀਂ ਕਹਿੰਦੇ ਸੁੱਖ ਲੈਂਦੇ ਹਾਂ, ਗੁਰਪੈ ਕੇ ਉਸ ਭੰਡਾਰ ਕਰਮੀ ਪਾਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਨਿਰੰਕਾਰ ਦੀ ਸਿਫਤ ਖਜ਼ਾਨਾ ਹੈ। ਲੇਕਿਨ ਜਿਹੜਾ ਫਿਰ ਸ਼ਰਧਾ ਨਾਲ ਸੇਵਾ ਭਗਤੀ ਕਰਦਾ ਹੁਕਮ ਮੰਨਦਾ ਉਹਨੂੰ ਕਰਮਾਂ ਦੇ ਨਾਲ ਇਹ ਪ੍ਰਾਪਤ ਹੁੰਦਾ, ਨਹੀਂ ਤਾਂ ਦੁਨੀਆਂ ਝੂਠੀ ਮਾਇਆ ਵਾਸਤੇ ਕਿੰਨੇ ਕਰ ਲਿਆ ਲੈ ਰਹੇ ਆ, ਪਰ ਜਦੋਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਈਏ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਸਤਿਗੁਰ ਨਦਰ ਨਿਹਾਲ ਬਹੁਤ ਨਾਲ ਧਾਈ ਹੈ, ਜਿਨ੍ਹਾਂ ਦੇ ਸਤਿਗੁਰ ਸੱਚੇ ਪਾਤਸ਼ਾਹ ਨਿਹਾਲ ਮੈਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਦੇਖ ਲੈਂਦੇ ਹਨ, ਉਹ ਜਿਹੜਾ ਜੀਵ ਹੈ ਉਹ ਫਿਰ 84 ਲੱਖ ਜੂਨੀ ਧਾਈ ਹੈ ਨਹੀਂ ਦੌੜਦਾ। ਬਹੁਤ ਪੁਣਾ ਉਹਦਾ ਜੰਮਣਾ ਮਰਨਾ ਭੱਜਣਾ ਨੱਚਣਾ ਖਤਮ ਹੋ ਜਾਂਦਾ ਹੈ। ਰੱਖੇ ਆਪ ਦਇਆਲ ਕਰ ਦਾਸਾਂ ਆਪਣੇ, ਉਹ ਦਇਆ ਕਰਨ ਵਾਲਾ ਨਿਰੰਕਾਰ ਆਪਣੇ ਦਾਸਾਂ ਨੂੰ ਮਿਹਰ ਭਰਿਆ ਹੱਥ ਦੇ ਕੇ ਨਾ ਰੱਖਿਆ ਕਰਦਾ ਹੈ। ਭਾਈ ਗਿਰੀ ਸਿੰਘ ਜੀ ਬਲਦੀ ਪੱਠੀ 'ਚ ਵੜ ਗਏ, ਅੱਜ ਵੀ ਗੁਰਦੁਆਰਾ ਪਾਠ ਸਾਹਿਬ ਹੈ ਪੱਟੀ, ਅਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣਾ ਮਿਹਰ ਦਾ ਹੱਥ ਦੇ ਕੇ ਉਹਨਾਂ ਦੀ ਰੱਖਿਆ ਕੀਤੀ। ਹਰ ਦਾਸਾਂ ਆਪਣੇ ਨੂੰ ਆਪਣੇ ਦਾਸ ਬਣਾ ਕੇ ਰੱਖਿਆ ਕਰਦਾ ਹੈ। ਹਰ ਹਰ ਹਰ ਹਰ ਨਾਮ ਜੀਵਾ ਸੁਣ ਸੁਣ ਹਰੀ ਹਰ। ਹਾਂਜੀ ਕਹਿੰਦੇ ਜਿਹੜਾ ਹਰੀ ਹਰ ਪਰਮੇਸ਼ਰ ਹੈ ਉਹ ਸਾਰੇ ਜੀਵਾਂ ਨੂੰ ਹਰੇ ਕਰਨ ਵਾਲਾ, ਪਰਮਾਤਮਾ ਦੇ ਨਾਮ ਨੂੰ ਸੁਣ ਸੁਣ ਕੇ ਸੁਣ ਕੰਨਾਂ ਦੁਆਰਾ ਸੁਣ ਕੇ ਕਹਿੰਦੇ ਅਸੀਂ ਜੀਂਦੇ ਹਾਂ। ਹਰ ਹਰ ਹਰ ਹਰ ਹਰੀ ਹਰ ਪਰਮੇਸ਼ੁਰ ਜਿਹੜਾ ਸਾਰਿਆਂ ਦੇ ਪਾਪਾਂ ਨੂੰ ਹਰੀ ਕਰਨਾ ਉਸ ਪਰਮਾਤਮਾ ਦਾ ਨਾਮ ਹਾਂਜੀ ਸੁਣ ਸੁਣ ਕੇ ਅਸੀਂ ਜਿਉਂਦੇ ਹਾਂ ਕਿਉਂਕਿ ਇਹ ਵੀ ਇੱਕ ਖੁਰਾਕ ਹੈ ਕੀਰਤਨ ਸੁਣਨਾ ਪਾਠ ਸੁਣਨਾ ਨਾਮ ਦੀ ਧੁੰਨ ਸੁਣਨੀ ਇਹ ਵੀ ਖੁਰਾਕ ਹੈ ਇਹਦੇ ਨਾਲ ਵੀ ਬੜੀ ਸ਼ਕਤੀ ਮਿਲਦੀ ਹੈ ਸ਼ਲੋਕ ਮਹਲਾ ਪੰਜਵਾਂ ਪ੍ਰੇਮ ਪਟੋਲਾ ਤੈ ਸਹਿਦਤਾ ਟੱਕਣ ਕੂ ਪਤ ਮੇ ਆਮ ਜਿਹਨੇ ਰਾਗੀ ਹੈ ਉਹ ਪਾਠ ਕੀਰਤਨ ਕਰਦੇ ਪੜ੍ਹਦੇ ਆ ਪ੍ਰੇਮ ਪਟੋਲਾ ਤੈਂ ਸੌਹ ਦਿੱਤਾ ਅਤੇ ਤੈਨੂੰ ਅਸੀਂ ਦਿੱਤਾ ਅਤੇ ਹੁਣ ਸੱਸੇ ਨੂੰ ਇੱਥੇ ਸਿਹਾਰੀ ਹੈ ਉਹ ਸੱਸਾ ਅਤੇ ਹਾਹੇ ਨੂੰ ਗੁੜ ਲਾ ਕੇ ਪੜ੍ਹੀ ਜਾਂਦੇ ਗਲਤ ਪੜ੍ਹਨਾ ਅਰਥ ਵਿੱਚ ਕਿੰਨਾ ਫਰਕ ਪੈ ਜਾਂਦਾ ਅਤੇ ਪਾਠ ਹੈ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਸਭਨ ਖੂਹ ਪਤ ਮੇਰੀ ਹੇ ਸਹਿ ਮੈਨੇ ਮਾਲਕ ਨਿਰੰਕਾਰ ਪਰਮੇਸ਼ੁਰ ਤੁਸਾਂ ਨੇ ਮੇਰੀ ਪਤ ਕੇ ਜਿਸ ਦੇ ਟੱਕਣ ਕੂ ਮੈਨੇ ਨੂੰ ਪ੍ਰੇਮ ਰੂਪੀ ਪਟੋਲਾ ਮੈਨੇ ਪਤ ਨਾਮ ਹੁੰਦਾ ਰੇਸ਼ਮ ਦਾ ਰੇਸ਼ਮੀ ਵਸਤਰ ਰੂਪੀ ਸਰੂਪਾ ਦਿੱਤਾ ਹੈ ਦਾਨਾ ਦੀਨਾ ਸਾਈ ਮੈਡਾ ਨਾਨਕ ਸਾਰਨਾ ਜਾਣਾ ਤੇਰੀ ਪਾਤਸ਼ਾਹੀ ਕਿਰਪਾ ਕਰਦੇ ਹੈ ਕਿ ਮੇਰੇ ਸਾਈਂ ਮਾਲਕ ਆਪ ਜੀ ਦਾਨਾ ਬੜੇ ਦਿਨਾਂ ਜਿੰਨਾ ਚਤੁਰ ਬੜੇ ਲੇਕਿਨ ਮੈਂ ਤੇਰੀ ਸਾਰ ਕਦਰ ਨਹੀਂ ਜਾਣਦਾ ਧੰਨ ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਸਾਰ ਦੇ ਕਸ਼ਟਾਂ ਨੂੰ ਦੂਰ ਕਰਨ ਲਈ ਤਤੀਆਂ ਤਵੀਆਂ ਦੇ ਵਿੱਚ ਤੇਰੇ ਉੱਤੇ ਪੈ ਉੱਗਲਦੀਆਂ ਦੇਗਾਂ 'ਚ ਪਵਾ ਲਏ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦ ਦੀ ਚਾਦਰ ਬਣ ਕੇ ਸਾਰਿਆਂ ਦਾ ਪੜਦਾ ਕਜਿਆ ਧੰਨ ਧੰਨ ਦਸਮ ਪਾਤਸ਼ਾਹ ਨੇ ਦੁਸ਼ਟਾਂ ਜ਼ਾਲਮਾਂ ਦਾ ਨਾਸ ਕਰਕੇ ਸਾਰਿਆਂ ਦੀ ਇੱਜ਼ਤ ਪੱਤ ਆਬਰੂ ਬਚਾਈ ਔਰ ਪਿਤਾ ਪੁੱਤਰ ਮਾਤਾ ਕਿੰਨੇ ਪ੍ਰਾਣਾਂ ਨੂੰ ਪਿਆਰੇ ਗੁਰਸਿੱਖ ਸ਼ਹੀਦ ਕਰਾਏ ਪਰ ਅਸੀਂ ਅਕਿਰਤਕਣ ਬਣ ਗਏ ਹਾਂ ਸਾਰੇ ਪਰਪਕਾਰਾਂ ਨੂੰ ਭੁੱਲ ਕੇ ਅਤੇ ਸਿੱਖੀ ਛੱਡ ਗਏ ਹਾਂ ਹੁਣ ਹਿੰਦੁਸਤਾਨ 'ਚ ਲੈ ਲਓ ਜਿਨ੍ਹਾਂ ਵਾਸਤੇ ਐਡਾ ਬਲੀਦਾਨ ਦਿੱਤਾ ਕਦੀ ਅਹਿਸਾਸ ਹੀ ਨਹੀਂ ਕੀਤਾ ਅਤੇ ਜਾਂ ਉਹਨਾਂ ਦਾ ਕੋਈ ਦਿਨ ਵਾਲੇ ਮਨਾਇਆ ਜਾਵੇ ਪਰ ਉਹ ਬੰਦੇ ਜਿਨ੍ਹਾਂ ਨੂੰ ਤੂੰ ਕਦਰ ਕਰਦੇ ਆ ਅਕਿਰਤਕਣ ਬਣ ਗਏ ਹਾਂ ਇਸ ਵਾਸਤੇ ਹੁਣ ਕਈ ਗੁਰੂ ਪਿਆਰੇ ਜਿਹੜਾ ਸਲੋਕ ਹੈ ਨਾ ਉਹ ਸਿਧਾਂਤ ਨੂੰ ਸਮਝਦੇ ਨੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਠ ਸੰਪੂਰਨ ਹੁੰਦਾ ਅਤੇ ਰਮਾਲਾ ਭੇਟ ਕਰਨ ਵੇਲੇ ਸਲੋਕ ਪੜ੍ਹਦੇ ਆ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਇਹ ਤਾਂ ਅਰਦਾਸ ਹੈ ਕਿ ਸਾਡੇ ਪੜਦੇ ਉਹ ਕੱਜ ਰਿਹਾ ਹੈ ਅਤੇ ਅਸੀਂ ਇਹ ਤੁਹਾਨੂੰ ਮਹਾਰਾਜ ਸੁਹਾਂਡਣੇ ਹੋਣ ਅਸੀਂ ਤੁਹਾਡੇ ਪੜਦੇ ਕੱਜੇ ਤੁਸੀਂ ਸਾਡੇ ਕੱਜੋ ਬਾਰੀ ਦਾ ਵੱਟਾ ਲਾਉਂਦੇ ਹਾਂ ਅਤੇ ਜਿਹੜਾ ਉਹਦਾ ਅਰਥ ਭਾਵ ਹੈ ਉਹ ਅਸੀਂ ਸਮਝਦੇ ਨਹੀਂ ਮਾਰ ਪਾਉਣ ਦੇ ਵੇਲੇ ਸਲੋਕ ਪੜ੍ਹਦੇ ਪਰ ਗੁਰਮਨ ਤੋਂ ਇਹ ਵਿਚਾਰ ਜੇ ਵਿਚਾਰੀਏ ਅਤੇ ਇਸ ਤਰ੍ਹਾਂ ਜਿਹੜਾ ਸਲੋਕ ਹੈ ਉਹਦਾ ਭਾਵ ਕੀ ਹੈ ਮਹਲਾ ਪੰਜਵਾਂ ਪੈਡੈ ਸਿਮਰਨ ਹਬ ਕਿਸ਼ ਲਧਮ ਬੇਖਮ ਨਾ ਡਿਠਮ ਕੋਈ ਇਹ ਨਿਰੰਕਾਰ ਆਪ ਜੀ ਦਾ ਸਿਮਰਨ ਕੀਤਿਆਂ ਹਬ ਕਿਸ਼ ਹਬ ਮੈਨੇ ਸਭ ਕੁਛ ਲਧਮ ਮੈਨੇ ਲਭ ਪੈਂਦਾ ਪ੍ਰਾਪਤ ਹੋ ਜਾਂਦਾ ਔਰ ਕੋਈ ਕੰਮ ਬੇਖਮ ਫਿਰ ਕਠਨ ਨਹੀਂ ਕੋਈ ਔਖਾ ਨਜ਼ਰ ਨਹੀਂ ਆਉਂਦਾ ਤੇਰੀ ਮਿਹਰ ਹੋ ਜਾਂਦੀ ਹੈ ਜਿਸ ਪਤ ਰੱਖਿਆ ਸੱਚਾ ਸਾਹਿਬ ਨਾਨਕ ਮਿਟ ਨਾ ਸਕਿਆ ਕੋਈ ਪਾਤਸ਼ਾਹ ਕਹਿੰਦੇ ਇਹ ਸੱਚੇ ਸਾਹਿਬ ਜਿਨ੍ਹਾਂ ਦੀ ਇੱਜ਼ਤ ਨੂੰ ਆਪ ਜੀ ਰੱਖਦੇ ਹੋ ਪਤ ਮੈਨੇ ਇੱਜ਼ਤ ਉਹਨਾਂ ਦੀ ਇੱਜ਼ਤ ਨੂੰ ਕੋਈ ਵੀ ਮਿਟਾ ਨਹੀਂ ਸਕਦਾ ਪੌੜੀ ਹੋਵੇ ਸੁੱਖ ਖਾਣਾ ਦਈ ਧਿਆਈ ਉੱਤੇ ਆਇਆ ਹੈ ਦਈ ਮੈਨੇ ਜਿਹੜਾ ਪ੍ਰੇਤ ਨਿਰੰਕਾਰ ਉਹਨੂੰ ਧਿਆਉਣੇ ਨਾ ਕਣਾ ਬਹੁਤ ਪ੍ਰਕਾਰ ਦਾ ਸੁੱਖ ਹੁੰਦਾ ਦੱਦਾ ਈੜੀ ਨੂੰ ਬਿਹਾਰੀ ਅਤੇ ਈੜੀ ਨੂੰ ਸਿਹਾਰੀ ਦਈ ਪਿਆਈਏ ਇਸ ਵਾਸਤੇ ਬੜਾ ਭਾਰੀ ਸੁੱਖ ਹੁੰਦਾ ਵਈਆਂ ਰੋਗਾ ਘਾਣ ਹਰ ਗੁਣ ਗਾਇਆ ਪਰਮਾਤਮਾ ਦੇ ਗੁਣ ਗਾਉਣ ਰੋਗਾਂ ਦੀ ਘਾਣ ਜਿਹੜੇ ਅਗਿਆਨ ਆ ਵੰਝ ਦੂਰ ਹੋ ਜਾਂਦੇ, ਅਗਿਆਨਤਾ ਆਦਿਕ ਰੋਗ ਸਾਰੇ ਨਿਵਰਤ ਹੋ ਜਾਂਦੇ ਹਨ। ਅੰਦਰ ਵਰਤੈ ਠਾਢ ਪ੍ਰਭ ਚਿੱਤ ਆਇਆ, ਜੇ ਨਿਰੰਕਾਰ ਚੇਤੇ ਆਵੇ ਸਿਮਰਨ ਚ ਸੁਰਤੀ ਜੁੜ ਜਾ ਮਨ ਅੰਦਰ ਠੰਡ ਵਰਤ ਜਾਂਦੀ, ਉੱਥੇ ਘਬਰਾਹਟ ਆਉਂਦੀ ਨਹੀਂ। ਪੂਰਨ ਹੋਵੇ ਆਸ ਨਾਏ ਨਾਏ ਮਨ ਵਸਾਇਆ। ਸੰਤ ਨੂੰ ਬਾਬਾ ਜੀ ਵਾਲਾ ਸੀ ਮਹਾਰਾਜ ਸੰਘ ਚ ਬਰਾਜਮਾਨ ਸੀ ਤੇ ਬੀਬੀ ਦਿਆਪੁਰ, ਉਸਨੇ ਬੜੇ ਅਪਮਾਨਜਨਕ ਸ਼ਬਦ ਬੋਲੇ, ਬੜੇ ਅਸਭ ਸ਼ਬਦ ਪਦੇ। ਅਤੇ ਸ਼੍ਰੀਮਾਨ ਬਾਬਾ ਤਰਲੋਕ ਸਿੰਘ ਸਾਹਿਬ ਖਵਾਜਾ ਖੜਕ ਵਾਲੇ ਮਹਾਰਾਜ ਕਹਿਣ ਲੱਗੇ, ਮਹਾਰਾਜ ਕੀ ਚੰਡਾਲਣੀ ਸੰਗ ਚ ਇਹਨੂੰ ਰੱਖਿਆ ਹੋਇਆ, ਅਤੇ ਸੰਗ ਚ ਬੈਠਿਆਂ ਬੈਠਿਆਂ ਦੇਖਦੀ ਨਹੀਂ ਜੋ ਮਰਜ਼ੀ ਬਕੜਵਾਦ ਕਰਦੀ। ਅਤੇ ਮਹਾਰਾਜ ਬੜੇ ਸ਼ਾਂਤ, ਅਤੇ ਬਾਬਾ ਜੀ ਦਾ ਗੁੱਟ ਪੜ ਕਹਿਣ ਲੱਗੇ ਕਿ ਤੁਸੀਂ ਕਿਉਂ ਘਬਰਾਉਂਦੇ, ਇਹ ਤਾਂ ਮੇਰੀ ਪਿਛਲੇ ਜਨਮ ਦੀ ਮਾਂ ਆ, ਮੈਨੂੰ ਜੋ ਮਰਜ਼ੀ ਕਹੀ ਹੈ। ਮੈਂ ਇੰਨੀ ਗੱਲ ਨਹੀਂ ਸ਼ਾਂਤ ਕਰਤਾ, ਕਿਉਂਕਿ ਉਹਨਾਂ ਦੇ ਅੰਦਰ ਇੰਨੀ ਠੰਡ ਵਰਤ ਜਾਂਦੀ ਹੈ, ਘਬਰਾਹਟ ਆਉਂਦੀ ਨਹੀਂ। ਪੂਰਨ ਹੋਵੇ ਆਸ ਨਾਏ ਮਨ ਵਸਾਇਆ, ਉਹਨਾਂ ਦੇ ਮਨ ਦੀਆਂ ਪਰਮੇਸ਼ਰ ਦਾ ਮਨ ਵਸਾਉਣ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ। ਸੰਤ ਨੂੰ ਬਾਬਾ ਉਤਰ ਸਿੰਘ ਮਹਾਰਾਜ ਨੂੰ ਇਸ ਤਰ੍ਹਾਂ ਹੀ ਜਿਸ ਨੇ ਬੜਾ ਅਪਮਾਨਜਨਕ ਸ਼ਬਦ ਕਹੇ ਉਹ ਮੁਸਕਰਾਉਂਦੇ ਰਹੇ, ਕਹਿੰਦੇ ਮਹਾਰਾਜ ਤੁਸੀਂ ਸਾਨੂੰ ਵੀ ਆਗਿਆ ਨਹੀਂ ਦਿੱਤੀ, ਕਿੰਨੇ ਭੈੜੇ ਸ਼ਬਦ। ਕਹਿੰਦੇ ਨਾ ਭਾਈ, ਉਹ ਤਾਂ ਅੱਗ ਲੈਣ ਆਇਆ ਸੀ, ਸਾਡੇ ਕੋਲ ਆ ਗਿਆ ਨਾ, ਉਹਨਾਂ ਤੇ ਇੰਨੀ ਠੰਡ ਵਰਤ ਜਾਂਦੀ ਹੈ ਨਾਮ ਦੀ ਵਰਕਤ। ਪੂਰਨ ਹੋਇਆ ਆਸ ਨਾਏ ਮਨ ਵਸਾਇਆ, ਮਨ ਪਰਮਾਤਮਾ ਨਾਮ ਵਸਾਉਣ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ। ਕੋਈ ਨਾ ਲੱਗਿਆ ਬੇਗਨ ਆਪ ਗਵਾਇਆ, ਜਦੋਂ ਆਪਾਂ ਕੋਲ ਹੰਕਾਰ ਨੂੰ ਗਵਾ ਦਿੱਤਾ ਜਾਏ, ਪਾਤਸ਼ਾਹ ਕਹਿੰਦੇ ਕੋਈ ਬੇਗਨ ਕੋਈ ਲੱਗਦਾ ਹੀ ਨਹੀਂ। ਗਿਆਨ ਪਦਾਰਥ ਮਤ ਗੁਰ ਤੇ ਪਾਇਆ, ਇਹ ਗਿਆਨ ਪਦਾਰਥ ਸਾਡੀ ਮਤ ਬੁੱਧੀ ਜਿਹੜੀ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। ਸਤਿਗੁਰ ਕਿਰਪਾ ਮਤ ਬੁੱਧੀ ਵਿੱਚ ਇਹ ਗਿਆਨ ਰੂਪੀ ਪਦਾਰਥ ਪ੍ਰਾਪਤ ਹੁੰਦਾ। ਮਹਾਰਾਜ ਕਿਰਪਾ ਨਾ ਕਰਨ ਕਿ ਆਤਮਾ ਦਾ ਗਿਆਨ ਪ੍ਰਾਪਤ ਕਿਵੇਂ ਹੋਏਗਾ। ਤਿੰਨ ਪਾਏ ਸੱਭੇ ਥੋਕ ਜਿਸ ਆਪ ਦਵਾਇਆ, ਜਿਹਨਾਂ ਨੂੰ ਪਰਮੇਸ਼ਰ ਇਹ ਬਰਕਤ ਆਪ ਦਵਾਉਂਦੇ ਆ ਉਸ ਗੁਰਮੁਖ ਪਿਆਰੇ ਨੇ ਸਾਰੇ ਥੋਕ ਪਦਾਰਥ ਪ੍ਰਾਪਤ ਕਰ ਲਏ। ਤੂੰ ਸਭਨਾ ਦਾ ਖਸਮ ਸਭ ਤੇਰੀ ਛਾਇਆ, ਇਹ ਨਾ ਕਰ ਤੁਸੀਂ ਸਾਰਿਆਂ ਦੇ ਖਸਮ ਮਾਲਕ ਹੈ, ਅਤੇ ਜਿੰਨੇ ਵੀ ਜੀਵਿਆਂ ਤੂੰ ਤੇਰੀ ਛਾਇਆ ਛਾਂ ਹੇਠ ਬੈਠੇ, ਇਹਦਾ ਤੇਰੇ ਆਸਰੇ ਹੀ ਹੈ। ਜਿਵੇਂ ਦਰਖਤ ਦੀ ਛਾਂ ਦਾ ਆਸਰਾ ਲਈਦਾ ਨਾ, ਇਹ ਤਾਂ ਸਾਰੇ ਮਹਾਰਾਜ ਤੇਰੇ ਆਸਰੇ ਹੀ ਹੈ। ਤੇਰੀ ਸੱਤਾ ਬਿਨਾਂ ਵਿਚਾਰਿਆਂ ਦਾ ਕੀ ਹੈ, ਕੁਛ ਵੀ ਨਹੀਂ। ਸ਼ਲੋਕ ਮਹਲਾ ਪੰਜਵਾਂ, ਨਦੀ ਤਰੰਦੜੀ ਮੈਟਾ ਖੋਜਨ ਖੁੰਭੈ ਮੰਜ ਮੁਹੱਬਤ, ਕਰ ਮਨ ਮੇਰੇ ਹਿਰਦੇ ਤੇਰੀ ਮੁਹੱਬਤ, ਮੁਹੱਬਤ ਨਾਲ ਹੁੰਦਾ ਪ੍ਰੀਤ ਦਾ, ਤੇਰੀ ਪ੍ਰੀਤੀ ਹੋਣ ਕਰਕੇ ਇਹ ਜਿਹੜਾ ਸ੍ਰਿਸ਼ਟੀ ਰੂਪੀ ਹੈ ਆਸਾ ਅਤੇ ਤ੍ਰਿਸ਼ਨਾ ਰੂਪੀ ਤਰੰਦੜੀ

ਮੇਰਾ ਰੱਬ ਦੇਸ਼ ਪ੍ਰੇਮ ਰੂਪੀ ਇਹੀ ਟੋਲਾ ਆ। ਪਿਆਸਾ ਤ੍ਰਿਸ਼ਨਾ ਰੂਪੀ ਨਦੀ ਤੋਂ ਪਾਰ ਕਰਨ ਵਾਸਤੇ ਇਹ ਨਿਰੰਕਾਰ ਅਤੇ ਤੁਹਾਡੀ ਜਿਹੜੀ ਭਗਤੀ ਹੈ ਇਹ ਬੇੜੀ ਹੈ, ਕਿਉਂਕਿ ਸ਼ਰਧਾ ਦੇ ਬੇੜੇ ਪਾਰ ਹੁੰਦੇ ਆ, ਜਿਹਦੀ ਸ਼ਰਧਾ ਹੀ ਨਹੀਂ ਉਹਦਾ ਡੁੱਬਣਾ ਹੀ। ਮਹੱਲਾ ਪੰਜਵਾਂ, ਜਿਨ੍ਹਾਂ ਦਸੰਦੜਿਆਂ ਦੁਰਮਤ ਵਹੀਆਂ ਮਿੱਤਰ ਅਸਾਡੜੇ ਸਹੀ, ਜਿਨ੍ਹਾਂ ਮਹਾਂਪੁਰਖਾਂ ਦਾ ਦਰਸ਼ਨ ਦੇਖਦਿਆਂ ਦੁਰਮਤ ਵਹੀਆਂ ਕੋਟੀ ਮਤ ਨਾਸ ਹੋ ਜਾਏ ਦੂਰ ਹੋ ਜਾਏ ਅਸਾਡੜੇ। ਕਹਿੰਦੇ ਸਾਡੇ ਤਾਂ ਅਸਲ ਵਿੱਚ ਮਿੱਤਰ ਉਹ ਹੀ ਹੈ, ਉਹਨਾਂ ਮਹਾਂਪੁਰਖਾਂ ਕੋਲ ਬੈਠਣ ਨੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਹੋ ਟੂ ਢੇਡੀ ਜੱਗ ਸਵਾਇਆ ਜਨ ਨਾਨਕ ਵਿਰਲੇ ਕੇ, ਪਾਤਸ਼ਾਹਾਂ ਦੇ ਸਾਰਾ ਸੰਸਾਰ ਘੁੰਮ ਫਿਰ ਕੇ ਢੂੰਡ ਕੇ ਭਾਲ ਕੇ ਦੇਖਿਆ। ਲੇਕਿਨ ਐਸੇ ਜਿਹੜੇ ਗੁਰਮੁਖ ਪਿਆਰੇ ਸੰਸਾਰ ਵਿੱਚ ਕੋਈ ਵਿਰਲੇ ਹੀ ਨਜ਼ਰ ਆਉਂਦੇ, ਵਿਰਲੇ ਹੀ ਦਿਸ ਰਹੇ ਆ। ਕੌੜੀ ਆਵੇ ਸਾਹਿਬ ਚ ਤੇਰੇ ਆ ਭਗਤਾਂ ਦਿਸਿਆ, ਇਹ ਨਿਰੰਕਾਰ ਤੇਰੇ ਸੰਤਾਂ ਦਾ ਭਗਤਾਂ ਦਾ ਦਰਸ਼ਨ ਕਰਕਿਆਂ ਤੂੰ ਚੇਤੇ ਆਉਣਾ, ਕਿਉਂਕਿ ਬੰਦਗੀ ਵਾਲੇ ਰੱਬ ਨੂੰ ਚੇਤੇ ਕਰਦੇ ਆ, ਉਹਨਾਂ ਕੋਲ ਜਾ ਕੇ ਗੱਡੀ ਪ੍ਰਭਾਵ ਪੈਂਦਾ। ਮਨ ਕੀ ਘਟੀਆ ਮੈਲ ਸਾਧ ਸੰਗ ਬੁੱਠਿਆ, ਸਾਧੂਆਂ ਦੀ ਸੰਗ ਚ ਬੁੱਠਿਆ ਦੱਸਣ ਰਹਿਣ, ਮਨ ਦੀ ਜਿਹੜੀ ਰਾਗ ਦਵੈ ਮੈਲ ਆ ਉਹ ਕੱਟੀ ਜਾਂਦੀ ਹੈ। ਬੁੱਠਿਆ ਮੈਨੇ ਬਸਣ, ਜਨ ਮਰਨ ਭਾਵ ਕੱਟੀ ਹੈ, ਜਨ ਕਾ ਸ਼ਬਦ ਜਪ, ਸੰਤ ਜਿਹਨਾਂ ਦਾ ਜਿਹੜਾ ਮਹਾਤਮਾ ਦਾ ਸ਼ਬਦ ਉਪਦੇਸ਼ ਮੰਤਰ ਉਹ ਜਪਣੇ ਨਾ, ਜੰਮਣ ਦਾ ਭਾਵ ਜਿਹੜਾ ਡਰ ਆ ਪਾਤਸ਼ਾਹ ਕਹਿੰਦੇ ਉਹ ਕੱਟਿਆ ਜਾਂਦਾ। ਬੰਧਨ ਖੋਲਣ ਸੰਤ ਦੂਤ, ਬੰਧਨ ਖੋਲਣ ਸੰਤ ਦੂਤ ਸਭ ਜਾਏ ਸ਼ਬਦ। ਸੰਤ ਮਹਾਂਪੁਰਖ ਜਿਹਨਾਂ ਦੇ ਹੰਕਾਰ ਦੇ ਬੰਧਨ ਖੋਲ ਦਿੰਦੇ ਨੇ, ਜੇ ਮਹਾਂਪੁਰਖਾਂ ਦੀ ਮਿਹਰ ਜਿਹੜੇ ਕਾਮ ਕ੍ਰੋਧ ਮਲੋਹ ਮੋਹ ਹੰਕਾਰ ਦੂਤ ਆ ਜਾਏ ਸ਼ਬਦ, ਛੱਪ ਜਾਂਦੇ ਲੋਕ ਜਾਂਦੇ ਭੱਜ ਜਾਂਦੇ। ਅਤੇ ਉਸਨੂੰ ਲੰਘ ਰੰਗ ਜਿਸ ਕੀ ਸਭ ਧਾਰੀ ਆ, ਇਹ ਨਿਰੰਕਾਰ ਨੇ ਸਾਰੀ ਦੁਨੀਆ ਧਾਰੀ ਹੋਈ, ਉਹਦੀ ਸੱਤਾ ਨਾਲ ਹੀ ਹੈ। ਉਸ ਪਰਮੇਸ਼ਰ ਦੇ ਨਾਲ ਸੰਤ ਜਣ ਜਿਹੜੇ ਮਹਾਤਮਾ ਰੰਗ ਪਿਆਰ ਲਾਉਂਦੇ ਆ, ਆਪਣਾ ਪ੍ਰੇਮ ਲੱਗਾ ਹੁੰਦਾ ਦੂਏ ਨੂੰ ਵੀ ਪ੍ਰੇਮ ਲਾ ਦਿੰਦੇ ਆ, ਪਿਆਰੇ ਪਿਆਰੇ ਮਿੱਠੇ ਸ਼ਰਧਾ ਵਾਲੇ ਬਚਨ ਸੁਣਾ ਕੇ। ਉੱਚੀ ਹੂੰ ਉੱਚਾ ਥਾਨ ਅਗਮਾ ਪਾਰੀ, ਉਹ ਜਿਹੜੇ ਅਪਾਰ ਬੇਅੰਤ ਗੁਣ ਵਾਲੇ ਅਗਮ ਸਰੂਪੀ ਨਿਰੰਕਾਰ ਦਾ ਸਤਸੰਗਤ ਰੂਪੀ ਸਥਾਨ ਜਿਹੜਾ ਕਹਿੰਦੇ ਉਹ ਤਾਂ ਬੜਾ ਉੱਚੋਂ ਉੱਚਾ ਸ੍ਰੇਸ਼ਟ ਅਗਮ ਰੂਪੀ ਪਰਮੇਸ਼ਰ ਆਪ ਵੀ ਉੱਚਾ ਆ, ਬੇਅੰਤ ਗੁਣਾਂ ਵਾਲੇ ਨਿਰੰਕਾਰ ਦਾ ਜਿਹੜਾ ਸਤਸੰਗਤ ਰੂਪੀ ਸਥਾਨ ਆ ਉਹ ਵੀ ਬੜਾ ਉੱਚਾ ਹੈ। ਰਹਿਣ ਦਿਨ ਕਰ ਜੋੜ ਸਾਸ ਵਾਸਤੇ ਆਈ ਹੈ, ਕਹਿੰਦੇ ਦਿਨ ਰਾਤ ਕਰ ਮੈਨੇ ਹੱਥ ਜੋੜ ਕੇ ਮਨ ਵਿੱਚ ਸ਼ਰਧਾ ਧਾਰ ਕੇ ਸਵਾਸ ਹੈ ਅੰਦਰ ਜਾਂਦਿਆਂ ਅਤੇ ਬਾਹਰ ਆਉਂਦਿਆਂ ਉਸ ਨਿਰੰਕਾਰ ਦੇ ਨਾਮ ਨੂੰ ਧਿਆਉਣਾ ਕਰੀਏ, ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈ। ਜਦੋਂ ਨਿਰੰਕਾਰ ਜੀਵ ਕੇ ਦਿਆਲੂ ਹੁੰਦਾ ਫਿਰ ਸੰਤਾਂ ਦਾ ਸੰਗ ਕਰਨਾ ਪ੍ਰਾਪਤ ਹੁੰਦਾ, ਉਹਦੀ ਕਿਰਪਾ ਤੋਂ ਇਹਨਾਂ ਮਹਾਂਪੁਰਖਾਂ ਦਾ ਸੰਗ ਨਹੀਂ ਮਿਲਦਾ। ਸ਼ਲੋਕ ਮਹਲਾ ਪੰਜਵਾਂ, ਬਾਰ ਬੇਡਾਨੜ ਹੈ ਉਮਸ ਧੁੰਮਸ ਕੂਕਾ ਪਈਆ ਰਾਹੀ, ਵੀ ਮੈਨੇ ਵਿਸ਼ੇਸ਼ ਕਰਕੇ ਡਾਨੜ ਹੈ, ਡੰਡ ਦੇਣ ਵਾਲਾ ਜਿਹੜਾ ਪ੍ਰਲੋਕ ਬਾਰ ਬਾਰ ਨਾਮ ਦਰਵਾਜ਼ੇ ਦਾ, ਉਹਦੇ 'ਚ ਉਮਸ ਧੁੰਮਸ ਉਮਸ ਧੁੰਮਸ ਦਾ ਬੜੀ ਡੰਡ ਰੌਲੀ ਪੈ ਰਹੀ ਹੈ। ਜਿਹੜੇ ਹੁਣ ਉਹ ਜਮਦੂਤ ਕੁੱਟਦੇ ਆ ਨਾ ਪਾਪੀਆਂ ਨੂੰ, ਰੌਲਾ ਤਾਂ ਪੈਣਾ ਹੀ ਹੈ, ਸਾਨੂੰ ਨਾ ਮਾਰਿਓ ਜੀ, ਗਾਂਹ ਨਹੀਂ ਕਰਦੇ ਜੀ। ਉਹ ਕਹਿੰਦੇ ਹੁਣ ਨਹੀਂ, ਹੁਣ ਤਾਂ ਕੁੱਟ ਖਾਣੀ ਪੈਣੀ, ਉਦੋਂ ਸੁਣਦੇ ਨਾ ਕਿਸੇ ਦੀ। ਔਰ ਕਹਿੰਦੇ ਰਾਹੀ ਪਾਪੀ ਜੀਵਨ ਕੂਕਾਂ ਪੈ ਰਹੀਆਂ, ਬੜਾ ਰੌਲਾ ਪਾ ਰਿਹਾ, ਹਾਏ ਮਾਰੇ ਗਏ, ਹਾਏ ਲੁੱਟੇ ਗਏ, ਹਾਏ ਕੁੱਟੇ ਗਏ। ਕਹਿੰਦੇ ਪਰ ਲੋਕ ਅੱਗੇ ਪਾਪੀ ਜੀਵਾਂ ਦੀ ਫਿਰ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਇੱਥੇ ਤਾਂ ਕਹਿੰਦੇ ਇਹ ਚਾਰ ਦਿਨ ਮੌਜਾਂ ਲੈ ਲਓ, ਦੇਖੀ ਜਾਓ ਅੱਗੇ ਜਿਹੜਾ ਹੋਊਗਾ। ਤੋ ਸੇਤੀ ਲਗੜੀ ਡੋਰੀ ਨਾਨਕ ਅੰਧ ਸੇਤੀ ਬਣ ਗਾਹੀ। ਔਰ ਕਹਿੰਦੇ ਜਿਹਨਾਂ ਗੁਰਮੁਖ ਪਿਆਰਿਆਂ ਦੀ ਡੋਰੀ ਡੋਰੀ ਨਾਮ ਹੈ ਬਿਰਤੀ ਦਾ, ਬਿਰਤੀ ਉਸ ਪਰਮੇਸ਼ਰ ਦੇ ਨਾਲ ਜੁੜ ਗਈ ਹੈ ਸ਼ਬਦ ਦੁਆਰਾ, ਉਹ ਗੁਰਮੁਖ ਪਿਆਰੇ ਫਿਰ ਆਨੰਦ ਦੇ ਨਾਲ ਇੱਕ ਆਸ ਪੱਤਰ ਬਣ ਲਿਖਿਆ ਪ੍ਰਾਣਾ ਵਾਲਿਆਂ ਨੇ ਉਹਨੂੰ ਗਾਹੀ ਮਿਹਨੇ ਲੰਘ ਜਾਂਦੇ ਆ। ਕਹਿੰਦੇ ਉਹ ਤਲਵਾਰ ਵਰਗੇ ਪੱਤਰੇ ਆ, ਵੱਜਦੇ ਸਰੀਰ ਪਛਿਆ ਜਾਂਦਾ, ਇਸ ਤਰ੍ਹਾਂ ਦੇ ਪੁਰਾਣਾ ਹੀ ਕੋਈ ਲੇਖ ਦਿੱਤੇ ਆ। ਬਾਰ ਬਡਾਨੜ ਹੈ ਇਹ ਪਰਾਇਆ

ਫਰਕ ਕੀ ਹੈ ਇਹ ਸੰਸਾਰ ਇੱਥੇ ਸਦਾ ਤੋਂ ਵੀ ਬੈਠੇ ਰਹਿਣਾ ਆਹ ਸਰੀਰ ਨਾਲ ਵੀ ਕਿੰਨਾ ਚਿਰ ਮੋਹ ਪਾਵਾਂਗੇ ਚਾਹੇ ਦੋਹਾਂ ਦੇ ਸਰੀਰ ਹੈ ਚਾਹੇ ਆਪਣੇ ਆ ਇਹ ਵੀ ਇੱਕ ਦਿਨ ਨਾਸ ਹੋ ਜਾਣੇ ਆ ਔਰ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਹੈ ਹੁਮਸ ਹੁਮਸ ਇਹ ਸਾਰੇ ਜੀਵਾਂ ਦੀ ਬੜੀ ਡਾਂਡ ਰੌਲੀ ਪੈ ਰਹੀ ਹੈ ਕਾਰਾਂ ਵਿਹਾਰਾਂ ਦੀ ਉੱਠ ਹੋਏ ਸੁੱਤਾ ਆ ਤੂੰ ਹਾਲੇ ਕੰਮ ਗਿਆ ਨਹੀਂ ਤੂੰ ਲੇਟ ਹੋ ਗਿਆ ਹੋਏ ਹੈਂ ਤੂੰ ਕਰਦਾ ਕੁਛ ਨਹੀਂ ਤੂੰ ਸਾਧਨ ਦੇ ਡੇਰਿਆਂ 'ਚ ਘੁੰਮ ਜਾਂਦਾ ਮੈਂ ਤੈਨੂੰ ਕਰਦੇ ਕੰਮਾਂ ਦਾ ਖਿਆਲ ਹੀ ਨਹੀਂ ਗੁਰਦੁਆਰੇ ਬੜੇ ਆ ਰਹਿਣਾ ਇਸ ਤਰ੍ਹਾਂ ਵੀ ਡਾਂਡ ਰੌਲੀ ਬੜੀ ਪਾਉਂਦੇ ਕਾਰਾਂ ਵਿਹਾਰਾਂ 'ਚ ਫਿਰ ਜਿਹੜੇ ਕਾਮ ਕਰੋ ਲੋਮ ਹੰਕਾਰ ਆ ਇਹਨਾਂ ਦੀ ਵੇਦਾਂ ਸ਼ਾਸਤਰਾਂ ਨੇ ਕੂਕਾਂ ਪੈ ਰਹੀਆਂ ਵੇਦ ਸ਼ਾਸਤਰ ਕਹਿ ਰਿਹਾ ਹਾਂਜੀ ਉਹ ਪੰਜਾਂ ਵਿਕਾਰਾਂ ਤੋਂ ਬਚੋ ਬਈ ਹੈਂ ਆਪਣਿਆਂ ਨੂੰ ਰਾਹੀ ਨਿਸ਼ਚੇ ਕਰੋ ਇੱਥੇ ਸਦਾ ਨਹੀਂ ਬੈਠੇ ਰਹਿਣਾ ਹਾਂਜੀ ਉਹ ਵੀ ਵੇਦ ਸ਼ਾਸਤਰ ਵੀ ਰੌਲਾ ਪਾ ਰਿਹਾ ਹੈ ਹੈਂ ਇਹ ਗੱਲ ਕਹਿੰਦੇ ਸੁਣਦੇ ਹਾਂ ਜਿੰਨ ਦੀ ਡੋਰੀ ਉਸ ਮਾਲਕ ਪਰਮਾਤਮਾ ਨਾਲ ਲੱਗ ਗਈ ਹੈ ਉਹ ਤਾਂ ਫਿਰ ਆਨੰਦ ਦੇ ਨਾਲ ਪ੍ਰਸੰਨਤਾ ਦੇ ਨਾਲ ਇਹ ਸੰਸਾਰ ਰੂਪੀ ਜਿਹੜਾ ਬਨ ਜੰਗਲ ਆ ਗਾਹੀ ਇਹਨੂੰ ਗਾਹੀ ਮੈਨੂੰ ਲੰਘ ਜਾਂਦੇ ਆ ਡਾਂਡ ਇਹ ਡੰਡ ਹੁੰਦਾ ਇੱਕ ਤਰੀਕਿਆਂ ਦਾ ਡੰਡ ਹੁੰਦਾ ਪਿੱਤਰਾਂ ਦਾ ਡੰਡ ਹੁੰਦਾ ਦੇਵਤਿਆਂ ਦਾ ਡੰਡ ਹੁੰਦਾ ਜੰਮਾਂ ਦਾ ਹੁੰਦਾ ਇਹਨਾਂ ਤੋਂ ਬੀ ਮੈਨੇ ਰਹਿਤ ਕਰਨਾ ਕੀ ਹੈ ਸਤਸੰਗ ਰੂਪੀ ਬਾਰ ਮੈਨੇ ਦਰਵਾਜ਼ਾ ਸੰਗ ਜਾ ਕੇ ਕਥਾ ਕੀਰਤਨ ਦੀ ਉਮਸ ਧੁਮਸ ਪੈ ਰਹੀ ਬੜੀਆਂ ਆਵਾਜ਼ਾਂ ਆ ਰਹੀਆਂ ਰਾਹੀ ਮਹਾਤਮਾ ਦੀਆਂ ਕੂਕਾਂ ਪੈ ਰਹੀਆਂ ਕੀ ਕੂਕਾਂ ਪੈਂਦੀਆਂ ਉਹ ਉੱਠੋ ਹੈ ਜਾਗੋ ਤੁਹਾਨੂੰ ਬੜਾ ਮੁਲਕ ਮਨੁੱਖ ਜਨ ਮਿਲਿਆ ਇਹਨੂੰ ਐਵੇਂ ਨਾ ਗੁਆਈ ਜਾਓ ਹੈਂ ਇਹ ਬਚਨ ਸੁਣ ਕੇ ਜਿਨ੍ਹਾਂ ਦੀ ਡੋਰੀ ਗਿਰਤੀ ਲੱਗ ਗਈ ਮਾਲਕ ਨਾ ਉਹ ਤਾਂ ਫਿਰ ਆਨੰਦ ਦੇ ਨਾਲ ਜਿਹੜਾ ਸੰਸਾਰ ਜੰਗਲ ਇਹਨੂੰ ਲੰਘ ਜਾਂਦੇ ਆ ਅਤੇ ਜਿਹੜੇ ਫਿਰ ਬੇਪਰ ਲਾਪਰਵਾਹੀ ਕਰਦੇ ਆ ਕਰਮ ਭੋਗਣੇ ਪੈਂਦੇ ਆ ਮਹਲਾ ਪੰਜਾ ਸੱਚੀ ਵੈਸਕ ਤੇ ਨਾ ਸੰਗ ਜਿਨ ਸੰਗ ਜਪਿਆ ਨਾ ਕਹਿੰਦੇ ਮਹਾਰਾਜ ਕਿਹੜੀ ਬੈਠ ਕੇ ਬੈਠਣਾ ਚਾਹੀਦਾ ਕਹਿੰਦੇ ਉਹ ਬੈਠ ਕਰਨੀ ਸੱਚੀ ਆ ਜਿਹਨਾਂ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ ਦਾ ਨਾਮ ਜਪਿਆ ਜਾਵੇ ਉੱਥੇ ਤਾਲਸਾਂ ਖੇਲਣ ਵਾਲੇ ਜੂਆਂ ਵਾਲਿਆਂ 'ਚ ਬੈਠੋਗੇ ਸ਼ਰਾਬੀਆਂ ਨੇ ਮਹਿਫਲਾਂ 'ਚ ਉੱਥੇ ਨਾਮ ਥੋੜ੍ਹੇ ਜਾਪੂੰਗਾ ਤਿੰਨ ਸੰਗ ਸੰਗ ਨਾ ਕੀਚੇ ਹੀ ਨਾਨਕ ਜਿਹਨਾਂ ਆਪਣਾ ਸੋ ਪਹਿਲੇ ਸੰਗ ਦੇ ਗੁਰੂ ਨਿਸ਼ਾਰੀ ਹੈ ਦੂਰ ਗੁਰੂ ਨੂੰ ਕੁੜਿਆ ਤਿੰਨ ਸੰਗ ਉਹਨਾਂ ਦੀ ਸੰਗਤ ਦਾ ਕਦੇ ਵੀ ਮੇਲ ਮਿਲਾਪ ਨਹੀਂ ਕਰਨਾ ਚਾਹੀਦਾ ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਕੇਵਲ ਇੱਕੋ ਇੱਕ ਆਪਣਾ ਸੁਭਾਅ ਉੱਪਰ ਯੋਜਨ ਸਵਾਰਥ ਹੈ ਆਪਣੇ ਮਤਲਬ ਬਿਨਾਂ ਗੱਲ ਨਹੀਂ ਕਰਦੇ ਜਿਹਦਾ ਮਤਲਬ ਹੈ ਤਾਂ ਫਿਰ ਤਾਂ ਗੇੜਾ ਕੱਢ ਕੇ ਆ ਜਾਣਗੇ ਜੀ ਨਹੀਂ ਇਹ ਦਿਸਦਾ ਹੀ ਨਹੀਂ ਮਤਲਬ ਪੂਰਾ ਹੋ ਗਿਆ ਮੁੜ ਕੇ ਨਹੀਂ ਦਿਖਾਈ ਦਿੰਦੇ ਪੌੜੀ ਸਾਹਿਬ ਵੇਲਾ ਪ੍ਰਮਾਣ ਜਿਤ ਸਤਿਗੁਰ ਭੇਟਿਆ ਪਾਤਸ਼ਾਹ ਕਹਿੰਦੇ ਉਹ ਸਮਾਂ ਪ੍ਰਮਾਣਿਕ ਹੁੰਦਾ ਹੈ ਕਦੋਂ ਜਿਸ ਵੇਲੇ ਪੂਰੇ ਸਤਿਗੁਰ ਸੱਚੇ ਪਾਤਸ਼ਾਹ ਮਿਲਦੇ ਪ੍ਰਾਪਤ ਹੁੰਦੇ ਆ ਉਹ ਆ ਸਾਧੂ ਸੰਗ ਫਿਰ ਦੁੱਖ ਨਾ ਭੇਟਿਆ ਔਰ ਜਿਹਨਾਂ ਗੁਰਮੁਖ ਪਿਆਰਿਆਂ ਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੋ ਗਈ ਉਹ ਫਿਰ ਦੁੱਖਾਂ ਦੇ ਪੇਟੇ ਅੜਿੱਕੇ ਨਹੀਂ ਆਉਂਦੇ ਦੁੱਖਾਂ ਦੇ ਪੰਜੇ 'ਚ ਨਹੀਂ ਫਸਦੇ ਉਹ ਜਿਹੜੇ ਗੁਰਮੁਖ ਪਿਆਰੇ ਆ ਪਾਇਆ ਨਿਸ਼ਚਲ ਥਾਨ ਫਿਰ ਗਰਵ ਨਾ ਲੇਟਿਆ ਕਹਿੰਦੇ ਜਿਨ੍ਹਾਂ ਨੇ ਆਪਣਾ ਇਸ ਸਰੂਪ ਰੂਪੀ ਨਿਸ਼ਚਲ ਥਾਂ ਪਾ ਲਿਆ ਆਤਮਾ ਪਦ 'ਚ ਟਿਕ ਗਏ ਉਹ ਮੁੜ ਕੇ ਫਿਰ ਮਾਤਾ ਦੇ ਗਰਭ ਵਿੱਚ ਨਹੀਂ ਲੇਟ ਗਏ ਨਹੀਂ ਤਾਂ ਅਸੀਂ ਪੁੱਠੇ ਲਟਕਣਾ ਵੀ ਪੈਂਦਾ ਨਦਰੀਆ ਇੱਕ ਸਗਲ ਬ੍ਰਹਮ ਲੇਟਿਆ ਉਹਨਾਂ ਗੁਰਮੁਖ ਪਿਆਰਿਆਂ ਨੂੰ ਇੱਕ ਨਿਰੰਕਾਰ ਸਾਰਿਆਂ 'ਚ ਬ੍ਰਹਮ ਮੇਟਿਆ ਅਟਿਆ ਮੈਨੇ ਪਰੀਪੂਰਨ ਨਿਗਾਹ ਆ ਗਿਆ ਚੂਹ ਤੋਂ ਪਿੰਡ ਤਾਂ ਕੋਈ ਹੈ ਹੀ ਨਹੀਂ ਇਹ ਸਾਰੀ ਸੱਤਾ ਉਸੇ ਦੀ ਚੱਲ ਚਲਾ ਰਹੀ ਹੈ ਤਤ ਗਿਆਨ ਲਾ ਧਿਆਨ ਦ੍ਰਿਸ਼ ਮੇਟਿਆ ਫਿਰ ਕਹਿੰਦੇ ਆ ਜਦੋਂ ਸੰਸਾਰ ਵੱਲੋਂ ਇਹ ਜਿਹੜੀ ਆਪਣੀ ਦ੍ਰਿਸ਼ਟੀ ਸੀ ਸਮੇਟ ਲਈ ਰੋਕ ਲਈ ਫਿਰ ਜਦੋਂ ਨਿਰੰਕਾਰ ਨਾਲ ਧਿਆਨ ਲਾਇਆ ਅਤੇ ਤਤ ਗਿਆਨ ਜਿਹੜਾ ਯਥਾਰਥ ਸਹੀ ਗਿਆਨ ਸੀ ਉਹ ਪ੍ਰਾਪਤ ਹੋ ਗਿਆ ਸਿੱਧਾ ਹੋ ਕੇ ਬੈਠ ਸਭੂ ਜਪੀਆ ਜਾਪ ਜੇ ਮੁਖੋਂ ਬੋਲਿਟਿਆ ਬੈਠਣਾ ਸਿੱਖੋ ਬੈਠਣਾ ਕਹਿਣਾ ਬਹਿਣਾ ਸਹਿਣਾ ਰਹਿਣਾ ਕਹਿਣਾ ਹਾਲੇ ਤਾਂ ਤੁਹਾਨੂੰ ਇਹੀ ਨਹੀਂ ਆਇਆ ਸੰਗ 'ਚ ਹੋਰ ਤੁਸੀਂ ਕੀ ਕਰਨਾ
ਸਤਸੰਗ ਚ ਬਹਿਣਾ ਕਿਵੇਂ ਆ, ਰਹਿਣਾ ਕਿਵੇਂ ਆ, ਕਹਿਣਾ ਕਿਵੇਂ, ਸਹਿਣਾ ਕਿਵੇਂ ਆ। ਅੱਖਰ ਤਾਂ ਬੜੇ ਸੌਖੇ ਲੱਗਦੇ ਆ, ਪਰ ਇਹਨਾਂ ਦੀ ਵੀ ਕਮਾਈ ਕਰਨੀ ਪੈਂਦੀ ਹੈ। ਸੰਗ ਚ ਬਹਿਣਾ ਜਿਹੜਾ ਸਿੱਖਣਾ ਪੈਂਦਾ ਵੀ ਕਰੇਨ ਗਿਆ ਵੀ ਸਭੋ ਜਪੀਏ ਜਾਪ ਜੇ ਮੁਖੋਂ ਬਲੇਟਿਆ। ਫਿਰ ਕਹਿੰਦੇ ਆ ਉਹ ਜਿਹੜੇ ਗੁਰਮੁਖ ਪਿਆਰੇ ਆ, ਮੁਕਾਰਗਨ ਤੋਂ ਜਿਹੜੇ ਬਚਨ ਬੋਲਦੇ ਆ, ਉਹ ਸਾਰੇ ਨਿਰੰਕਾਰ ਦੇ ਜਪ ਨੂੰ ਜਪਦੇ, ਦੂਜੀ ਗੱਲ ਇਹ ਨਹੀਂ ਕਰਦੇ। ਹਰ ਵੇ ਸਿਮਰਨ ਸੁਰਤੀ ਵਰਤੀ ਜੁੜੀ ਜਾਂਦੀ ਹੈ, ਰਸਨਾ ਤੋਂ ਨਾਮ ਜਪਦੇ, ਹੁਕਮੇ ਬੁੱਝ ਨਿਹਾਲ ਸੁੱਖ ਸੁਖੇਟਿਆ। ਨਿਰੰਕਾਰ ਦੇ ਹੁਕਮ ਬੁੱਝਦੇ ਆ, ਸਮਝਦੇ ਆ, ਭਾਣਾ ਮੰਨਦੇ ਆ। ਫਿਰ ਉਹ ਗੁਰਮੁਖ ਪਿਆਰੇ ਸੁੱਖਾਂ ਚੋਂ ਕਿਹੜਾ, ਸਾਰੇ ਸੁੱਖਾਂ ਚੋਂ ਵੱਡਾ ਸੁੱਖ ਆਤਮਾ ਸੁੱਖ ਵਿੱਚ ਅਟਿਆ ਹੋਇਆ, ਉਹ ਨਿਹਾਲ ਹੋਏ ਦੇਖਣ ਵਿੱਚ ਨਜ਼ਰ ਆਉਂਦੇ ਆ। ਪਰ ਖਜ਼ਾਨੇ ਪਾਏ ਸੇ ਬਹੁੜ ਨਾ ਛੋਟਿਆ। ਜਿਨ੍ਹਾਂ ਦੀ ਪਰਖ ਕਰਕੇ ਨਿਰੰਕਾਰ ਖਜ਼ਾਨਾ ਹੀ ਪਾਉਂਦਾ ਨਾ, ਉਹ ਫਿਰ ਖੋਟੇ ਨਹੀਂ ਹੁੰਦੇ, ਕਿਉਂਕਿ ਨਿਰੰਕਾਰ ਦੇ ਪਿਆਰ ਵਾਲੇ ਜਿਹੜੇ ਮਹਾਂਪੁਰਖ ਆ, ਉਹ ਪਰਮਾਤਮਾ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੇ। ਯਾਨੀ ਵਿਛੋੜੇ ਕਰਕੇ ਹਰ ਵੇਲੇ ਉਹਦੇ ਪਿਆਰ 'ਚ ਬੇਬਲ ਰਹਿੰਦੇ। ਲੋਕ ਮਹਲਾ ਪੰਜਵਾਂ, ਵਿਛੋਹੇ ਜੰਬੂਰ ਖਵੇ ਨਾ ਵੰਝਣ ਗਾਖੜੇ। ਨਿਰੰਕਾਰ ਦੇ ਵਿਛੋੜੇ ਰੂਪੀ ਜੰਬੂਰ, ਜੰਬੂਰ ਲੋਹੇ ਦੇ ਹੁੰਦੇ ਹਨ, ਜਿਨ੍ਹਾਂ ਨੂੰ ਫੜ ਕੇ ਤਾਰ ਖਿੱਚਦੇ, ਲੁਹਾਰਾਂ ਕੋਲ ਹੁੰਦੇ, ਸੁਨਿਆਰਿਆਂ ਕੋਲ ਵੀ ਹੁੰਦੇ ਆ। ਔਰ ਕਾਲੇ ਡੈਂਬੂ ਜਿਹੜੇ ਆ, ਖਵੇ ਨਾ ਵੰਝਣ, ਉਹ ਸਾਰੇ ਨਹੀਂ ਜਾਂਦੇ। ਡੈਂਬੂ ਦਾ ਡੰਗ ਬੜਾ ਤੇਜ਼ ਹੁੰਦਾ ਨਾ, ਇੱਕਦਮ ਮਧੂੜੀ ਹੁੰਦੀ, ਇੱਕ ਡੈਂਬੂ ਹੁੰਦੇ ਆ। ਕਿਉਂ ਇਹ ਸਹਾਰਨੇ ਬੜੇ ਗਾਖੜੇ ਨੇ, ਬਹੁਤ ਔਖੇ ਆ, ਬੜੇ ਕਠਿਨ ਆ। ਕਿਉਂ ਵਿਛੋੜੇ ਰੂਪੇ ਜੰਬੂਰ ਸਹਾਰੇ ਨਹੀਂ ਜਾਂਦੇ। ਪਰ ਧੰਨ ਬੰਦਾ ਬਹਾਦਰ ਹੈ, ਜੰਬੂਰਾਂ ਨਾਲ ਮਾਲ ਸਮੋਸਿਆ ਅਤੇ ਐਂ ਬੈਠਾ ਹਿਲਿਆ ਹੀ ਨਹੀਂ। ਉਹ ਪ੍ਰਸ਼ਨ ਕਰਦੇ ਆ, ਉਹ ਬਣਿਆ ਆਨੰਦ ਸਰੂਪ। ਜੇ ਸੋ ਧਣੀ ਮਲਨ ਨਾਨਕ ਸੁੱਖ ਸਮੂਹ ਸੰਬੂਹ ਸੱਚ। ਪਾਤਸ਼ਾਹ ਕਹਿੰਦੇ ਜੇ ਉਹ ਧਣੀ ਨਾਮ ਮਾਲਕ ਦਾ ਉਹ ਨਿਰੰਕਾਰ ਮਿਲ ਜਾਏ, ਫਿਰ ਕਹਿੰਦੇ ਸੱਚ ਸੱਚ ਮੈਨੂੰ ਇਸੇ ਕਰਕੇ ਸਮੂਹ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜ਼ਮੀਨ ਨਾਲੋਂ ਪਾਣੀ 10 ਗੁਣਾ ਜ਼ਿਆਦਾ ਆ, ਪਰ ਜ਼ਮੀਨ ਨੂੰ ਰੋਕਦਾ ਨਹੀਂ। ਇਹ ਤਾਂ ਉਹਦੀ ਕੁਦਰਤ ਸ਼ਕਤੀ ਹੈ। ਮਹਲਾ ਪੰਜ, ਜਿਵੇਂ ਬਸੰਦੀ ਪਾਣੀ ਹੈ ਕੀ ਧਨ ਰੱਖਿਆ ਪਾਏ। ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਧਰਤੀ ਪਾਣੀ 'ਚ ਨਿਵਾਸ ਕਰ ਰਹੀ ਹੈ, ਈਧਣ ਲੱਕੜਾਂ ਵਿੱਚ ਨਿਰੰਕਾਰ ਨੇ ਪਾਏ ਅੱਗ ਰੱਖੀ ਹੈ। ਲੱਕੜ ਦੇ ਵਿੱਚ ਅੱਗ ਆ, ਜੇ ਬਾਹਰੋਂ ਜਗ੍ਹਾ ਉਹ ਸਾੜਦੀ ਹੈ ਅਤੇ ਨਹੀਂ ਤਾਂ ਵਿੱਚ ਜਿਹੜੀ ਅੱਗ ਕੋਈ ਨਹੀਂ, ਅਤੇ ਉਹਦੀ ਸ਼ਕਤੀ ਨਾਨਕ ਸੋ ਸੋ ਆਏ ਜਾ ਕੇ ਆਡਲ ਹੱਬ ਕੋ। ਪਾਤਸ਼ਾਹ ਕਹਿੰਦੇ ਹੇ ਗੁਰਮੁਖੋ, ਉਹ ਜਿਹੜਾ ਸੋਹ ਨਿਰੰਕਾਰ ਪਰਮੇਸ਼ਰ ਹੈ, ਪਰਮਾਤਮਾ ਨੂੰ ਆਏ ਮੈਨੇ ਚਾਹੁਣਾ ਕਰੋ, ਉਹਦੀ ਇੱਛਾ ਕਰੋ ਮਿਲਣ ਦੀ, ਜਿਹਦੇ ਆਡਲ ਆਡਲ ਨਾਮ ਹੁੰਦੇ ਆਸਰੇ ਦਾ, ਹੱਬ ਕੋ ਸਾਰਾ ਕੁਝ ਉਹਦੇ ਆਸਰੇ ਰਹਿ ਰਿਹਾ, ਉਹ ਤੋਂ ਬਿਨਾਂ ਤਾਂ ਕੋਈ ਸ਼ਕਤੀ ਨਹੀਂ। ਉਹ ਆਪਣਾ ਆਸਰਾ ਖਿੱਚ ਲੈ, ਇਹ ਸਰੀਰ ਧੜਾ ਮਿਲਣੀ ਡਿੱਪਣਦਾ, ਬੋਡੀ ਤੇਰੇ ਕੀਤੇ ਕੰਮ ਤੁੱਧਾ ਹੀ ਗੋਚਰੇ। ਇਹ ਨਿਰੰਕਾਰ ਤੇਰੇ ਜਿਹੜੇ ਕੰਮ ਬਣਾਏ ਹੈ, ਇਹ ਤੇਰੇ ਗੋਚਰੇ, ਤੇਰੀ ਦ੍ਰਿਸ਼ਟੀ ਦੇ ਗੋਚਰੇ, ਤੇਰੀ ਨਿਗਾਹ ਤੋਂ ਬਾਹਰ ਤੋਂ ਕੁਝ ਵੀ ਨਹੀਂ ਹੈ। ਸੋਈ ਵਰਤਾ ਜਗ ਜੇ ਕੀਆ ਤੁੱਧ ਤੁਰੇ। ਇਹ ਨਿਰੰਕਾਰ ਜਿਹੜਾ ਆਪ ਜੀ ਨੇ ਧੁਰ ਤੋਂ ਕੀਤਾ, ਸੰਸਾਰ ਜੋ ਵੀ ਵਰਤਾਰਾ ਵਰਤ ਰਿਹਾ, ਪਹਿਲਾਂ ਉਸ ਤੋਂ ਹੁਕਮ ਹੁੰਦਾ, ਬਿਸਮ ਬੈ ਬਿਸਮਾ ਦੇਖ ਕੁਦਰਤ ਤੇਰੀ ਆ। ਇਹ ਬਿਸਮਾ ਦਾ ਅਸਚਰਜ ਰੂਪੀ ਨਿਰੰਕਾਰ ਤੇਰੀ ਕੁਦਰਤ ਨੂੰ ਦੇਖ ਕੇ ਅਸੀਂ ਬਿਸਮ ਪਏ, ਬੜੇ ਅਸਚਰਜ ਹੋ ਗਏ, ਤੂੰ ਕਿਸ ਤਰ੍ਹਾਂ ਦੇ ਪੌਤੇ ਕਰੀ ਜਾ ਰਿਹਾ। ਕਰਨ ਪਰੇ ਤੇਰੀ ਦਾਸ ਕਰ ਗਤ ਮੇਰੀ, ਅਸੀਂ ਦਾਸ ਤੁਹਾਡੀ ਕਰਨ ਪੈ ਰਹੇ ਹਾਂ, ਮਿਹਰ ਕਰੋ ਸਾਡੀ ਗਤੀ ਕਲਿਆਣ ਕਰ ਦੇ, ਸਾਡੀ ਕਲਿਆਣ ਹੋ ਜਾਏ। ਤੇਰੇ ਹੱਥ ਨਿਧਾਨ ਭਾਵੇ ਤਿਸ ਦੇਹ, ਜਿੰਨੇ ਵੀ ਖਜ਼ਾਨੇ ਆ ਨਿਧਾਨ ਉਹ ਸਾਰੇ ਤੁਹਾਡੇ ਹੱਥਾਂ ਵਿੱਚ, ਜਿਹਨੂੰ ਕਿਰਪਾ ਕਰਦੇ ਹਾਂ ਉਹਨੂੰ ਦੇ ਦਿੰਦੇ ਹੋ, ਜਿਸ ਨੂੰ ਹੋਵੇ ਦਇਆਲ ਹਰ ਨਾਮ ਸੇ ਲੇਹ, ਜਿਨ੍ਹਾਂ ਦੇ ਆਪ ਜੀ ਦਿਆਲੂ ਕਿਰਪਾਲੂ ਹੋ ਜਾਂਦੇ ਆ, ਉਹ ਗੁਰਮੁਖ ਪਿਆਰੇ ਤੇਰੇ ਨਾਮ ਨੂੰ ਲੈਂਦੇ ਆ, ਨਹੀਂ ਤਾਂ ਨਾ ਲੈਣਾ ਔਖਾ ਬਹੁਤ ਆ। ਆਗਮ ਗੋਚਰ ਬਿਆੰਤ ਅੰਤ ਨਾ ਪਾਈਏ, ਇਹ ਬਿਆੰਤ ਮਨ ਕਰਕੇ ਕੰਮ ਆ, ਇੰਦਰੀਆਂ ਕਰਕੇ ਗੋਚਰ।
ਹਿਰਨਿਆਕਾਰ ਪਰਮੇਸ਼ਰ ਜੀ ਉਹ ਆਪ ਜੀ ਦਾ ਅੰਤ ਨਹੀਂ ਪਾਇਆ ਜਾਂਦਾ। ਜਿਵੇਂ ਹੁਣ ਪੰਛੀ ਆਕਾਸ਼ ਉੱਡਦਾ ਆ, ਮੌਜ ਤੇ ਲੈਂਦਾ ਉੱਡ ਕੇ, ਅੰਤ ਥੋੜ੍ਹੀ ਪਾ ਸਕਦਾ। ਮੱਛੀ ਸਮੁੰਦਰ ਉਹਦਾ ਅੰਤ ਥੋੜ੍ਹੀ ਜਾਣ ਸਕਦੀ। ਇਸ ਤਰ੍ਹਾਂ ਉਹਦਾ ਅੰਤ ਨਹੀਂ ਆਉਂਦਾ, ਜਿਸ ਨੂੰ ਹੋਏ ਕਿਰਪਾਲ ਸੁਣਾਉਂਦੇ ਜੀ। ਜਿਹਨਾਂ ਦੇ ਮਹਾਰਾਜ ਆਪ ਜੀ ਕਿਰਪਾਲੂ ਹੁੰਦੇ ਹੋ, ਉਹ ਹੀ ਆਪ ਜੀ ਦੇ ਪਵਿੱਤਰ ਨਾਮ ਨੂੰ ਧਿਆਉਂਦੇ ਹਨ। ਨਹੀਂ ਤਾਂ ਬਹੁਤ ਔਖਾ, ਉੱਠਣਾ ਹੀ ਔਖਾ, ਤੜਕੇ ਨਹਾਉਣਾ ਫਿਰ ਹੋਰ ਔਖਾ, ਅਤੇ ਬਹਿ ਕੇ ਭਜਨ ਕਰਨਾ ਇਹ ਵੀ ਔਖਾ। ਚੱਲ ਲਿਟ ਕੇ ਕਰ ਲੈਣ, ਲਿਟ ਗਿਆ ਤਾਂ ਫਿਰ ਨੀਂਦ ਆ ਕੇ ਚੱਲ ਗਿਆ ਆ। ਲੋਕ ਮਹਲਾ ਪੰਜਵਾਂ, ਕੱਢ ਸ਼ੀਆ ਫਿਰ ਅੰਨ ਸਵਾਓ ਨਾ ਜਾਣਨ ਸੁਣੀਆਂ। ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਕੜਛੀਆਂ ਜਿਹੜੀਆਂ ਨਾ ਉਹ ਪਦਾਰਥਾਂ ਵਿੱਚ ਘੁੰਮਦੀਆਂ, ਪਰ ਉਹਨਾਂ ਪਦਾਰਥਾਂ ਦੇ ਸਵਾਦ ਨੂੰ ਤਾਂ ਨਹੀਂ ਜਾਣਦੀਆਂ, ਸਵਾਦ ਤੋਂ ਸੁਣੀਆਂ ਵੀ ਨਹੀਂ ਖਾਲੀ। ਇਸ ਤਰ੍ਹਾਂ ਕੜਛੀਆਂ ਦੀ ਨਿਆਈ ਜਿੰਨੇ ਵੀ ਜੀਵ ਆ ਸੰਸਾਰ ਵਿੱਚ ਘੁੰਮਟ ਮਾਰ ਰਹੇ ਆ, ਕੋਈ ਤੀਰਥਾਂ 'ਤੇ ਘੁੰਮਦਾ, ਕੋਈ ਜੰਗਲਾਂ 'ਚ ਘੁੰਮਦਾ, ਕੋਈ ਮੰਦਰਾਂ ਮਸੀਤਾਂ 'ਚ ਚੱਲਦਾ, ਕੋਈ ਸਿਨਮਿਆਂ ਸੁਨਮਿਆਂ 'ਚ ਸੁਣੀਆਂ ਦੇ, ਕੋਈ ਮਾਲਾ ਫਾੜਿਆਂ 'ਚ ਘੁੰਮਦੇ, ਪਰ ਪਰਮੇਸ਼ਰ ਦੇ ਨਾਮ ਦੇ ਰਸ ਸਵਾਦ ਨੂੰ ਕੋਈ ਨਹੀਂ ਜਾਣਦਾ। ਇਹ ਨਾਮ ਤੋਂ ਸੁਣੀਆਂ ਖਾਲੀ ਹੈ। ਜਿਸ ਤਰ੍ਹਾਂ ਜਿਹੜੀਆਂ ਕੜਛੀਆਂ ਹੈ ਲੰਗਰ 'ਚ ਪਦਾਰਥਾਂ 'ਚ ਘੁੰਮਦੀਆਂ ਅਸੰਗ ਰਹਿੰਦੀਆਂ, ਇਸ ਤਰ੍ਹਾਂ ਮਹਾਤਮਾ ਸੰਸਾਰ 'ਚ ਰਹਿੰਦੇ ਹੋਏ ਸੰਸਾਰ ਦੀ ਮੋਹ ਮਮਤਾ ਤੋਂ ਅਸੰਗ ਰਹਿੰਦੇ ਆ, ਪਦਾਰਥਾਂ ਦੇ ਸਵਾਦਾਂ ਨੂੰ ਨਹੀਂ ਜਾਣਦੇ, ਪਦਾਰਥਾਂ ਵੱਲੋਂ ਸੁਣੀਆਂ ਖਾਲੀ ਰਹਿੰਦੇ ਆ, ਇਹਨਾਂ ਸਵਾਦਾਂ 'ਚ ਨਹੀਂ ਫਸਦੇ। ਇਸ ਤਰ੍ਹਾਂ ਜਿਹੜੇ ਧਾਰਨਾ ਤੋਂ ਬਿਨਾਂ ਪੰਡਿਤ ਲੋਕ ਆ, ਗਿਆਨੀ ਲੋਕ ਆ, ਉਹਨਾਂ ਦੀਆਂ ਰਸਨਾ ਰੂਪੀ ਕੜਛੀਆਂ ਵੇਦ ਸ਼ਾਸਤਰ ਰੂਪੀ ਭਾਂਡਿਆਂ 'ਚ ਤਾਂ ਘੁੰਮ ਰਹੀਆਂ, ਬੜੇ ਬੜੀਆਂ ਲੱਛੇਦਾਰ ਗੱਲਾਂ ਸੁਣਾਉਂਦੇ ਆ, ਲੋਕਾਂ ਨੂੰ ਬੜੇ ਗਿਆਨ ਧਿਆਨ ਦਿੰਦੇ, ਪਰ ਸਿਧਾਂਤ ਰੂਪੀ ਰਸੋਈ ਜਿਹੜੀ ਆ ਉਹਦੇ ਸਵਾਦ ਨੂੰ ਨਹੀਂ ਜਾਣਦੀਆਂ। ਇਸ ਕਰਕੇ ਸਿਧਾਂਤ ਤੋਂ ਸੁਣੀਆਂ ਖਾਲੀ ਰਹਿਣੀਆਂ। ਉਹ ਕੜਛੇ ਆ, ਲੋਕਾਂ ਨੂੰ ਤਾਂ ਵਰਤਾਰੇ ਵਰਤਾਈ ਜਾਂਦੇ ਆ, ਆਪ ਖਾਲੀ ਵਿਗਿਆਨੀ ਆ, ਲੋਕਾਂ ਤੋਂ ਬਹੁਤ ਗੱਫੇ ਦੇ ਰਹੇ ਨਾ, ਆਪ ਖਾਲੀ ਆ, ਆਪ ਨਾਮ ਅਭਿਆਸ ਨਹੀਂ ਕਰਦੇ। ਕਈ ਮੁੱਖ ਦਸਨ ਨਾਨਕ ਰੱਤੇ ਪ੍ਰੇਮ ਰਸ, ਪਾਤਸ਼ਾਹ ਦੇ ਜਿਹੜੇ ਉਹਦੇ ਪਿਆਰ ਦੇ ਰਸ ਵਿੱਚ ਰੰਗੇ ਹੋਏ ਆ, ਉਹ ਮੁਖੜੇ ਉਜਲੇ ਪਵਿੱਤਰ ਨਜ਼ਰ ਆਉਂਦੇ ਹਨ। ਮਹਲਾ ਪੰਜਵਾਂ, ਖੋਜੀ ਲਧਮ ਖੋਜ ਛੱਡੀਆ ਉਜਾੜ। ਜਿਨ੍ਹਾਂ ਨੇ ਕਹਿੰਦੇ ਸੰਸਾਰ ਉਜਾੜ ਨੂੰ ਛੱਡ ਦਿੱਤਾ ਨਾ, ਉਹਨਾਂ ਗੁਰਮੁਖਾਂ ਨੇ ਖੋਜੀ ਹੋ ਗਏ, ਨਿਰੰਕਾਰ ਦਾ ਖੋਜ ਜਿਹੜਾ ਖੋਰਾ ਲੱਭ ਲਿਆ। ਜਿਵੇਂ ਉਹ ਚੋਰੀ ਹੁੰਦੀ ਨਾ, ਅਤੇ ਉਹ ਖੋਜੀ ਹੁੰਦੇ ਆ, ਉਹ ਖੋਰਾ ਲੱਭ ਕੇ ਚੱਲ ਜਾਂਦੇ ਵੀ ਇੱਧਰੋਂ ਆਇਆ ਕਿ ਇੱਧਰ ਆਇਆ। ਉਹਨੇ ਪਰਮਾਤਮਾ ਦੇ ਘਰ ਦਾ ਖੋਰਾ ਲੱਭ ਲਿਆ। ਤੈ ਸਹਿ ਦਿੱਤੀ ਵਾੜ ਨਾਨਕ ਖੇਤ ਨੇ ਛਿੱਜੀ। ਪਾਤਸ਼ਾਹ ਕਿਰਪਾ ਕਰਦੇ ਆ, ਉਸ ਨਿਰੰਕਾਰ ਨੇ ਜਦੋਂ ਕਿਰਪਾ ਰੂਪੀ ਬਾੜ ਦੇ ਦਿੱਤੀ ਨਾ, ਅਤੇ ਸ਼ੁਭ ਗੁਣ ਰੂਪੀ ਖੇਤ ਛਿੱਜੇ, ਨਾਸ਼ ਨਹੀਂ ਹੁੰਦਾ। ਉਸ ਨਿਰੰਕਾਰ ਨੇ ਜਦ ਨਾਮ ਭਗਤੀ ਰੂਪੀ ਬਾੜ ਦੇ ਦਿੱਤੀ, ਸਵਾਸਾਂ ਰੂਪੀ ਖੇਤ ਜਿਹੜਾ ਇਹ ਵਿਅਰਥ ਨਹੀਂ ਜਾਂਦਾ। ਇਸ ਤਰ੍ਹਾਂ ਸੰਗਤ ਦੀ ਬਾੜ 'ਚ ਬੰਦਾ ਮਾੜੇ ਕੰਮਾਂ ਤੋਂ ਬਚਿਆ ਰਹਿੰਦਾ, ਇਹ ਵੀ ਕਿਲਾ। ਜਿਹੜਾ ਸੰਗਤ ਨੂੰ ਟੁੱਟ ਜਾਂਦਾ, ਉਹ ਕੋਈ ਨਾ ਕੋਈ ਗਲਤੀ ਕਰ ਲੈਂਦਾ। ਸੰਗਤ ਵਿੱਚ ਰਹਿਣ ਨਾਲ ਬੁਰਾਈ ਤੋਂ ਬਚ ਜਾਂਦਾ ਬੰਦਾ। ਪੌੜੀ ਆਰਾਧਿਓ ਸੱਚਾ ਸੋਏ ਸਭ ਕੁਛ ਜਿਸ ਪਾਸ, ਉਸ ਨਿਰੰਕਾਰ ਦੇ ਕੋਲ ਸਾਰਾ ਕੁਛ, ਅਤੇ ਫਿਰ ਸੱਚੇ ਦੀ ਆਰਾਧਨਾ ਕਰੋ, ਫਿਰ ਕੱਲ੍ਹ ਇੱਧਰ ਉੱਧਰ ਭਟਕਦੇ ਫਿਰਦੇ ਹਾਂ। ਦੋਹਾਂ ਸਿਰਿਆਂ ਖਾਸ ਮਾਪ ਖਿਨ ਮੈਂ ਕਰੇ ਰਸ, ਦੋਹਾਂ ਸਿਰਿਆਂ ਦੋਹਾਂ ਲੋਕਾਂ ਦਾ ਮਾਲਕ ਅਤੇ ਪਰਮੇਸ਼ਰ ਆਪੇ ਹੀ ਹੈ। ਇੱਕ ਖਿਨ ਵਿੱਚ ਜੇ ਤੂੰ ਉਹਦੀ ਓਟ ਲੈ ਲੈ, ਤਾਂ ਸਾਰੇ ਕੰਮ ਰਾਸ ਸੂਤ ਕਰ ਦੇਵੇਗਾ, ਸਭ ਠੀਕ ਠਾਕ ਹੋ ਜਾਣਗੇ। ਉਹਨੂੰ ਛੱਡ ਕੇ ਦੌੜਾ ਸਕਦਾ, ਤਿਆਗੋ ਸਗਲਾ ਪਾਵ ਤਿਸ ਕੀ ਓਟ ਗੋ। ਇਹ ਗੱਲਾਂ ਪ੍ਰਤੱਖ ਹੈ। ਵੀ ਤੁਸੀਂ ਜਾਣਾ ਸੀ ਆਸਟ੍ਰੇਲੀਆ, ਅਤੇ ਥਾਈ ਵਾਲਿਆਂ ਦੀ ਫਲਾਈਟ ਸੀ, ਅਤੇ ਉਹ ਕੁਦਰਤੀ ਮੈਂ ਮੱਥਾ ਟੇਕਣ ਮਹਾਰਾਜ ਗਿਆ ਨਾ ਉੱਥੇ ਅਸਥਾਨ 'ਤੇ, ਅਤੇ ਜਿਹੜੇ ਹੋਇਆ ਤਾਂ ਉਹ ਫਲਾਈਟ ਹੈ ਮਿਸ ਹੋ ਗਈ। ਉਹ ਥਾਈ ਵਾਲੇ ਕਹਿੰਦੇ ਪਹਿਲੀ ਵਾਰੀ ਫਲਾਈਟ ਮਿਸ ਹੋਈ, ਫਿਰ ਜਾ ਕੇ ਉੱਥੇ ਮਹਾਰਾਜ ਦੇ ਤਪ ਅਸਥਾਨ 'ਤੇ ਮੱਥਾ ਟੇਕਿਆ, ਅਤੇ ਖੇਮਾ ਮੰਗੀ, ਅਤੇ ਦੂਏ ਦਿਨ ਉਹ ਫਲਾਈਟ ਗਈ। ਕਹਿੰਦੇ ਲੈ ਬਈ ਤੂੰ ਸਾਨੂੰ ਮੇਲੇ ਦੇ ਨਾਲ ਚੱਲਿਆਂ ਲੈ ਚੱਲਿਆ ਜਾ, ਬਹੁਤ ਕਦੇ ਵੀ ਦਿਖਾਲ ਦਿੰਦੇ। ਇਸ ਵਾਸਤੇ ਉਹਦਾ ਪ੍ਰਤੱਖ ਹੈ। ਤਿਆਗੋ ਸਗਲੋ ਪਾਪ ਤੇ ਸੀ ਓਟ ਗੋ। ਸਾਰੇ ਜਿੰਨੇ ਆਪਣੇ ਅਪਾਰ ਯਤਨ ਆ ਨਾ, ਇਹਨਾਂ ਨੂੰ ਛੱਡ ਦੇ, ਤੇਰੀ ਚਿਤਰਾਈ ਨਹੀਂ ਚੱਲਣੀ,
ਉਸ ਮਾਲਕ ਦੀ ਓਟ, ਉਹਦਾ ਪੱਲਾ ਪਕੜੋ, ਉਹਦਾ ਆਸਰਾ ਪਕੜਨਾ ਕਰੋ, ਉਹਦਾ ਆਸਰਾ ਲੈਣਾ ਕਰੋ। ਕਿਉਂਕਿ ਲੱਖ ਯਤਨ ਕਰੇ ਜੇ ਕੋਈ ਗੁਰੂ ਮਨਾਏ ਉਹਨੇ ਸਿੱਧ ਨਾ ਹੋਈ, ਲੱਖਾਂ ਯਤਨ ਕਰ ਲਓ ਜਿੰਨਾ ਚਿਰ ਗੁਰੂ ਨੇ ਨਹੀਂ ਮਨਾਉਂਦੇ ਉਨਾ ਚਿਰ ਗੱਲ ਨਹੀਂ ਬਣਦੀ। ਪੌ ਸਰਨ ਆਈ ਭੱਜ ਸੁਖੀ ਹੂੰ ਸੁੱਖ ਲਓ, ਕਹਿੰਦੇ ਇਹਦੇ 'ਚ ਤੂੰ ਸੋਚ ਵਿਚਾਰ 'ਚ ਨਾ ਪੈ, ਦੌੜ ਕੇ ਭੱਜ ਕੇ ਗੁਰੂ ਦੇ ਚਰਨਾਂ 'ਚ ਪੈ ਜਾ ਅਤੇ ਸੁੱਖੇ ਹੀ ਸੁੱਖ ਪ੍ਰਾਪਤ ਕਰ ਲਉਂਗੇ, ਸੁੱਖਾਂ ਵਿੱਚੋਂ ਆਤਮ ਸੁੱਖ ਪਾ ਲਉਂਗੇ। ਮਹਾਰਾ ਹਰਪਾਲ ਜਦੋਂ ਪੋਤੀ ਮਿਲਦਾ ਜਾਂਦੇ ਸੀ ਆਪਣੇ ਮੁਰਸ਼ਦ ਦੇ ਅਸਥਾਨ 'ਤੇ ਵਾਪਸ, ਕਿੰਨੇ ਕਿੰਨੇ ਘੰਟੇ ਲੰਬੇ ਪੈ ਕੇ ਡੰਡਵਤ ਪ੍ਰਣਾਮ ਕਰਦੇ ਸੀ ਅਤੇ ਮਹਾਰਾਜ ਤੁਸੀਂ ਇੰਨਾ 'ਚ ਕਹਿੰਦੇ ਇੱਥੇ ਮੇਰੇ ਮੁਰਸ਼ਦ ਦੇ ਚਰਨ ਪਏ ਆ। ਮਹਾਂਪੁਰਖਾਂ ਦੇ ਇਹ ਧਰਤੀ ਵਿੱਚ ਸੁਗੰਧੀ ਆ ਰਹੀ ਹੈ ਕਿ ਮਨ ਨੂੰ ਸ਼ਾਂਤੀ ਮਿਲਦੀ, ਇੰਨੀ ਸ਼ਰਧਾ ਸੀ ਮਹਾਰਾਜ ਜੀ ਉੱਥੇ। ਅਸੀਂ ਬਸ ਬਰਾਏ ਨਾਮ ਹੀ ਲੋਕ ਦਿਖਾਵੇ ਕਰਦੇ ਹਾਂ, ਅੰਦਰ ਭਗਤੀ ਵਾਲੀ ਭਾਵਨਾ ਨਹੀਂ ਹੈ ਅਤੇ ਮੇਰਾ ਲੰਮੇ ਪੈਣ ਦਾ ਗੱਲ ਨਹੀਂ ਬਣੀ, ਅੰਦਰ ਸ਼ਰਧਾ ਵੀ ਹੋਵੇ ਨਾ। ਗੱਲ ਸ਼ਰਧਾ ਦੀ ਹੈ, ਪਿਆਰ ਦੀ ਹੈ। ਕਰਮ ਧਰਮ ਤੱਤ ਗਿਆਨ ਸੰਤਾਂ ਸੰਗ, ਜਿਹੜਾ ਸੰਤਾਂ ਮਹਾਂਪੁਰਖ ਸੰਗਤ ਦੁਆਰਾ ਪਵਿੱਤਰ ਕਰਮ ਕਰਨੇ ਆ, ਧਰਮ ਦੇ ਕੰਮ ਕਰਨੇ ਆ, ਇਹਦੇ ਨਾਲ ਫਿਰ ਤੱਤ ਗਿਆਨ ਜਿਹੜਾ ਸਹੀ ਗਿਆਨ ਆ ਪਾਤਸ਼ਾਹਾਂ ਦੀ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਜਪੀਏ ਅੰਮ੍ਰਿਤ ਨਾਮ, ਵਿਘਨ ਨਾ ਲੱਗਿਆ ਕੋਈ, ਪਰਮੇਸ਼ੁਰ ਦਾ ਅੰਮ੍ਰਿਤ ਰੂਪੀ ਨਾਮ ਜਪਣ, ਕਿਸੇ ਤਰ੍ਹਾਂ ਦਾ ਕੋਈ ਜਿਹੜਾ ਵਿਘਨ ਆ ਉਹ ਨਹੀਂ ਲੱਗਦਾ। ਉਹ ਇਸ ਤਰ੍ਹਾਂ ਪਰ ਪਿੰਡ ਤੋਂ ਨੁੱਡੀ ਹੁੰਦਾ ਸੀ, ਉਦੋਂ ਪਾਕਿਸਤਾਨ ਨਹੀਂ ਸੀ ਬਣਿਆ, ਉਹ ਰਸਤੇ 'ਚ ਪਿੰਡ ਸੀ ਬੀਬੀ ਜੀ ਪੰਦੋਰੀ, ਉੱਥੇ ਮੁਸਲਮਾਨਾਂ ਦੇ ਜ਼ਿਆਦਾ ਘਰ ਸੀ। ਉਹ ਜਿਵੇਂ ਛੋਗਰੇ ਸੱਥਾਂ 'ਚ ਬੈਠੇ ਹੁੰਦੇ ਆ, ਉਹ ਕੋਈ ਬੀਬੀ ਨੇ ਆਉਣਾ ਸੇਵਾ ਲਈ ਅਤੇ ਮਾਰਨ ਬੇਨਤੀ ਦੇ ਮਾਰਾ ਪਿੱਛੇ ਉਹ ਛੋਗਰੇ ਬੈਠੇ ਹੁੰਦੇ ਆ। ਕਈ ਵਾਰੀ ਸੰਗਤ ਦਾ ਸਾਥ ਨਹੀਂ ਮਿਲਦਾ, ਇਕੱਲੇ ਆਉਣਾ ਪੈਂਦਾ। ਮਹਾਰਾਜ ਕਹਿੰਦੇ ਘਬਰਾਉਣ ਦੀ ਲੋੜ ਨਹੀਂ, ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਚਰਨਾਂ 'ਚ ਆਉਂਦਾ ਅਤੇ ਮਹਾਰਾਜ ਸ਼ਹੀਦੀ ਪਹਿਰਾ ਦਿੰਦੇ ਅਤੇ ਕੋਈ ਮਨ ਦੀ ਡਰ ਨਹੀਂ ਰੱਖੂ। ਹੁਣ ਦੂਏ ਦਿਨ ਆ ਰਹੇ ਮਨ 'ਚ ਆ ਵੀ ਮਹਾਰਾਜ ਨਹੀਂ ਕਹਿੰਦੇ ਸੀ ਵੀ ਸ਼ਹੀਦ ਹੁੰਦੇ ਆ, ਕੋਈ ਜਿਹਦੇ ਤਾਂ ਹੈ ਨਹੀਂ। ਜਿਹੜੇ ਪਿੱਛੇ ਮੁੜ ਕੇ ਦੇਖਿਆ ਘੋੜੇ 'ਤੇ ਸਵਾਰ, ਉਹ ਕਹਿੰਦੇ ਬੀਬੀ ਅਸੀਂ ਤਾਂ ਪੈਰੇ 'ਤੇ ਹੁੰਦੇ ਹਾਂ, ਤੇਰਾ ਸਿਦਕ ਜਿਹੜਾ ਟੁੱਟਣ ਲੱਗਾ ਸੀ ਤਾਂ ਦਿਖਾ ਲਈ ਦਿੱਤੀ। ਇਸ ਕਰਕੇ ਇਹ ਹੈ ਵੀ ਜੇ ਸੱਚੇ ਇਰਾਦੇ ਨਾਲ ਕੋਈ ਸੇਵਾ ਲਈ ਆਉਂਦਾ ਭਾਵਨਾ ਆ ਅਤੇ ਮਹਾਰਾਜ ਵੀ ਫਿਰ ਉਹਦੀ ਰੱਖਿਆ ਕਰਦੇ ਹਨ। ਜਪੀਏ ਅੰਮ੍ਰਿਤ ਨਾਮ, ਵਿਘਨ ਲੱਗਿਆ ਕੋਈ, ਅੰਮ੍ਰਿਤ ਰੂਪੀ ਨਾਮ ਜਪੇ। ਸੇਵਾ 'ਚ ਆਉਣਾ, ਮੂੰਹ 'ਚ ਨਾਮ ਜਪਦਾ ਆਵੇ, ਇਹ ਨਹੀਂ ਨਿੰਦਿਆ ਚੁਗਲੀ ਕਰਦੇ ਹਾਂ ਫੇਰ ਆਵੇ। ਹਾਂਜੀ, ਇਕੱਲੇ ਕੋਈ ਪ੍ਰੇਮੀ ਆਏ ਉਹ ਆਉਂਦੇ ਆ ਸੇਵਾ ਲਈ, ਅਸੀਂ ਸਾਨੂੰ ਐਂ ਕਹਿੰਦੇ ਆ ਤੂੰ ਆਹ ਨਹੀਂ ਕੀਤਾ ਉਹ ਨਹੀਂ ਕੀਤਾ। ਮੈਂ ਕਿਹਾ ਤੂੰ ਇੱਕ ਵਾਰੀ ਕਹਿ ਦੇ ਵੀ ਤੁਸੀਂ ਸਾਡੇ ਘਰ ਦੇ ਕੰਮ 'ਚ ਕਿਵੇਂ ਇੰਟਰਫੇਅਰ ਕਰਦੇ ਹਾਂ, ਇੱਥੇ ਆਏ ਤਾਂ ਸੇਵਾ ਲਈ ਹਾਂ, ਤੁਹਾਡਾ ਕੀ ਮਤਲਬ ਦੂਸਰੇ ਦੇ ਘਰ ਵਿੱਚ ਹੈ। ਹਰ ਕਾ ਆਪਣਾ ਜਿਵੇਂ ਚੱਲਦਾ ਚਲਾ ਰਿਹਾ, ਪਰ ਅਸੀਂ ਸੇਵਾ 'ਚ ਆ ਕੇ ਵੀ ਇਹ ਗੱਲਾਂ ਜਿਹੜੀਆਂ ਛੱਡਣ ਵਾਲੀਆਂ ਛੱਡਦੇ ਨਹੀਂ। ਜਪੀ ਅੰਮ੍ਰਿਤ ਨਾਮ, ਵਿਘਨ ਨਾ ਲੱਗਿਆ ਕੋਈ, ਪਰਮੇਸ਼ਰ ਅੰਮ੍ਰਿਤ ਨਾਮ ਜਪਦੇ ਨਹੀਂ। ਹਾਂਜੀ, ਜੇ ਜਪੀਏ ਪਾਤਸ਼ਾਹ ਕਹਿੰਦੇ ਫਿਰ ਵਿਘਨ ਲੱਗਦਾ ਹੀ ਕੋਈ ਨਹੀਂ। ਜਿਸ ਨੂੰ ਆਪ ਦਿਆਲ ਤਿਸ ਮਨ ਉੱਠਿਆ, ਜਿਨ੍ਹਾਂ ਦੇ ਨਿਰੰਕਾਰ ਆਪ ਦਿਆਲੂ ਕਿਰਪਾਲੂ ਹੋ ਜਾਂਦੇ ਆ ਉਹਨਾਂ ਦੇ ਮਨ 'ਚ ਮਹਾਰਾਜ ਵੱਸ ਜਾਂਦੇ ਆ। ਪਾਈਆਂ ਨੇ ਸਭ ਨਿਧਾਨ ਸਾਹਿਬ ਤੁੱਠਿਆ, ਜਦੋਂ ਮਹਾਰਾਜ ਤੁੱਠਿਆ ਮੈਂ ਪ੍ਰਸੰਨ ਹੋ ਜਾਂਦੇ ਨੇ ਅਤੇ ਸਾਰੇ ਨਿਧਾਨ ਖਜ਼ਾਨੇ ਜਿਹੜੇ ਆ ਉਹ ਪ੍ਰਾਪਤ ਕਰ ਲਈਦੇ ਆ, ਸਾਰੇ ਖਜ਼ਾਨੇ ਪਾ ਲਈਦੇ। ਸੰਤਨ ਬਾਬਾ ਕਰਮ ਸਿੰਘ ਸਾਹਿਬ ਜਦੋਂ ਤੁੱਠੇ ਪ੍ਰਸੰਨ ਹੋ ਗਏ ਅਤੇ ਬਾਬਾ ਅਤਰ ਸਿੰਘ ਜੀ ਮਹਾਰਾਜ ਰਿਊ ਸਾਹਿਬ ਵਾਲੇ ਉਹਨਾਂ ਨੂੰ ਐਨ ਗਿਆਨ ਦੇ ਨਾਲ ਭਰਪੂਰ ਕਰ ਦਿੱਤਾ। ਧੰਨ ਧੰਨ ਬਾਬਾ ਆਇਆ ਸਿੰਘ ਮਹਾਰਾਜ ਨੂੰ ਆਪਣੀ ਸਾਰੀ ਬਰਕਤ ਬਖਸ਼ ਦਿੱਤੀ, ਵਰ ਦਿੱਤਾ ਮੇਰਾ ਰੁਪਈਆ ਤੇਰਾ ਸਵਾ ਰੁਪਇਆ ਚੱਲੇਗਾ। ਅੱਜ ਉਹ ਬਰਕਤਾਂ ਪ੍ਰਤਾਖਿਆ, ਸਲੋਕ ਮਹਲਾ ਪੰਜਵਾਂ, ਲੱਦਮ ਲੱਭਣ ਹਾਰ ਕਰਮ ਕਰਨ ਦੋ, ਕਰਮ ਕਰਨ ਦੋ ਮਾਫੀ ਮਾਫੀ। ਕਹਿੰਦੇ ਮੇਰਾ ਜਿਹੜਾ ਤੇਰੀ ਮਾਲਕ ਹੈ ਨਾ ਨਿਰੰਕਾਰ, ਉਸਨੇ ਜਿਹਦੇ 'ਤੇ ਆਪਣਾ ਕਰਮ ਨਾਲ ਉਹਨਾਂ ਦਾ ਕਿਰਪਾ ਕਰਤੀ। ਕਹਿੰਦੇ ਉਹਨਾਂ ਨੇ ਲੱਭਣ ਵਾਲਾ ਹੋ ਕੇ ਨਿਰੰਕਾਰ ਨੂੰ ਲੱਭ ਲਿਆ, ਲੱਭਣ ਵਾਲਾ ਹੋ ਕੇ ਲੱਭ ਲਿਆ ਕਿਰਪਾ ਕਰਨ ਵਾਲਾ ਜਿਹੜਾ ਮੇਰਾ ਮਾਲਕ ਪਰਮੇਸ਼ਰ ਆ, ਕਿਰਪਾ ਕਰਨ ਵਾਲਾ ਉਹ ਹੀ। ਇੱਕੋ
ਸਿਰਜਣਹਾਰ ਨਾਨਕ ਬਿਆਨ ਪੁੱਛੀ। ਪਾਤਸ਼ਾਹ ਕਹਿੰਦੇ ਉਹਨੇ ਕਰਤਾ ਸਾਰਿਆਂ ਨੂੰ ਸਿਰਜਣ, ਸਿਰਜਣ ਕਰਨ ਵਾਲਾ, ਪੈਦਾ ਕਰਨ ਵਾਲਾ ਇੱਕੋ ਇੱਕ ਆ, ਬਿਆਨ ਪੁੱਛੀਏ ਬਿਆਮੇ ਨੇ, ਦੂਜਾ ਉਹਦੇ ਵਾਰਾ ਹੋਰ ਬਿਆਮੇ ਨੇ, ਦੂਜਾ ਪੁੱਛੀਏ ਸਾਨੂੰ ਨਜ਼ਰ ਹੀ ਨਹੀਂ ਆਉਂਦਾ, ਪੁੱਛਣਾ ਹੁੰਦਾ ਦੇਖਣਾ, ਉਹ ਤੋਂ ਬਿਨਾਂ ਹੋਰ ਨਜ਼ਰ ਨਹੀਂ ਆਉਂਦਾ ਕਿ ਸਾਰੀ ਸ੍ਰਿਸ਼ਟੀ ਨੂੰ ਉਹੀ ਪੈਦਾ ਕਰਨ ਵਾਲਾ, ਰੱਖਣ ਵਾਲਾ, ਮਾਰਨ ਵਾਲਾ। ਮਹਲਾ ਪੰਜਵਾਂ, ਪਾਪੜਿਆ ਪਾਸ਼ਾੜ ਬਾਣ ਸਚਾਵਾ ਸਥਾਨਕ ਹੈ, ਗੁਰਮੰਤਰੜਾ ਚਤਾਰ ਨਾਨਕ ਦੁੱਖ ਨਾ ਥੀਵੇ। ਪਾਤਸ਼ਾਹ ਕਹਿੰਦੇ ਨਾਮ ਰੂਪੀ ਜਿਹੜਾ ਸੱਚਾ ਬਾਣ ਤੀਰ ਹੈ, ਸੰਨ ਕੇ ਮੈਨੇ ਤਾਣ ਕੇ ਨਿਸ਼ਾਨੇ ਤੇ, ਅਤੇ ਪਾਪਾਂ ਨੂੰ ਪਛਾੜਦੇ, ਨਾਸ ਕਰਦੇ। ਜਿਵੇਂ ਹੁਣ ਕਿਸ਼ਤ ਬਣ ਕੇ ਗੋਲੀ ਮਾਰੀ ਜਾਏ ਟਿਕਾਣੇ ਲੱਗਦੀ ਨਾ, ਤੀਰ ਵੱਜਦਾ ਟਿਕਾਣੇ 'ਤੇ, ਹੈਂ, ਇਸ ਤਰ੍ਹਾਂ ਪਾਪਾਂ ਨੂੰ ਪਛਾੜਦੇ, ਨਾਸ ਕਰਦੇ। ਔਰ ਗੁਰਮੰਤਰ ਦਾ ਚਾਰ ਨਾਨਕ ਦੁੱਖ ਨਾ ਥੀ। ਪਾਤਸ਼ਾਹ ਕਹਿੰਦੇ ਜੇ ਗੁਰੂ ਦੇ ਮੰਤਰ ਨੂੰ ਹਮੇਸ਼ਾ ਚੇਤੇ ਰੱਖੇਗਾ ਨਾ, ਉਹ ਕਹਿੰਦਾ ਕੀ ਮਿਲੂਗਾ, ਕਹਿੰਦੇ ਤੈਨੂੰ ਕੋਈ ਦੁੱਖ ਥੀਵੇ ਹੋਵੇਗਾ। ਭਾਈ ਤਾਰੂ ਸਿੰਘ ਸਾਹਿਬ ਖੋਪਰੀ ਲਿਆਈ, ਗੁਰੂ ਨਹੀਂ ਨਾ ਭੁੱਲਿਆ, ਸ੍ਰੀ ਜਪਜੀ ਸਾਹਿਬ ਚੱਲ ਰਿਹਾ, ਕੋਈ ਦੁੱਖ ਮੰਨਿਆ, ਸਵੇਗ ਸਿੰਘ ਸੁਹਾਗ ਸਿੰਘ ਚਰਖੜੀ ਦੇ ਤੁੰਬੇ ਤੁੰਬੇ ਹੋ ਰਿਹਾ, ਪਰ ਗੁਰੂ ਚੇਤੇ ਆ, ਬਾਣੀ ਚੇਤੇ ਆ, ਨਾਮ ਨਾਲ ਜੁੜੇ ਆ। ਹੁਣ ਦੁੱਖ ਤਾਂ ਹੁੰਦਾ, ਪਰ ਬਿਰਤੀ ਆਤਮਾ ਨਾਲ ਇੰਨੀ ਭਿੱਜ ਗਈ, ਜੁੜ ਗਈ ਹੈ, ਹੈਂ, ਦੁੱਖਾਂ ਤੋਂ ਉੱਪਰ ਉੱਠ ਗਿਆ। ਪੌੜੀ, ਬਾਹੋ ਸਿਰਜਣਹਾਰ ਪਾਈਆਂ ਨੇ ਠਾਠ, ਉਹ ਨਿਰੰਕਾਰ ਸਾਰਿਆਂ ਨੂੰ ਸਿਰਜਣ ਵਾਲਾ, ਪੈਦਾ ਕਰਨ ਵਾਲਾ, ਧੰਨ ਧੰਨ ਹੈ ਜਿਹਨੇ ਕਿਰਪਾ ਕਰਕੇ ਠੰਡ ਪਾਈ ਹੈ, ਨਹੀਂ ਤਾਂ ਹਰ ਕੋਈ ਅੱਗ ਹੀ ਵਰਸਾ ਰਿਹਾ, ਐਸੀ ਜ਼ਹਿਰੀਲਾ ਪ੍ਰਚਾਰ ਕਰ ਕਰਕੇ ਅੱਗ ਵਰਸਾਈ ਜਾਂਦੇ, ਪਰ ਵਿਰਲੇ ਹੈ ਜਿੱਥੇ ਜਾਣਗੇ ਠੰਡ ਵਰਤਾਉਣਗੇ। ਉੱਥੇ ਇਟਲੀ 'ਚ ਕੋਈ ਗਏ, ਉਹ ਬੜਾ ਜੀ ਉਹਨੂੰ ਜ਼ਹਿਰੀਲਾ ਜਿਹਾ ਪ੍ਰਚਾਰ ਕੀਤਾ, ਕੁਦਰਤੀ ਮਹਾਂਪੁਰਖਾਂ ਦੀ ਮਗਰੋਂ ਬਾਰੀ ਸੀ, ਸੰਤਾਂ ਨੇ ਪਹਿਲਾਂ ਲੋਕ ਕੀਰਤਨ ਕੀਤਾ ਅਤੇ ਵਿਆਖਿਆ, ਐਂ ਸ਼ਾਂਤ ਕਰਦੇ ਸਨ, ਠੰਡ ਵਰਤਾ। ਮਹਾਂਪੁਰਖਾਂ ਦਾ ਕੰਮ ਇਹ ਆ, ਜੀ ਜੰਤ ਮਿਹਰਬਾਨ ਅਤੇ ਸਾਨੂੰ ਸਦਾ ਜਾਪ, ਜਿਹਨੇ ਜੀ ਚਾਹੇ ਸੂਖਮਿਆਂ ਚਾਹੇ ਸਥੂਲ ਆ, ਸਾਰਿਆਂ 'ਤੇ ਮਿਹਰ ਕਿਰਪਾ ਕਰਨ ਵਾਲਾ ਪਰਮੇਸ਼ਰ ਹੀ ਆ, ਇਸ ਵਾਸਤੇ ਉਸ ਨਿਰੰਕਾਰ ਨੂੰ ਸਦਾ ਵਾਸਤੇ ਜਪਣਾ ਕਰੋ। ਦਇਆਧਾਰੀ ਸਮਰੱਥ ਚੂਕੇ ਬਿਲਵਲਾ, ਉਹ ਜਿਹੜਾ ਸਮਰੱਥ ਸਰਬ ਸ਼ਕਤੀਮਾਨ ਪਰਮੇਸ਼ਰ, ਹੁਣ ਸਾਰਿਆਂ ਦੀ ਕਿਰਪਾ ਦੇਸ਼ਧਾਰੀ ਹੈ, ਅਤੇ ਫਿਰ ਉਹ ਬਿੱਲਿਆਂ ਦੀ ਨਹੀਂ ਬਲਾਪ ਕਰਨੇ ਦੂਰ ਹੋ ਗਏ, ਬਿਲਕੁਲ ਜਿਹੜੇ ਬਰਲਾਪ ਕਰਨੇ ਸੀ ਚੂਕੇ ਚੁੱਕ ਗਏ, ਦੂਰ ਹੋ ਗਏ। ਸਰੀਰ ਰੂਪੀ ਬਿੱਲ ਖੁੱਡ ਵਾਸਤੇ ਬਰਲਾਪ ਕਰਨੇ ਦੂਰ ਹੋ ਗਏ, ਉਹ ਤਾਂ ਇਹ ਰਹਿੰਦਾ ਹੀ ਨਹੀਂ, ਇਹਦਾ ਆਨੰਦ ਸਰੂਪ ਹੋ ਜਾਂਦੇ। ਨਠੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ, ਇਹਦੇ ਪੂਰੇ ਗੁਰੂਆਂ ਦਾ ਪ੍ਰਤਾਪ ਮਹਿਮਾ ਹੋਈ, ਵਡਿਆਈ ਕੀਤੀ ਕਰਾਈ ਜੁੜੇ ਸ਼ਬਦਨ ਆਦਿ ਵਿਆਧੀ ਉਪਾਧੀ, ਇਹ ਤਿੰਨੇ ਤਾਪ ਜਿਹੜੇ ਸੀ, ਅਧਿਆਤਮਕ, ਅਧੀ ਭੂਤਕ, ਅਧੀ ਦੈਵਕ, ਹਾਂਜੀ, ਇਹ ਜਿਹੜੇ ਦੁੱਖ ਦੇਣ ਵਾਲੇ ਸੀ, ਅਗਿਆਨ ਰੂਪੀ ਰੋਗ ਨੱਠੇ ਨਸ ਗਏ ਭੱਜ ਗਏ ਰਹੇ, ਅਗਿਆਨ ਕਰਕੇ ਦੁੱਖ ਹੈ, ਅਗਿਆਨ ਅਵਸਥਾ ਹੋ ਗਈ, ਇਹ ਤਾਂ ਕੋਈ ਦੁੱਖ ਹੈ ਹੀ ਨਹੀਂ। ਕੀਰਤਨ ਨੇ ਆਪਣੇ ਰੱਖ ਗਰੀਬ ਨਿਵਾਜ ਤਾਪ, ਉਹ ਗਰੀਬਾਂ ਨੂੰ ਵਡਿਆਈ ਦੇਣ ਵਾਲੇ ਨਿਰੰਕਾਰ ਨੇ, ਕਾਂਡਵੇਂ ਨੇ, ਪਿੱਠ 'ਤੇ ਥਾਪੀ ਦੇ ਕੇ, ਹੈਂ, ਪਵਿੱਤਰ ਗੁਣਾਂ ਨਾਲ ਥਾਪ ਕੇ ਆਪਣੇ ਦਾਸਿਆਂ ਦੀ ਰੱਖਿਆ ਕੀਤੀ ਹੈ। ਆਪੇ ਲੈਣ ਛਡਾਏ ਬੰਧਨ ਸਗਲ ਕਾਪ, ਇਹ ਜਿਹਨੇ ਸੰਸਾਰ ਦੇ ਬੰਧਨ ਹੈ ਨਾ, ਕਾਪ ਮੈਨੇ ਕੱਟ ਕੇ, ਕੱਪਣਾ ਹੁੰਦਾ ਕੱਟਣਾ, ਆਪਣੇ ਜਿਹੜੇ ਦਾਸ ਸੇਵਕ ਸੀ ਉਹਨਾਂ ਨੂੰ ਆਪੇ ਬੰਧਨਾਂ ਤੋਂ ਛਡਾ ਲਿਆ। ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖ ਤਰਾਪ, ਇਸ ਤਰ੍ਹਾਂ ਦੇਖੋ ਆਪਣੇ ਜੈਲਾ ਸਿੰਘ ਸੀ, ਤਿੰਨ ਫਾਂਸੀਆਂ ਦਾ ਹੁਕਮ ਆਉਣਾ ਸੀ ਕੇਸਾਂ 'ਚ, ਉਹਨਾਂ ਦੇ ਘਰੋਂ ਬੀਬੀ ਬੇਨਤੀ ਕਰਨ ਲਈ ਮਹਾਰਾਜ ਕੋਲ ਗਈ, ਮਹਾਰਾਜ ਕਹਿੰਦੇ ਮਾਲਾ ਲਿਆ, ਉਹ ਭਾਈ ਗਿਆਨ ਸਿੰਘ ਤੋਂ ਅਨੈਤਪੁਰੀ ਤੋਂ ਮਾਲਾ ਲੈ ਕੇ ਗਈ, ਤਿੰਨੇ ਵਾਰੀ ਮਹਾਰਾਜ ਨੇ ਹੁਕਮ ਆਤੀ, ਤਿੰਨੇ ਫਾਂਸੀਆਂ ਅੜਾ ਦਿੱਤੀਆਂ। ਇਸ ਪ੍ਰਕਾਰ ਜਿਹੜੇ ਸਮਰੱਥ ਪੁਰਸ਼ ਹੈ, ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆ ਜਾਂਦਾ, ਕਿਰਪਾ ਕਰ ਦਿੰਦੇ, ਆਪੇ ਲੈਣ ਛਡਾਏ ਬੰਧਨ ਸਗਲ ਕਾਪ, ਜਿਨ੍ਹਾਂ ਦੇ ਹੁਣ ਪ੍ਰਤਾਪ ਕੇ ਕੌਤਕ ਵਰਤੇ ਆ,
ਉਹ ਮਹਾਂਪੁਰਖਾਂ ਨੂੰ ਮੰਨਣਗੇ ਨਹੀਂ ਮੰਨਣਗੇ, ਸ਼ਰਧਾ ਰੱਖਣੀ ਹੈ ਜਿਹਨਾਂ ਨਾਲ ਲੀਲਾ ਵਰਤਦੀ ਹੈ ਇਸ ਵਾਸਤੇ। ਬਾਕੀ ਨਿੰਦਿਆ ਕਰਨ ਵਾਲੇ ਜਿਹੜੇ ਆ ਉਹਨਾਂ ਕੋਲ ਨਿੰਦਿਆ ਹੀ ਹੈ, ਪਰ ਜਿਹਨਾਂ ਦੀ ਕਿਰਪਾ ਹੁੰਦੀ ਹੈ ਉਹ ਤਾਂ ਫਿਰ ਸਦਾ ਵਾਸਤੇ ਐਨ ਦੀਨ ਹੋ ਜਾਂਦੇ। ਆਪੇ ਲੈਣ ਛੁਡਾਏ ਬੰਧਨ ਸਗਲ ਕਾਪ, ਸਾਰੇ ਬੰਧਨ ਕਾਪ ਮੈਨੇ ਕੱਟ ਕੇ ਆਪਣੇ ਦਾਸਾਂ ਨੂੰ ਉਹ ਆਪ ਕਿਰਪਾ ਕਰਕੇ ਛੁਡਾ ਲੈਂਦੇ ਹਨ। ਕਿਸਨ ਬੁਝੀ ਆਸ ਪੁੰਨੀ ਮਨ ਸੰਤੋਖ ਧਰਾਪ, ਜਦੋਂ ਤ੍ਰਿਸ਼ਨਾ ਬੁਝ ਗਈ ਪਦਾਰਥਾਂ ਦੀ ਆਸਾ ਪੂਰੀ ਹੋ ਗਈ ਅਤੇ ਮਨ ਵਿੱਚ ਸੰਤੋਖ ਆ ਗਿਆ ਧਰਾਪ ਮੈਨੇ ਫਿਰ ਰੱਜ ਗਿਆ। ਬੇਸੰਤੋਖਾ ਰੱਜਦਾ ਹੀ ਨਹੀਂ, ਅਤੇ ਜਿੱਥੇ ਸੰਤੋਖ ਆ ਗਿਆ ਅਤੇ ਭੁੱਖ ਲੱਗਦੀ ਨਹੀਂ। ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ, ਉਹ ਜਿਹੜਾ ਨਿਰੰਕਾਰ ਖਸਮ ਮਾਲਕ ਹੈ ਉਹ ਵੱਡਿਆਂ ਤੋਂ ਵੱਡਾ ਆ। ਉਸ ਨਿਰੰਕ ਨੂੰ ਪਾਪਾ ਪੁੰਨਾ ਦਾ ਕੋਈ ਲੇਪ ਸ਼ੇਪ ਨਹੀਂ, ਉਹ ਤਾਂ ਆਨੰਦ ਸਰੂਪ ਹੈ। ਲੋਕ ਮਹਲਾ ਪੰਜਵਾਂ ਜਾਗੋ ਪੈ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਮਾਲਕ ਕਿਰਪਾਲੂ ਹੋਏ ਨਾ ਉਹ ਗੁਰਮੁਖ ਹਰੀਹਰ ਨਿਰੰਕਾਰ ਦੇ ਨਾਮ ਨੂੰ ਜਪਦੇ ਵੀ ਆ ਜਪਾਉਂਦੇ ਵੀ ਹਨ। ਨਾਨਕ ਪ੍ਰੀਤ ਲੱਗੀ ਤਿੰਨ ਰਾਮ ਸਿਉਂ ਭੇਟ ਸਾਧ ਸੰਗਤ। ਪਾਤਸ਼ਾਹ ਕਹਿੰਦੇ ਸੰਤਾਂ ਦੀ ਸੰਗਤ ਮਹਾਂਪੁਰਖਾਂ ਦੀ ਸੰਗਤ ਨਾਲ ਮਿਲਣ ਕਰਕੇ ਉਹਨਾਂ ਦੀ ਪਰਮੇਸ਼ਰ ਨਾਲ ਪ੍ਰੀਤੀ ਲੱਗ ਗਈ ਹੈ। ਹੁਣ ਜਿਹੋ ਜਿਹਾ ਕੋਈ ਬੈਠੋਗੇ ਉਹਦਾ ਅਸਰ ਤਾਂ ਪੈਣਾ ਹੀ ਹੈ। ਮਹਾਂਪੁਰਖਾਂ ਕੋਲ ਬੈਠੋਗੇ ਭਜਨ ਬਾਣੀ ਵੱਲ ਪਿਆਰ ਜਾਗੇਗਾ। ਮਹਲਾ ਪੰਜਵਾਂ ਰਾਮ ਜਪ ਹੋ ਵੱਡ ਭਾਗੀ ਹੋ ਜਲ ਥਲ ਮਈਲ ਸੋਏ। ਸਾਧ ਸੰਗਾਤ ਸੰਤਾਂ ਦੀ ਸੰਗਾਤ ਸੰਗਤ ਮਿਲਣ, ਕਹਿੰਦੇ ਇਹ ਵੱਡੇ ਭਾਗਾਂ ਵਾਲਿਓ ਸ੍ਰੇਸ਼ਟ ਭਾਗਾਂ ਵਾਲਿਓ ਜਿਹੜਾ ਰਮਿਆ ਹੋਇਆ ਰਾਮ ਨਿਰੰਕਾਰ ਰਮੋ ਉਹਦਾ ਜਸ ਚਾਰਨਾ ਕਰੋ। ਉਹ ਕਿਹੋ ਜਿਹਾ ਰਾਮ ਜਲਾਂ 'ਚ ਆ ਥਲਾਂ 'ਚ ਆ ਬਹੀ ਪ੍ਰਿਥਵੀ ਆ ਆਲ ਆਕਾਸ਼ ਵਿੱਚ ਸਾਰੀਆਂ ਜਗ੍ਹਾ 'ਚ ਪਰਿਪੂਰਨ ਉਹ ਤੋਂ ਭਿੰਨ ਕੋਈ ਜਗ੍ਹਾ ਹੈ ਹੀ ਨਹੀਂ। ਨਾਨਕ ਨਾਮ ਅਰਾਧਿਆ ਵਿਘਨਾ ਲਾਗੈ ਕੋਏ। ਪਾਤਸ਼ਾਹ ਕਹਿੰਦੇ ਜਿਹੜੇ ਉਸ ਨਿਰੰਕਾਰ ਕਰਤੇ ਪੁਰਖ ਦੇ ਨਾਮ ਨੂੰ ਅਰਾਧਿਆ ਉਹਨਾਂ ਨੂੰ ਫਿਰ ਵਿਘਨ ਨਹੀਂ ਕੋਈ ਵੀ ਲੱਗਦਾ। ਪੌੜੀ ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰਗ ਹੈ ਪਵੈ ਥਾਏ। ਜਿਹੜੇ ਸੰਤ ਭਗਤ ਉਹਨਾਂ ਦਾ ਜਿਹੜਾ ਬਚਨ ਬੋਲਦੇ ਨੇ ਉਹ ਪ੍ਰਵਾਨ ਹੋ ਜਾਂਦਾ ਮਨਜ਼ੂਰ ਹੋ ਜਾਂਦਾ, ਕਿਉਂਕਿ ਉਹਨਾਂ ਦੇ ਬਚਨ ਜਿਹੜੇ ਦਰਗਾਹ 'ਚ ਥਾਏ ਪੈਂਦੇ ਕਬੂਲ ਹੁੰਦੇ ਆ। ਜਿਵੇਂ ਇੱਕ ਤਹਿਸੀਲ ਦਾ ਅਫਸਰ ਹੈ ਉਹਦੀ ਤਹਿਸੀਲ 'ਚ ਹੁਕਮ ਚੱਲਦਾ, ਜ਼ਿਲ੍ਹੇ ਦਾ ਜ਼ਿਲ੍ਹੇ ਅਤੇ ਕਿਸੇ ਦਾ ਸੂਬੇ ਚੱਲਦਾ ਕਿਸੇ ਦਾ ਸਾਰੇ ਦੇਸ਼ ਚੱਲਦਾ। ਹੈਗੇ ਉਹ ਵੀ ਬੰਦੇ ਆ ਦੂਏ ਵੀ ਬੰਦੇ ਹੀ ਆ, ਪਰ ਜਿਹੜੇ ਮਹਾਂਪੁਰਖ ਆ ਉਹਨਾਂ ਦਾ ਦਰਗਾਹ ਤੱਕ ਹੁਕਮ ਚੱਲਦਾ। ਸੱਚੀ ਦਰਗਾਹ 'ਚ ਜੋ ਬਚਨ ਕਰਦੇ ਆ ਉਹ ਕਬੂਲ ਹੋ ਜਾਂਦਾ, ਉਹ ਬਚਨ ਉਹਨਾਂ ਦਾ ਕਦੇ ਵੀ ਵਿਅਰਥ ਨਹੀਂ ਜਾਂਦਾ। ਭਗਤਾਂ ਤੇਰੀ ਟੇਕ ਰੱਤੇ ਸੱਚ ਨਾਏ, ਜਿਹੜੇ ਸੰਤ ਭਗਤ ਆ ਉਹਨਾਂ ਹਰ ਵੇਲੇ ਤੇਰੀ ਟੇਕ ਸਿਰ ਹੈ ਓਟ ਆਸਰਾ। ਕਿਉਂ? ਉਹ ਮਹਾਂਪੁਰਖ ਜਿਹੜੇ ਆ ਸੱਚੇ ਨਾਮ ਵਿੱਚ ਰੱਤੇ ਰੰਗੇ ਰਹਿੰਦੇ ਆ, ਭਿੱਜੇ ਰਹਿੰਦੇ ਹਰ ਵੇਲੇ। ਜਿਸ ਨੂੰ ਕਿਰਪਾਲ ਤਿਸਕਾ ਦੁੱਖ ਜਾ, ਜਿਨ੍ਹਾਂ 'ਤੇ ਉਹ ਮਹਾਂਪੁਰਖ ਕਿਰਪਾਲੂ ਹੋ ਜਾਂਦੇ ਆ ਉਹਨਾਂ ਦੇ ਸਾਰੇ ਦੁੱਖ ਚਲੇ ਜਾਂਦੇ ਆ। ਉਹ ਜਿਵੇਂ ਕੋਈ ਫੌਜੀ ਆਇਆ ਸੀ ਤਨ ਤਨ ਬਾਬਾ ਕਰਮ ਸਿੰਘ ਸਾਹਿਬ ਕੋਲ, ਕਹਿੰਦੇ ਮਹਾਰਾਜ ਜੰਗ 'ਚ ਚੱਲੇ ਹਾਂ ਕਿਰਪਾ ਕਰਿਓ। ਮਹਾਂਪੁਰਖ ਕਹਿੰਦੇ ਆ ਸ਼ਬਦ ਜਪਦੇ ਰਹਿਣ ਅਤੇ ਕਹਿਣ ਲੱਗੇ ਤੈਨੂੰ ਸੂਬੇਦਾਰ ਬਣਾ ਦੇਈਏ, ਜ਼ਮੀਨਾਂ ਦੇ ਮੁਰੱਬੇ ਦੇ ਦੇਈਏ। ਹੈਂ ਕਹਿੰਦੇ ਮਹਾਰਾਜ ਮੈਂ ਜੰਗ 'ਚ ਚੱਲਿਆ। ਉਹ ਜਿਹੜੇ ਜੰਗ 'ਚ ਗਏ ਅਤੇ ਜਿਹੜਾ ਗੋਰਾ ਅਫਸਰ ਸੀ ਉਹ ਫਟੜ ਹੋ ਗਿਆ, ਇੱਕ ਨੇੜੀ ਚੁੱਕ ਕੇ ਲਿਆ ਅਤੇ ਉਹਨੂੰ ਬਚਾਇਆ। ਉਹ ਖੁਸ਼ ਹੋ ਗਿਆ, ਉਹਨੂੰ ਸੂਬੇਦਾਰ ਬਣਾ ਦਿੱਤਾ ਇਹਦੇ ਅਤੇ ਨਾਲੇ ਚਾਰ ਮੁਰੱਬੇ ਪਟਾ ਜ਼ਮੀਨ ਦਾ ਲਿਆ ਦਿੱਤਾ। ਅਤੇ ਮਹਾਂਪੁਰਖਾਂ ਜਿਹੜੇ ਬਚਨ ਐਵੇਂ ਪੂਰੇ ਹੋ ਜਾਂਦੇ। ਇਸ ਵਾਸਤੇ ਜਿਹੜਾ ਬਚਨ ਕਰ ਦਿੰਦੇ ਆ ਉਹ ਪ੍ਰਵਾਨ ਹੁੰਦਾ, ਉਹਨਾਂ ਦੀ ਰਸਨਾ 'ਚ ਸ਼ਕਤੀ ਆ ਜਾਂਦੀ ਨਾਮ ਜਪਣ ਸੁਤੇ ਸਿੱਧ। ਇਹ ਨਹੀਂ ਕਿ ਕਰਾਮਾਤਾਂ ਦੁਖਾਉਂਦੇ ਨਾਟਕੀ ਚੇਟਕੀ, ਨਹੀਂ, ਜਿਵੇਂ ਪਾਣੀ 'ਚ ਲਹਿਰਾਂ ਕੁਦਰਤੀ ਬਣੀ ਜਾਂਦੀਆਂ ਬੇਬਜ਼ ਬਣਦੀਆਂ ਨਾ, ਇਸ ਤਰ੍ਹਾਂ ਕੁਦਰਤੀ ਜੋ ਬਚਨ ਬੋਲਦੇ ਪੂਰੇ ਹੋਈ ਜਾਂਦੇ ਆ, ਤਾਕਤ ਆ ਜਾਂਦੀ ਹੈ ਨਾਮ ਜਪਣ। ਜਿਸ ਨੂੰ ਹੋਏ ਕਿਰਪਾਲ ਤਿਸਕਾ ਦੁੱਖ, ਜਿਨ੍ਹਾਂ ਦੇ ਮਹਾਂਪੁਰਖ ਦਿਆਲੂ ਹੋ ਜਾਂਦੇ ਆ ਉਹਨਾਂ ਦੇ ਸਾਰੇ ਦੁੱਖ ਜਿਹੜੇ ਆ ਚਲੇ ਜਾਂਦੇ ਆ। ਡਾਕਟਰ ਗੁਰਮੁਖ ਸਿੰਘ ਅੱਖਾਂ ਦਾ ਰੋਗ ਹੋ ਗਿਆ, ਆਪ ਵੀ ਬਹੁਤ ਵੱਡਾ ਡਾਕਟਰ ਸੀ, ਬੜੇ ਡਾਕਟਰਾਂ ਨੂੰ ਇੱਥੇ ਦਿਖਾਏ ਕੋਈ ਫਰਕ ਨਹੀਂ, ਅੰਗਰੇਜ਼ ਗੋਰੇ ਡਾਕਟਰ
ਸਿਵਲ ਸਰਜਨ ਕੋਈ ਫਰਕ ਨਹੀਂ। ਅਖੀਰੀ ਮਹਾਂਪੁਰਖਾਂ ਦੇ ਚਰਨਾਂ 'ਚ ਆ ਗਿਆ, ਮਹਾਂਪੁਰਖ ਦਇਆ ਚਾਵੇ। ਕਹਿੰਦੇ ਤੂੰ ਇੱਕ ਡਾਕਟਰ ਦੀ ਸ਼ਰਨ ਲਈ ਨਹੀਂ? ਕਹਿੰਦੇ ਮਹਾਰਾਜ ਦੱਸੋ, ਮੈਂ ਤਾਂ ਕੋਈ ਡਾਕਟਰ ਛੱਡਿਆ ਨਹੀਂ। ਕਹਿੰਦੇ ਉਹ ਡਾਕਟਰ ਹੈ ਧੰਨ ਗੁਰੂ ਨਾਨਕ ਪਾਤਸ਼ਾਹ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ। ਮਹਾਂਪੁਰਖਾਂ ਨੇ ਸੇਵਾ ਨੂੰ ਕਿਹਾ, ਆ ਸ਼ਬਦ ਪੜ੍ਹ ਕੇ ਅਤੇ ਇਹਦੇ ਨੇਤਰੇ ਛਿੱਟੇ ਮਾਰਦੇ, ਉਹਦੀ ਨਿਗਾਹ ਸਹੀ ਹੋ ਗਈ, ਰੋਗ ਦੂਰ ਹੋ ਗਏ। ਉਹ ਗੋਰੇ ਡਾਕਟਰ ਆਪ ਵੀ ਡਾਕਟਰ ਸੀ, ਕਹਿੰਦੇ ਵੀ ਰਾਮ ਕਿੱਥੋਂ ਆਇਆ? ਉਹ ਕਹਿੰਦੇ ਹਾਂ ਮਹਾਂਪੁਰਖ ਕਿਰਪਾ ਹੋ ਗਈ। ਫਿਰ ਉਹ ਗੋਰੇ ਡਾਕਟਰ ਵੀ ਮਹਾਰਾਜ ਦੇ ਸੰਤਨ ਬਾਬਾ ਕਰਮ ਸਿੰਘ ਸਾਹਿਬ ਦਰਸ਼ਨ ਕਰਨ ਆਏ। ਇਸ ਵਾਸਤੇ ਹਾਂਜੀ, ਜਿਨ੍ਹਾਂ ਦੇ ਕਿਰਪਾਲੂ ਹੋ ਜਾਂਦੇ ਆ ਉਹਨਾਂ ਦੇ ਦੁੱਖ ਚਲੇ ਜਾਂਦੇ ਆ। ਭਗਤ ਤੇਰੇ ਦਇਆਲ ਉਹਨਾਂ ਮਿਹਰ ਪਾਏ, ਜੇ ਦਿਆਲੂ ਨਿਰੰਕਾਰ ਤੇਰੇ ਜਿਹੜੇ ਸੰਤ ਭਗਤ ਆ ਉਹਨਾਂ ਦੀ ਝੋਲੀ 'ਚ ਕੋਈ ਤਾਂ ਕੁਝ ਮੰਗਦਾ, ਦੁੱਧ ਮੰਗਦਾ, ਪੁੱਤ ਮੰਗਦਾ, ਮਾਇਆ ਮੰਗਦਾ, ਪਦਾਰਥ ਮੰਗਦਾ, ਉਹ ਮਹਾਂਪੁਰਖ ਹਾਂਜੀ ਪਰਮਾਤਮਾ ਨੂੰ ਹੀ ਮੰਗਦੇ। ਪਰਮਾਤਮਾ ਉਹਨਾਂ ਦੀ ਝੋਲੀ 'ਚ ਫਿਰ ਆਪਣੀ ਮਿਹਰ ਕਿਰਪਾ ਦਾ ਦਾਨ ਪਾ ਦਿੰਦਾ, ਕਿਰਪਾ ਦਾ ਦਾਨ ਪਾ ਦਿੰਦਾ ਮਿਹਰ ਕਰਕੇ। ਦੁੱਖ ਦਰਦ ਵੱਡ ਰੋਗ ਨਾ ਪੋਹੇ ਤੇ ਸਮਾਏ, ਇਹਦੇ ਦੇ ਦੁੱਖ ਹੈ, ਦਰਦ ਪੀੜਾ, ਜੰਮਣ ਮਨ ਦੇ ਦੁੱਖ ਹੈ, ਦਰਦ ਜਿਹੜੀਆਂ ਸਰੀਰ ਦੀਆਂ ਪੀੜਾ, ਵੱਡੇ ਰੋਗ ਹੰਕਾਰ ਆਦਿਕ ਨਾ ਪੋਹੇ ਤੇ ਸਮਾਏ ਹੈ ਮਾਏ ਮੈਨੇ ਭਾਈ ਉਹਨਾਂ ਨੂੰ ਅਥਵਾ ਮਾਇਆ ਦੇ ਕ੍ਰਿਸ਼ਨਾਂ ਦੇ ਜਿਹੜੇ ਰੋਗ ਉਹਨਾਂ ਨੂੰ ਕੋਈ ਵੀ ਪਾਉਂਦਾ ਨਹੀਂ ਹੈ। ਸਿਰ ਦਰਦ ਹੋਣੀ ਵੱਡਾ ਰੋਗ ਕੀ ਅਹੰਕਾਰ ਹੈ, ਮਾਇਆ ਦੀ ਕਿਸ ਜਿਹੜੀ ਤ੍ਰਿਸ਼ਨਾ ਦਾ ਇਹ ਵੀ ਰੋਗ ਆ, ਇਹ ਵੀ ਉਹਨਾਂ ਨੂੰ ਕਿਸ ਪ੍ਰਕਾਰ ਨਹੀਂ ਪਾਉਂਦਾ, ਨਿਰਲੇਪ ਹੋ ਜਾਂਦੇ ਆ। ਭਗਤਾ ਇਹੋ ਆਧਾਰ ਗੁਣ ਗੋਬਿੰਦ ਗਾਏ, ਜਿਹੜੇ ਭਗਤ ਲੋਕ ਮਹਾਂਪੁਰਖ ਸੰਤ ਆ ਉਹ ਗੋਬਿੰਦ ਗੁਣ ਗਾਉਂਦੇ ਆ, ਕਿਉਂਕਿ ਨਾ ਸੰਤਾਂ ਦਾ ਭਗਤਾਂ ਦਾ ਆਧਾਰ ਆਸਰਾ ਪਰਮੇਸ਼ਰ ਦਾ ਨਾਮ ਹੈ। ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਇ, ਉਹ ਜਿਹੜੇ ਮਹਾਂਪੁਰਖ ਆ ਦਿਨ ਰਾਤ ਸਦਾ ਸਾ ਹਮੇਸ਼ਾ ਹਮੇਸ਼ਾ ਇਕਾਗਰ ਚਿੱਤ ਹੋ ਕੇ ਇੱਕੋ ਇੱਕ ਨਿਰੰਕਾਰ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ। ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇਗਾ, ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇਗਾ। ਉਹ ਜਿਹੜੇ ਭਗਤ ਜਨ ਮਹਾਤਮਾ ਜਨ ਸੰਤ ਜਨ ਆ ਉਹ ਅੰਮ੍ਰਿਤ ਨੂੰ ਪੀਂਦੇ, ਬਾਕੀ ਦੁਨੀਆ ਜ਼ਹਿਰ ਪੀ ਰਹੀ ਹੈ। ਪਹਿਲਾਂ ਕਿੰਨੀ ਮਾਇਆ ਕਮਾਉਂਦੇ ਆ, ਅਤੇ ਪਦਾਰਥ ਖਾ ਲੈ, ਅਤੇ ਅੰਦਰ ਦੇਹ ਵਿਕਾਰ ਪੈਦਾ ਹੋ ਗਿਆ, ਅਤੇ ਦੇਹ ਵਿਕਾਰ ਭੋਗ ਲੈ, ਬਸ ਇਹ ਵਿਕਾਰਾਂ ਦੀ ਜ਼ਹਿਰ ਪੀਂਦੇ ਆ, ਸਾਰੀ ਜ਼ਿੰਦਗੀ ਇਹਦੇ 'ਚ ਤਬਾਹ ਕਰ ਲੈਂਦੇ, ਉਹ ਅੰਮ੍ਰਿਤ ਨਾਮ ਪੀਂਦੇ ਆ। ਅਤੇ ਨਾਮ ਅੰਮ੍ਰਿਤ ਪੀ ਕੇ ਅਗਾਏ, ਫਿਰ ਉਹ ਨਾਮ ਕਰਕੇ ਸੰਸਾਰ ਦੇ ਜਿੰਨੇ ਪਦਾਰਥ ਇਹਨਾਂ ਨੂੰ ਅਗਾਏ ਰਜੇ ਰਹਿੰਦੇ ਆ, ਕੋਈ ਪਦਾਰਥ ਉਹਨਾਂ ਦੇ ਮਨ ਨੂੰ ਚਲਾਏ ਮਨ ਨਹੀਂ ਕਰ ਸਕਦਾ ਹੈ। ਇਸ ਵਾਸਤੇ ਰੋਗਮਾਲਾ ਪੰਜਵਾਂ ਕੋਟ ਵੇਗਨ ਤੁਸੀਂ ਲੱਗਦੇ ਜਿਸ ਨੂੰ ਵਿਸਰਾ ਨਾ ਹੋ। ਪਾਤਸ਼ਾਹ ਕਹਿੰਦੇ ਜਿਹਨੂੰ ਨਿਰੰਕਾਰ ਦਾ ਨਾਮ ਭੁੱਲ ਜਾਂਦਾ ਨਾ ਉਹਨੂੰ ਫਿਰ ਕਰੋੜਾਂ ਵਿਘਨ ਲੱਗਦੇ, ਕੋਈ ਨਾ ਕੋਈ ਵਿਘਨ ਵਿਆਪਿਆ ਹੀ ਰਹਿੰਦਾ। ਕਈ ਕਹਿੰਦੇ ਮਹਾਰਾਜ ਨਿਕਲਦੇ ਨਹੀਂ, ਇੱਕ ਦੋ ਕਿਉਂ ਨਿਕਲਦੇ ਹਾਂ, ਦੂਜੇ 'ਚ ਪਾ ਜਾਂਦੇ ਹਾਂ, ਤੀਜੇ 'ਚ ਹੋ ਜਾਂਦੇ ਹਾਂ, ਸਾਰੀ ਜ਼ਿੰਦਗੀ ਬਤੀਤਦੀ ਹੈ, ਕਿਉਂਕਿ ਨਾਮ ਭੁੱਲਣ ਕਰਕੇ ਕਸ਼ਟ ਆਉਂਦੇ ਆ ਸਾਰੇ। ਨਾਨਕ ਅੰਦਨ ਬਿਲਪਤੇ ਜਿਉਂ ਸੁਣਿਆ ਕਰ ਖਾਓ, ਇਹ ਸਲੋਕ ਇਸੇ ਵਾਰ ਦੇ 21ਵੇਂ ਸਲੋਕ 'ਚ ਫਿਰ ਵੀ ਆਏਗਾ। ਪਾਤਸ਼ਾਹ ਕਹਿੰਦੇ ਆ ਉਹ ਜਿਹੜੇ ਗੁਰਮੁਖ ਪਿਆਰੇ ਆ ਦਿਨ ਰਾਤ ਇਸ ਤਰ੍ਹਾਂ ਵਰਲਾਪ ਕਰਦੇ ਆ ਜਿਵੇਂ ਸੁਣੀਏ ਖਾਲੀ ਘਰ ਉਜਾੜ ਵਿੱਚ, ਖਰਚਾ ਉਜਾੜ ਘਰ ਬੈਠਾ ਕਾਂ ਕਾਂ ਕਾਂ ਕਰਲਾਉਂਦਾ ਨਾ, ਉੱਥੇ ਲੱਜਣਾ ਕੀ ਹੈ। ਇਸ ਤਰ੍ਹਾਂ ਜਿਹੜੇ ਮਨਮੁਖ ਆ ਉਹਨਾਂ ਦੀ ਵੀ ਇਹ ਹਾਲਤ ਕਾਮਾਂ ਮੂੰਹ ਕਰਲਾਈ ਜਾਂਦੇ। ਮਹੱਲਾ ਪੰਜਵਾਂ, ਪੀਰੀ ਮਿਲਾਵਾ ਜਾਂ ਥੀ ਹੈ ਸਾਰੀ ਸਵਾਵੀ ਰੁੱਤ। ਪਾਤਸ਼ਾਹ ਕਹਿੰਦੇ ਜਦੋਂ ਪੀਰੀ ਨਿਰੰਕਾਰ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ, ਪ੍ਰਗਟ ਤੌਰ 'ਤੇ 6 ਰੁੱਤਾਂ 'ਚੋਂ ਉਹੀ ਰੁੱਤ ਸੋਭਾ ਵਾਲੀ ਹੈ, ਜਦੋਂ ਵੀ ਉਹਦੇ ਨਾਲ ਮਿਲਾਪ ਹੋ ਜਾਏ ਕੋਈ ਉਹ ਰੁੱਤ ਕੋਈ ਮਾੜੀ ਨਹੀਂ, ਉਹੀ ਰੁੱਤ ਸੋਭਾ ਵਾਲੀ ਬਣ ਜਾਂਦੀ ਜਦੋਂ ਮਿਲਾਪ ਹੋ ਗਿਆ। 4 ਯੁੱਗਾਂ ਰੂਪੀ ਰੁੱਤਾਂ 'ਚੋਂ ਉਹ ਯੁੱਗ ਰੂਪੀ ਰੁੱਤ ਸੋਭਾ ਵਾਲੀ ਹੈ, 4 ਖਾਣੀਆਂ ਰੂਪੀ ਰੁੱਤਾਂ 'ਚੋਂ ਖਾਣੀ ਰੂਪੀ ਰੁੱਤ ਸੋਭਾ ਵਾਲੀ ਹੈ, 4 ਅਵਸਥਾ ਰੂਪੀ ਰੁੱਤਾਂ 'ਚੋਂ ਉਹ ਅਵਸਥਾ ਰੂਪੀ ਰੁੱਤ ਜਿਹੜੀ ਹੈ ਸੋਭਾ ਵਾਲੀ ਹੈ। ਘੜੀ ਮੋਹਤ ਨੇ ਵਿਸਰਿਆ ਨਾਨਕ ਰਵੀਆ ਨਿਤ, ਪਾਤਸ਼ਾਹ ਕਹਿੰਦੇ ਘੜੀ 24 ਮਿੰਟ, ਮੋਹਤ ਅੱਧੀ ਘੜੀ, ਪਰਮਾਤਮਾ ਨਾ ਭੁੱਲੇ। ਪਾਤਸ਼ਾਹ ਕਹਿੰਦੇ ਉਸ ਪਰਮੇਸ਼ੁਰ ਨੂੰ ਨਿਤਾ ਪੁਰੇ ਹਰ ਰੋਜ਼ ਰਵੀਏ ਮਨੇ, ਉਹਦੇ ਜਸ ਨੂੰ ਆਚਾਰੀਏ, ਚੇਤੇ ਕਰਦੇ ਰਹੀਏ, ਪੌੜੀ ਸੂਰ ਬੀਰ ਬਰੀਆਮ ਕਿਨੇ ਨਾ ਹੋੜੀਏ, ਜਿਹੜੇ ਕਾਮ ਕ੍ਰੋਧ ਮੋਹ ਕਰ ਪੰਜੇ ਬੇਸ਼ੇ ਆ ਨਾ,
بریام آتر تھی بڑے سورمے ہیں، انہوں نے کسی نے بھی ہوڑی ہے ہٹایا نہیں، تو بڑے بال والے ہیں پر وہ مہاپرکھ تانے ہیں جنہوں نے انہوں نے بھی پچھاڑ کے رات فوجستانی ہاٹ پانچا جوڑی ہے، پاشا کہتے ہیں پنجاں دی جوڑی ہوئی جڑی بے شیوکاراں دی فوج ہے نا، یہ بڑی ستانی میں نے بڑے بال والی ہے سہت بال دے کہندے اور بڑے ہٹ والی ہے، مو راجا دا جڑا ہاٹ ہے وہ طرف لیے کیونکہ انہوں دا سردار مو آ، پہلا مو ہوں پھر بخار آ گیا پھر کرودھ آ گیا پھر لوبھ آ گیا پھر اہنکار آ گیا منڈ مو ہے، تو سمادھی نہ لا دس ناری اور دو دن چ موڑی ہے، کرم یہو جہ تے ہے اندر بانی جاندی نہیں، دس ناری اور دو دن چ موڑی ہے، وہ جڑے بڑے بڑے برکت اور دوت اپنے آپ کہتے ہیں نا اسی ابدوت ہیں، انہوں بھی دس ناری کئی چیتن مایا چمیٹ دیں، دس نے دس اندریاں چمیٹ دیں، دس اندری روپی ناریاں کیونکہ اکھان ماڑے روپ دیکھنے دوڑیاں کن ماڑیاں گلان سننے وال ہاتھ چوری وال پیر کمار بھی جانے من ماڑے پورنے والا بدھی گلت گلان گرہن کرتی ہے، اس طرح کی جاری حال ہے، اس طرح ایسا گلان چمیٹ دیں، جن جن لین لائے یہ انہاں لوڑی ہے، کہندے جڑے وکار ہے سارے جن جن میں جت جت کے اپنے نال رلا لیں، بڑے بڑے جڑے پہلوان انہوں نے قابو کر لیں، یہاں وکار یہو لوڑی ہے، یہی چاہیے کہ سارا سنسار سارے بس میں ہو جائے، یہ سب نو اپنے بس میں کر رہے ہیں، پر دنیا نے پیار کر دی، یہ نہیں کہ سارے بہری ہے ساری عزت پت رولن والے ہے، پر انہوں نے پیار کر دے ترے گن ان کے بس کے انہوں نے موڑی ہے، تین ترے گنی جیو جڑے ستو رجو تمو یہ سارے انہوں کے بس سے، کسی نے بھی انہوں کا منہ نہیں موڑیا، انہوں کا منہ کھنڈا نہیں کیتا، پرم کوٹ مایا کھائی کوکت بت توڑی ہے، کہندے انہاں وکاراں سوریاں کا پرم روپی کوٹ کلایا، اس قلعے کی مایا روپی کھائی ہے، یہ گل دسو کہہ کے وہ قلعے کس پرکار توڑنا کریے، یہ توڑنا بہت اوکھا، کہندے پھر کیویں ٹوٹے پاشا گر پورا آراد بےخم دل پوڑی، کہندے اے گر سکھو جدوں تسیں پورے ستگوراں دوارا پرمیشر دے نام نوں ارادوں گے، بےخم نے جڑے کٹھن یہ پنجے کام کرو لو مہکار دل فوج ہے، یہنوں پھر فوڑ نہ کرو گے، یہ ختم کر دوں گے، سنتن بابا دیپ سنگھ صاحب کس طرح دے بال جتی ہوئے ہاں جی، تے ایسا سندر جیون انہوں کا ہوں تو ساگے دن رات راہ کر جوڑی، اس واسطے پاتشاہ اسی ستگوراں دے اگے دن رات جوڑی ہے، ہاتھ جوڑ کے کر جوڑی ہے، ہاتھ جوڑ کے کھلوتے رہنے مہاراج ساڈے تے کرپا کرو، انہاں بکاراں تو ساڈی رکھا کرو، اپنے چرناں دی پریت بخشش کرو، واہگرو جی کا خالصہ واہگرو جی کی فتح۔

0: ਸਾਡੇ ਸਾਰਿਆਂ ਦੇ ਲਗਭਗ ਤਕਰੀਬਨ ਦੋ ਸਲਾਹਕਾਰ ਨੇ, ਇੱਕ ਤਾਂ ਗੁਰੂ ਹੈ, ਦੂਸਰਾ ਮਨ ਹੈ। ਆਖੋ ਸਤਨਾਮ
1: ਸਤਨਾਮ।
0: ਦੋ ਸਲਾਹਕਾਰ ਨੇ ਇਸ ਦੇ, ਅਤੇ ਜਿਹੜਾ ਬਹੁਤੇ ਸਲਾਹਕਾਰ ਰੱਖਦਾ ਉਹ ਕੰਮ ਸਿਰੇ ਨਹੀਂ ਚੜ੍ਹਦਾ ਹੁੰਦਾ। ਆਖੋ ਸਤਨਾਮ
1: ਸਤਨਾਮ।
0: ਇੱਕ ਦੀ ਸਲਾਹ, ਇੱਕ ਦਾ ਵੰਝਾ, ਇਹ ਕੰਮ ਕਾਰਜ ਸਿਰੇ ਚੜ੍ਹਨਾ ਹੀ ਤਾਂ ਆ ਜੇ ਇੱਕ ਦੀ ਸਲਾਹ ਮੰਨੇਗਾ, ਇੱਕ ਦਾ ਹੀ ਹੋ ਜਾਏਗਾ, ਇੱਕ ਦਾ ਹੀ ਬਣ ਜਾਏਗਾ। ਇਹਦੀ ਸਲਾਹਕਾਰ ਬਹੁਤੇ ਹੋਣ ਕਰ ਇਹ ਦੁਬਿਧਾ ਵਿੱਚ ਪਿਆ ਹੀ ਰਹਿੰਦਾ ਚੌਵੀ ਘੰਟੇ। ਸਭ ਤੋਂ ਵੱਧ ਸਲਾਹ ਤੇ ਇਹ ਆਪਣੇ ਮਨ ਦੀ ਮੰਨਦਾ। ਆਖੋ ਸਤਨਾਮ
1: ਸਤਨਾਮ।
0: ਤੇ ਮਨ ਏਡਾ ਦੁਸ਼ਟ ਹੈ, ਕਿਸੇ ਹੋਰ ਦੀ ਸਲਾਹ ਮੰਨ ਲੈ ਤਾਂ ਭਾਵੇਂ ਸਿਰੇ ਚੜ੍ਹ ਜਾਏ ਇਹਦਾ ਜੀਵਨ, ਇਹ ਮਨ ਦੀ ਸਲਾਹ ਕਰਕੇ ਤੇ ਤਦੇ ਤੇ ਜੀਵਦੇ ਜੀ ਨਰਕ ਵਿੱਚ ਰਹਿੰਦਾ। ਆਖੋ ਸਤਨਾਮ
1: ਸਤਨਾਮ।
0: ਰਸਤੇ ਦੀ ਖੋਜ ਮੈਂ ਬੇਨਤੀ ਕਰਾਂ, ਕੱਲ ਵੀ ਬੇਨਤੀ ਕੀਤੀ ਸੀ, ਡੈਸਟੀਨੇਸ਼ਨ ਟੂ ਦਾ ਅਨਨੋਨ, ਜਿਸ ਦੀਆਂ ਇਹ ਗੱਲਾਂ ਕਰਦਾ, ਜਿਸ ਦੀਆਂ ਸਿਰਫ ਸਲਾਹਾਂ ਕਰਦਾ, ਨਾ ਤਾਂ ਉਹਦਾ ਕੋਈ ਰੂਪ ਹੀ ਹੈ, ਨਾ ਉਹਦਾ ਰੰਗ ਹੀ ਆ, ਨਾ ਉਹਦੀ ਕੋਈ ਸ਼ਕਲ ਹੀ ਆ। ਕੁਛ ਤਾਂ ਨਿਸ਼ਾਨੀ ਦੱਸਣੀ ਪੈਗੀ ਜਿਹਨੂੰ ਮਿਲਣਾ ਜਾ ਕੇ। ਆਖੋ ਸਤਨਾਮ
1: ਸਤਨਾਮ।
0: ਅੱਜ ਇਹ ਵਿਸ਼ੇਸ਼ ਦਿਨ ਗੁਰਮੁਖਾਂ ਪਿਆਰਿਆਂ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਯਾਦ ਲਈ ਰੱਖਿਆ। ਦੂਸਰਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਲਈ ਇਹ ਸਮਾਗਮ ਜੋ ਅੱਜ ਸ਼ਾਮ ਦਾ ਹੈ। ਮਨੋਰਥ ਦਾ ਨਾਮ ਪਤਾ ਹੋਵੇ, ਜ਼ਰੂਰੀ ਨਹੀਂ ਇਹੋ ਜਿਹੇ ਲੋਕ ਦੇਖੇ ਨੇ ਜਿਹੜੇ 60-70 ਸਾਲ ਕਿਸੇ ਕਰਮ ਕਾਂਡ ਵਿੱਚ ਪਏ ਰਹਿੰਦੇ ਨੇ। ਜਦ ਕੋਈ ਆਤਮ ਅਨੁਭਵੀ ਮਿਲ ਜਾਂਦਾ ਤਾਂ ਫਿਰ ਪਤਾ ਲੱਗਦਾ ਕਿ 60 ਸਾਲ ਵਿਅਰਥ ਚਲੇ ਗਏ। ਆਖੋ ਸਤਨਾਮ
1: ਸਤਨਾਮ।
0: ਪਰ ਜਿਹੜਾ 60 ਸਾਲ ਉਸ ਕਰਮ ਨੂੰ ਕਰਦਾ ਉਹ ਮੰਨਣ ਨੂੰ ਤਿਆਰ ਨਹੀਂ ਹੁੰਦਾ ਪਹਿਲਾਂ, ਅਤੇ ਮੈਂ ਤਾਂ 60 ਸਾਲ ਇਹ ਕਰਮ ਕਰਦਾ ਰਿਹਾ, ਤੁਸੀਂ ਅੱਜ ਆ ਕੇ ਕਹਿਣ ਲੱਗ ਪਏ ਹੋ ਇਹ ਝੂਠ ਆ। ਆਖੋ ਸਤਨਾਮ
1: ਸਤਨਾਮ।
0: ਜਿਹੜਾ ਝੂਠ ਆ ਉਹ 100 ਸਾਲ ਬਾਅਦ ਵੀ ਝੂਠ ਆ, ਉਹ 200 ਸਾਲ ਬਾਅਦ ਵੀ ਝੂਠ ਹੀ ਹੋਣਾ, ਪਰ ਜਿਹੜਾ ਸੱਚ ਹੈ ਉਦੋਂ ਜਦ ਉਸ ਦਾ ਪਤਾ ਲੱਗ ਜਾਂਦਾ ਤਾਂ ਫਿਰ ਹੀ ਤਾਂ ਝੂਠ ਦਾ ਪਤਾ ਲੱਗਦਾ ਕਿ ਉਹ ਝੂਠ ਸੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਲੰਬਾ ਅਰਸਾ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਰਹੇ, ਇਹ ਇਤਿਹਾਸ ਕਹਿ ਰਿਹਾ। ਆਖੋ ਸਤਨਾਮ
1: ਸਤਨਾਮ।
0: ਆਮ ਮਨੁੱਖ ਨੇ ਪਾਣੀ ਕਹਿੰਦੀ ਭਲੇ ਅਮਰਦਾਸ ਗੁਣ ਤੇਰੇ, ਤੇਰੀ ਮਹਿਮਾ ਤੋਹੇ ਬਣਾ। ਇੱਕ ਬਖਸ਼ਿਸ਼ ਨਹੀਂ ਦਿੱਤੀ ਪਾਤਸ਼ਾਹ ਨੇ, ਜਦ ਬਖਸ਼ਿਸ਼ਾਂ ਦੇ ਘਰ 'ਚ ਪਾਤਸ਼ਾਹ ਆ ਗਏ ਤਾਂ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਲੱਜਿਆਂ ਦੀ ਲੱਜ, ਨਿਪੱਤਿਆਂ ਦੀ ਪੱਤ। ਇੱਕ ਬਖਸ਼ਿਸ਼ ਦੇ ਘਰ ਵਿੱਚ ਨਹੀਂ ਪਾਤਸ਼ਾਹ ਆਏ। ਅਸਲ 'ਚ ਜਦ ਤੱਕ ਚੋਟ ਨਹੀਂ ਨਾ ਲੱਗਦੀ ਉਦੋਂ ਤੱਕ ਜਾਗ ਨਹੀਂ ਸਕਦਾ। ਸਰੀਰ ਦੇ ਕਿਸੇ ਅੰਗ 'ਤੇ ਚੋਟ ਲੱਗ ਜਾਏ ਹਰ ਪਲ ਉੱਥੇ ਇੱਕ ਦਰਦ, ਇੱਕ ਚੀਸ ਕਹਿ ਲਈ, ਇਹਨੂੰ ਪੀੜ ਵੀ ਕਹਿੰਦੀ ਬਾਣੀ ਕਦੇ ਕਦੇ, ਕੌਣ ਜਾਣੇ ਪੀਰ ਪਰ ਆਈ। ਤੁਹਾਨੂੰ ਇਵੇਂ ਲੱਗੇਗਾ ਜਿਵੇਂ ਸਾਰਾ ਸਰੀਰ ਹੀ ਹੈ, ਜਿੱਥੇ ਚੋਟ ਲੱਗੀ ਉਹ ਸਾਰਾ ਸਰੀਰ ਹੀ ਹੋ ਗਿਆ, ਬਣ ਗਿਆ, ਪਰ ਚੋਟ

0: ਚੋਟ ਕਿਤੇ ਲੱਗ ਜਾਏ ਫਿਰ ਇਸ ਨੂੰ ਪਤਾ ਲੱਗ ਜਾਣਾ ਚੋਟ ਕਿਵੇਂ ਲੱਗੀ ਆ। ਤੀੜ ਪਤਾ ਲੱਗਦਾ ਜਿਹਨਾਂ ਦੇ ਹੁੰਦੀ ਆ। ਆਖੋ ਸਤਨਾਮ
1: ਸਤਨਾਮ।
0: ਕੌਣ ਜਾਣੇ ਤੀੜ ਪੜਾਈ। ਲੰਬਾ ਸਮਾਂ ਗੁਜ਼ਰ ਗਿਆ, ਸਿਰਫ ਇੰਨਾ ਹੀ ਆ ਕੇ ਮਹਾਤਮਾ ਨੇ ਪੁੱਛਿਆ ਸੀ ਕਿ ਗੁਰੂ ਵੀ ਧਾਰਨ ਕੀਤਾ ਕਿ ਨਹੀਂ। ਆਖੋ ਸਤਨਾਮ
1: ਸਤਨਾਮ।
0: ਕਹਿੰਦੇ ਗੁਰੂ ਤਾਂ ਕੀਤਾ ਹੀ ਨਹੀਂ, ਤੂੰ ਧਾਰਨ ਹੀ ਨਹੀਂ ਕੀਤਾ। ਪਰ ਜਦ ਗਹਿਰੀ ਚੋਟ ਲੱਗਦੀ ਆਤਮਿਕ ਚੋਟ, ਬੀਬੀ ਅਮਰੋ ਗੁਰਬਾਣੀ ਪੜ ਰਹੇ ਸਨ, ਬਸ ਜਦੋਂ ਜਾਗ ਜਾਂਦਾ ਫਿਰ ਇਸ ਨੂੰ ਪਤਾ ਵੀ ਲੱਗ ਜਾਂਦਾ। ਆਖੋ ਸਤਨਾਮ
1: ਸਤਨਾਮ।
0: ਪੁੱਛਿਆ ਬਾਣੀ ਕਿਸ ਦੀ ਪੜ ਰਹੇ ਹੋ, ਇਹ ਸਤਿਗੁਰਾਂ ਦੀ ਬਾਣੀ। ਆਹ ਪੜ੍ਹਦੇ ਤੇ ਅਸੀਂ ਵੀ ਆ, ਪੜ੍ਹਦਾ ਹੋਰ ਸੰਸਾਰ ਵੀ ਆ, ਪਰ ਪੜ੍ਹਨ ਪੜ੍ਹਨ ਵਿੱਚ ਫਰਕ ਆ। ਆਖੋ ਸਤਨਾਮ
1: ਸਤਨਾਮ।
0: ਸਾਰੀ ਜ਼ਿੰਦਗੀ ਪੜ੍ਹਦਿਆਂ ਨੂੰ ਨਿਕਲ ਗਈ ਔਰ ਇਹ ਸਮਝ ਲਿਆ ਵੀ ਸ਼ਾਇਦ ਦਿਸ ਇਜ਼ ਐਂਡ ਆਫ ਦਾ ਐਪੀਸੋਡ। ਇੰਨਾ ਕੀ ਆ, ਪਹਿਲੇ ਤੇ ਪੜ੍ਹਨਾ ਹੀ ਹੁੰਦਾ, ਫਿਰ ਸੁਣਨਾ ਹੁੰਦਾ, ਫਿਰ ਮੰਨਣਾ ਹੁੰਦਾ, ਫਿਰ ਜਾਣਨਾ ਹੁੰਦਾ, ਫਿਰ ਪ੍ਰਾਪਤ ਕਰਨਾ ਹੁੰਦਾ। ਆਖੋ ਸਤਨਾਮ
1: ਸਤਨਾਮ।
0: ਫਿਰ ਬੇਨਤੀ ਸੁਣਨੀ, ਪਹਿਲੇ ਪੜ੍ਹਨਾ ਹੀ ਹੁੰਦਾ ਕਿਸੇ ਚੀਜ਼ ਨੂੰ, ਪਰ ਕਿੰਨਾ ਕੁ ਪੜ੍ਹਨਾ। ਪਾਤਸ਼ਾਹ ਕਹਿੰਦੇ ਮਨ ਸਮਝਾਵਨ ਕਾਰਨ ਕਛਿਕ ਪੜ੍ਹੀ ਹੈ ਗਿਆ। ਸਾਰੀ ਜ਼ਿੰਦਗੀ ਨਹੀਂ ਪੜ੍ਹਨਾ, ਤੁਹਾਡੀ ਬਾਣੀ ਸਤਿਗੁਰ ਇਸ ਨੂੰ ਵਾਰ ਵਾਰ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਨੇ, ਬਾਣੀ ਵੀ ਪੜ੍ਹ ਪਰ ਸੁਣ ਵੀ ਤਾਂ ਸਹੀ ਨਾਲ, ਸੁਣੇਗਾ ਤੇ ਪਤਾ ਲੱਗੇਗਾ ਵੀ ਇਹ ਪੜ੍ਹਾਈ ਕਿਸ ਚੀਜ਼ ਦੀ ਆ। ਜਿਸ ਦੇ ਬਾਰੇ ਪੜ੍ਹਦਾ ਉਸਦਾ ਪਤਾ ਹੀ ਨਹੀਂ ਕਿੱਥੇ ਰਹਿੰਦਾ। ਆਖੋ ਸਤਨਾਮ
1: ਸਤਨਾਮ।
0: ਪਾਤਸ਼ਾਹ ਦੱਸਦੇ ਨੇ ਅੰਤਰ ਬਾਹਰ ਪ੍ਰਭੂ ਕਾ ਵਾਸਾ, ਇਹ ਗੁਰ ਗਿਆਨ ਬਤਾਈ। ਆ ਦੇਖ ਜਿਸ ਨੂੰ ਤੂੰ ਰੱਬ ਰੱਬ ਕਹਿ ਕੇ ਲੱਭਦਾ ਫਿਰਦਾ, ਉਹ ਤੇਰੇ ਅੰਦਰ ਵੀ ਆ ਤੇ ਤੇਰੇ ਬਾਹਰ ਵੀ ਆ। ਆਖੋ ਸਤਨਾਮ
1: ਸਤਨਾਮ।
0: ਗੁਰਮੁਖੋ ਆਚਾਰ ਦੀਵਾਰੀ ਹੈ, ਇਸ ਦੀਵਾਰ ਤੋਂ ਜਿਹੜਾ ਅਗਲਾ ਪਾਸਾ ਇਸ ਨੂੰ ਅਸੀਂ ਬਾਹਰ ਕਹਿੰਦੇ ਹਾਂ, ਜਿੱਥੇ ਅਸੀਂ ਬੈਠੇ ਹਾਂ ਇਹਨੂੰ ਅੰਦਰ ਕਹਿ ਰਹੇ ਹਾਂ। ਅਤੇ ਖਿਮਾ ਕਰਨਾ ਜੇ ਦੀਵਾਰ ਢਾ ਦਈਏ, ਨਾ ਅੰਦਰ ਹੀ ਰਿਹਾ ਨਾ ਬਾਹਰ ਹੀ ਰਿਹਾ। ਆਖੋ ਸਤਨਾਮ
1: ਸਤਨਾਮ।
0: ਦੀਵਾਰ ਢਾ ਦਈਏ, ਨਾ ਇਹ ਅੰਦਰ ਹੀ ਆ ਨਾ ਬਾਹਰ ਹੀ ਆ। ਪਾਤਸ਼ਾਹ ਇਸ ਨੂੰ ਸਮਝਾਉਣ ਲਈ ਕਹਿੰਦੇ ਨੇ ਪਾਣੀ ਅਤੇ ਹਵਾ ਵਿੱਚ ਵੀ ਆ, ਮੈਂ ਬੇਨਤੀ ਕਰਾਂ ਪਰ ਤੁਸੀਂ ਮੈਨੂੰ ਪੀ ਕੇ ਦਿਖਾਓ ਕੋਈ ਸਾਡੇ ਵਿੱਚੋਂ। ਆਖੋ ਸਤਨਾਮ
1: ਸਤਨਾਮ।
0: ਸਾਇੰਸ ਕਹਿ ਰਹੀ ਹੈ, ਸਾਇੰਸਦਾਨ ਕਹਿ ਰਿਹਾ ਵੀ ਹਵਾ ਵਿੱਚ ਪਾਣੀ ਆ ਪਰ ਤੁਸੀਂ ਪੀ ਨਹੀਂ ਸਕੋਗੇ। ਜੇ ਪਾਣੀ ਪੀਣਾ ਤਾਂ ਕਿਸੇ ਖੂਹ 'ਤੇ, ਕਿਸੇ ਟਿਊਬਵੈੱਲ 'ਤੇ, ਕਿਸੇ ਨਲਕੇ 'ਤੇ ਜਾਣਾ ਪਵੇਗਾ। ਉਹ ਕੰਸਨਟ੍ਰੇਟਡ ਐਫਰਟਸ ਜਿਹੜੀਆਂ ਨੇ ਜਿੱਥੇ, ਉੱਥੋਂ ਪੀਣਾ ਪਵੇਗਾ। ਸੀਮਾ ਵਿੱਚ ਲੈ ਆਉਂਦਾ ਵੀ ਜੇ ਤੂੰ ਪਰਮੇਸ਼ੁਰ ਨੂੰ ਜਾਣਨਾ ਚਾਹੁੰਦਾ ਤੇ ਤੂੰ ਆਪਣੇ ਅੰਦਰ ਦੇਖ। ਆਖੋ ਸਤਨਾਮ
1: ਸਤਨਾਮ।
0: ਅੰਦਰ ਜਾਣਾ ਹੋਵੇ ਤੇ ਧਿਆਨ ਆਪਣੇ ਆਪ ਤੇ ਹੁੰਦਾ, ਜੇ ਬਾਹਰ ਜਾਣਾ ਹੋਵੇ ਤੇ ਧਿਆਨ ਦੂਜਿਆਂ ਤੇ ਹੁੰਦਾ। ਇਹਦਾ ਧਿਆਨ ਸਾਰੀ ਉਮਰ ਦੂਜਿਆਂ ਤੇ ਹੀ ਰਿਹਾ, ਦੂਜਿਆਂ ਦੇ ਔਗਣ ਜਾਣਦਾ, ਦੂਜਿਆਂ ਦੀਆਂ ਕਮੀਆਂ ਜਾਣਦਾ, ਏ ਦੂਜਿਆਂ ਦਾ ਹਰ ਹਿਸਾਬ ਕਿਤਾਬ ਜਾਣਦਾ, ਪਰ ਆਪਣਾ ਇਸ ਨੂੰ ਕੁਝ ਵੀ ਨਹੀਂ ਪਤਾ। ਆਖੋ ਸਤਨਾਮ
1: ਸਤਨਾਮ।
0: ਆਪਣੇ ਬਾਰੇ ਇਸ ਨੂੰ ਕੁਝ ਵੀ ਨਹੀਂ ਪਤਾ, ਬੇਨਤੀ ਕਰਾਂ। ਸ਼ੱਕ ਹੈ ਨਾ ਇਸ ਨੂੰ, ਮੈਂ ਬੇਨਤੀ ਕਰਾਂ। ਦੂਜਿਆਂ 'ਤੇ ਸ਼ੱਕ ਹੈ ਨਾ, ਕਿ ਜਿਸ ਦਿਨ ਇਹਨੂੰ ਆਪਣੇ ਆਪ 'ਤੇ ਕਿਤੇ ਸ਼ੱਕ ਹੋ ਗਈ ਵੀ ਇਹ ਬੇਈਮਾਨ ਵੀ ਆ, ਇਹ ਚੋਰ ਵੀ ਆ, ਇਹ ਠੱਗ ਵੀ ਆ, ਇਹ ਲੁਟੇਰਾ ਵੀ ਆ, ਉਸ ਦਿਨ ਇਹਨੂੰ ਪਤਾ ਲੱਗ ਜਾਣਾ, ਇਸਨੇ ਜਾਗ ਜਾਣਾ, ਜਿਸ ਦਿਨ ਇਹਨੂੰ ਆਪਣੇ ਆਪ 'ਤੇ ਸ਼ੱਕ ਹੋ ਗਈ। ਪਰ ਹੈਰਾਨੀ ਇਸ ਗੱਲ ਦੀ ਵੀ ਸਾਰੀ ਜ਼ਿੰਦਗੀ ਬੀਤ ਗਈ, ਇਹਨੂੰ ਆਪਣੇ ਆਪ 'ਤੇ ਕੋਈ ਸ਼ੱਕ ਨਹੀਂ, ਸ਼ੱਕ ਦੂਜਿਆਂ 'ਤੇ ਪਈ ਹੋਈ ਆ। ਆਖੋ ਸਤਨਾਮ
1: ਸਤਨਾਮ।
0: ਇਹੀ ਪਾਤਸ਼ਾਹ ਕਹਿੰਦੇ ਨੇ ਦੁਨੀਆਂ 'ਤੇ ਜੋ ਸ਼ੱਕ ਕਰਦਾ ਕਦੇ ਆਪਣੇ ਆਪ 'ਤੇ ਵੀ ਸ਼ੱਕ ਪਈ ਆ ਵੀ ਤੂੰ ਕੀ ਆ। ਆਖੋ ਸਤਨਾਮ
1: ਸਤਨਾਮ।
0: ਇਸਨੇ ਫਿਰ ਜਾਗ ਜਾਣਾ, ਇਹਨੂੰ ਜਦ ਪਤਾ ਲੱਗ ਗਿਆ ਵੀ ਇਹ ਕੀ ਆ, ਇਹਨੇ ਡਰ ਜਾਣਾ। ਆਖੋ ਸਤਨਾਮ
1: ਸਤਨਾਮ।
0: ਇਸਨੂੰ ਪਤਾ ਲੱਗ ਗਿਆ ਵੀ ਇਹ ਚੋਰ ਆ, ਇਹਨੇ ਪੁਲਿਸ ਵਾਲਿਆਂ ਤੋਂ ਡਰ ਜਾਣਾ। ਇਹਨੂੰ ਪਤਾ ਲੱਗ ਜਾ ਇਹ ਬੇਈਮਾਨ ਆ, ਇਹਨੇ ਡਰ ਜਾਣਾ ਤੇ ਦੂਜਿਆਂ ਨੇ ਫੜ ਲੈਣੀ ਮੇਰੀ ਬੇਈਮਾਨੀ ਇੱਕ ਦਿਨ। ਪਰ ਸ਼ੰਕਾ ਤੇ ਦੂਜਿਆਂ ਤੇ ਆ, ਇੱਥੇ ਜਿਹੜਾ ਸੌਦਾ ਸੀ ਉਹ ਸ਼ਰਧਾ ਦਾ ਸੀ, ਇਸਨੂੰ ਗੁਰੂ ਤੇ ਵੀ ਸ਼ੱਕ ਆ। ਆਖੋ ਸਤਨਾਮ
1: ਸਤਨਾਮ।
0: ਹੈਰਾਨੀ ਪਤਾ ਕਿਸ ਗੱਲ ਦੀ, ਕਿੱਥੇ ਮੈਂ ਲਿਆਉਣਾ ਚਾਹੁੰਦਾ ਆਪ ਜੀ ਨੂੰ, ਇਸਨੂੰ ਸਤਿਗੁਰ ਤੇ ਵੀ ਸ਼ੱਕ ਆ ਵੀ ਤਾਰੇਗਾ ਵੀ ਕਿ ਨਹੀਂ। ਆਖੋ ਸਤਨਾਮ
1: ਸਤਨਾਮ।
0: ਇਸ ਦਾ ਭਰੋਸਾ ਵੱਧ ਦਿਨ ਦਿਨ ਚਿਕਰ। ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਹਾਲਾਂਕਿ ਕੁੜਮ ਦਾ ਰਿਸ਼ਤਾ ਹੈ, ਕੁੜਮ ਦਾ ਰਿਸ਼ਤਾ ਹੈ ਸਤਿਗੁਰਾਂ ਦੇ ਨਾਲ, ਪਰ ਇਹ ਬੇਨਤੀ ਕੀਤੀ ਪੁੱਤਰ ਮੈਨੂੰ ਵੀ ਉੱਥੇ ਲੈ ਚੱਲੋ ਜਿਸ ਦੀ ਇਹ ਬਾਣੀ ਆ। ਆਖੋ ਸਤਨਾਮ
1: ਸਤਨਾਮ।
0: ਕਹਿਣ ਲੱਗੀ ਪਿਤਾ ਜੀ ਬਾਣੀ ਤਾਂ ਇਹ ਗੁਰੂ ਨਾਨਕ ਦੀ ਆ, ਪਰ ਉਹਨਾਂ ਦੀ ਜਗ੍ਹਾ ਉਹਨਾਂ ਦੀ ਹੀ ਜੋਤ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਹੁਣ ਗੁਰਗੱਦੀ 'ਤੇ ਵਿਰਾਜਮਾਨ ਨੇ। ਮੈਂ ਕਦੇ ਹੁਕਮ ਤੋਂ ਬਗੈਰ, ਆਗਿਆ ਤੋਂ ਬਗੈਰ ਕੁਝ ਨਹੀਂ ਕੀਤਾ। ਤੁਸੀਂ ਮੇਰੇ ਨਾਲ ਜਾ ਸਕਦੇ ਹੋ, ਪਰ ਜੇ ਆਗਿਆ ਨਾ ਮਿਲੀ ਮਿਲਣ ਦੀ ਤਾਂ ਮੇਰੇ 'ਤੇ ਗਿਲਾ ਨਾ ਕਰਨਾ। ਆਖੋ ਸਤਨਾਮ
1: ਸਤਨਾਮ।
0: ਮੈਂ ਬੇਨਤੀ ਕਰਾਂ, ਕਬੀਰ ਸਾਹਿਬ ਕੁਝ ਕਹਿੰਦੇ ਨੇ, ਗੁਰ ਕੀ ਆਗਿਆ ਆਏ ਗੁਰ ਕੀ ਆਗਿਆ ਜਾਏ, ਕਹੇ ਕਬੀਰ ਤਾਂ ਦਾਸ ਕੋ ਤੀਨ ਲੋਕ ਡਰਨਾ ਹੈ। ਆਖੋ ਸਤਨਾਮ
1: ਸਤਨਾਮ।
0: ਬੇਨਤੀ ਸੁਣ ਲੈਣੀ, ਮੈਂ ਬੇਨਤੀ ਕਰਾਂ ਆਪ ਜੀ ਨੂੰ, ਵਿਅਕਤੀਗਤ ਸਾਡਾ ਕੋਈ ਆਪਣਾ ਨਹੀਂ, ਜੋ ਸਤਿਗੁਰ ਕਹਿੰਦੇ ਨੇ ਉਹ ਸ਼ੀਸ਼ਾ ਤੁਹਾਡੇ ਸਾਹਮਣੇ ਵੀ ਰੱਖਦਾ, ਆਪਣੇ ਸਾਹਮਣੇ ਵੀ ਰੱਖਦਾ, ਵੀ ਸ਼ਾਇਦ ਕਿਤੇ ਆਪਣਾ ਚਿਹਰਾ ਹੀ ਦਿਸ ਜਾਏ ਇਹਦੇ ਵਿੱਚ। ਬਾਬਾ ਜੀ ਕਹਿੰਦੇ ਜਿਹੜਾ ਆਗਿਆ ਵਿੱਚ ਰਹਿੰਦਾ ਉਸਨੂੰ ਤਿੰਨਾਂ ਲੋਕਾਂ ਵਿੱਚ ਕੋਈ ਡਰ ਨਹੀਂ। ਕਿਉਂ? ਉਹ ਆਗਿਆ ਲੈ ਕੇ ਹੀ ਤੇ ਚੱਲਾ। ਤੇ ਜੇ ਮੈਂ ਬੇਨਤੀ ਕਰਾਂ, ਝੂਠ ਬੋਲਣ ਦੀ ਆਗਿਆ ਲਈ ਅਸੀਂ? ਆਖੋ ਸਤਨਾਮ
1: ਸਤਨਾਮ।
0: ਕਿਉਂ ਪਿਆਰੇ ਹੋ? ਠੱਗੀ ਠੋਰੀ ਕਰਨ ਦੀ ਆਗਿਆ ਲਈ ਗੁਰੂ ਤੋਂ। ਪੜ੍ਹਦਾ ਰੋਜ਼ ਇਹ ਆ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦਿਓ ਸਵਾਰ ਸਤਿਗੁਰ। ਜ਼ਿੰਦਗੀ 'ਚ ਇੱਕ ਪਲ ਵੀ ਨਜ਼ਰ ਨਹੀਂ ਆਉਂਦਾ ਜਦੋਂ ਆਗਿਆ ਵਿੱਚ ਰਹਿ ਕੇ ਕੋਈ ਕਾਰਜ ਇਸ ਬੰਦੇ ਨੇ ਕੀਤਾ ਹੋਵੇ। ਮੈਂ ਗੁਰਮੁਖਾਂ ਦੀ ਗੱਲ ਨਹੀਂ ਕਰਦਾ, ਆਪਣੀ ਗੱਲ ਕਰਦਾ। ਕੀ ਅੱਖਾਂ ਨੇ ਆਗਿਆ ਦੇ ਨਾਲ ਦੂਜੇ ਦਾ ਰੂਪ ਰੰਗ ਦੇਖਿਆ? ਗੁਰੂ ਤੋਂ ਆਗਿਆ ਲਈ ਪੁੱਛਣਾ ਪਏਗਾ ਕਿ ਆਗਿਆ ਲੈ ਕੇ ਦੂਜੇ ਦੇ ਔਗਣ ਸੁਣੇ, ਕਿ ਆਗਿਆ ਲੈ ਕੇ ਸਤਿਗੁਰ ਦੀ ਨਿੰਦਿਆ ਕੀਤੀ ਰਸਦਾ ਨੇ? ਪੁੱਛ ਤੇ ਸਹੀ ਇਸ ਮਨ ਨੂੰ, ਕਿਹੜੀ ਚੀਜ਼ ਜਿਹੜੀ ਤੂੰ ਜ਼ਿੰਦਗੀ ਪਰ ਸਾਰੀ ਆਗਿਆ 'ਚ ਆਗਿਆ 'ਚ ਰਹਿ ਕੇ ਕੀਤਾ? ਆਖੋ ਸਤਨਾਮ
1: ਸਤਨਾਮ।
0: ਇੱਥੇ ਬੀਬੀ ਅਮਰੋ ਕਹਿੰਦੇ ਨੇ, ਜੇ ਤੇ ਆਗਿਆ ਮਿਲ ਗਈ ਫਿਰ ਤੇ ਅੰਦਰ ਚਲੇ ਜਾਓਗੇ, ਜੇ ਆਗਿਆ ਨਾ ਦਿੱਤੀ ਫਿਰ ਮੇਰੇ ਨਾਲ ਗਿਲਾ ਨਾ ਕਰਨਾ। ਦਰਸ਼ਨਾਂ ਨੂੰ ਚੱਲ ਪਏ, ਔਰ ਗੁਰੂ ਬਾਬਾ ਅਮਰਦਾਸ ਜੀ ਮਹਾਰਾਜ ਨੂੰ ਬਾਹਰ ਹੀ ਖੜੇ ਕਰ ਦਿੱਤਾ ਤਾਂ ਕਿ ਮੈਂ ਪਹਿਲਾਂ ਅੰਦਰੋਂ ਆਗਿਆ ਲੈਵਾਂ। ਇੱਕ ਵਾਰੀ ਕਹਿ ਦਿਓ ਸਤਨਾਮ,
1: ਸਤਨਾਮ।
0: ਆਗਿਆ ਚ ਰਹਿ ਕੇ ਤਾਂ ਦੇਖੋ ਜਰਾ, ਇਹੀ ਪਾਤਸ਼ਾਹ ਇਸ ਨੂੰ ਵਾਰ ਵਾਰ ਪੁੱਛਦੇ ਨੇ, ਇਹ ਸਰੀਰ ਸਭ ਧਰਮ ਹੈ। ਇੱਕ ਵਾਰੀ ਫਿਰ ਕਹਿ ਦਿਓ ਸਤਨਾਮ,
1: ਸਤਨਾਮ।
0: ਕਿਤੇ ਗਾਹ ਕੇ ਹੀ ਨਾ ਚਲੇ ਜਾਈਏ, ਇਹ ਸਰੀਰ ਧਰਮ ਹੈ, ਇਹ ਸਰੀਰ ਸਭ ਧਰਮ ਹੈ। ਕੀ ਸੀ ਧਰਮ? ਅੱਖਾਂ ਕਿਤੇ ਗੁਰੂ ਦਰਸ਼ਨ ਤੋਂ ਬਾਹਰ ਹੀ ਨਾ ਜਾਂਦੀਆਂ, ਧਰਮ 'ਚ ਆ ਜਾਣੀਆਂ ਸੀ। ਇਹ ਕੰਨ ਕਿਤੇ ਸਿਰਫ ਮਹਿਮਾ ਅਤੇ ਬਾਣੀ ਸੁਣਦੇ, ਇਹ ਧਰਮ ਵਿੱਚ ਆ ਜਾਣੇ ਸੀ। ਇਹ ਜ਼ਬਾਨ ਗੁਰੂ ਦੇ ਗੁਣ ਗਾਉਂਦੀ ਅਤੇ ਧਰਮ ਵਿੱਚ ਆ ਜਾਣੀ ਸੀ। ਇਹ ਪੈਰ ਗੁਰੂ ਦਰਬਾਰ ਵਿੱਚ ਜਾਂਦੇ ਦਰਸ਼ਨਾਂ ਲਈ ਧਰਮ ਵਿੱਚ ਆ ਜਾਣੇ ਸੀ। ਇਹ ਹੱਥ ਸਾਧ ਸੰਗਤ ਦੀ ਸੇਵਾ ਕਰਦੇ ਧਰਮ ਵਿੱਚ ਆ ਜਾਣੇ ਸੀ। ਬਦਕਿਸਮਤੀ ਕੁਝ ਵੀ ਧਰਮ ਦਾ ਨਹੀਂ ਇਹਦੇ ਅੰਦਰ, ਜਿਹੜਾ ਕਿ ਅੱਖਾਂ ਧਰਮ 'ਚ ਰਹੀਆਂ ਹੋਣ, ਕੰਨ ਧਰਮ 'ਚ ਰਹੇ ਹੋਣ, ਜ਼ਬਾਨ ਧਰਮ ਵਿੱਚ ਰਹੀ ਹੋਵੇ, ਪੈਰ ਧਰਮ ਵਿੱਚ ਰਹੇ ਹੋਣ, ਹੱਥ ਧਰਮ ਵਿੱਚ ਰਹੇ ਹੋਣ, ਲੱਗਦਾ ਨਹੀਂ। ਆਖੋ ਸਤਨਾਮ,
1: ਸਤਨਾਮ।
0: ਜਿਸਦਾ ਨਹੀਂ, ਆਪਣੀ ਗੱਲ ਕਰ ਰਿਹਾ, ਆਪ ਜੀ ਦੀ ਨਹੀਂ, ਤੁਸੀਂ ਤਾਂ ਸਰਤਾਜ ਹੋ। ਪਰ ਇਹਨੂੰ ਪੁੱਛਣਾ ਤਾਂ ਪਏਗਾ ਵੀ ਦੱਸ ਤੇਰਾ ਕੀ ਆਗਿਆ ਵਿੱਚ ਆ। ਜਿਹੜਾ ਆਗਿਆ ਵਿੱਚ ਨਹੀਂ ਨਾ, ਉਸਨੂੰ ਬਾਣੀ ਮਨਮੁਖ ਕਹਿ ਕੇ ਪੁਕਾਰਦੀ ਆ। ਆਖੋ ਸਤਨਾਮ,
1: ਸਤਨਾਮ।
0: ਬੀਬੀ ਅਮਰੋ ਜੀ ਅੰਦਰ ਗਏ, ਬੇਨਤੀ ਕੀਤੀ, ਅਜੇ ਕੁਝ ਬੋਲਣਾ ਹੀ ਸੀ। ਬੋਲਣ ਤੋਂ ਪਹਿਲਾਂ ਹੀ ਪਾਤਸ਼ਾਹ ਜੀ ਕਹਿਣ ਲੱਗੇ, ਪੁੱਤਰ ਜਿਸ ਨੂੰ ਨਾਲ ਲੈ ਕੇ ਆਇਓ ਉਸਨੂੰ ਅੰਦਰ ਨਾਲ ਲੈ ਆਉਂਦੇ। ਆਖੋ ਸਤਨਾਮ,
1: ਸਤਨਾਮ।
0: ਅੰਦਰ ਬੈਠੇ ਨੇ ਪਾਤਸ਼ਾਹ, ਜਿਸ ਨੂੰ ਨਾਲ ਲਿਆਂਦਾ ਇੱਥੇ ਤੱਕ ਵੀ ਲੈ ਆਉਂਦੀ। ਅੱਖਾਂ 'ਚ ਜਲ ਵਰਤ ਪਿਆ। ਆਖੋ ਸਤਨਾਮ,
1: ਸਤਨਾਮ।
0: ਅੰਤਰ ਜਾਮੀ ਸਤਿਗੁਰੂ ਹਨ, ਨੇੜੇ ਦਰਵਾਜ਼ੇ 'ਤੇ ਖੜ੍ਹੇ ਹੋ ਕੇ ਬਾਬਾ ਅਮਰਦਾਸ ਜੀ ਸੁਣ ਰਹੇ ਸੀ। ਆਖੋ ਸਤਨਾਮ,
1: ਸਤਨਾਮ।
0: ਸਤਿਕਾਰ ਦੁਨਿਆਵੀ ਸਤਿਕਾਰ ਕੁਰਮਾਚਾਰੀ ਦਾ ਦੇਣ ਲਈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਉੱਠੇ ਨੇ ਅਤੇ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕੀਤੀ। ਬਾਬਾ ਅਮਰਦਾਸ ਜੀ ਨੇ ਚਰਨਾਂ 'ਤੇ ਸੀਸ ਰੱਖ ਦਿੱਤਾ। ਆਖੋ ਸਤਨਾਮ,
1: ਸਤਨਾਮ।
0: ਮੈਂ ਰਿਸ਼ਤੇਦਾਰੀ ਕਰਕੇ ਨਹੀਂ ਆਇਆ ਤੁਹਾਡੇ ਕੋਲ, ਮੈਂ ਤਾਂ ਗੁਰੂ ਨਾਨਕ ਦਾ ਰੂਪ ਸਮਝ ਕੇ ਅੱਜ ਦਰਸ਼ਨ ਕਰਨ ਆਇਆ। ਬੰਦਾ ਭੁੱਖਾ ਹੋਵੇ, ਭੁੱਖਾ ਹੋਵੇ ਫਿਰ ਭੋਜਨ ਲਈ ਤਰਲੇ ਮਾਰਦਾ। ਆਖੋ ਸਤਨਾਮ,
1: ਸਤਨਾਮ।
0: ਬੰਦਾ ਕਿਤੇ ਪਿਆਸਾ ਹੋਵੇ, ਪਾਣੀ ਲਈ ਤਰਸਦਾ, ਜਦ ਅੰਦਰ ਜਾਗ ਜਾਂਦਾ ਨਾ, ਫਿਰ ਇਹ ਨੀਵਾਂ ਵੀ ਹੋ ਜਾਂਦਾ ਅਤੇ ਝੁਕ ਵੀ ਜਾਂਦਾ। ਆਖੋ ਸਤਨਾਮ,
1: ਸਤਨਾਮ।
0: ਹੈਰਾਨੀ ਦੀ ਗੱਲ ਨਹੀਂ ਕਿ 72 ਸਾਲ ਦੀ ਉਮਰ ਹੋਵੇ, ਬੁਢਾਪੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਗੁਰਮੁਖੋ, ਪਰ ਬੜਾ ਆਸਰਾ ਦਿੱਤਾ ਬਾਣੀ ਨੇ, ਗੁਰਮੁਖ ਕਦੇ ਬੁੱਢੇ ਨਹੀਂ। ਆਖੋ ਸਤਨਾਮ,
1: ਸਤਨਾਮ।
0: ਹੌਸਲਾ ਦਿੱਤਾ ਪਾਤਸ਼ਾਹ ਨੇ, ਕੋਈ ਚਿੰਤਾ ਦੀ ਗੱਲ ਨਹੀਂ ਜੇ ਬੁਢਾਪਾ ਵੀ ਆ ਗਿਆ, ਸੁਰਤ ਦੇ ਅੰਦਰ ਗਿਆਨ ਹੋ ਜਾਏ ਕਿਤੇ, ਫਿਰ ਬੁਢਾਪਾ ਨਹੀਂ, ਸਰੀਰ ਦਾ ਬੁਢਾਪਾ ਤੇ ਮਹਾਂਪੁਰਖਾਂ ਨੂੰ, ਗੁਰਮੁਖਾਂ ਨੂੰ, ਮਨਮੁੱਖਾਂ ਨੂੰ, ਸਰੀਰ ਦਾ ਬੁਢਾਪਾ ਤੇ ਹਰ ਇੱਕ ਨੂੰ ਹੀ ਆਉਂਦਾ, ਪਰ ਉਹ ਬੁੱਢੇ ਵਿਚਾਰਾਂ ਕਰਕੇ ਨਹੀਂ ਹੁੰਦੇ। ਆਖੋ ਸਤਨਾਮ,
1: ਸਤਨਾਮ।
0: ਵਿਚਾਰ ਕਰਕੇ ਬੁੱਢੇ ਨਹੀਂ ਹੁੰਦੇ, ਉਹ ਸੇਵਾ ਲਈ ਮਨ ਬਣ ਗਿਆ। ਹੈਰਾਨੀ ਨਹੀਂ, ਜੀਵਨ ਦਾ ਬੁਢਾਪਾ ਹੋਵੇ ਤੇ ਸੇਵਾ ਸਤਿਗੁਰ ਦੇ ਇਸ਼ਨਾਨ ਦੀ ਮਿਲ ਜਾਏ। ਆਖੋ ਸਤਨਾਮ,
1: ਸਤਨਾਮ।
0: ਸੇਵਾ ਸਤਿਗੁਰ ਦੇ ਇਸ਼ਨਾਨ ਦੀ ਮਿਲ ਜਾਏ, ਕਿੱਡੇ ਵੱਡੇ ਭਾਗ ਹੋਣਗੇ। ਮੇਰਾ ਖਿਆਲ ਸਾਡੇ ਵਿੱਚੋਂ 99% ਪਰਿਵਾਰ ਦੀ ਸੇਵਾ ਕਰਦੇ ਕਰਦੇ ਚਲੇ ਜਾਣਾ, ਰਿਸ਼ਤੇਦਾਰਾਂ ਦੀ ਸੇਵਾ ਕਰਦੇ ਕਰਦੇ ਚਲੇ ਜਾਣਾ ਅਸੀਂ, ਕਈ ਵਾਰੀ ਦੁਸ਼ਮਣਾਂ ਦੀ ਸੇਵਾ ਇਹ ਕਚਹਿਰੀਆਂ 'ਚ ਕਰਦਾ, ਉੱਥੇ ਹੀ ਕਰਦੇ ਚਲੇ ਜਾਣਾ ਨੇ, ਚੜ੍ਹਾਈ ਕਰ ਜਾਣੀ ਹੈ। ਪਰ ਵੱਡੇ ਭਾਗ ਨੇ ਜਿਨ੍ਹਾਂ ਨੂੰ ਸਤਿਗੁਰ ਦੀ ਸੇਵਾ ਮਿਲ ਜਾਂਦੀ ਆ। ਆਖੋ ਸਤਨਾਮ
1: ਸਤਨਾਮ।
0: ਇੱਥੋਂ ਹੀ ਬੇਨਤੀ ਸ਼ੁਰੂ ਕੀਤੀ ਸੀ, ਸਤਿਗੁਰ ਕੀ ਸੇਵਾ ਸਫਲ ਹੈ। ਹੋ ਸਕਦਾ ਪੁੱਤਰ ਦੀ ਸੇਵਾ ਸਾਰੀ ਉਮਰ ਕਰਦੇ ਰਹੋ, ਆਖਰੀ ਸਮੇਂ ਪਾਣੀ ਵੀ ਨਾ ਪੁੱਛੇ, ਗੁੱਸਾ ਨਾ ਕਰਿਓ ਕਿਤੇ। ਹੋ ਸਕਦਾ ਪਿਤਾ ਦੀ ਸੇਵਾ ਕਰਦੇ ਰਹੋ, ਤੁਹਾਨੂੰ ਬੇਦਖਲ ਕਰਜਾ ਜਾਂਦਾ ਜਾਂਦਾ, ਜ਼ਰੂਰੀ ਨਹੀਂ ਸਫਲਤਾ ਮਿਲੇ। ਇੱਥੇ ਗਰੰਟੀ ਦਿੱਤੀ ਪਾਤਸ਼ਾਹ ਨੇ, ਕੋਈ ਕਰ ਲੈ ਆ ਕੇ, ਕਿਸੇ ਕੌਮ ਦਾ, ਕਿਸੇ ਮਜ਼ਹਬ ਦਾ, ਕਿਸੇ ਬਰਾਦਰੀ ਦਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ। ਦੂਜਾ ਪਾਸਾ ਵੀ ਦੱਸਿਆ ਬਾਣੀ, ਵੱਡਾ ਚੱਟੀ ਚੁੱਪ, ਨਾ ਗੁਣ ਨਾ ਉਪਕਾਰ। ਵੱਜਾ ਹੋਇਆ ਆਉਂਦਾ, ਘਰ ਦੇ ਬਿਮਾਰ ਆ, ਦੁੱਖ ਟੁੱਟਦਾ ਨਹੀਂ, ਇਸ ਕਰਕੇ ਆਇਆ ਗੁਰੂ ਕੋਲ। ਮੁਕੱਦਮੇ ਮੁੱਕਦੇ ਨਹੀਂ, ਗੁਰੂ ਕੋਲ ਆਇਆ ਹੋਇਆ। ਦੁੱਖ ਟੁੱਟਦੇ ਨਹੀਂ, ਗੁਰੂ ਅੱਗੇ ਖੜਾ। ਗੁਰੂ ਨੂੰ ਮਿਲਣ ਲਈ ਨਹੀਂ ਆਇਆ, ਸੌਦਾ ਹੀ ਕਰਨ ਆਇਆ ਕਿ ਜੇ ਕਿਤੇ ਦੁੱਖ ਟੁੱਟ ਜਾਣ ਤਾਂ ਇੱਕ ਸਹਿਜ ਪਾਠ ਹੀ ਕਰਾ ਦਿਆਂ ਤੇਰਾ। ਆਖੋ ਸਤਨਾਮ
1: ਸਤਨਾਮ।
0: ਸੌਦੇਬਾਜ਼ੀ ਗੁਰੂ ਨਾਲ ਕਰਨਾ ਚਾਹੁੰਦਾ ਤੇ ਇਸ ਦਰਬਾਰ ਵਿੱਚ ਸੌਦੇਬਾਜ਼ੀ ਨਹੀਂ ਚੱਲਦੀ, ਇੱਥੇ ਤੇ ਸੌਦਾ ਹੀ ਪ੍ਰੇਮ ਦਾ। ਆਖੋ ਸਤਨਾਮ
1: ਸਤਨਾਮ।
0: ਔਰ ਪ੍ਰੇਮ ਦਾ ਗੁਰਮੁਖੋ ਇੱਕ ਨਿਯਮ ਆ ਕਿ ਪ੍ਰੇਮ ਵਿੱਚ ਸਭ ਕੁਝ ਦੇਣਾ ਹੀ ਹੁੰਦਾ, ਸੁਪਨੇ ਵਿੱਚ ਵੀ ਕੁਝ ਨਹੀਂ ਮੰਗਣਾ ਹੁੰਦਾ। ਜਿਹੜਾ ਪਿਆਰ ਆ ਨਾ, ਉਹ ਲੈਣ ਦੇਣ 'ਤੇ ਖੜਾ। ਤੁਸੀਂ ਮੇਰਾ ਕੋਈ ਕਾਰਜ ਧੰਦਾ ਸਵਾਰ ਦਿੱਤਾ, ਮੈਂ ਤੁਹਾਡਾ ਸਵਾਰ ਦਿੱਤਾ, ਲੈਣ ਦੇਣ ਹੋ ਗਿਆ। ਪਿਆਰ ਉਦੋਂ ਮੁੱਕ ਜਾਂਦਾ ਜਦੋਂ ਕਿਸੇ ਦੀ ਗਰਜ਼ ਪੂਰੀ ਨਹੀਂ ਹੁੰਦੀ। ਆਖੋ ਸਤਨਾਮ
1: ਸਤਨਾਮ।
0: ਇੱਥੇ ਜਿੱਥੇ ਅਸੀਂ ਬੈਠੇ, ਉੱਥੇ ਸਿਰਫ ਤੇ ਸਿਰਫ ਪ੍ਰੇਮ ਦਾ ਸੌਦਾ। ਆ ਮੇਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਮੋਢੇ 'ਤੇ ਗਾਗਰ ਚੁੱਕ ਲਈ। 12 ਸਾਲ ਬੀਤ ਗਿਆ ਜੇ ਗਲਤੀ ਨਾ ਖਾ ਜਾਂਦੇ। ਸੰਸਾਰ ਕਹਿੰਦਾ ਇੰਨੇ ਥਾਵਾਂ ਆਇਆ, ਬੁਢਾਪਾ ਸਿਰ 'ਤੇ ਕੂਕਦਾ, ਹਨੇਰੀ ਆਈ ਹੋਈ ਹੈ, ਪਰ ਗਾਗਰ ਚੁੱਕੀ ਹੋਈ ਆ। ਜੁਲਾਹੇ ਦੀ ਖੱਡੀ ਦੇ ਵਿੱਚ ਡਿੱਗ ਪਏ, ਆਵਾਜ਼ ਆਈ। ਪੁੱਛਿਆ ਜੁਲਾਹੇ ਨੇ, ਕੌਣ ਆਏ, ਆਵਾਜ਼ ਕਾਹਦੀ ਬਾਹਰ ਆ ਗਈ? ਕਹਿੰਦੇ ਅਮਰੂ ਨਿਥਾਵਾਂ ਹੋਆ। ਆਖੋ ਸਤਨਾਮ
1: ਸਤਨਾਮ।
0: ਅਮਰੂ ਨਿਥਾਵਾਂ ਹੋਣਾ, ਦਰ ਦਰ ਧੱਕੇ ਖਾਂਦਾ ਫਿਰਦਾ। ਆਖੋ ਸਤਨਾਮ
1: ਸਤਨਾਮ।
0: ਠੇਡੇ ਖਾਂਦਾ ਫਿਰਦਾ, ਆਵਾਜ਼ ਦਿੱਤੀ। ਕਮਲੀਏ ਇਹ ਠੇਡੇ ਨਹੀਂ।

0: ਕਮਲੀਏ ਇੱਥੇ ਦੇ ਨਹੀਂ, ਇਹ ਤਾਂ ਪ੍ਰੇਮ ਹਲਾਰੇ ਨੇ, ਆਪਸ ਸੁਣਾਓ।
1: ਸਤਨਾਮ
0: ਗੋਇੰਦਵਾਲ ਸਾਹਿਬ ਵਿੱਚ ਭਾਈ ਪਾਰੋ ਸਤਿਗੁਰਾਂ ਦੇ ਦਰਸ਼ਨ ਕਰਨ ਜਾਂਦਾ ਸੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ। ਕਦੇ ਅਕਬਰ ਉਹਨਾਂ ਦਿਨਾਂ ਵਿੱਚ ਸਿਰਫ 27 ਸਾਲ ਦੀ ਉਮਰ ਸੀ ਅਕਬਰ ਦੀ, ਜਦੋਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ। ਔਰ ਏਡਾ ਵੱਡਾ ਸਰੋਤਾ ਹੈ ਅਕਬਰ, 2 ਘੰਟੇ ਤੇ 27 ਮਿੰਟ ਇੱਕ ਤੱਕ ਇੱਕ ਚੌਕੜੀ ਵਿੱਚ ਸਤਿਗੁਰਾਂ ਦੇ ਸਨਮੁਖ ਅਕਬਰ ਬੈਠਾ ਰਿਹਾ। ਕਹਿ ਰਹੇ ਹੋ ਸਤਨਾਮ
1: ਸਤਨਾਮ,
0: ਇੱਥੇ ਕਿਤੇ 10 ਮਿੰਟ ਬਹਿਣਾ ਪੈ ਜਾਏ, ਕਦੇ ਗੋਡੇ ਚੱਕਦਾ ਫਿਰਦਾ, ਕਦੇ ਮੋਢੇ ਚੱਕਦਾ ਫਿਰਦਾ। ਕਾਰਨ ਇੱਕੋ ਹੀ ਆ ਵੀ ਜਿਸ ਗੱਡੀ ਨੂੰ ਪਰਮੇਸ਼ੁਰ ਨੇ ਪਰਮਾਤਮਾ ਨਾਲ ਮਿਲਣ ਲਈ ਦਿੱਤਾ ਸੀ, ਉਹ ਇਹਨੇ ਭੋਗਾਂ ਵਿੱਚ ਹੀ ਗਵਾ ਲਈ। ਆਖੋ ਸਤਨਾਮ
1: ਸਤਨਾਮ।
0: ਬੁਰਾ ਹਾਲ ਆ ਇਸ ਸਰੀਰ ਦਾ ਕੀਤਾ ਹੋਇਆ, ਇਸ ਘੋੜੇ ਨੂੰ ਉਹ ਬਰਬਾਦੀ ਕੀਤੀ ਇਹਦੀ ਜਿਹੜਾ ਯਾਦ ਰੱਖੇ। ਆਖੋ ਸਤਨਾਮ
1: ਸਤਨਾਮ।
0: ਖੋਖਲਾ ਹੋਇਆ ਪਿਆ ਇਹਦੇ ਅੰਦਰ ਜਿਹੜੀ ਐਨਰਜੀ ਹੈ ਨਾ, ਮੈਂ ਬੇਨਤੀ ਕਰਾਂ, ਜੇ ਤਾਂ ਸਿਮਰਨ ਕਰਦੇ ਸੀ ਨਾ, ਕੱਲ੍ਹ ਆਪ ਜੀ ਵੀ ਕਰਦੇ ਸੀ, ਭਾਈ ਸਾਹਿਬ ਜੀ ਕਰਾ ਰਹੇ ਸੀ, ਜੇ ਤਾਂ ਇਹ ਐਨਰਜੀ ਉੱਪਰ ਨੂੰ ਚਲੀ ਜਾਏ ਤੇ ਦਸਮ ਦੁਆਰ ਖੁੱਲ੍ਹ ਜਾਂਦੇ ਨੇ। ਆਖੋ ਸਤਨਾਮ
1: ਸਤਨਾਮ।
0: ਜਦੋਂ ਥੱਲੇ ਨੂੰ ਇਹ ਐਨਰਜੀ ਜਾਂਦੀ ਹੈ ਫਿਰ ਕੰਮ ਨਹੀਂ ਬਣ ਜਾਂਦਾ ਬੰਦਾ। ਆਖੋ ਸਤਨਾਮ
1: ਸਤਨਾਮ।
0: ਜਿਉਂ ਹੀ ਤੁਸੀਂ ਆਪ ਜੀ ਸਿਮਰਨ ਕਰਦੇ ਹੋ, ਕਾਮ ਦੇ ਦੁਆਰ ਨਸ਼ਟ ਕਰ ਦਿੰਦੀ, ਜਦ ਨਾਭ ਕੰਬਲ ਤੇ ਤੁਸੀਂ ਵਾਹਿਗੁਰੂ ਸ਼ਬਦ ਦੀ ਚੋਟ ਮਾਰਦੇ ਹੋ। ਆਖੋ ਸਤਨਾਮ
1: ਸਤਨਾਮ।
0: ਤਿੰਨ ਤਰ੍ਹਾਂ ਦੇ ਲੋਕ ਗੁਰਮੁਖੋ ਭਗਤੀ ਨਹੀਂ ਕਰ ਸਕਦੇ, ਭਾਵੇਂ ਕਰੋੜ ਜਨਮ ਕਿਉਂ ਨਾ ਆ ਜਾਣ। ਬਾਬਾ ਕਬੀਰ ਕਹਿੰਦੇ, ਕਾਮੀ ਕਾ ਗੁਰੂ ਕਾਮਨੀ, ਲੋਭੀ ਕਾ ਗੁਰੂ ਧਾਮ। ਆਹਾ, ਕਬੀਰ ਕਾ ਗੁਰੂ ਸੰਤ ਹੈ, ਸੰਤ ਕਾ ਗੁਰੂ ਨਾਮ। ਆਖੋ ਸਤਨਾਮ
1: ਸਤਨਾਮ।
0: ਨਹੀਂ ਕਰ ਸਕਦੇ, ਲੋਭੀ ਬੰਦਾ ਨਹੀਂ ਕਰ ਸਕਦਾ, ਮੈਂ ਬੇਨਤੀ ਕਰਾਂ। ਪ੍ਰਿਥੀ ਚੰਦ ਉੱਥੇ ਹੀ ਸਿਰੇ ਦਾ ਲੋਭ ਵੀ ਆ। ਆਖੋ ਸਤਨਾਮ
1: ਸਤਨਾਮ।
0: ਹਰਿਮੰਦਰ ਸਾਹਿਬ 'ਚ ਬੈਠਾ, ਹਰਿਮੰਦਰ ਸਾਹਿਬ ਵਿੱਚ ਹੀ ਬੈਠਾ ਸਿਰੇ ਦਾ ਲੋਭ ਵੀ ਆ। ਧੰਨ ਗੁਰੂ ਤੇਗ ਬਹਾਦਰ ਦੇ ਸਮੇਂ ਧੀਰ ਮੱਲ ਸਿਰੇ ਦਾ ਲੋਭੀ ਤੇ ਹੰਕਾਰੀ ਆ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਸੰਸਾਰ ਤੋਂ ਦੁਨਿਆਵੀ ਤੌਰ 'ਤੇ ਸਰੀਰ ਕਰਕੇ ਮੁਕਾਉਣਾ ਚਾਹਿਆ, ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦਾ ਸੀ। ਹੰਕਾਰ ਅਤੇ ਲੋਭ ਦੀ ਚਰਮ ਸੀਮਾ ਇਹਨੂੰ ਕਹਿੰਦੇ ਅਸੀਂ। ਆਖੋ ਸਤਨਾਮ
1: ਸਤਨਾਮ।
0: ਬੇਨਤੀ ਕਰ ਰਿਹਾ ਸੀ ਸ਼ੁਰੂ ਵਿੱਚ, ਜ਼ਰੂਰੀ ਨਹੀਂ ਕਿ ਖੂਨ ਇੱਕ ਹੋਵੇ ਅਤੇ ਸੰਬੰਧ ਬਣ ਸਕਦਾ, ਸੰਬੰਧ ਤਾਂ ਇੱਕ ਚੀਜ਼ ਨਾਲ ਹੀ ਬਣਨ ਕਿਤੇ ਪ੍ਰੇਮ ਹੋ ਜਾਏ। ਆਖੋ ਸਤਨਾਮ
1: ਸਤਨਾਮ।
0: ਇੱਥੇ ਸੌਦਾ ਪ੍ਰੇਮ ਦਾ ਜਿੱਥੇ ਮੈਂ ਬੇਨਤੀ ਕਰਾਂ, ਰਿਸ਼ਤੇਦਾਰੀ ਨਹੀਂ ਦੇਖੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ, ਵੀ ਲੋਕ ਕੀ ਕਹਿਣਗੇ ਕਰਮਾਚਾਰੀ ਵਿੱਚ ਇਹ ਕੀ ਕਰਦਾ। ਆਖੋ ਸਤਨਾਮ
1: ਸਤਨਾਮ।
0: ਬਸ ਇੱਥੇ ਜਿੱਥੇ ਅਸੀਂ ਬੈਠੇ ਹਾਂ ਨਾ, ਇੱਥੇ ਇੱਕ ਤਰੀਕੇ ਨਾਲ ਇਹ ਸੌਦਾ ਮਿਲਦਾ ਕਿ ਇਹ ਮਿਟ ਜਾਏ ਕਿਤੇ। ਆਖੋ ਸਤਨਾਮ
1: ਸਤਨਾਮ।
0: ਇਹ ਮਿਟਣ ਨੂੰ ਤਿਆਰ ਨਹੀਂ। ਅਕਬਰ ਦਰਸ਼ਨ ਕਰਨ ਆਇਆ, ਮੈਂ ਬੇਨਤੀ ਕਰ ਰਿਹਾ ਸੀ, 2 ਘੰਟੇ 27 ਮਿੰਟ ਇਤਿਹਾਸ ਕਹਿੰਦਾ, ਇੱਕ ਤੱਕ ਦਰਸ਼ਨ ਕਰਦਾ ਰਿਹਾ ਔਰ ਬੇਨਤੀ ਕੀਤੀ, ਮੈਂ ਕੀ ਸੇਵਾ ਕਰਾਂ। ਆਖੋ ਸਤਨਾਮ
1: ਸਤਨਾਮ।
0: ਸਤਿਗੁਰ ਕਹਿੰਦੇ, ਅਸੀਂ ਭੀਖ ਨਹੀਂ ਮੰਗਦੇ ਹੁੰਦੇ, ਸੰਗਤ ਦਰਸ਼ਨ ਕਰਦੀ ਆ ਲੰਗਰ ਦੀ ਸੇਵਾ ਦੀ। ਮੰਗਣਾ ਤੇ ਸਿੱਖ ਦੀ ਉਸ ਡੈਰੀ ਵਿੱਚ ਹੀ ਨਹੀਂ ਗੁਰਮੁਖ ਲਿਖਿਆ। ਆਖੋ ਸਤਨਾਮ
1: ਸਤਨਾਮ।
0: ਉਹ ਸਿੱਖ ਸਿੱਖ ਨਹੀਂ ਜਿਹੜਾ ਮੰਗ ਕੇ ਖਾਂਦਾ। ਆਖੋ ਸਤਨਾਮ
1: ਸਤਨਾਮ।
0: ਸਿੱਖ ਦਾ ਤੇ ਇੱਕ ਗਾਡੀ ਦਾ ਦੱਸਿਆ, ਸਿੱਖ ਕਿਰਤ ਕਰਦਾ, ਕਿਰਤ ਕਰਕੇ ਸ਼ਾਮ ਨੂੰ ਜਦ ਥੱਕ ਕੇ ਆਉਂਦਾ, ਉਹਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਜਿਹੜਾ ਇਹ ਅੰਜਲ ਮੈਂ ਛਕਣਾ ਇਹ ਵਾਪਦਾ ਆ ਆਖੋ ਸਤਨਾਮ
1: ਸਤਨਾਮ
0: ਕਿਉਂਕਿ ਉਸਨੇ ਆਪਣੀ ਕਿਰਤ ਵਿੱਚੋਂ ਉਸਨੂੰ ਲਿਆਂਦਾ ਹੁੰਦਾ ਅੱਧਾ ਸੰਤ ਤੇ ਉਦੋਂ ਹੀ ਆ ਕਿਉਂਕਿ ਉਹਦੀ ਸੁਰਤ ਭਟਕਦੀ ਨਹੀਂ ਠੱਗੀ ਠੋਰੀ ਦਾ ਮਾਲ ਕਦੇ ਸ਼ਾਂਤੀ ਨਹੀਂ ਦਿੰਦਾ ਮੈਂ ਕਿਵੇਂ ਕਰਨਾ ਆਖੋ ਸਤਨਾਮ
1: ਸਤਨਾਮ
0: ਲੋਕ ਅਸ਼ਾਂਤ ਕਿਉਂ ਅੱਜ ਦਾ ਯੁੱਗ ਅਸ਼ਾਂਤ ਕਿਉਂ ਆ ਪੈਸੇ ਘਰ ਵਿੱਚ ਨੇ ਕਾਰਾਂ ਕੋਠੀਆਂ ਕੋਲ ਨੇ ਇੱਕੋ ਹੀ ਗੱਲ ਪੁੱਛੀ ਜਾਂਦੇ ਨੇ ਜੀ ਘਰ 'ਚ ਸ਼ਾਂਤੀ ਕਿਉਂ ਹੈ ਨਹੀਂ ਆਖੋ ਸਤਨਾਮ
1: ਸਤਨਾਮ
0: ਇੱਕੋ ਹੀ ਸਵਾਲ ਕਲਯੁੱਗ ਦਾ ਬੰਦਾ ਪੁੱਛੀ ਜਾਂਦਾ ਅੱਜ ਵੀ ਸ਼ਾਂਤੀ ਕਿਉਂ ਹੈ ਨਹੀਂ ਆਖੋ ਸਤਨਾਮ
1: ਸਤਨਾਮ
0: ਪਰ ਇਹ ਸ਼ਾਂਤੀ ਨਾ ਹੋਣ ਦਾ ਕਾਰਨ ਇੱਕੋ ਹੀ ਆ ਕਿ ਇਹਦੀ ਕਮਾਈ ਸ਼ੁੱਧ ਨਹੀਂ ਰਹੀ ਆਖੋ ਸਤਨਾਮ
1: ਸਤਨਾਮ
0: ਗੱਲ ਸਿਰਫ ਤਨ ਦੀ ਕਮਾਈ ਦੀ ਨਹੀਂ ਇਸ ਦੇ ਮਨ ਦੀ ਕਮਾਈ ਵੀ ਸ਼ੁੱਧ ਨਹੀਂ ਕਿਉਂਕਿ ਪਰਾਏ ਤਨ ਤੇ ਪਰਾਏ ਧਨ ਤੇ ਅੱਖ ਰੱਖੀ ਬੈਠਾ ਆਖੋ ਸਤਨਾਮ
1: ਸਤਨਾਮ
0: ਇਹਦੀਆਂ ਅੱਖਾਂ ਹੀ ਇੰਨੀਆਂ ਮੈਲੀਆਂ ਹੋ ਗਈਆਂ ਗੁਰੂ ਦਰਸ਼ਨਾਂ ਦੇ ਕਾਬਲ ਹੀ ਨਹੀਂ ਰਹੀਆਂ ਕੰਨ ਇੰਨੇ ਮੈਲੇ ਹੋ ਗਏ ਓਹੋ ਗੁਰੂ ਮਹਿਮਾ ਸੁਣਨ ਨੂੰ ਤਿਆਰ ਹੀ ਨਹੀਂ ਸਾਰਾ ਦਿਨ ਗਾਣੇ ਲਾਈ ਰੱਖਦਾ ਗਿੱਧਾ ਪਾਈ ਜਾਂਦਾ ਆਖੋ ਸਤਨਾਮ
1: ਸਤਨਾਮ
0: ਬੇਨਤੀ ਕਰ ਰਿਹਾ ਭਾਈ ਪਾਰੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਰੋਜ਼ ਦਰਸ਼ਨ ਕਰਨ ਆਉਂਦੇ ਹੁੰਦੇ ਸੀ ਆਪਣੇ ਨਗਰ ਤੋਂ ਜਨਰਲ ਅਬਦੁੱਲਾ ਦਿੱਲੀ ਤੋਂ ਆ ਰਿਹਾ ਸੀ ਉਸਨੂੰ ਅਟਕਣਾ ਪੈ ਗਿਆ ਅਕਬਰ ਦਾ ਜਨਰਲ ਕਿਉਂਕਿ ਬਿਆਸ ਚੜਿਆ ਹੋਇਆ ਸੀ ਇਸਨੇ ਬਿਆਸ ਤੋਂ ਥੋੜ੍ਹੀ ਦੇਰ ਪਿੱਛੇ ਜਿਹੜਾ ਆਪਣਾ ਕਾਫਲਾ ਸੀ ਉਹ ਰੋਕ ਲਿਆ ਇਸਨੇ ਦੇਖਿਆ ਇੱਕ ਸੱਜਣ ਘੋੜੀ 'ਤੇ ਅਸਵਾਰ ਆ ਜਾਨ ਦੀ ਨਾ ਪਰਵਾਹ ਕਰਦੇ ਹੋਏ ਬਿਆਸ ਦਰਿਆ ਦੇ ਵਿੱਚ ਇਹ ਘੋੜੀ ਠੇਲ ਲਈ ਆਖੋ ਸਤਨਾਮ
1: ਸਤਨਾਮ
0: ਸਤਿਗੁਰੂ ਕਿਤੇ ਦੇਖ ਰਹੇ ਸੀ ਦੂਰੋਂ ਭਾਈ ਪਾਰੋ ਨੂੰ ਇਹ ਕਦੇ ਹੋ ਸਕਦਾ ਵੀ ਗੁਰੂ ਦੀ ਨਜ਼ਰ ਸਿੱਖ ਤੇ ਨਾ ਹੋਵੇ ਆਖੋ ਸਤਨਾਮ
1: ਸਤਨਾਮ
0: ਫਿਰ ਮੈਂ ਬੇਨਤੀ ਕਰਾਂ ਹੋਵੇ ਸਿੱਖ ਕਿਤੇ ਸ਼ਰਾਬੀ ਨਾ ਹੋਵੇ ਹੋਵੇ ਸਿੱਖ ਕਿਤੇ ਬੇਈਮਾਨ ਨਾ ਹੋਵੇ ਹੋਵੇ ਸਿੱਖ ਕਿਤੇ ਠੱਗ ਨਾ ਹੋਵੇ ਕਦੇ ਹੋ ਸਕਦਾ ਗੁਰੂ ਦੀ ਨਜ਼ਰ ਜਿਹੜੀ ਆ ਸਿੱਖ ਤੋਂ ਪਰੇ ਹੋ ਜਾਏ ਸਤਿਗੁਰੂ ਉੱਠ ਕੇ ਖੜੇ ਹੋ ਗਏ ਭਾਈ ਪਾਰੋ ਜੀ ਨੂੰ ਦੇਖ ਕੇ ਜਦੋਂ ਘੋੜੀ ਬੰਨੀ ਨਮਸਕਾਰ ਕੀਤੀ ਸਤਿਗੁਰ ਨੇ ਪਹਿਲਾ ਸਵਾਲ ਕੀਤਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕੱਲ੍ਹ ਵੀ ਦਰਸ਼ਨ ਹੋ ਸਕਦੇ ਸੀ ਅਗਰ ਕੁਛ ਹੋ ਜਾਂਦਾ ਤੈਨੂੰ ਆਖੋ ਸਤਨਾਮ
1: ਸਤਨਾਮ
0: ਅਗਰ ਤੈਨੂੰ ਕੁਝ ਹੋ ਜਾਂਦਾ ਦਰਸ਼ਨ ਤੇ ਕੱਲ੍ਹ ਵੀ ਹੋ ਸਕਦੇ ਸੀ ਪਰਸੋਂ ਵੀ ਹੋ ਸਕਦੇ ਸੀ ਪਾਣੀ ਇੰਨਾ ਚੜਿਆ ਇੰਨੀ ਜੀਵਨ ਦਾ ਜੋਖਮ ਲੈਣ ਦੀ ਲੋੜ ਕੀ ਸੀ ਪਤਾ ਕੀ ਕਹਿੰਦਾ ਦਰਸ਼ਨ ਤੋਂ ਬਗੈਰ ਸਿੱਖ ਰਹਿ ਕਿਵੇਂ ਸਕਦਾ ਆਖੋ ਸਤਨਾਮ
1: ਸਤਨਾਮ
0: ਤੇਰੇ ਗੁੱਸਾ ਨਾ ਕਰਨਾ ਮੈਨੂੰ ਆਪਣੇ ਮਹਾਂਪੁਰਸ਼ਾਂ ਦੀ ਗੱਲ ਯਾਦ ਆ ਗਈ ਸ਼੍ਰੀਮਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਇੱਕ ਵਚਨ ਕੀਤਾ ਕਹਿੰਦੇ ਜਿਸ ਦਿਨ ਦਰਵਾਜ਼ੇ ਤੋਂ ਇੱਕ ਕਦਮ ਬਾਹਰ ਆ ਜਾਇਆ ਕਰੇਗਾ ਨਾ ਫਿਰ ਪਾਤਸ਼ਾਹ ਦੀ ਡਿਊਟੀ ਆ ਤੇਰੀ ਜਾਂ ਮੇਰੀ ਨਹੀਂ ਫਿਰ ਉਹਨੇ ਰੱਖਿਆ ਕਰਨੀ ਆ ਬੇਪਰਵਾਹ ਹੋ ਕੇ ਆ ਜਾਇਆ ਕਰ ਦਿਨ ਰਾਤ ਨੂੰ ਦੇਖਿਆ ਕਰ ਆਖੋ ਸਤਨਾਮ
1: ਸਤਨਾਮ
0: ਪਰ ਇਹਨੂੰ ਤਾਂ ਜਾਨ ਪਿਆਰੀ ਆ ਇਹ ਮਰਨਾ ਨਹੀਂ ਚਾਹੁੰਦਾ ਤੇ ਜਿੱਥੇ ਸੌਦਾ ਲੈਣ ਬੈਠੇ ਹਾਂ ਉੱਥੇ ਸ਼ਰਤ ਹੀ ਪਹਿਲੀ ਇਹ ਆ ਪਹਿਲੇ ਮਰਨ ਕਬੂਲ ਇਹ ਕਹਿੰਦਾ ਮੈਂ ਮਰਨਾ ਨਹੀਂ ਮਰਨ ਦੀ ਇੱਛਾ ਨਹੀਂ ਉਹ ਕਹਿੰਦਾ ਪਹਿਲਾਂ ਮਰ ਕੇ ਦਿਖਾ ਆਖੋ ਸਤਨਾਮ
1: ਸਤਨਾਮ
0: ਪਤਾ ਮਾਲਕ ਕੀ ਕਹਿਣ ਲੱਗੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਪਾਰੋ ਇੱਛਾ ਕਰਦੀ ਆ ਇਹ ਗੁਰਗੱਦੀ ਤੈਨੂੰ ਬਖਸ਼ਦੇ ਆਖੋ ਸਤਨਾਮ
1: ਸਤਨਾਮ
0: ਇੰਨਾ ਦਿਆਲ ਹੋ ਜਾਂਦਾ ਸਤਿਗੁਰੂ ਜਦ ਉਹਦੀ ਦ੍ਰਿਸ਼ਟੀ ਹੋ ਜਾਂਦੀ ਹੈ ਹੱਥ ਜੋੜ ਦਿੱਤੇ ਭਾਈ ਪਾਰੋ ਜੀ ਨੇ ਬੇਨਤੀ ਕੀਤੀ ਦਾਤਾ

0: ਦਾਤਾ ਮੈਨੂੰ ਤਾਂ ਤੇਰੀ ਸਿੱਖੀ ਪਿਆਰੀ ਲੱਗਦੀ ਹੈ, ਤੁਸੀਂ ਸਤਿਗੁਰ ਹੋਵੋ ਮੈਂ ਸਿੱਖ ਹੋਵਾਂ, ਫਿਰ ਕਿਆ ਕਹਿਣੇ ਨੇ, ਆਖੋ ਸਤਨਾਮ।
1: ਸਤਨਾਮ,
0: ਤੁਸੀਂ ਮੇਰੇ ਸਤਿਗੁਰੂ, ਮੈਂ ਤੁਹਾਡਾ ਸੇਵਕ ਰਹਾਂ, ਇਸ ਤੋਂ ਵੱਧ ਕੋਈ ਹੋਰ ਇੱਛਾ ਹੀ ਹੈ ਨਹੀਂ, ਆਖੋ ਸਤਨਾਮ।
1: ਸਤਨਾਮ।
0: ਇੱਕ ਪੰਡਿਤ ਆ ਗਏ, ਉਹਨਾਂ ਦੇ ਕੋਈ ਪੁੱਤਰ ਹੈ ਨਹੀਂ ਸੀ, ਬੱਚਾ ਹੈ ਨਹੀਂ ਸੀ, ਆ ਕੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਦਾਤਾ ਜੀ ਇਸ ਘਰ ਦੀ ਜੜ ਵੀ ਹਰੀ ਹੋ ਜਾਏ। ਪਾਤਸ਼ਾਹ ਕਹਿਣ ਲੱਗੇ, ਜਾਓ ਤੁਹਾਡੇ ਦੋ ਪੁੱਤਰ ਹੋ ਜਾਣਗੇ, ਆਖੋ ਸਤਨਾਮ।
1: ਸਤਨਾਮ।
0: ਭਾਈ ਗਰਦਾਰੀ ਨੂੰ ਵੀ ਪਤਾ ਲੱਗਾ ਕਿ ਉਸ ਬ੍ਰਾਹਮਣ ਨੂੰ ਵਰ ਮਿਲ ਗਿਆ ਤੇ ਤੇਰੇ ਦੋ ਪੁੱਤਰ ਹੋਣਗੇ। ਭਾਈ ਗਰਦਾਰੀ ਵੀ ਧੰਨ ਗੁਰੂ ਅਮਰਦਾਸ ਜੀ ਦੇ ਪਾਸ ਚਲੇ ਗਏ, ਕਹਿੰਦੇ ਪਾਤਸ਼ਾਹ ਕਰੋੜਾਂ ਦੀ ਜਾਇਦਾਦ ਆ, ਕੋਈ ਸੰਭਾਲਣ ਵਾਲਾ ਹੈ ਨਹੀਂ, ਕਿਰਪਾ ਕਰਦੇ। ਸਤਿਗੁਰ ਕਹਿੰਦੇ ਹੁਕਮ 'ਚ ਰਹੀਦਾ, ਹੁਕਮ 'ਚ ਰਹੀਦਾ, ਜੋ ਪਾਤਸ਼ਾਹ ਨੇ ਦਿੱਤਾ ਉਹਦੇ ਵਿੱਚ ਸਬਰ ਕਰੀਦਾ, ਕੋਈ ਵਚਨ ਨਾ ਕੀਤਾ, ਆਖੋ ਸਤਨਾਮ।
1: ਸਤਨਾਮ।
0: ਇਹ ਉਦਾਸ ਹੋ ਕੇ ਆ ਗਿਆ। ਭਾਈ ਪਾਰੋ ਜੀ ਨੂੰ ਪਤਾ ਲੱਗਾ, ਸੁਣ ਲੈਣਾ ਜ਼ਰਾ ਬੇਨਤੀ, ਭਾਈ ਪਾਰੋ ਜੀ ਨੂੰ ਪਤਾ ਲੱਗਾ, ਜਾ ਕੇ ਭਾਈ ਗਰਦਾਰੀ ਨੂੰ ਕਹਿਣ ਲੱਗਾ, ਸਤਿਗੁਰ ਤੇ ਪੂਰਨ ਸ਼ਰਧਾ ਰੱਖ, ਕਿਰਪਾ ਹੋ ਜਾਓ, ਕਿਰਪਾ ਹੋ ਜਾਊ ਤੇਰੇ ਤੇ। ਕਮਾਈ ਵਾਲਾ ਸੀ, ਬਚਨ ਪੂਰਾ ਹੋ ਗਿਆ, ਪੰਜਾਂ ਸਾਲਾਂ 'ਚ ਪੰਜ ਪੁੱਤਰ ਹੋ ਗਏ। 25 ਸਾਲੀ ਇਹ ਗਰਦਾਰੀ ਆਪਣੇ ਪਰਿਵਾਰ ਨੂੰ ਲੈ ਕੇ ਆਇਆ। ਸਤਿਗੁਰ ਕਹਿੰਦੇ ਇਹ ਬੱਚੇ ਕਿਸ ਦੇ ਨੇ? ਕਹਿੰਦੇ ਪਾਤਸ਼ਾਹ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੋ ਗਈ। ਕਹਿੰਦੇ ਕਿਸੇ ਨੇ ਬਚਨ ਕੀਤਾ ਸੀ? ਕਹਿੰਦੇ ਭਾਈ ਪਾਰੋ ਨੇ ਬਚਨ ਕੀਤਾ ਸੀ। ਕਹਿ ਦਿਓ ਸਤਨਾਮ।
1: ਸਤਨਾਮ।
0: ਸਤਿਗੁਰਾਂ ਨੇ ਭਾਈ ਪਾਰੋ ਵੱਲ ਦੇਖਿਆ, ਦੇਖਣ ਦਾ ਲਹਿਜ਼ਾ ਪਾਤਸ਼ਾਹ ਦਾ ਵੱਖਰਾ ਸੀ। ਕਹਿੰਦੇ ਜੇ ਗੁਰੂ ਨਾਨਕ ਦਾ ਘਰ ਉਸ ਰਜ਼ਾ ਵਿੱਚ ਨਾ ਹੋਵੇ ਨਾ, ਤੂੰ ਇਹੋ ਜਿਹੇ ਕੰਮ ਕਰਿਆ ਕਰ, ਆਖੋ ਸਤਨਾਮ।
1: ਸਤਨਾਮ।
0: ਭਾਈ ਪਾਰੋ ਨੂੰ ਸਮਝ ਆ ਗਈ ਵੀ ਸਤਿਗੁਰ ਕੀ ਕਹਿਣਾ ਚਾਹੁੰਦੇ ਨੇ। ਇਹ ਹੁਕਮ ਅਦੂਲੀ ਕੀਤੀ, ਜਦ ਸਤਿਗੁਰ ਨੇ ਕਹਿ ਦਿੱਤਾ ਤੇ ਤੂੰ ਹੁਕਮ ਦੇ ਉਲੰਘਣਾ ਕਿਉਂ ਕੀਤੀ? ਇਹ ਨਹੀਂ ਕਿਹਾ ਵੀ ਜਿਹੜਾ ਹੋ ਗਿਆ ਸੋ ਹੋ ਗਿਆ, ਅਸੀਂ ਇੱਦਾਂ ਹੀ ਕਰਨਾ, ਆਖੋ ਸਤਨਾਮ।
1: ਸਤਨਾਮ।
0: ਸਾਡਾ ਤਾਂ ਸੁਭਾਅ ਹੀ ਹੈ ਨਾ ਵੀ ਜਿਹੜਾ ਕਰ ਦਿੱਤਾ ਵੀ ਸਾਨੂੰ ਹਟਾ ਕੇ ਕੋਈ ਦੱਸੇ, ਹਮ ਕਿਸੇ ਸੇ ਕੰਮ ਨਹੀਂ, ਆਖੋ ਸਤਨਾਮ।
1: ਸਤਨਾਮ।
0: ਹੱਥ ਜੋੜ ਦਿੱਤੇ, ਦਾਤਾ ਗਲਤੀ ਹੋ ਗਈ, ਬਖਸ਼ ਦਿਓ। ਕਹਿੰਦੇ ਜੇ ਬਖਸ਼ਾਉਣਾ ਚਾਹੁੰਦਾ ਨਾ, ਜਾ ਸਭ ਕੁਛ ਛੱਡ ਕੇ ਆ ਜਾ, ਸਰੀਰ ਛੱਡਣਾ ਪੈਣਾ, ਆਖੋ ਸਤਨਾਮ।
1: ਸਤਨਾਮ।
0: ਇਤਿਹਾਸ ਸੁਣਾ ਰਹੇ ਆਪ ਜੀ ਨੂੰ, ਸਭ ਕੁਝ ਵੰਡ ਵਰਤਾ ਕੇ ਭਾਈ ਪਾਰੋ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆ ਕੇ ਬੈਠ ਗਿਆ, ਆਖੋ ਸਤਨਾਮ।
1: ਸਤਨਾਮ।
0: ਦਾਤਾ ਇਹ ਸਰੀਰ ਤੇਰਾ ਆ, ਸਵਾਸ ਤੇਰੇ ਆ, ਜਿੰਨਾ ਤੇਰਾ ਸਮਾਂ, ਜਿੰਨੀ ਤੇਰੀ ਮੌਜ ਆ ਓਨਾ ਰੱਖ ਲਈ, ਆਖੋ ਸਤਨਾਮ।
1: ਸਤਨਾਮ।
0: ਸਮਾਂ ਹੋ ਗਿਆ ਗੁਰਮੁਖੋ, ਇੱਕ ਮਿੰਟ ਜ਼ਿਆਦਾ ਹੋ ਗਿਆ, ਕੱਲ ਫਿਰ ਆਈਏ, ਇੱਕ ਇੱਕ ਨੂੰ ਹੋਰ ਨਾਲ ਲਿਆਈਏ, ਗੱਲ ਸੌਦੇ ਦੀ ਚੱਲੀ ਆ। ਇੱਥੇ ਉਹਨਾਂ ਨੂੰ ਵਸਤੂ ਮਿਲੀ ਹੈ, ਮੈਂ ਆਓ ਆਖਰੀ ਪੰਕਤੀ ਪੜ੍ਹਾਂ।

0: ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਸੋ ਸਤਿਗੁਰ ਕਿਰਪਾ ਕਰਨ। ਅਗਲਾ ਪ੍ਰੋਗਰਾਮ ਪ੍ਰਬੰਧਕ ਦੱਸਣਗੇ, ਹੋਈਆਂ ਪੱਲਾਂ ਦੀ ਖੇਮਾ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਤ ਲਾਲੋ ਤਰਖਾਣ ਚਹੇ ਕਈ ਭੁੱਖੇ ਮਰਦੇ ਨੇ ਮਤ ਲਾਲੋ ਤਰਖਾਣ ਚਹੇ ਕਈ ਭੁੱਖੇ ਮਰਦੇ ਨੇ ਉਹ ਕੁਝ ਲਹੂ ਤੇ

ਸਤਰੂਪ ਭਗਵਾਨ ਜਗਤ ਨੂੰ ਤਾਰਨੇ ਆਉਂਦੇ ਨੇ, ਸੰਤ ਰੂਪ ਭਗਵਾਨ ਜਗਤ ਨੂੰ ਤਾਰਨੇ ਆਉਂਦੇ ਨੇ, ਸੰਤ ਰੂਪ ਭਗਵਾਨ।

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਸੱਜ ਬੈਠੇ ਗੁਰਸਿੱਖ ਪਿਆਰਿਓ, ਪਿਆਰ ਸਾਹਿਬ ਫਤਿਹ ਪ੍ਰਵਾਨ ਕਰੋ ਜੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗ ਜਿਨ ਪਾਇਆ ਸੇਈ ਵਡਭਾਗੇ, ਮਹਾਂਪੁਰਖਾਂ ਦੀ ਸੰਗਤ ਭਾਗਾਂ ਨਾਲ ਪ੍ਰਾਪਤ ਹੋਇਆ ਕਰਦੀ ਹੈ। ਅੱਜ ਸੇ ਕੌਮ ਦੇ ਮਹਾਨ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਹਰਖੋਵਾਲ ਵਾਲਿਆਂ ਦੀ ਸਾਲਾਨਾ ਵਰਸੀ ਸੰਗਤ ਵੱਲੋਂ ਮਨਾਈ ਜਾ ਰਹੀ ਹੈ। ਕੁਝ ਸੰਪਰਦਾਵਾਂ ਸਿੱਖੀ ਵਿੱਚ ਐਸੀਆਂ ਹਨ ਜਿਨ੍ਹਾਂ ਦਾ ਪੰਥ ਅੰਦਰ ਬੇਹੱਦ ਸਤਿਕਾਰ ਹੈ, ਜਿਨ੍ਹਾਂ ਵਿੱਚ ਇਹ ਹਰਖੋਵਾਲ ਵਾਲੀ ਸੰਪਰਦਾ ਜੋ ਅੱਜ ਤੱਕ ਜਾਰੀ ਹੈ ਉਹਦਾ ਪੰਥ ਅੰਦਰ ਬਹੁਤ ਜ਼ਿਆਦਾ ਸਤਿਕਾਰ ਹੈ। ਮਸਤੂ ਵਾਲਾ ਸੰਪਰਦਾ, ਰਾੜੇ ਵਾਲੀ ਸੰਪਰਦਾ ਵਾਲੇ ਮਹਾਂਪੁਰਸ਼, ਦਮਦਮੀ ਟਕਸਾਲ ਦੇ ਸੰਤ ਮਹਾਂਪੁਰਸ਼, ਕੁਝ ਐਸੇ ਗਿਣੇ ਚੁਣੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਕੌਮੀ ਸੇਵਾ ਲਈ ਬਹੁਤ ਜ਼ਿਆਦਾ ਘਾਲਣਾ ਘਾਲੀ ਹੈ, ਜਿਨ੍ਹਾਂ ਦਾ ਜੀਵਨ ਕੁਰਬਾਨੀਆਂ ਧਰਮ ਪ੍ਰਚਾਰ ਦੇ ਵੱਡੇ ਖੇਤਰ ਨਾਲ ਭਰਿਆ ਪਿਆ। ਉਹਨਾਂ ਨੇ ਆਪ ਪਰਮੇਸ਼ਰ ਦਾ ਨਾਮ ਜਪਿਆ ਅਤੇ ਹੋਰਨਾਂ ਨੂੰ ਜਪਾਇਆ, ਆਪ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਅਤੇ ਹੋਰ ਸੰਗਤਾਂ ਨੂੰ ਗੁਰੂ ਦੇ ਲੜ ਲਾਇਆ। ਜਿੱਥੇ ਅੱਜ ਮਹਾਂਪੁਰਖਾਂ ਦੀ ਯਾਦ ਮਨਾਈ ਜਾ ਰਹੀ ਹੈ, ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ, ਉੱਥੇ 5 ਮਾਰਚ ਤੋਂ ਲੈ ਕੇ 12 ਮਾਰਚ ਤੱਕ ਦਾ ਜਿਹੜਾ ਹਫ਼ਤਾ ਹੈ ਇਹ ਸਿੱਖ ਸ਼ਹੀਦਾਂ ਨੂੰ ਸਮਰਪਿਤ ਹੈ, ਉਹਨਾਂ ਸੂਰਮਿਆਂ ਨੂੰ ਜਿਨ੍ਹਾਂ ਨੂੰ ਬਾਦਸ਼ਾਹ ਫਰਖੀਅਰ ਦੇ ਹੁਕਮ ਦੇ ਨਾਲ 1716 ਈਸਵੀ ਦੇ ਵਿੱਚ 100-100 ਸਿੰਘ ਰੋਜ਼ ਦਾ ਦਿੱਲੀ ਦਰਬਾਰ ਵੱਲੋਂ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ। ਬੰਦਾ ਸਿੰਘ ਬਹਾਦਰ ਦੇ ਸੂਰਵੀਰ ਸਾਥੀ ਉਹ 746 ਸਿੰਘ 100-100 ਕਰਕੇ ਫਰਖੀਅਰ ਨੇ ਰੋਜ਼ ਕਤਲ ਕੀਤੇ ਨੇ ਇਹਨਾਂ ਦਿਨਾਂ ਦੇ ਵਿੱਚ। ਤੇ ਸਿੱਖ ਕੌਮ ਦਾ ਇਹ ਥੋਕ ਵਿੱਚ ਹੋਇਆ ਕਤਲੇਆਮ ਲਗਭਗ 7 ਮਾਰਚ ਤੋਂ ਆਰੰਭ ਹੋਇਆ, 12 ਮਾਰਚ ਤੱਕ ਚੱਲਿਆ। ਬੰਦਾ ਸਿੰਘ ਨੂੰ ਇਸ ਤੋਂ ਬਾਅਦ ਜੂਨ ਦੇ ਮਹੀਨੇ ਦੇ ਵਿੱਚ ਸ਼ਹੀਦ ਕੀਤਾ ਗਿਆ। ਉਹਨਾਂ ਨੂੰ ਕੁਝ ਸਮਾਂ ਸ਼ਹਾਦਤ ਲਈ ਇੰਤਜ਼ਾਰ ਕਰਨਾ ਪਿਆ ਕਿਉਂਕਿ ਹਕੂਮਤ ਇਸ ਤਾਕ ਵਿੱਚ ਸੀ ਕਿ ਸ਼ਾਇਦ ਬਾਬਾ ਜੀ ਆਪਣੇ ਸਾਥੀਆਂ ਦੀ ਮੌਤ ਨੂੰ ਵੇਖ ਕੇ ਡੋਲ ਜਾਣ, ਪਰ ਜਿਨ੍ਹਾਂ ਨੇ ਸਿਰ ਦੇ ਕੇ ਕਲਗੀਆਂ ਵਾਲੇ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਹੋਵੇ ਉਹ ਇਸ ਸਿਧਾਂਤਕ ਪ੍ਰੀਖਿਆ ਵਿੱਚ ਕਦੇ ਵੀ ਨਹੀਂ ਸੀ ਡੋਲ ਸਕਦੇ। ਬਾਬਾ ਜੀ ਆਪਣੇ ਅੰਤਲੇ ਸਮੇਂ ਤੱਕ ਡਿੜ ਰਹੇ। ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ 2-3 ਕਵਿਤਾਵਾਂ ਆਪ ਜੀ ਨੂੰ ਸਾਂਝੀਆਂ ਕਰਨੀਆਂ ਹਨ। ਸਾਰੀ ਸੰਗਤ ਸੰਤਾਂ ਮਹਾਂਪੁਰਖਾਂ ਅਤੇ ਕੌਮ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਗਿਣ ਗਿਣ ਕੇ ਸੋਧਿਆ। ਸਮਾਣਾ, ਸਡੌਰਾ, ਠਸਕਾ, ਮੁਸਲਾਬਾਦ, ਕਪੂਰੀ, ਸੋਨੀਪਤ, ਸਾਰੇ ਪੰਜਾਬ ਦੀ ਧਰਤੀ ਉੱਤੇ ਇੱਕ ਤਰ੍ਹਾਂ ਉਹਨਾਂ ਨੇ ਕੇਸਰੀ ਝੰਡਾ ਚਲਾ ਦਿੱਤਾ। ਪਹਿਲਾ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਹੋਇਆ ਜਿਹਨੇ ਖਾਲਸਾ ਜੀ ਕੇ ਬੋਲ ਬਾਲੇ ਦੇ ਨਾਰੇ ਨੂੰ ਸਿਧਾਂਤਕ ਤੋਂ ਅਮਲੀ ਰੂਪ ਤੱਕ ਪਹੁੰਚਾਇਆ। ਬੰਦਾ ਸਿੰਘ ਬਹਾਦਰ ਦੀ ਸ਼ਕਤੀ ਦਿਨ ਬਾ ਦਿਨ ਵੱਧਦੀ ਜਾ ਰਹੀ ਸੀ। ਉਧਰ ਦਿੱਲੀ ਦਰਬਾਰ ਵੀ ਚਿੰਤਤ ਸੀ ਕਿ ਕਿਵੇਂ ਨਾ ਕਿਵੇਂ ਸਿੱਖਾਂ ਦੇ ਇਸ ਜਰਨੈਲ ਨੂੰ ਖਤਮ ਕਰ ਦੇਣਾ ਚਾਹੀਦਾ। ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਜਹਾਂਦਾਰ ਸ਼ਾਹ ਤਖ਼ਤ ਤੇ ਬੈਠਾ ਤੇ ਜਹਾਂਦਾਰ ਸ਼ਾਹ ਨੂੰ ਸੈਯਦ ਭਰਾਵਾਂ ਦੀ ਮਦਦ ਨਾਲ ਕਤਲ ਕਰਕੇ ਬੜੀ ਜਲਦੀ ਫਰਖੀਅਰ ਨੇ ਦਿੱਲੀ ਦੇ ਤਖ਼ਤ ਤੇ ਕਬਜ਼ਾ ਕਰ ਲਿਆ। ਉਹਨੇ ਆਪਣਾ ਇੱਕ ਨਵਾਂ ਅਹੁਦੇਦਾਰ ਲਾਹੌਰ ਦੀ ਧਰਤੀ ਉੱਤੇ ਗਵਰਨਰ ਦੇ ਤੌਰ ਤੇ ਨਿਯੁਕਤ ਕੀਤਾ, ਜਿਸ ਦਾ ਨਾਮ ਇਤਿਹਾਸ ਵਿੱਚ ਅਬਦੁਲ ਸਮਦ ਖਾਂ ਦਲੇਰੇ ਜੰਗ ਦੇ ਤੌਰ ਤੇ ਆਇਆ। ਇਹ ਦਲੇਰੇ ਜੰਗ ਨੇ ਵਾਅਦਾ ਕੀਤਾ ਹਰਖੀਅਰ ਦੇ ਨਾਲ ਕਿ ਮੈਂ ਸਿੱਖਾਂ ਦੇ ਉਸ ਅਣਖੀਲੇ ਜਰਨੈਲ ਬੰਦਾ ਸਿੰਘ ਬਹਾਦਰ ਨੂੰ ਬੰਨ ਕੇ ਤੇਰੇ ਦਰਬਾਰ ਵਿੱਚ ਪੇਸ਼ ਕਰਾਂਗਾ। ਅਬਦੁਲ ਸਮਦ ਖਾਂ ਬਹੁਤ ਵੱਡੀ ਫੌਜ ਲੈ ਕੇ ਰਿਆੜਕੀ, ਕਲਾਨੌਰ, ਗੁਰਦਾਸਪੁਰ ਦੇ ਇਲਾਕੇ ਵਿੱਚ ਪਹੁੰਚਿਆ। ਬਾਕੀ ਹਲਕਿਆਂ ਵਿੱਚੋਂ ਸਿੱਖਾਂ ਦੇ ਜਰਨੈਲ ਦੀ ਤਾਕਤ ਹੌਲੀ ਹੌਲੀ ਘੱਟ ਗਈ ਸੀ, ਪਰ ਇਸ ਰਿਆੜਕੀ ਦੇ ਇਲਾਕੇ ਵਿੱਚ ਖਾਲਸਾ ਜੀ ਕੇ ਬੋਲ ਬਾਲੇ ਅਜੇ ਵੀ ਕਾਇਮ ਸਨ। ਅਜੇ ਵੀ ਸਾਰੇ ਪਿੰਡਾਂ ਉੱਤੇ, ਸਾਰੀਆਂ ਸੰਪਤੀਆਂ ਉੱਤੇ ਸਿੱਖ ਰਾਜ ਦਾ ਕਬਜ਼ਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਦਾਸ ਲੰਗਰ ਦੀ ਘੜੀ ਦੀ ਸ਼ਰਨ ਲਈ ਇਹ ਸੂਰਮੇ ਅਪ੍ਰੈਲ 1715 ਨੂੰ ਇਸ ਕਿਲੇ ਦੇ ਦੁਆਲੇ ਵੱਡੀ ਖਾਈ ਪੁੱਟ ਕੇ ਉਸ ਵਿੱਚ ਦਰਿਆ ਤੋਂ ਇੱਕ ਸੂਆ ਬਣਾ ਕੇ ਪਾਣੀ ਛੱਡ ਕੇ ਆਪ ਕਿਲੇ ਅੰਦਰ ਚਲੇ ਗਏ। ਇਤਿਹਾਸ ਕਹਿੰਦਾ ਹੈ ਕਿ ਬਾਬਾ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਇੱਥੇ ਅਪ੍ਰੈਲ 1715 ਤੋਂ ਲੈ ਕੇ
15 ਦਸੰਬਰ 1715 ਤੱਕ ਲਗਭਗ 8 ਮਹੀਨੇ ਘੇਰਾ ਪਿਆ ਰਿਹਾ। ਤੁਸੀਂ ਹਿਸਾਬ ਲਾਓ, ਹਜ਼ਾਰਾਂ ਦੀ ਗਿਣਤੀ 'ਚ ਸਿੰਘ ਅੰਦਰ ਸਨ, ਅੰਦਰ ਕਿੰਨਾ ਕੁ ਦਾਣਾ ਪਾਣੀ ਸੀ, ਕਿੰਨਾ ਕੁ ਰਾਸ਼ਨ ਹੋਵੇਗਾ, ਜਿਸ ਨਾਲ 8 ਮਹੀਨੇ ਭੁੱਖਣ ਭਾਣੇ ਸਿੰਘ ਗੁਜ਼ਾਰਾ ਵੀ ਕਰਦੇ ਰਹੇ ਅਤੇ ਬਾਹਰ ਦੁਸ਼ਮਣ ਦੀਆਂ ਫੌਜਾਂ ਦਾ ਮੁਕਾਬਲਾ ਵੀ ਕਰਦੇ ਰਹੇ। ਦਰੱਖਤਾਂ ਦੇ ਪੱਤੇ ਤੱਕ ਮੁੱਕ ਗਏ, ਰਾਸ਼ਨ ਸਾਰਾ ਖਤਮ ਹੋ ਗਿਆ। ਇਤਿਹਾਸਕਾਰ ਨੇ ਤੇ ਇੱਥੋਂ ਤੱਕ ਲਿਖਿਆ ਕਿ ਕਈ ਸਿੰਘਾਂ ਨੇ ਆਪਣੇ ਘੋੜਿਆਂ ਦਾ ਮਾਸ ਹੀ ਚੀਰ ਚੀਰ ਕੇ ਖਾਧਾ। ਜੰਗ ਵਿੱਚ ਘੋੜਾ ਸਿੰਘ ਦਾ ਜੀਵਨ ਸਾਥੀ ਹੋਇਆ ਕਰਦਾ, ਆਪਣੇ ਭਰਾ ਨਾਲੋਂ ਵੱਧ ਪਿਆਰ ਕਰਦਾ ਇੱਕ ਸੂਰਮਾ ਆਪਣੇ ਘੋੜੇ ਨੂੰ, ਪਰ ਜਦੋਂ ਭੁੱਖ ਅੱਗੇ ਪੇਸ਼ ਨਾ ਗਈ, ਸੂਰਮਿਆਂ ਨੇ ਆਪਣੇ ਭਰਾ ਦਾ ਕਤਲ ਕਰਨ ਲੱਗਿਆ ਇੱਕ ਵਾਰੀ ਕਿਹਾ, ਸੋਹਣਿਆ ਸਿਆ ਮੈਦਾਨਾਂ ਦਾ ਸਾਥੀ ਹੈ ਤੂੰ, ਪਰ ਅੱਜ ਤੇਰੇ ਮਾਸ ਨੂੰ ਖਾ ਕੇ ਜੀਵਨ ਦੀ ਅੱਗ ਨੂੰ 2 ਘੜੀ ਤੱਕ ਹੋਰ ਝੁਲਕਾ ਦੇਣ ਦਾ ਯਤਨ ਕਰਾਂਗੇ। ਕਈ ਬੰਦੇ ਪੁੱਛਦੇ ਨੇ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਸਿੱਖ ਧਰਮ ਵਿੱਚ ਇਸ ਬਾਰੇ ਅਜੇ ਤੱਕ ਕੋਈ ਸਿਧਾਂਤਕ ਸਪਸ਼ਟ ਫੈਸਲਾ ਨਹੀਂ। ਮਹਾਰਾਜ ਨੇ ਕਿਹਾ ਕਿ ਕੁੱਠਾ ਨਹੀਂ ਖਾਣਾ ਸਾਡੀ ਰਹਿਤ ਮਰਿਆਦਾ ਵਿੱਚ, ਇਸ ਪਾਸੇ ਸਪਸ਼ਟ ਹੈ। ਪਰ ਜਿਨ੍ਹਾਂ ਸਿੰਘਾਂ ਨੂੰ ਮਜਬੂਰੀ ਵਿੱਚ ਖਾਣਾ ਪਿਆ ਉਹਨਾਂ ਨੂੰ ਸਤਿਗੁਰਾਂ ਨੇ ਮਾਫ ਕੀਤਾ। ਜਿਹੜੇ ਵਿਚਾਰੇ ਐਵੇਂ ਸ਼ਗਲ ਦੇ ਤੌਰ ਤੇ ਛਕੀ ਜਾਂਦੇ ਨੇ ਰੋਲ ਖੁਰਾਕ ਦੀ ਜਗ੍ਹਾ, ਉਹਨਾਂ ਵਾਸਤੇ ਕੋਈ ਬਹੁਤੀ ਚੰਗੀ ਗੱਲ ਨਹੀਂ ਸਮਝੀ ਗਈ। ਇਹਨਾਂ ਸਿੰਘਾਂ ਨੇ ਮਜਬੂਰੀ ਦੇ ਵਿੱਚ ਦਰਖਤਾਂ ਦੇ ਪੱਤੇ ਵੀ ਖਾਧੇ ਨੇ, ਪਰ ਇਹਨਾਂ ਸੂਰਮੇ 'ਚ ਸਿਰ ਕਹਿੰਦਾ ਕਿ ਜਦੋਂ ਮਰਦੇ ਨੇ ਉਦੋਂ ਮਰਨ ਲੱਗੇ ਆਪਣੀ ਬੰਦੂਕ ਦਾ ਘੋੜਾ ਦੁਸ਼ਮਣ ਵੱਲ ਕਰਕੇ ਗੋਲੀ ਬਾਗ ਦਿੰਦੇ ਨੇ। ਮਰਨ ਤੋਂ ਪਹਿਲਾਂ ਇੱਕ ਸਿੱਖ ਸਿਪਾਹੀ ਆਪਣੀ ਬੰਦੂਕ ਦੇ ਨਾਲ ਕਈ ਸੈਂਕੜੇ ਨੂੰ ਮੌਤ ਦੇ ਘਾਟ ਉਤਾਰ ਦਿੰਦਾ। 8 ਮਹੀਨੇ ਦਾ ਲੰਬਾ ਘੇਰਾ ਹਕੂਮਤ ਨੇ ਨਵੀਂ ਚਾਲ ਦਾ ਪਾਸਾ ਸੁੱਟਿਆ। ਇਹਨਾਂ ਨੇ ਚਿੱਠੀ ਲਿਖ ਕੇ ਬੰਦਾ ਸਿੰਘ ਬਹਾਦਰ ਨੂੰ ਅੰਦਰ ਭੇਜੀ ਕਿ ਜੇਕਰ ਤੁਸੀਂ ਸਾਡੀ ਈਨ ਮੰਨ ਲਵੋ, ਅਸੀਂ ਤੁਹਾਨੂੰ ਗ੍ਰਿਫਤਾਰ ਨਹੀਂ ਕਰਾਂਗੇ, ਬਾ ਇੱਜ਼ਤ ਤੁਹਾਨੂੰ ਇੱਥੋਂ ਲਾਹੌਰ ਤੋਂ ਦਿੱਲੀ ਲਿਜਾਇਆ ਜਾਵੇਗਾ, ਤੁਹਾਨੂੰ ਗੁਜ਼ਾਰੇ ਜੋਗੀ ਜ਼ਮੀਨ ਦਿੱਤੀ ਜਾਵੇਗੀ। ਸਿੱਖ ਕੌਮ ਦੇ ਵਿੱਚ 2 ਧੜੇ ਬਣ ਗਏ, ਇੱਕ ਬਾਬਾ ਬਲੋਚ ਸਿੰਘ ਦਾ ਧੜਾ ਸੀ, ਇੱਕ ਬੰਦਾ ਸਿੰਘ ਬਹਾਦਰ ਦਾ ਧੜਾ ਸੀ। ਇੱਕ ਧੜਾ ਕਹਿੰਦਾ ਸੀ ਕਿ ਗਲੀ ਦਾ ਦਰਵਾਜ਼ਾ ਖੋਲ ਦੇਣਾ ਚਾਹੀਦਾ, ਦੂਜੇ ਧੜੇ ਦੀ ਰਾਏ ਸੀ ਕਿ ਇੰਤਜ਼ਾਰ ਕਰੋ, ਜੰਮ ਕੇ ਲੜੋ ਅਤੇ ਲੜਦੇ ਲੜਦੇ ਸ਼ਹਾਦਤ ਦਾ ਬਾਟਾ ਛੱਕ ਜਾਓ। ਪਰ ਬਹੁਮਤ ਇਸ ਪਾਸੇ ਜ਼ਿਆਦਾ ਹੋ ਗਿਆ ਕਿ ਗਲੀ ਦਾ ਦਰਵਾਜ਼ਾ ਖੋਲ ਦੇਣਾ ਚਾਹੀਦਾ। ਲੋਕਤੰਤਰੀ ਮਰਿਆਦਾ ਦਾ ਸਵਾਗਤ ਕੀਤਾ ਖਾਲਸਾ ਪੰਥ ਨੇ, ਬਾਬਾ ਬਲੋਚ ਸਿੰਘ ਦੀ ਅਗਵਾਈ ਵਿੱਚ ਗਲੀ ਦਾ ਦਰਵਾਜ਼ਾ ਖੋਲ ਦਿੱਤਾ ਗਿਆ। ਉਹੀ ਗੱਲ ਸੀ ਜਿਸ ਦੀ ਆਸ ਸੀ। ਭੁੱਖੇ ਸ਼ੇਰਾਂ ਉੱਤੇ ਮੁਗਲ ਦੇ ਸਿਪਾਹੀ ਟੁੱਟ ਕੇ ਪੈ ਗਏ, ਭੁੱਖਣ ਭਾਣੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 300 ਸਿੰਘਾਂ ਨੂੰ ਹੱਥ ਪੈਰ ਬੰਨ੍ਹ ਕੇ ਮੁਗਲ ਸਿਪਾਹੀਆਂ ਦੇ ਅੱਗੇ ਸੁੱਟ ਦਿੱਤਾ ਗਿਆ। ਉਹਨਾਂ ਨੇ ਆਪਣੀਆਂ ਤਲਵਾਰਾਂ ਦੇ ਨਾਲ ਸਿੰਘਾਂ ਨੂੰ ਕੀਮਾ ਕੀਮਾ ਕਰਕੇ ਸ਼ਹੀਦ ਕਰ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਨੂੰ ਅਰੈਸਟ ਕਰ ਲਿਆ ਗਿਆ, ਉਹਦੇ ਹੱਥਾਂ ਤੇ ਹੱਥਕੜੀਆਂ ਲਾ ਕੇ, ਪੈਰਾਂ 'ਚ ਬੇੜੀਆਂ ਪਾ ਕੇ, ਉਹਨੂੰ ਇੱਕ ਪਿੰਜਰੇ ਵਿੱਚ ਕੈਦ ਕਰਕੇ ਹਾਥੀ ਤੇ ਚੜਾ ਲਿਆ ਗਿਆ। 3000 ਸਿੰਘਾਂ ਦੇ ਸਿਰ ਮੇਜਿਆਂ ਤੇ ਟੰਗ ਲਏ ਗਏ, ਗੱਡਿਆਂ ਤੇ ਰੱਖ ਕੇ ਬਾਕੀ ਦੇ ਸਿੰਘਾਂ ਨੂੰ ਨੂੜ ਕੇ ਹੱਥ ਪੈਰ ਬੰਨ੍ਹ ਕੇ ਇਹ ਸ਼ਹੀਦਾਂ ਦਾ ਜਲੂਸ ਲਾਹੌਰ ਵੱਲ ਜਾ ਰਿਹਾ। ਸਿੱਖ ਕੌਮ ਦਾ ਪਹਿਲਾ ਜਲੂਸ, ਜਿੰਦਾ ਸ਼ਹੀਦਾਂ ਦਾ ਜਲੂਸ, ਜਿਸ ਜਲੂਸ ਦੀ ਅਗਵਾਈ ਸਿੱਖ ਕੌਮ ਦਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਕਰ ਰਿਹਾ। ਇਹ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੇ ਕਦੇ ਵੀ ਦੁਸ਼ਮਣ ਦੀ ਨਹੀਂ ਮੰਨੀ, ਜੋ ਸਿੱਖ ਦਾ ਸਿਰ ਜਾਲ ਲੱਗੇ ਕਦੇ ਵੀ ਨਹੀਂ ਚੁੱਕਿਆ, ਅੱਜ ਉਹਦੇ ਹੱਥ ਪੈਰ ਬੰਨੇ ਹੋਏ ਨੇ, ਉਹਦੀ ਛਾਤੀ ਜ਼ਮੀਰਾਂ ਨਾਲ ਜਕੜੀ ਹੋਈ ਹੈ, ਉਹਦੇ ਸਿਰ ਤੋਂ ਪੈਰਾਂ ਤੀਕ ਮੋਟੇ ਮੋਟੇ ਸੰਗਲ ਨੇ। ਫਿਰ ਵੀ 2 ਮੁਗਲ ਅਫਸਰ ਇਹਨਾਂ ਸੰਗਲਾਂ ਨਾਲ ਜੁੜੇ ਹੋਏ ਨੇ, ਇਸ ਕਰਕੇ ਜੁੜੇ ਹੋਏ ਨੇ, ਜੇ ਬੰਦਾ ਸਿੰਘ ਬਹਾਦਰ ਕਿਤੇ ਭੱਜਣ ਦੀ ਕੋਸ਼ਿਸ਼ ਕੀਤੇ ਤਾਂ ਇਹ 2 ਮੁਗਲ ਅਫਸਰ ਬੰਦਾ ਸਿੰਘ ਦੀ ਛਾਤੀ ਵਿੱਚ ਛੁਰੇ ਮਾਰ ਕੇ ਇਹਨੂੰ ਥਾਂ ਤੇ ਹੀ ਖਤਮ ਕਰ ਦੇਣ। ਬੰਦਾ ਸਿੰਘ ਕੈਦ ਹੈ, ਪਿੰਜਰੇ ਵਿੱਚ ਪਾਇਆ ਹੋਇਆ, ਪਰ ਦੁਸ਼ਮਣ ਨੂੰ ਅਜੇ ਵੀ ਬੰਦਾ ਸਿੰਘ ਦਾ ਭੈਸ ਪਾ ਰਿਹਾ। ਕਿਤੇ ਇਹ ਕੈਦੀ ਖਾਲਸਾ ਫਿਰ ਵੱਡਾ ਵੱਡਾ ਝੰਡਾ ਨਾ ਚੁੱਕ ਲਵੇ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਜਿੰਦਾ ਸ਼ਹੀਦ ਸਾਥੀਆਂ ਦਾ ਜਲੂਸ ਲਾਹੌਰ ਦੀ ਧਰਤੀ ਤੇ ਖਾਲਸਾ ਪੰਥ ਦੇ ਸੂਰਬੀਰ ਇਸ ਤਰ੍ਹਾਂ ਲੰਘੇ ਜਾ ਰਹੇ ਹਨ।

अज ओ शेर मारे पिंजरे

ਸਿਆਸੀ ਮੰਡੀ ਵਾਲਾ ਇਹ ਵਰਤਨਾਮਾ ਪੁਸਤਕ ਵਿੱਚ ਲਿਖਦਾ ਹੈ ਕਿ ਮੈਂ ਵੀ ਸਿੱਖਾਂ ਦੇ ਉਸ ਵੱਡੇ ਜਲੂਸ ਨੂੰ ਵੇਖਣ ਵਾਸਤੇ ਗਿਆ। ਦਿੱਲੀ ਦੇ ਲੋਕ ਆਪਣੀਆਂ ਬਿਲਡਿੰਗਾਂ ਤੇ ਆਪਣੇ ਕੋਠੀਆਂ ਤੇ ਵੱਡੀਆਂ ਇਮਾਰਤਾਂ ਤੇ ਚੜ੍ਹ ਕੇ ਸਿੱਖਾਂ ਦੇ ਇਸ ਵੱਡੇ ਜਲੂਸ ਨੂੰ ਵੇਖ ਰਹੇ ਸਨ ਤੇ ਕੋਈ ਟੀਚਰ ਵਿੱਚ ਕਹਿ ਦਿੰਦਾ, ਓਏ ਸਿੱਖੋ ਤੁਸੀਂ ਫੜੇ ਗਏ ਹੋ, ਮਾਰੇ ਜਾਓਗੇ, ਤੁਸੀਂ ਕਤਲ ਕਰ ਦਿੱਤੇ ਜਾਓਗੇ, ਕਿਉਂਕਿ ਫਰਕ ਸ਼ੀਅਰ ਦਾ ਰਾਜ ਹੈ। ਤੇ ਕੈਦ ਕੀਤੇ ਹੋਏ ਸਿੱਖ ਅੱਗੋਂ ਕਹਿੰਦੇ, ਜਦੋਂ ਅਸੀਂ ਰਾਜ ਕਰਦੇ ਸਾਂ ਉਦੋਂ ਵੀ ਕਿਸੇ ਤੋਂ ਨਹੀਂ ਡਰੇ, ਅੱਜ ਦੇ ਭੁੱਖਣ ਭਾਣੇ ਤੁਹਾਡੇ ਕਰਜ਼ੇ ਆ ਗਏ ਆ ਤੇ ਹੁਣ ਵੀ ਨਹੀਂ ਡਰਦੇ, ਮੌਤ ਨੂੰ ਹੱਸ ਹੱਸ ਕੇ ਗਲ ਨਾਲ ਲਾਵਾਂਗੇ। ਇਹਨਾਂ ਸਿੰਘਾਂ ਨੂੰ ਲਿਜਾ ਕੇ ਫਰਕ ਸ਼ੀਅਰ ਅੱਗੇ ਪੇਸ਼ ਕੀਤਾ ਗਿਆ। ਬੰਦਾ ਸਿੰਘ ਬਹਾਦਰ ਅਤੇ ਉਹਦੇ ਨਾਲ ਕੁਝ ਚੋਣਵੇਂ ਸਿੰਘ ਜਿਨ੍ਹਾਂ ਵਿੱਚ ਬਾਬਾ ਬਾਲ ਸਿੰਘ, ਵਿਨੋਦ ਸਿੰਘ, ਕਾਹਨ ਸਿੰਘ ਆਦਿ ਸ਼ਾਮਲ ਸਨ, ਇਹਨਾਂ ਨੂੰ ਇਬਰਾਹਿਮ ਮੀਰ ਆਤਿਸ਼ ਦੇ ਸਪੁਰਦ ਕਰ ਦਿੱਤਾ ਗਿਆ। ਇਹਨਾਂ ਵਾਸਤੇ ਵੱਖਰਾ ਕੈਦਖਾਨਾ ਬਣਾਇਆ ਗਿਆ। ਬਾਕੀ ਦੇ 694 ਸਿੰਘਾਂ ਨੂੰ ਸਰਬਰਾਹ ਖਾਨ ਕੋਤਵਾਲ ਦੇ ਹਵਾਲੇ ਕਰ ਦਿੱਤਾ ਗਿਆ ਕਿ ਇਹਨਾਂ ਨੂੰ ਪਹਿਲਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਖਾਫੀ ਖਾਂ ਆਪਣੀ ਪੁਸਤਕ ਦਾ ਹਵਾਲਾ ਦਿੰਦਾ ਹੋਇਆ ਪੰਨਾ ਨੰਬਰ 766 ਤੇ ਲਿਖਦਾ ਹੈ ਕਿ ਮੈਂ ਵੀ ਸਿੱਖਾਂ ਦਾ ਤਮਾਸ਼ਾ ਇੱਕ ਕਤਲ ਵੇਖਣ ਲਈ ਕਤਲਗਾਹ ਵਿੱਚ ਚਲਿਆ ਗਿਆ। ਉਹ ਸਿੱਖਾਂ ਦੇ ਕਤਲ ਨੂੰ ਤਮਾਸ਼ਾ ਇੱਕ ਕਤਲ ਇਸ ਕਰਕੇ ਕਹਿੰਦਾ ਹੈ ਕਿਉਂਕਿ ਸਿੱਖ ਆਪਣੀ ਮੌਤ ਨੂੰ ਵੀ ਤਮਾਸ਼ਾ ਹੀ ਸਮਝਦੇ ਸਨ। ਉਹੀ ਕੌਮ ਮਰ ਸਕਦੀ ਹੈ ਖਾਲਸਾ ਜੀ ਜਿਸ ਕੌਮ ਨੇ ਆਪਣੀ ਮੌਤ ਨੂੰ ਤਮਾਸ਼ਾ ਸਮਝ ਲਿਆ ਹੋਵੇ, ਤੇ ਜਿਹੜੀ ਕੌਮ ਮੌਤ ਤੋਂ ਡਰਦੀ ਹੋਵੇ, ਲੁਕਦੀ ਹੋਵੇ, ਉਹ ਕਦੇ ਆਪਣੇ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਇਆ ਕਰਦੀ। ਇੰਨੇ ਚਿਰ ਨੂੰ ਮੁਗਲਾਂ ਨੇ ਹੁਕਮ ਦਿੱਤਾ ਕਿ 100 ਸਿੰਘ ਰੋਜ਼ ਕਤਲ ਕੀਤਾ ਜਾਏ। ਪਹਿਲਾ ਜਥਾ 5 ਮਾਰਚ 1716 ਨੂੰ ਕਤਲਗਾਹ ਵਿੱਚ ਪੇਸ਼ ਹੋਇਆ। ਹਰ ਇੱਕ ਸਿੱਖ ਥੋੜੇ ਸੋ ਰਿਹਾਲ, ਸਤਿ ਸ੍ਰੀ ਅਕਾਲ, ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਕੋਏ ਦੇ ਨਾਰੇ ਮਾਰ ਰਿਹਾ ਸੀ। ਹਰ ਇੱਕ ਦੇ ਮੂੰਹ ਤੇ ਜਿੱਤ ਜਿੱਤ ਲਾਲੀਆਂ ਚੜੀਆਂ ਹੋਈਆਂ ਸਨ। ਖਾਫੀ ਖਾਂ ਇੱਕ ਮੁਗਲ ਇਤਿਹਾਸਕਾਰ ਹੈ, ਦੁਸ਼ਮਣ ਦਾ ਬੰਦਾ ਹੋ ਕੇ ਵੀ ਉਹ ਸਿੱਖਾਂ ਦੇ ਕਿਰਦਾਰ ਦੀ ਸਿਫਤ ਕਰਦਾ ਹੋਇਆ ਕਹਿੰਦਾ, ਇਹ ਬੇਦਾਗ ਜੀਵਨ ਵਾਲੇ ਲੋਕ, ਕਿਸੇ ਦੀ ਮਾਂ ਧੀ ਭੈਣ ਵੱਲ ਬੁਰੀ ਨਜ਼ਰ ਨਾਲ ਨਾ ਤੱਕਣ ਵਾਲੇ ਲੋਕ, ਛੋਲੀਆਂ ਦੀਆਂ ਮੁੱਠਾਂ ਨੂੰ ਭੁੱਜੇ ਹੋਏ ਬਦਾਮ ਕਹਿ ਕੇ ਛੱਕਣ ਵਾਲੇ ਗ੍ਰਿਸ਼ਤੀ ਅਤੇ ਸਿਰੜੀ ਯੋਧੇ ਹੱਸ ਹੱਸ ਕੇ ਮੌਤ ਨੂੰ ਗਾਲਾਂ ਲਾ ਰਹੇ ਸਨ। ਉਹ ਇੱਕ ਸਿੱਖ ਬੱਚੇ ਦੀ ਕਹਾਣੀ ਦੱਸਦਾ ਹੋਇਆ ਕਹਿੰਦਾ ਹੈ ਕਿ ਜਿਸ ਵੇਲੇ ਜ਼ਕਰੀਆ ਖਾਨ ਨੇ ਲਾਹੌਰ ਦੇ ਇਰਦ ਗਿਰਦ ਪਿੰਡਾਂ ਵਿੱਚੋਂ ਸਿੱਖਾਂ ਦਾ ਸ਼ਿਕਾਰ ਕੀਤਾ, ਭੁਲੇਖੇ ਨਾਲ ਉਹ ਇੱਕ ਹਿੰਦੂ ਪਰਿਵਾਰ ਦੇ ਬੱਚੇ ਨੂੰ ਵੀ ਪਕੜ ਲਿਆਇਆ। ਇਸ ਬੱਚੇ ਨੇ ਨਵਾਂ ਨਵਾਂ ਅੰਮ੍ਰਿਤ ਛਕਿਆ ਤੇ ਸਿੰਘ ਸਜਿਆ। ਇਹਨੇ ਨਾਂ ਰੱਖਿਆ ਭੀਮ ਚੰਦ ਤੋਂ ਭੀਮ ਸਿੰਘ। ਇਹ ਸੂਰਮੇ ਨੂੰ ਸ਼ਹਾਦਤ ਦਾ ਬੜਾ ਚਾਅ ਏ। ਅੱਜ ਜਿਹੜਾ ਦੂਜਾ ਜਥਾ ਕਤਲਗਾਹ ਵਿੱਚ ਆਇਆ ਉਹਨਾਂ ਵਿੱਚ ਇਹ ਸਿੱਖ ਬੱਚਾ ਵੀ ਸ਼ਾਮਲ ਹੈ। 16-17 ਸਾਲ ਦਾ ਗੱਭਰੂ ਹੈ, ਮਾਂ ਨੇ ਆਪਣੇ ਮੂੰਹ ਦੀਆਂ ਬੋਟੀਆਂ ਪਾ ਪਾ, ਵਿਧਵਾ ਮਾਈ ਨੇ ਆਪਣੇ ਮੂੰਹ ਦੀਆਂ ਗ੍ਰਹੀਆਂ ਪਾ ਪਾ ਆਪਣੇ ਪੁੱਤ ਨੂੰ ਪਾਲਿਆ। 16-17 ਸਾਲ ਦਾ ਬੱਚਾ ਹੋਇਆ, ਬੜੇ ਚਾਵਾਂ ਨਾਲ ਮਾਈ ਨੇ ਇਸਦਾ ਵਿਆਹ ਕੀਤਾ। ਅਜੇ ਘਰ ਵਾਲੀ ਦੇ ਸ਼ਗਨਾਂ ਦੀ ਮਹਿੰਦੀ ਵੀ ਫਿੱਕੀ ਨਹੀਂ ਸੀ ਪਈ, ਜ਼ਕਰੀਆ ਖਾਨ ਦੀਆਂ ਫੌਜਾਂ ਆਉਣ ਪਈਆਂ। ਭੀਮ ਸਿੰਘ ਨੂੰ ਗ੍ਰਿਫਤਾਰ ਕਰਕੇ ਸਿੱਖਾਂ ਦੇ ਜਥੇ ਵਿੱਚ ਸ਼ਾਮਲ ਕਰ ਲਿਆ ਗਿਆ। ਇਹਦੀ ਮਾਂ ਨੇ ਸੋਚਿਆ, ਪੁੱਤ ਮਾਰ ਦੇਣਾ ਜ਼ਾਲਮਾਂ ਨੇ, ਨੂੰਹ ਨੇ ਰੰਡੀ ਹੋ ਦਿਆ ਤੇ ਕਿਵੇਂ ਨਾ ਕਿਵੇਂ ਮੈਂ ਮਿੰਟ ਤਰਲਾ ਕਰਨਾ ਆਪਣੇ ਪੁੱਤ ਨੂੰ ਵਿਚਾਲਾ। ਸਜਦਾ ਨੇ ਵੱਡੀ ਮਦਦ ਕੀਤੀ ਸੀ ਫਰਕੀਅਰ ਬਾਦਸ਼ਾਹ ਦੀ ਰਾਜਾ ਬਣਨ ਵੇਲੇ। ਇਹਨਾਂ ਸਜਦਾ ਵਿੱਚੋਂ ਇੱਕ ਵੱਡਾ ਵਜ਼ੀਰ ਸੀ ਅਬਦੁੱਲਾ ਖਾਂ। ਅਬਦੁੱਲਾ ਖਾਂ ਦਾ ਇੱਕ ਹਿੰਦੂ ਅਹਿਲਕਾਰ ਸੀ, ਇਹਦਾ ਨਾਂ ਇਤਿਹਾਸ ਵਿੱਚ ਆਇਆ ਰਤਨ ਚੰਦ। ਇਹ ਰਤਨ ਚੰਦ ਨੂੰ ਮਾਈ ਜਾਣਦੀ ਸੀ, ਮਾਈ ਨੇ ਰਤਨ ਚੰਦ ਕੋਲ ਸਿਫਾਰਿਸ਼ ਕੀਤੀ, ਰਤਨ ਚੰਦ ਨੇ ਅਬਦੁੱਲਾ ਖਾਂ ਕੋਲ ਸਿਫਾਰਿਸ਼ ਕੀਤੀ, ਅਬਦੁੱਲਾ ਖਾਂ ਨੇ ਫਰਕੀਅਰ ਕੋਲ ਸਿਫਾਰਿਸ਼ ਕੀਤੀ ਕਿ ਇਸ ਬੱਚੇ ਨੂੰ ਬਖਸ਼ ਦੇਣਾ ਚਾਹੀਦਾ ਕਿਉਂਕਿ ਇਹਦਾ ਸਿੱਖਾਂ ਨਾਲ ਬਹੁਤਾ ਸੰਬੰਧ ਨਹੀਂ, ਨਵਾਂ ਨਵਾਂ ਅੰਮ੍ਰਿਤ ਛਕਿਆ, ਹੌਲੀ ਹੌਲੀ ਆਪੇ ਸਿੱਖੀ ਤੋਂ ਪਾਸੇ ਹੋ ਜਾਏਗਾ। ਲੋ ਸੁਣੋ, ਪ੍ਰੇਮ ਦੇ ਨਾਲ ਪਹੁੰਚ ਕੇ ਫਰਕੀਅਰ ਦੇ ਦਰਬਾਰ ਵਿੱਚ ਰੋ ਪਿੱਟ ਕੇ ਇਸ ਮਾਤਾ ਨੇ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਇੱਕ ਤਰਲਾ ਹੈ ਆਇਆ ਲਿਆ ਬਈ।

ਗੁਲਾਮ ਤੇ ਨਿੱਤ ਦੇ ਸੁਰੇਯਤ ਤੂੰ ਸਾਡਾ

ਸੁਣ ਕੇ ਮਾਤਾ ਦੀ ਸੂਰਾ ਬਾਗ ਸ਼ੇਰ ਦੇ ਕੱਟਿਆ ਗੱਲ ਸੁਣ ਕੇ ਮਾਤਾ ਦੀ ਸੂਰਾ ਬਾਗ ਸ਼ੇਰ ਦੇ ਕੱਟਿਆ ਅਸੀਂ ਭਰਮੀ ਮੌਤ ਕੁੜੀ ਸੂਰਮਾ ਮੌਤ ਵੇਖਣਾ ਭੱਜਿਆ ਅਸੀਂ ਭਰਮੀ ਮੌਤ ਕੁੜੀ ਸੂਰਮਾ ਮੌਤ ਵੇਖਣਾ ਭੱਜਿਆ ਤੂੰ ਦੇਰ ਲਗਾਈ ਕਰੋ ਕਤਲ ਜਲਾਦੇ ਵੇ ਐਵੇਂ ਝੂਠ ਬੋਲਦੀ ਮਾਈ ਕਰੋ ਕਤਲ ਜਲਾਦੇ ਵੇ ਐਵੇਂ ਝੂਠ ਬੋਲ

ਜਦੋਂ ਮਾਂ ਦੀ ਕੋਈ ਪੇਸ਼ ਨਾ ਗਈ ਪੁੱਤ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ। ਉਹਦੇ ਘਰ ਜਵਾਨੀ ਉਹਦੀ ਜੀਵਨ ਸਾਥਣ ਸ਼ਗਨਾਂ ਦਾ ਚੂੜਾ ਸ਼ਗਨਾਂ ਦੀ ਮਹਿੰਦੀ ਲਾਈ ਆਪਣੇ ਪਤੀ ਅੱਗੇ ਹੱਥ ਜੋੜ ਕੇ ਖੜ ਗਈ। ਇਹਨੇ ਬਹੁਤ ਪਿਆਰ ਭਰੀ ਬੇਨਤੀ ਕੀਤੀ, ਹੇ ਮੇਰੇ ਪ੍ਰੀਤਮ ਜੀਓ ਮੇਰੇ ਤੇ ਹੀ ਤਰਸ ਕਰੋ, ਮੈਂ ਤੁਹਾਤੋਂ ਬਿਨਾਂ ਆਪਣੀ ਜ਼ਿੰਦਗੀ ਕਿਵੇਂ ਕੱਟਾਂਗੀ। ਮੇਰੇ ਸ਼ਗਨਾਂ ਦੀ ਮਹਿੰਦੀ ਨਾ ਖਾਕ ਮਿਲਾਮੀ, ਮੇਰੇ ਸ਼ਗਨਾਂ ਦੀ ਮਹਿੰਦੀ ਨਾ ਖਾਕ ਮਿਲਾਮੀ, ਮੇਰੇ ਕੋਮਲ ਦਿਲ ਵਿੱਚ ਹਾਏ ਤੀਰ ਨਾ ਮਾਰੀ, ਮੇਰੇ ਕੋਮਲ ਦਿਲ ਵਿੱਚ ਹਾਏ ਤੀਰ ਨਾ ਮਾਰੀ। ਸੌ ਜੁੜੀ ਚ ਲੱਗੀਆਂ ਤੂੰ ਤੋੜ ਨਿਭਾਵੀ, ਉਹ ਸੌ ਜੁੜੀ ਚ ਲੱਗੀਆਂ ਤੂੰ ਤੋੜ ਨਿਭਾਵੀ। ਜਦੋਂ ਜਵਾਨ ਪਤਨੀ ਨੇ ਭੀਮ ਚੰਦ ਦੇ ਸਾਹਮਣੇ ਭੀਮ ਸਿੰਘ ਬਣ ਚੁੱਕਾ ਸੂਰਮਾ ਆਪਣੀ ਜਵਾਨੀ ਦਾ ਤਰਲਾ ਪਾਇਆ, ਉਦੋਂ ਭੀਮ ਸਿੰਘ ਨੇ ਆਖਿਆ, ਅੱਛਾ ਅਜੇ ਪਰਸੋਂ ਤੇਰਾ ਮੇਰਾ ਵਿਆਹ ਹੋਇਆ, ਤੈਨੂੰ ਮੇਰੇ ਨਾਲ ਇੰਨਾ ਪਿਆਰ ਹੋ ਗਿਆ ਤੂੰ ਮੇਰੇ ਬਿਨਾਂ ਬਚ ਨਹੀਂ ਸਕਦੀ। ਪਰ ਜਿਸ ਬਾਜਾ ਵਾਲੇ ਦਾ ਅੰਮ੍ਰਿਤ ਛਕਿਆ ਸਿਰ ਦੇ ਕੇ ਮੈਂ ਵੀ ਉਹਦੇ ਬਿਨਾਂ ਨਹੀਂ ਰਹਿ ਸਕਿਆ। ਪਿਆ ਕਿਵੇਂ ਤੇਰਾ ਸਜਣੀ ਤੈਨੂੰ ਪਿਆਰਾ, ਇਵੇਂ ਮੇਰਾ ਪ੍ਰੀਤਮ ਮੈਨੂੰ ਪ੍ਰਾਣ ਆਧਾਰਾ। ਟੱਚ ਬਦਲੇ ਹੀਰਾ ਕੋਈ ਤਜ ਦਾ ਚੱਕਿਆ, ਟੱਚ ਬਦਲੇ ਹੀਰਾ ਕੋਈ ਤਜ ਦਾ ਚੱਕਿਆ। ਇਹ ਫਾਨੀ ਰਿਸ਼ਤਾ ਉਹ ਨਿੱਤ ਦਾ ਸਹਾਰਾ, ਇਹ ਫਾਨੀ ਰਿਸ਼ਤਾ ਉਹ ਨਿੱਤ ਦਾ ਸਹਾਰਾ। ਜਿੱਥੇ ਮਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੂਰਮੇ ਨੇ, ਉੱਥੇ ਆਪਣੀ ਜੀਵਨ ਸਾਥਣ ਨੂੰ ਵੀ ਪਿੱਛੇ ਮੋੜ ਕੇ ਹੱਸਦੇ ਹੱਸਦੇ ਸ਼ਹਾਦਤ ਦਾ ਬਾਟਾ ਇਹ ਉਹ ਛੱਕ ਗਿਆ।

ਦੁਨੀਆ ਭਰ ਵਿੱਚ ਖਾਲਸਾ ਜੀ ਦਾ 300 ਸਾਲਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਭਾਗੇ ਮੌਕੇ ਤੇ ਸੁਰਜੀਤ ਬਿੰਦ ਰੱਖਿਆ, ਅਤੁਲ ਸ਼ਰਮਾ ਤੇ ਸ਼ਮਸ਼ੇਰ ਸੰਧੂ ਵੱਲੋਂ ਪੇਸ਼ ਹੈ ਧਾਰਮਿਕ ਗੀਤਾਂ ਦੀ ਇਹ ਕੈਸਟ। ਜਨਮ ਦਿਹਾੜਾ ਖਾਲਸੇ ਦਾ ਤੁਸੀਂ ਕਰੋ ਤਿਆਰੀ, ਜਨਮ ਦਿਹਾੜਾ ਖਾਲਸੇ ਦਾ ਤੁਸੀਂ ਕਰੋ ਤਿਆਰੀ।

ਹੋਵੇ ਦੇਹ ਉਸ ਵੇਲੇ ਉਹ ਅਕਾਲ ਪੁਰਖ ਕਿਸੇ ਨਾ ਕਿਸੇ ਨੂੰ ਇਸ ਸੰਸਾਰ ਤੇ ਭੇਜਦਾ। ਕਲਯੁਗ ਵਿੱਚ ਜਦ ਜ਼ੁਲਮ ਔਰ ਪਾਪਾਂ ਦੀ ਅੱਤ ਹੋਈ ਧਰਤੀ ਨੇ ਪੁਕਾਰ ਕੀਤੀ ਤਾਂ ਉਸ ਵੇਲੇ ਉਸ ਅਕਾਲ ਪੁਰਖ ਨੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਬਿਠਾਇਆ। ਇਸ ਸੰਸਾਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਔਰ ਸਭ ਤੋਂ ਵੱਡਾ ਕੰਮ ਇਹ ਕੀਤਾ ਚਾਰ ਵਰਣ ਖੱਤਰੀ ਬ੍ਰਾਹਮਣ ਸੂਦ ਵੈਸ ਚਾਰਾਂ ਨੂੰ ਇੱਕ ਜਗ੍ਹਾ ਇਕੱਠਿਆਂ ਕੀਤਾ ਔਰ ਇਹ ਉਪਦੇਸ਼ ਕੀਤਾ ਇਹ ਜਾਤਾਂ ਪਾਤਾਂ ਇਨਸਾਨ ਦੀਆਂ ਬਣਾਈਆਂ ਹਨ, ਸਾਨੂੰ ਸਾਰਿਆਂ ਨੂੰ ਬਣਾਉਣ ਵਾਲਾ ਇੱਕ ਪਰਮੇਸ਼ਰ ਹੈ, ਆਓ ਫਿਰ ਇੱਕ ਜਗ੍ਹਾ ਬਹਿ ਕੇ ਉਸ ਦਾ ਸਿਮਰਨ ਕਰੀਏ। ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ, ਦੇਵੀ ਦੇਵਤਿਆਂ ਅਪਛਰਾ ਖੁਸ਼ੀ ਦੇ ਗੀਤ ਗਾਏ, ਆਓ ਫਿਰ ਇਸ ਖੁਸ਼ੀ ਦੇ ਮੌਕੇ ਆਪਾਂ ਵੀ ਧੰਨ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਮਿੱਠੀ ਯਾਦ ਵਿੱਚ ਇਹ ਸ਼ਬਦ ਗਾ ਕੇ ਰਸਨਾ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਥ ਪਿਆਰੇ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨਾਂ ਸਿੰਘਾਂ ਸਣੇ ਚਮਕੌਰ ਦੀ ਗੜੀ ਚੋਂ ਬਾਹਰ ਨਿਕਲੇ। ਬੂਹਾ ਬੰਦ ਹੋ ਗਿਆ। ਗੁਰੂ ਜੀ ਨੇ ਹੱਥ ਤੇ ਹੱਥ ਮਾਰ ਕੇ ਜ਼ੋਰ ਨਾਲ ਕਿਹਾ, ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਲਵੋ। ਨਾਲ ਦੇ ਸਿੰਘਾਂ ਨੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ ਤੇ ਚਮਕੌਰ ਦੀ ਗੜੀ ਵਿੱਚ ਸਿੰਘਾਂ ਨੇ ਨਗਾਰੇ ਵਜਾਉਣੇ ਸ਼ੁਰੂ ਕਰ

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਭਾਰਤ ਦੀ ਬਣੀ ਧਾਰਮਿਕ ਪਰੰਪਰਾ ਦੇ ਮੁਤਾਬਕ ਮਾਘ ਦਾ ਮਹੀਨਾ ਖਾਸ ਮਹੀਨਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਾਝ ਰਾਗ ਦੇ ਇਸ ਮਹਾਂਵਾਕ ਦੇ ਵਿੱਚ ਜੋ ਮਾਘ ਦੇ ਮਹੀਨੇ ਦਾ ਉਪਦੇਸ਼ ਕੀਤਾ ਹੈ, ਸਤਿਗੁਰ ਫਰਮਾਨ ਕਰਦੇ ਨੇ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾ। ਇਸ ਮਹੀਨੇ ਦੇ ਇਸ਼ਨਾਨ ਦੀ ਅਤ ਮਹੱਤਤਾ ਮੰਨੀ ਗਈ ਹੈ। ਪ੍ਰਯਾਗ ਇਸ਼ਨਾਨ, ਮਾਘ ਇਸ਼ਨਾਨ, ਪ੍ਰਯਾਗਰਾਜ ਦੇ ਜਾ ਕੇ ਮਾਘ ਦਾ, ਮਾਘੀ ਦਾ ਇਸ਼ਨਾਨ ਬਹੁਤ ਵੱਡਾ ਪੁੰਨ ਮੰਨਦੇ ਨੇ। ਬਾਕੀ ਤੀਰਥਾਂ ਤੇ ਵੀ ਮਾਘ ਦਾ ਇਸ਼ਨਾਨ। ਇਸ ਦੇ ਨਾਲ ਅਨੇਕਾਂ ਪੁੰਨ ਫਲ ਜੋੜੇ ਹੋਏ ਨੇ, ਅਨੇਕਾਂ ਸੰਸਾਰਿਕ ਉਪਲਬਧੀਆਂ ਤੇ ਅਨੇਕਾਂ ਹੀ ਰੂਹਾਨੀ ਉਪਲਬਧੀਆਂ ਜੋੜੀਆਂ ਹੋਈਆਂ ਨੇ। ਇਸ਼ਨਾਨ ਕਰਨ ਨੂੰ ਤੇ ਗੁਰਮਤ ਵੀ ਪ੍ਰੇਰਦੀ ਹੈ, ਔਰ ਮਾਘ ਦੇ ਮਹੀਨੇ ਕੈਸਾ ਇਸ਼ਨਾਨ ਕਰਨਾ ਹੈ, ਕਿਤਨੀ ਗੱਲ ਸਪਸ਼ਟ ਹੈ ਕਿ ਤਨ ਤੇ ਮਨ ਇਹ ਸਾਡੇ ਕੋਲ ਦੋ ਰੂਪ ਨੇ। ਤਨ ਅਸਥੂਲ ਹੈ, ਮਨ ਸੂਕਸ਼ਮ ਹੈ, ਤਨ ਦਿਖਾਈ ਦੇ ਰਿਹਾ ਹੈ, ਮਨ ਅਦ੍ਰਿਸ਼ ਹੈ। ਤੋ ਪਾਣੀ ਦਿਖਾਈ ਦੇ ਰਿਹਾ ਹੈ, ਜੋ ਤਨ ਦਿਖਾਈ ਦੇ ਰਿਹਾ ਹੈ, ਇਹ ਪਾਣੀ ਇਸ ਦਿਸਦੇ ਹੋਏ ਤਨ ਦੀ ਮੈਲ ਨੂੰ ਦੂਰ ਕਰ ਸਕਦਾ ਹੈ, ਸਾਫ਼ ਕਰ ਸਕਦਾ ਹੈ, ਪਰ ਮਨ ਅਦ੍ਰਿਸ਼ ਹੈ, ਮਨ ਤੱਕ ਪਾਣੀ ਦੀ ਪਹੁੰਚ ਹੀ ਨਹੀਂ ਹੈ। ਪਾਣੀ ਦ੍ਰਿਸ਼ਮਾਨ ਹੈ, ਮਨ ਅਦ੍ਰਿਸ਼ ਹੈ। ਦ੍ਰਿਸ਼ ਤੇ ਅਦ੍ਰਿਸ਼ ਦਾ ਸੰਗਮ ਨਹੀਂ ਹੈ, ਜੋੜ ਨਹੀਂ ਹੈ। ਤੋ ਉਹ ਜੋ ਅਦ੍ਰਿਸ਼ ਮਨ ਹੈ, ਉਹ ਤੇ ਕਿਸੇ ਹੋਰ ਢੰਗ ਨਾਲ ਪਾਵਨ ਹੋਵੇਗਾ, ਪਵਿੱਤਰ ਹੋਵੇਗਾ। ਤੋ ਇਸ਼ਨਾਨ ਕੈਸਾ ਕਰਨਾ ਹੈ ਇਸ ਮਹੀਨੇ ਦੇ ਵਿੱਚ? ਮਹਾਰਾਜ ਕਹਿੰਦੇ ਨੇ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਪ੍ਰਥਮ ਤੇ ਸਾਧੂਆਂ ਦੀ ਸੰਗਤ ਕਰ, ਉਹਨਾਂ ਦੀ ਸੰਗਤ ਵਿੱਚ ਬੈਠ। ਸੰਗ ਦਾ ਵੀ ਲਾਭ ਹੈ, ਇੱਕ ਜੁੜੀ ਹੋਈ ਆਤਮਾ ਕੋਲ ਬੈਠਦੇ ਹਾਂ ਮਨ ਜੁੜਦਾ ਹੈ। ਇੱਕ ਸਾਧਨਾ ਕਰਨ ਵਾਲੇ ਕੋਲ ਬੈਠੀਏ ਮਨ ਸਾਧਨਾ ਦੀ ਤਰਫ ਚੱਲ ਪੈਂਦਾ। ਇੱਕ ਰੱਬੀ ਪਿਆਰ ਦੇ ਗੀਤ ਅਲਾਪਣ ਵਾਲੇ ਕੋਲ ਬੈਠੀਏ ਤੋ ਬੈਠਣ ਵਾਲੇ ਦੀ ਵੀ ਰਸਨਾ ਚੱਲ ਪੈਂਦੀ ਹੈ, ਔਰ ਉਹ ਵੀ ਪ੍ਰਭੂ ਦੇ ਗੀਤ ਗਾਉਣ ਲੱਗ ਪੈਂਦੀ ਹੈ। ਤੋ ਸਾਹਿਬ ਕਹਿੰਦੇ ਨੇ, ਪ੍ਰਥਮ ਤੇ ਇਸ ਮਹੀਨੇ ਦੇ ਤੂੰ ਸਾਧੂਆਂ ਦੀ ਸੰਗਤ ਕਰ, ਤੇ ਫਿਰ ਸਾਧੂਆਂ ਦੀ ਹੀ ਧੂੜੀ ਦਾ ਇਸ਼ਨਾਨ ਕਰ, ਆਪਣੇ ਮਸਤਕ ਤੇ ਲਾ, ਆਪਣੇ ਬਦਨ ਤੇ ਲਾ। ਕਿਉਂ? ਸਾਧਕ ਪੁਰਸ਼ ਜਿਸ ਦੀ ਸਾਧਨਾ ਸਫਲ ਹੋ ਗਈ, ਸਾਧੂ ਹੋ ਗਿਆ, ਉਹ ਜਿੱਥੇ ਚਰਨ ਰੱਖੇਗਾ ਜ਼ਮੀਨ ਪਾਵਨ ਹੋਵੇਗੀ, ਧੂੜ ਪਵਿੱਤਰ ਹੋਵੇਗੀ, ਔਰ ਉਹ ਧੂੜ ਅਕਸੀਰ ਬਣੇਗੀ। ਈਰਾਨ ਦਾ ਸੂਫੀ ਸੰਤ ਸ਼ੇਖ ਸਾਦੀ ਕਹਿੰਦਾ ਹੈ, ਸੁਰਮਾ ਕੁੰਤੋ ਖਾਕ ਔਲੀਆ ਤਾਬਾ ਬੀਨੀ ਇਬਤਦਾ ਤਾ ਇੰਤਿਹਾ। ਜੇ ਤੂੰ ਆਦ ਤੋਂ ਲੈ ਕੇ ਅੰਤ ਤੱਕ ਸਾਰੀ ਸੱਚਾਈ ਵੇਖਣਾ ਚਾਹੁੰਦਾ ਹੈ, ਤਾਂ ਜੋ ਔਲੀਆ ਨੇ, ਜੋ ਅੱਲਾਹ ਨਾਲ ਜੁੜੇ ਹੋਏ ਨੇ, ਉਹਨਾਂ ਦੇ ਕਦਮਾਂ ਦੀ ਖਾਕ ਨੂੰ ਆਪਣੇ ਮਸਤਕ ਤੇ ਲਾ, ਔਰ ਇਸ ਤਰੀਕੇ ਨਾਲ ਤੂੰ ਪਾਵਨ ਹੋਵੇਗਾ। ਅਗਰ ਦੇਖਿਆ ਜਾਏ ਤਾਂ ਜਿਤਨੇ ਤੀਰਥ ਨੇ ਵੱਡੇ ਵੱਡੇ, ਉਹ ਵੀ ਮਹਾਂਪੁਰਸ਼ਾਂ ਦੇ ਕਦਮਾਂ ਤੋਂ ਹੀ ਪੈਦਾ ਹੋਏ ਨੇ। ਉਹਨਾਂ ਨੇ ਕਦਮ ਰੱਖੇ ਕਿਸੇ ਨਾ ਕਿਸੇ ਰੂਪ ਵਿੱਚ, ਜਨਮ ਦੇ ਰੂਪ ਵਿੱਚ, ਜੀਵਨ ਦੇ ਰੂਪ ਵਿੱਚ, ਜਾਂ ਜੋਤੀ ਜੋਤ ਸਮਾਨ ਦੇ ਰੂਪ ਵਿੱਚ, ਜਿੱਥੇ ਵੀ ਉਹਨਾਂ ਦੇ ਕਦਮ ਕਿਸੇ ਵੀ ਰੂਪ ਵਿੱਚ ਟਿਕੇ ਨੇ, ਤੀਰਥਾਂ ਦਾ ਜਨਮ ਹੋਇਆ ਹੈ, ਤਾਂ ਤੀਰਥ ਤੇ ਕਦਮਾਂ ਦੇ ਵਿੱਚੋਂ ਪੈਦਾ ਹੁੰਦੇ ਨੇ, ਤੀਰਥ ਤੇ ਚਰਨ ਧੂੜ ਦੇ ਵਿੱਚੋਂ ਹੀ ਪੈਦਾ ਹੁੰਦੇ ਨੇ। ਤੇ ਜਿਸ ਨੂੰ ਚਰਨ ਧੂੜੀ ਨਸੀਬ ਹੋ ਗਈ, ਉਸ ਨੂੰ ਤੇ ਮਾਨੋ ਸਾਰੇ ਤੀਰਥ ਨਸੀਬ ਹੋ ਗਏ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾ। ਚਰਨ ਧੂੜ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੀ ਮਹਿਮਾ ਦੱਸਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਵਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਹ ਕਰਾਂ ਪਾ ਖਾਕ। ਐ ਖੁਦਾ, ਐ ਪਰਿਪੂਰਨ ਪਰਮਾਤਮਾ, ਸਤਿਗੁਰੂ ਦਾ ਵਾਕ
جو تیرے چاکر نے، جو تیری سیوا دے جٹے ہوئے نے، جو تیرے نال جڑے ہوئے نے، انہاں دے قدماں دی خاک مینوں بڑا تاکہ انہاں دے قدم چھوندیاں میں پاون ہوواں۔ اس واسطے آد کال تو ایسے پرش جنہاں دا سر پرماتما نال جڑیا ہویا ہے، انہاں دے پیر پاون سمجھ کے لوکی اپنے گھراں دے، اپنے استھاناں دے چرن پواندے رہنے۔ چرن پوان تو مطلب انہاں ہی ہے کہ انہاں دا مستک تے پرماتما نال جڑیا ہویا ہے، تے چرناں دے راہیں ساڈا گھر پاون ہوے گا، ساڈے گھر دی خاک پاون ہوے گی۔ اے آد کال تو اے خیال بنیا رہا ہے۔ اور صاحب ایسا بھی کہندے نے، جن کے چرن تیرتھ کوٹ گنگا، ایسے پرشاں دے جڑے قدم نے اوتے مانو کروڑاں گنگا دا اشنان ہے، اتنے پابند نے۔ کیوں؟ اے چل دے پھر دے تیرتھ نے، انہاں دے قدماں دے چوں تیرتھ جنم لیندے نے۔ بھگت کبیر جی مہاراج دا بڑا سندر واک، کہت کبیر ہوں بھیا اداس، تیرتھ بڑا کہ ہر کا داس۔ تیرتھ وڈا ہے کہ ہری دا داس وڈا ہے۔ دراصل کبیر یہ کہہ رہے نے ہری دا داس وڈا ہے کیونکہ اس دے قدماں دے چوں، اس دے چرناں دی خاک دے چوں تیرتھاں دا جنم ہوندا ہے، انند تیرتھ پیدا ہوندے نے۔ تو صاحب کہندے نے اس مہینے دے تو پاون ہو سکدا ہے، پوتر ہو سکدا ہے، پرتھم تے سادھواں دی سنگت کر تے پھر انہاں دے چرناں دی خاک نوں اپنے مستک تے لا۔ بھائی صاحب بھائی نند لال دا ایک قیمتی شیر، آپ کہندے نے، دلے گویا ہمیں بس آرزو کر، اے گرو ایک آرزو رہ گئی ہے میرے دل دے، ایک تمنا، ایک اچھا، کیڑی؟ شبد قربان خاک راہ سنگت، دلے گویا ہمیں بس آرزو کر، اے میرے پادشاہ اے جو سنگت تیرے در تک پہنچ دی ہے، انہاں دے قدماں دی خاک مینو کر دے تاکہ انہاں دے قدم چھوندیاں میں بھی پاون ہوواں، میں بھی پوتر ہوواں۔ صاحب شری گرو ارجن دیو جی مہاراج دا واک، انتر جامی پرکھ بدھاتے سردھا من کی پورے، نانک داس اہے سکھ مانگے، مکو کر سنتن کی لورے۔ میری شردا پورن کرو ہے پری پورن پرماتما، سنت جنا دے چرنا دی خاک بنا دو۔ تو صاحب کہندے تو پنیت ہو سکتا ہے ماگ دے مہینے چ پانی دے اشنان نال نہیں، سادھواں دی سنگت نال اور انہاں دے چرنا دی خاک نو مستک تے لگان نال۔ پانی نال تیرا پن تن پاون ہوئے گا، پوتر ہوئے گا، تے تن دی پوترتا تن دے سواست لئی لازمی ہے، تن دی تندرستی لئی لازمی ہے۔ ماگ مجن سنگ سادھواں توڑی کر اسنان، ہر کا نام دھیائے سن سب نانو کر دان۔ انہاں دی سنگت دے چکی کر، ہری دے نام نو سن اپنے کنا نال، او دی صفت و سلا، نام دی مہما، نام دا جپن کیویں کریے، اے ساریاں وچاراں کیرتن راہیں کتھا راہیں تو انہاں پاسو سن، تے سنن تو بعد سبنا نو کر دان، جو تو سنے ہے، جو تو جانے ہے، جو تینو پتا چلے ہے جپدے ہویا سندے ہویا، اے ساریاں نو دان بھی کر، اے گل ساریاں نو دس، جو تینو پتا چل گیا اینو دس بھی سہی، دوجے بھی اس مارگ تے چلن۔ اس واسطے گرمت اپدیش دین دیئے، آپ جپے اورا نام جباوے، خود بھی جپ دوجیاں نو بھی جپن دی پریرنا دے۔ اس طریقے نال کی ہوئے گا، جنم کرم مل اترے من تے جائے گمان، من دے اتے انیکا جنم دے جو کیتے نے کرم، انہ کرما دے سنسکار روپی جو میل جمی ہوئی ہے، سادھو دی سنگت وچ بیٹھ کے پربھو دا نام سن کے اور پربھو دے گیت گا کے انہ دے چرنا دی خاک نو مستک تے لا کے، ای جو سنسکاراں دی میل کیتے ہوئے کرما کر کے من دے تے جمی ہوئی ہے، ساری دی ساری لے جائے گی اور گمان مٹ جائے گا، اہنکار ولین ہو جائے گا۔ کام کرود نام ہوئی ہے بن سے لوگ سوان، پھر
ਇਹ ਵਾਸਨਾ ਤੇ ਕ੍ਰੋਧ। ਕਿਉਂਕਿ ਜਿੱਥੇ ਜਿੱਥੇ ਵੀ ਵਾਸਨਾ ਦੀ ਕਾਮਨਾ ਦੀ ਅਪੂਰਤੀ ਹੋ ਜਾਂਦੀ ਹੈ ਉੱਥੇ ਕ੍ਰੋਧ ਪੈਦਾ ਹੋ ਜਾਂਦਾ ਹੈ। ਕਾਮਨਾ ਦੀ ਪੂਰਤੀ ਹੋ ਜਾਏ ਤਾਂ ਵਕਤੀ ਤੌਰ ਤੇ ਆਰਜ਼ੀ ਤੌਰ ਤੇ ਮਨੁੱਖ ਸੰਤੁਸ਼ਟ ਹੋ ਜਾਂਦਾ ਹੈ, ਕਾਮਨਾ ਫਿਰ ਉਜਾਗਰ ਆਉਂਦੀ ਹੈ, ਫਿਰ ਰਿਪੀਟ ਆਉਂਦੀ ਹੈ, ਫਿਰ ਪੁਨਰੁਕਤ ਆਉਂਦੀ ਹੈ ਔਰ ਇਸ ਤਰ੍ਹਾਂ ਫਿਰ ਉਹ ਪੂਰਨ ਹੋਣਾ ਚਾਹੁੰਦੀ ਹੈ। ਤੋ ਜਿੱਥੇ ਜਿੱਥੇ ਵੀ ਕਾਮਨਾ ਅਪੂਰਨ ਰਹਿ ਜਾਂਦੀ ਹੈ, ਕਾਮ ਦੀ ਅਪੂਰਤੀ ਹੋ ਜਾਂਦੀ ਹੈ, ਕ੍ਰੋਧ ਦਾ ਜਨਮ ਹੋ ਜਾਂਦਾ ਹੈ। ਤੇ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਸੰਗਤ ਕਰਦੇ ਹਾਂ ਸੀਮਾ ਤੋਂ ਵਧਿਆ ਹੋਇਆ ਕਾਮ ਜੋ ਕ੍ਰੋਧ ਨੂੰ ਜਨਮ ਰਹਿੰਦਾ ਹੈ ਇਹ ਨਾਸ਼ ਹੋ ਜਾਏਗਾ, ਖਤਮ ਹੋ ਜਾਏਗਾ ਔਰ ਫਿਰ ਨਹਿਮ ਹੋਈਏ ਅੰਦਰ ਮੋਹ ਵੀ ਮਿਟ ਜਾਏਗਾ ਔਰ ਬਹੁਤੀ ਮੋਹ ਦੀ ਜਿਹੜੀ ਖਿੱਚ ਤੇ ਤੜਪ ਹੈ ਇਹ ਵੀ ਨਾਸ਼ ਹੋ ਜਾਏਗੀ ਤੇ ਬਿਨ ਸੇ ਲੋਭ ਸੁਆ। ਇਹ ਜੋ ਲੋਭ ਕੁੱਤਾ ਹੈ ਇਹ ਵੀ ਮਰ ਜਾਏਗਾ। ਇਸ ਨੂੰ ਕੁੱਤਾ ਕਿਉਂ ਆਖਿਆ ਹੈ? ਦਰਅਸਲ ਕੁੱਤੇ ਦੀ ਫਿਤਰਤ ਦੁਆਰੇ ਦੁਆਰੇ, ਇੱਕ ਦੁਆਰ ਤੇ ਦੂਜੇ ਦੁਆਰ ਤੇ ਤੀਜੇ ਦੁਆਰ ਤੇ, ਦੁਆਰੇ ਦੁਆਰ ਸਮਾਨ ਜਿਉ ਦੌਲਤ ਨਹਿ ਸੁਧ ਰਾਮ ਭਜਨ ਕੀ। ਇਸ ਤਰ੍ਹਾਂ ਲੋਭੀ ਦੀ ਭਟਕਣਾ ਆਉਂਦੀ ਹੈ, ਕਦੀ ਇੱਕ ਪਾਸੇ ਕਦੀ ਦੂਜੇ ਪਾਸੇ, ਕਦੀ ਇੱਕ ਦੀ ਖੁਸ਼ਾਮਦ ਕਦੀ ਦੂਜੇ ਦੀ, ਇਸ ਤਰ੍ਹਾਂ ਦਰ ਦਰ ਦੀ ਭਟਕਣ ਲੋਭ ਕਰਕੇ ਜੋ ਹੈ ਬਣੀ ਰਹਿੰਦੀ ਹੈ। ਇਸ ਵਾਸਤੇ ਇਸ ਨੂੰ ਸਵਾਨ ਨਾਲ, ਕੁੱਤੇ ਨਾਲ ਤਸਵੀਰ ਦਿੱਤੀ ਹੈ। ਸਾਹਿਬ ਸਾਫ਼ ਵੀ ਕਹਿੰਦੇ ਨੇ ਇੱਕ ਪੰਕਤੀ ਵਿੱਚ, ਜਿਉਂ ਕੂ ਕਰ ਹਰ ਕਾਇਆ ਧਾਵੇ ਜੈ ਦਿਸ ਜਾਏ, ਲੋਭੀ ਜੰਤ ਨ ਜਾਣੇ ਪੱਖ ਅਬਖ ਸਭ ਖਾਏ। ਲੋਭੀ ਤੇ ਐਸਾ ਹੈ ਜੈਸੇ ਹਲਕਾ ਹੋਇਆ ਕੁੱਤਾ ਔਰ ਬਖ ਅਬਖ ਸਭ ਜੋ ਹੈ ਖਾ ਜਾਏਗਾ। ਸੱਚੇ ਮਾਰਗ ਚੱਲ ਰਿਹਾ ਉਸਤ ਕਰੇ ਜਾਣਾ। ਜਦ ਕੋਈ ਪ੍ਰਮਾਤਮਾ ਦੇ ਮਾਰਗ ਤੇ ਚੱਲ ਪੈਂਦਾ ਤੇ ਉਸ ਦੇ ਅੰਦਰ ਦੈਵੀ ਗੁਣ ਉਤਪੰਨ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਜਗਤ ਵਿੱਚ ਉਸਦੀ ਉਸਤਤੀ ਹੋਣ ਲੱਗ ਪੈਂਦੀ ਹੈ, ਉਸਦੀ ਮਹਿਮਾ ਜਗਤ ਬਖਾਨ ਕਰਨ ਲੱਗ ਪੈਂਦਾ। ਕਿਉਂਕਿ ਪ੍ਰਮਾਤਮਾ ਦੇ ਦੈਵੀ ਗੁਣ ਉਸਦੇ ਅੰਦਰੋਂ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ। ਅਠਸਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਐਸਾ ਜੋ ਪੁਰਸ਼ ਜਿਸ ਨੇ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਜਾਪ ਕੀਤਾ ਹੈ, ਮਾਨੋ 68 ਤੀਰਥਾਂ ਦਾ ਇਸ਼ਨਾਨ ਤੇ ਤੀਰਥਾਂ ਤੇ ਜਾ ਕੇ ਜੀਵਾਂ ਦੇ ਉੱਤੇ ਦਇਆ ਕਰਕੇ ਜੋ ਦਾਨ ਤੇ ਪੁੰਨ ਕਰਨਾ ਹੈ, ਇਹ ਸਾਰੇ ਦਾ ਸਾਰਾ ਜੋ ਫਲ ਹੈ ਉਹ ਪ੍ਰਾਪਤ ਕਰ ਲੈਂਦਾ ਹੈ। ਪੁੰਨ ਕਰਕੇ, ਦਾਨ ਕਰਕੇ, ਦਇਆ ਕਰਕੇ ਔਰ ਤੀਰਥਾਂ ਤੇ ਇਸ਼ਨਾਨ ਕਰਕੇ ਜੋ ਵੀ ਜੋ ਹੈ ਪ੍ਰਤਾਪ ਪੁੰਨ ਪ੍ਰਾਪਤ ਹੁੰਦਾ ਹੈ। ਸਾਹਿਬ ਕਹਿੰਦੇ ਨੇ ਸਾਧੂ ਦੀ ਸੰਗਤ ਵਿੱਚ ਸਭ ਕੁਝ ਪ੍ਰਾਪਤ ਹੁੰਦਾ ਹੋ ਜਾਂਦਾ ਹੈ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ, ਪਰ ਜਿਸ ਨੂੰ ਇਹ ਸੌਗਾਤ ਦਇਆ ਕਰਕੇ ਪਰਿਪੂਰਨ ਪ੍ਰਮਾਤਮਾ ਆਪ ਦਿੰਦਾ ਹੈ ਉਹੀ ਸੁਜਾਨ ਹੈ, ਉਹੀ ਮਹਾਨ ਹੈ, ਉਹੀ ਸਿਆਣਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ, ਮਾਘ ਦੇ ਮਹੀਨੇ ਵਿੱਚ ਜਿਨ੍ਹਾਂ ਨੂੰ ਐਸਾ ਪਿਆਰਾ ਪ੍ਰੀਤਮ ਮਿਲ ਪਿਆ। ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਮਾਘ ਸੁਚੇ ਸੇ ਕਾਂਡੀਏ ਜਿਨ ਪੂਰਾ ਗੁਰ ਮਿਹਰਵਾਨ। ਮਾਘ ਦੇ ਮਹੀਨੇ ਵਿੱਚ ਉਹੀ ਸੁੱਚੇ ਨੇ, ਮਾਨੋ ਉਹਨਾਂ ਨੇ ਹੀ ਸਹੀ ਇਸ਼ਨਾਨ ਕਰ ਲਿਆ, ਜਿਨ੍ਹਾਂ ਦੇ ਉੱਤੇ ਪੂਰੇ ਗੁਰਦੇਵ ਦੀ ਪੂਰੀ ਕਿਰਪਾ ਹੋ ਗਈ ਹੈ, ਮਿਹਰਬਾਨੀ ਹੋ ਗਈ ਹੈ ਔਰ ਉਹਨਾਂ ਨੂੰ ਆਤਮਕ ਆਨੰਦ ਦਾ ਹਿਲੋਰਾ ਨਸੀਬ ਹੋ ਗਿਆ। ਮਾਘ ਪੁਨੀਤ ਭਈ।

0: ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਲਗੁਣ ਦੇ ਮਹੀਨੇ ਦਾ ਉਪਦੇਸ਼ ਚੱਲ ਰਹੇ ਇਸ 12 ਮਾਹ ਦਾ ਆਖਰੀ ਮਹੀਨਾ ਫਲਗੁਣ ਗੁਣਾਂ ਦਾ ਫਲ। ਗੁਣਾਂ ਦਾ ਫਲ ਕੀ ਹੈ? ਫਲਗੁਣ ਮਨ ਰਹਿ ਸੀ ਪ੍ਰੇਮ ਸੁਭਾਅ। ਮਨ ਸਰਸ ਗਿਆ, ਮੌਲ ਗਿਆ, ਭਿੱਜ ਗਿਆ, ਸੁਭਾਵਕ ਪ੍ਰੇਮ ਰੂਪੀ ਮਨ ਬਣ ਗਿਆ, ਪ੍ਰੇਮ ਦੀ ਮੂਰਤੀ, ਪ੍ਰੇਮ ਦਾ ਸਰੂਪ, ਅੰਦਰ ਪ੍ਰੇਮ ਉਜਾਗਰ ਹੋ ਗਿਆ, ਤਾਂ ਗੁਣਾਂ ਦਾ ਫਲ ਪ੍ਰਾਪਤ ਹੋ ਗਿਆ। ਫਲਗੁਣ ਦਾ ਮਹੀਨਾ ਆਨੰਦਾਇਕ ਹੋ ਗਿਆ। ਅਨ ਦਿਨ ਰਹਿਸ ਭਇਆ ਆਪ ਗਵਾਇਆ, ਜਿਸ ਦਿਨ ਦਾ ਹੰਕਾਰ ਮਿਟਾਇਆ, ਦਿਨ ਰਾਤ ਅੰਦਰ ਰਹਿਸ ਪੈਦਾ ਹੋ ਰਿਹਾ। ਰਹਿਸ ਅਸ਼ਚਰਜਤਾ, ਬਿਸਮਾਦ ਬਿਸਮਾਦ ਅਸ਼ਚਰਜਤਾ ਉਦੋਂ ਹੁੰਦੀ ਹੈ ਜਦ ਅੱਖਾਂ ਵੇਖਣ ਤੇ ਪੂਰਾ ਵੇਖ ਨਾ ਸਕਣ, ਮਨ ਸੋਚੇ ਤੇ ਪੂਰਾ ਸੋਚ ਨਾ ਸਕੇ, ਹੱਥ ਪ੍ਰਾਪਤ ਕਰਨਾ ਚਾਹੁਣ ਤੇ ਸਾਰਾ ਹੱਥਾਂ ਵਿੱਚ ਆ ਨਾ ਸਕੇ, ਕੰਨ ਪੂਰਾ ਸੁਣਨਾ ਚਾਹੁਣ ਤੇ ਪੂਰਾ ਸੁਣ ਨਾ ਸਕਣ, ਐਸੀ ਹਾਲਤ ਵਿੱਚ ਰਹਿਸ ਪੈਦਾ ਹੁੰਦਾ ਹੈ। ਕਹਿੰਦੇ ਨੇ ਜੈਸੇ ਜੈਸੇ ਮਨੁੱਖ ਦਾ ਮਨ ਵਿਗਿਆਨ ਤੋਂ ਪ੍ਰਭਾਵਿਤ ਹੋਇਆ ਹੈ, ਰਹਿਸ ਖਤਮ ਹੋ ਗਿਆ, ਕਿਉਂਕਿ ਵਿਗਿਆਨ ਦਾ ਦਾਅਵਾ ਅਸੀਂ ਜਾਣ ਲਿਆ, ਇਸ ਪਦਾਰਥ ਦੀ ਸੱਚਾਈ ਨੂੰ ਜਾਣ ਲਿਆ। ਧਰਮ ਕਹਿੰਦਾ ਤੂੰ ਕਿਤਨਾ ਵੀ ਜਾਣ ਲਵੇਂ, ਜਾਣਕਾਰੀ ਅਧੂਰੀ ਹੋਵੇਗੀ, ਮੁਕੰਮਲ ਨਹੀਂ ਹੋਵੇਗੀ। ਪੂਰਨ ਨੂੰ ਜੇ ਤੂੰ ਜਾਣ ਵੀ ਲਵੇਂ ਤਾਂ ਵੀ ਉਹ ਕਿਸੇ ਹਿੱਸੇ ਨੂੰ ਜਾਣੇਗਾ, ਇੱਕ ਨੁਕਤੇ ਨੂੰ ਜਾਣੇਗਾ। ਪੂਰਨ ਜਾਣਨਾ ਅਤੀ ਕਠਿਨ ਹੈ, ਅਤੀ ਕਠਿਨ ਹੈ। ਇਸ ਵਾਸਤੇ ਅੱਠੇ ਪੈਰ ਜਿੱਥੇ ਵਿਗਿਆਨਕ ਤੇ ਨਾਸਤਿਕ ਤਰਕ ਵਿੱਚ ਜੀਵਦਾ ਹੈ, ਉੱਥੇ ਭਗਤ ਰਹਿਸ ਵਿੱਚ ਜੀਵਦਾ ਹੈ, ਬਿਸਮਾਦ ਵਿੱਚ ਜੀਵਦਾ ਹੈ, ਅਸਚਰਜਤਾ ਵਿੱਚ ਜੀਵਦਾ ਹੈ। ਉਹ ਖਿੜੇ ਹੋਏ ਫੁੱਲਾਂ ਨੂੰ ਵੇਖ ਕੇ ਵੀ ਬਿਸਮਾਦੀ ਹੋ ਜਾਂਦਾ ਹੈ, ਜਦਕਿ ਵਿਗਿਆਨਕ ਨੇ ਕਹਿ ਦੇਣਾ ਕੀ ਹੈ, ਕੁਝ ਖਣਿਜ ਪਦਾਰਥ ਨੇ, ਕੁਝ ਪਾਣੀ ਹੈ, ਕੁਝ ਕੈਲਸ਼ੀਅਮ ਹੈ, ਉਸਦਾ ਜਿਹੜਾ ਜੋੜ ਹੈ ਉਹ ਇੱਕ ਫੁੱਲ ਹੈ ਔਰ ਕੀ ਹੈ। ਪਰ ਨਹੀਂ, ਇਸ ਸਭ ਕੁਝ ਦੇ ਜੋੜ ਤੋਂ ਬਿਨਾਂ ਵੀ ਕੁਝ ਫੁੱਲ ਹੈ। ਕੋਈ ਕਵੀ ਨੂੰ ਦਿਖਾਈ ਦਿੰਦਾ ਹੈ, ਇੱਕ ਸੰਤ ਨੂੰ ਦਿਖਾਈ ਦਿੰਦਾ ਹੈ, ਭਗਤ ਨੂੰ ਦਿਖਾਈ ਦਿੰਦਾ ਹੈ, ਤਾਰਕਿਕ ਨੂੰ ਨਹੀਂ ਦਿਖਾਈ ਦਿੰਦਾ, ਸਾਇੰਟਿਸਟ ਨੂੰ ਨਹੀਂ ਦਿਖਾਈ ਦਿੰਦਾ। ਸਾਇੰਟਿਸਟ ਉੱਪਰ ਉੱਪਰ ਨਿਗਾਹ ਰੱਖਦਾ ਹੈ, ਇਹਦੇ ਚ ਪਾਣੀ ਕਿਤਨਾ ਹੈ, ਕੈਲਸ਼ੀਅਮ ਕਿਤਨਾ ਹੈ, ਲੋਹਾ ਕਿਤਨਾ ਹੈ, ਜਸ ਕਿਤਨਾ ਹੈ, ਇਹਦੇ ਚ ਬਾਕੀ ਦੀਆਂ ਧਾਤੂਆਂ ਕਿਤਨੀਆਂ ਨੇ। ਲੇਕਿਨ ਸੰਤ ਕੁਛ ਹੋਰ ਦੇਖਦਾ ਹੈ, ਇਸ ਜੋੜ ਤੋਂ ਜੋ ਕੁਛ ਬਣਿਆ ਹੈ ਔਰ ਅਗੰਮੀ ਬਣਿਆ ਹੈ ਔਰ ਇਸਦੇ ਜੋ ਅਦ੍ਰਿਸ਼ਟਾ ਦੀ ਝਲਕ ਹੈ ਉਹ ਦੇਖ ਕੇ ਸੰਤ ਬਿਸਮਾਦ ਦੀ ਦੁਨੀਆਂ ਵਿੱਚ ਖੋ ਜਾਂਦਾ ਹੈ। ਤਾਂ ਅਨ ਦਿਨ ਰਹਿਸ ਭਇਆ ਆਪ ਗਵਾਇਆ, ਦਿਨ ਰਾਤ ਬਿਸਮਾਦ ਬਣਿਆ ਹੋਇਆ ਹੈ, ਰਹਿਸ ਬਣਿਆ ਹੋਇਆ ਹੈ, ਕਿਉਂਕਿ ਆਪਣਾ ਆਪ ਮਿਟ ਗਿਆ ਔਰ ਰਹਿਸਮਈ ਇਹ ਅਵਸਥਾ ਬਣ ਗਈ ਹੈ। ਮਨ ਮੋਹ ਚੁਕਾਇਆ ਜਾਂਚ ਸੁਭਾਇਆ ਕਰਕੇ ਰੱਬਾ ਘਰ ਆ, ਅਰਦਾਸ ਕੀਤੀ ਜੋਦੜੀ ਕੀਤੀ, ਹੇ ਪਰਿਪੂਰਨ ਪ੍ਰਮਾਤਮਾ ਤੂੰ ਦਇਆ ਕਰ, ਬਖਸ਼ਿਸ਼ ਕਰ, ਮੇਰੇ ਹਿਰਦੇ ਦੇ ਘਰ ਵਿੱਚ ਆ। ਐਸਾ ਅਰਦਾਸ ਜੋਦੜੀ ਕਰਦਿਆਂ ਕਰਦਿਆਂ ਮਨ ਵਿੱਚੋਂ ਮੋਹ ਮਿਟ ਗਿਆ ਔਰ ਜੋ ਕੁਛ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਸਾਨੂੰ ਚੰਗਾ ਲੱਗਣ ਲੱਗ ਪਿਆ, ਐਸੀ ਜੋ ਹੈ ਅਵਸਥਾ ਬਣ ਗਈ। ਮਨ ਮੋਹ ਚੁਕਾਇਆ ਜਾਂ ਕਿਸ ਭਾਇਆ ਕਰਕੇ ਰਪਾ ਘਰ ਆਓ, ਬਹੁਤੇ ਵੇਸ ਕਰੀ ਫਿਰ ਬਾਝੋਂ ਮੈਲੀ ਲਹਾ ਨਾ ਥਾਉ। ਪਰ ਜੀਵ ਰੂਪੀ ਇਸਤਰੀ ਇੱਕ ਪ੍ਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ, ਇੱਕ ਉਸਦੀ ਯਾਦ ਤੋਂ ਬਿਨਾਂ ਕਿਤਨੇ ਵੀ ਧਾਰਮਿਕ ਵੇਸ ਕਰੇ, ਕਿਤਨੇ ਵੀ ਧਾਰਮਿਕ ਸ਼ਿੰਗਾਰ ਕਰੇ, ਤਾਂ ਵੀ ਉਹਨੂੰ ਨਿਜ ਥਾਂ ਦੀ ਕਿੱਥੇ ਪ੍ਰਾਪਤੀ? ਭਟਕਣਾ ਤੇ ਬਣੀ ਹੀ ਰਹਿੰਦੀ ਏ। ਹਾਰ ਡੋਰ ਰਸ ਪਾਠ ਪਟੰਬਰ ਪਿਰ ਲੋੜੀ ਸ਼ਿੰਗਾਰੀ। ਪਰ ਜੇ ਕਿਧਰੇ ਪਰਮਾਤਮਾ ਲੋੜ ਮਹਿਸੂਸ ਕਰੇ ਤੇ ਹਿਰਦੇ ਵਿੱਚ ਪਰਮਾਤਮਾ ਦੀ ਲੋੜ ਪੈਦਾ ਹੋ ਜਾਏ, ਚਾਹਤ ਪੈਦਾ ਹੋ ਜਾਏ, ਮਾਨੋ ਉਹ ਤੇ ਸ਼ਿੰਗਾਰੀ ਗਈ, ਮਾਨੋ ਉਸਨੇ ਗਲੇ ਵਿੱਚ ਮੋਤੀਆਂ ਦੇ ਹਾਰ ਪਾ ਲਏ ਨੇ, ਮਾਨੋ ਉਸਨੇ ਆਪਣਾ ਸਾਰੇ ਦਾ ਸਾਰਾ ਬਦਮ ਸ਼ਿੰਗਾਰ ਛੱਡਿਆ, ਸਜਾ ਛੱਡਿਆ, ਕਿਉਂਕਿ ਹਿਰਦੇ ਵਿੱਚ ਉਸਦੀ ਲੋੜ ਪੈਦਾ ਹੋ ਗਈ ਹੈ ਔਰ ਪਰਮਾਤਮਾ ਨੂੰ ਚੰਗੀ ਲੱਗ ਗਈ ਹੈ। ਨਾਨਕ ਮੇਲ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ। साहिब कहिंदे ने हिरदे रूपी घर दे छी इस जीव रूपी स्त्री ने परमात्मा रूपी वर दी प्राप्ति जो है कर ली। इस तरह परिपूर्ण परमात्मा ने गुरु ने बख्शिश की थी, रहमत की थी। अगा तुखारी राग दा ए बारामा दा समाप्ति दा शब्द गुरु नानक देव जी महाराज सारन इंज बयान करदे ने, बेदस महारुति खिचती वार भले बेदस बे कहने दोनों दस बेदस बारा बारा महीने ए रुत्ता ए थित ते वार सारे दे सारे भले ने। ना कोई महीना माड़ा है, ना कोई दिन माड़ा है, ना कोई रुत माड़ी है, ना कोई वार माड़ा, ना कोई थित माड़ा। मनुख दी सोचनी अज्ञानता करके है। साहिब कहिंदे ने बेदस महारुति थिति वार भले ए बारह महीने ए तरह तरह दियां रुत्तां ए नित बदल दी थित ए नित बदल दे दिन ते वार साहिब कहिंदे ने सारे ही भले ने। घड़ी मूरत पल साचे आए सहज मिले सहज सुभा जदों दे परमात्मा मिले ने उस सच दी प्राप्ति होई है। ए सूझ मिल गई है, महीने सारे चंगे ने, घड़ियां सारियां चंगियां ने, रुत्तां सारियां चंगियां ने, दिन सारे ही चंगे ने, कितां सारियां ही चंगियां ने। सच दी प्राप्ति दे नाल ए सच अंदरों उगड़े है, ए असलियत बार प्रगट होई है। प्रभ मिले प्यारे कारज सारे करता सब विद जाने इस तरीके नाल परिपूर्ण परमात्मा की प्राप्ति हुई। सारे साडे कारज सवर गए। वो जिहड़ा परिपूर्ण परमात्मा है हर विधि दा दाता है, बनाने वाला है, कि सब कुछ जानता है जो जीवां दे अंदर चलता है। जिन सिंगारी तिसे प्यारी मेल भया रंग माने साहिब किन्न परमात्मा दा मिलाप हो गया है। और जीव रूपी स्त्री तरह तरह दे रंग माण रही है। उस परिपूर्ण परमात्मा ने प्यार पा लिया है और उसे ने आप ही सिंगारे है, उन्हें अपने गुणा नाल आप ही सिंगारे है, ते अपने गुणा करके आप ही प्यार पाया है। घर सेज सुहावी जां फिर रावी गुरमुख मस्तक भागो साहिब कहिंदे ने जदों गुरु नूं मुख रख के जीवन बतीत कीता भाग मस्तक ते जा गया और इस तरह हिरदे दी सेजा सुहावनी बन गई ते परमात्मा दी प्राप्ति हो गई। नानक अहनिस रावे प्रीतम हरवर फिर सुहाव सतगुरु देव जी महाराज फरमान करदे ने जेड़ा भी दिन रात प्रभु दा नाम जपदा है उस प्रीतम दे गुणा दा रमन करदा है ओदा सुहाग थिर हो जांदा है, ओदा सुख अटल हो जांदा है, उनु नेचल अवस्था दी जो है प्राप्ति हो जांदी है। बारह महीनियां दा इह सारन साहिब श्री गुरु नानक देव जी महाराज दसदे ने बस केवल नाम जपी जाओ हर दिन थोड़े लिए चंगा साबित होवेगा, हर महीना चंगा साबित होवेगा, हर साल चंगा साबित होवेगा, हर थित ते हर वार ए नित नवीं खुशियां नूं जो है जन्म देणगे। तू एक कम कर बाकी सारे कम अपने आप हुंदे जाणगे और ओ इक्को कम है एक दी आराधना एक दा जाप एक दा रमन एक दी स्रोत एक दी मनोत एक दी आराधना। सतगुरु रहमत करे इस बारह माह दी बाणी दे विचार द्वारा मन विच इक दा चिंतन जागे ताकि जीवन सारा सुखमय बतीत हो।
1: केलबू दी रंगीली धरती दे वसनीक स्रोतियो तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैसमन सिंह सवा विलियम्स लेक तो प्रसारित कीता जा रहा है। उम्मीद रखते हां कि इस प्रोग्राम नूं होर भी खोज भरपूर बनाउण लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नूं पता ही है, जे नहीं तां ओह भी लिख लो जी। एरिया कोड 250-392-3074 अते फैक्स नंबर एरिया कोड 250-392-3075।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3872.

ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਅਪਾਰ ਮਿਹਰ ਹੋ ਰਹੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਨਿਤਨੇਮ ਅਨੁਸਾਰ ਸਤਸੰਗਤ ਦਾ ਅਮੋਲਕ ਸਮਾਂ ਚੱਲ ਰਿਹਾ ਹੈ। ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕਰਕੇ ਆਨੰਦ ਮਾਣਿਆ ਹੈ। ਜਿੰਨਾ ਸਮਾਂ ਹੋਰ ਸਤਿਗੁਰ ਬਖਸ਼ਦੇ

ਆਤਮਕ ਗਿਆਨ ਗੁਰੂ ਮਹਾਰਾਜ ਬਖਸ਼ ਰਹੇ ਹਨ। ਸ਼ਰਧਾ ਭਾਵਨਾ ਦੇ ਨਾਲ ਗੁਰੂ ਕਾ ਉਪਦੇਸ਼, ਗੁਰੂ ਜੀ ਦੇ ਬਚਨ ਸਰਵਣ ਕਰਕੇ ਇਸ ਸਮੇਂ ਨੂੰ, ਸਵਾਸਾਂ ਨੂੰ ਗੁਰਚਰਨਾਂ ਵਿੱਚ ਪ੍ਰਵਾਨ ਕਰਾਉਣ ਦੀ ਕੋਸ਼ਿਸ਼

ਜਸ਼ਨਾਂ ਦੁਆਰਾ ਤੁਹਦਰਗਾਹ ਤੋਂ ਆਈ ਹੋਈ ਬਾਣੀ ਗੌੜੀ ਰਾਗ ਥਿੱਤੀ ਦੇ ਵਿੱਚ ਬਾਰਵੇਂ ਪਦ ਤੱਕ ਆਪ ਜੀ ਨੇ ਬਾਣੀ ਦੇ ਵਿਚਾਰ ਸਰਵਣ ਕੀਤੀ ਸੀ। ਦੁਆਦਸ਼ ਬਾਰਵਾਂ ਦਿਨ ਹੈ, ਬਾਰਸ ਬਾਹਰੇ ਗੁਰੂ ਮਹਾਰਾਜ ਨੇ ਇੱਥੇ ਬਚਨ ਕੀਤੇ ਨੇ ਕਿ ਬਾਰਸ ਬਾਹਰੇ ਉਗਵੇ ਸੂਰ। ਬਾਰਾਂ ਸੂਰਜ ਦੇ ਘਰ ਹਨ, ਬਾਰਾਂ ਰਾਸਾਂ ਹਨ, ਬਾਰਾਂ ਵਾਰ ਸਾਲ ਵਿੱਚ ਸੂਰਜ ਨਵਾਂ ਚੜ੍ਹਦਾ ਹੈ। ਜਿਹੜੇ ਗੁਰਮੁਖ ਪਿਆਰੇ ਇੱਕ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਹਨ, ਇੱਕ ਵਿੱਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਬਾਰਾਂ ਹੀ ਸੂਰਜਾਂ ਦਾ ਪ੍ਰਕਾਸ਼ ਭਾਵ ਸੂਰਜ ਨਹੀਂ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ, ਜੋ ਬਾਰਾਂ ਹੀ ਸੂਰਜਾਂ ਨੂੰ ਪ੍ਰਕਾਸ਼ ਕਰਨ ਵਾਲਾ ਪ੍ਰਕਾਸ਼ਕ ਰੂਪ ਵਾਹਿਗੁਰੂ ਓਮਕਾਰ ਹੈ, ਉਹਨਾਂ ਦੇ ਘੱਟ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ। ਬਹਜੇ ਅਨਹਦ ਤੂਰ ਸ਼ਬਦ ਆਇਆ ਸੀ, ਪਖੰਡ ਵਹਿਮਾਂ ਵਿੱਚ ਸੰਸਾਰ ਨੂੰ ਪਾਇਆ ਜਾਂਦਾ ਕਿ ਪੰਜ ਸ਼ਬਦ ਵੱਜਦੇ ਨੇ, ਸਿੱਖੋ ਸਾਥੋਂ ਤੁਹਾਨੂੰ ਵੀ ਵਜਾ ਦਈਏ। ਗੁਰਸਿੱਖੋ ਸਾਨੂੰ ਇਹਨਾਂ ਝਮੇਲਿਆਂ ਵਿੱਚੋਂ ਮਹਾਰਾਜ ਨੇ ਕੱਢਿਆ। ਧਿਆਨ ਸੁਰਤੀ ਪੰਜ ਸ਼ਬਦ ਯੋਗ ਅਭਿਆਸ, ਇਹ ਤਾਂ ਪਿਛਲੇ ਕਰਮ ਧਰਮ ਸੀ, ਸਤਿਗੁਰਾਂ ਨੇ ਸਹਿਜ ਯੋਗ ਬਖਸ਼ੇ ਸਨ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕੋਈ ਅੱਖਾਂ ਮੀਟ ਕੇ ਮੁੱਠੀਆਂ ਬੀਜ ਕੇ ਕੰਗਰੋੜ ਸਿੱਧੀ ਕਰਕੇ ਹੀ ਸਮਾਧੀ ਨਹੀਂ ਲੱਗਦੀ, ਜੇ ਸਮਾਧੀ ਲਾਉਣੀ ਆ ਜਾਵੇ ਤੱਤੀ ਤਵੀ ਤੇ ਵੀ ਲੱਗ ਜਾਂਦੀ ਹੈ। ਇੱਥੇ ਆਖੋ ਸਤਨਾਮ, ਸਮਾਧੀ ਆਰੇ ਦੇ ਦੰਦਿਆਂ ਹੇਠ ਵੀ ਲੱਗ ਜਾਂਦੀ ਹੈ, ਸਮਾਧੀ ਦੇਗਾਂ ਦੇ ਉਬਾਲਿਆਂ ਵਿੱਚ ਵੀ ਲੱਗ ਜਾਂਦੀ ਹੈ। ਜੇ ਸਮਾਧੀ ਲਾਉਣੀ ਆ ਜਾਵੇ ਜੁੜ ਜਾਵੇ ਤੋਂ ਉਹ 7 ਤੇ 9 ਸਾਲ ਦੇ ਬੱਚਿਆਂ ਦੀ ਨੀਹਾਂ ਵਿੱਚ ਵੀ ਲੱਗ ਜਾਂਦੀ ਹੈ। ਗੁਰਮੁਖ ਪਿਆਰਿਓ, ਕਬੀਰ ਸਾਹਿਬ ਜੀ ਨੂੰ ਵੀ ਕਿਹਾ ਸੀ ਕਿ ਕਬੀਰ ਸਾਹਿਬ ਤੇਰੇ ਕਦੇ ਪੰਜ ਸ਼ਬਦ ਵਜੇ ਜਿਹੜੇ ਮਨਮਤੀ ਅੱਜ ਝੰਬੇਲਾ ਪਾਈ ਫਿਰਦੇ ਨੇ। ਕਬੀਰ ਸਾਹਿਬ ਕਹਿੰਦੇ ਭਾਈ ਇੱਕ ਵਾਰ ਮੇਰੇ ਤਾਂ ਸਵਾਸ ਸਵਾਸ ਵੱਜਦੇ ਰਹਿੰਦੇ ਨੇ। ਬੜੇ ਹੈਰਾਨ ਹੋਏ ਬਨਾਰਸ ਦੇ ਬ੍ਰਾਹਮਣ ਵਿਦਵਾਨ ਸੁਣ ਕੇ ਕਿ ਸਵਾਸ ਸਵਾਸ ਲਓ ਕਿੰਨਾ ਸੁਖਾਲਾ ਤਰੀਕਾ ਪੰਜ ਸ਼ਬਦ ਵਜਾਉਣ ਦਾ। ਗੁਰੂ ਗ੍ਰੰਥ ਸਾਹਿਬ ਵਿੱਚ ਪੰਚੇ ਸ਼ਬਦ ਅਨਾਹਦ ਵਾਜੇ ਸੰਗੇ ਸਾਰੰਗ ਪਾਨੀ, ਇੰਨਾ ਸਿੱਧਾ ਰਸਤਾ। ਅਨਾਹਦ ਸ਼ਬਦ ਦਾ ਅਰਥ ਹੈ ਅਨ ਜਮਾ ਹੱਥ, ਜਿਤਨੇ ਵੀ ਸ਼ਬਦ ਬੋਲ ਆਵਾਜ਼ ਪੈਦਾ ਹੋ ਰਹੀ ਹੈ ਸਟਰਾਈਕ ਤੋਂ ਸੱਟ ਵੱਜਣ ਤੋਂ ਤਾਂ ਪੈਦਾ ਹੋ ਰਹੀ ਹੈ। ਇਹ ਆਪਣੇ ਮੂੰਹ ਵਿੱਚੋਂ ਜਿਹੜੇ ਬਚਨ ਨਿਕਲ ਰਹੇ ਨੇ ਬੋਲ, ਸਾਊਂਡ ਦੀ ਥਿਊਰੀ ਵਾਲੇ ਨੇ ਲਿਖਿਆ, ਸਾਇੰਸ ਪੜ੍ਹੇ ਬੈਠੇ ਹੋਣਗੇ ਪ੍ਰੇਮੀ, ਕਿ ਵਾਈਬ੍ਰੇਸ਼ਨ ਆਫ ਐਵਰੀਥਿੰਗ 16 ਟਾਈਮਸ ਪਰ ਸੈਕਿੰਡ ਮੇਕਸ ਵਾਇਸ। ਕਿਸੇ ਚੀਜ਼ ਦਾ ਇੱਕ ਸੈਕਿੰਡ ਵਿੱਚ ਘੱਟੋ ਘੱਟ 16 ਵਾਰ ਹਿੱਲਣਾ ਆਵਾਜ਼ ਪੈਦਾ ਕਰਦਾ। ਜਿਹਨੂੰ ਤੁਸੀਂ ਆਵਾਜ਼ ਕਹਿੰਦੇ ਹੋ, ਬੋਲ ਕਹਿੰਦੇ ਹੋ, ਸ਼ਬਦ ਕਹਿੰਦੇ ਹੋ, ਵਾਈਬ੍ਰੇਸ਼ਨ ਆਫ ਐਵਰੀਥਿੰਗ, ਕੋਈ ਵੀ ਚੀਜ਼ ਹੋਵੇ 16 ਟਾਈਮਸ ਪਰ ਸੈਕਿੰਡ, ਘੱਟ ਤੋਂ ਘੱਟ ਇੱਕ ਸੈਕਿੰਡ ਵਿੱਚ 16 ਵਾਰ ਹਿੱਲੇ ਤਾਂ ਮੇਕਸ ਵਾਇਸ ਆਵਾਜ਼ ਪੈਦਾ ਹੁੰਦੀ ਹੈ। ਇਹ ਸਾਡੀ ਜੀਭ ਆਵਾਜ਼ ਕਿਉਂ ਪੈਦਾ ਕਰਦੀ ਹੈ? ਇਹਦੀ ਜਿਹੜੀ ਵਾਈਬ੍ਰੇਸ਼ਨ ਹੈ ਇੱਕ ਮਿੰਟ ਵਿੱਚ 100 ਤੋਂ 120 ਵਾਰ ਹਿੱਲ ਸਕਦੀ ਹੈ। ਕਿੰਨੀ ਤੇਜ਼ ਵਾਈਬ੍ਰੇਸ਼ਨ ਵਾਹਿਗੁਰੂ ਨੇ ਬਖਸ਼ੀ! ਜਿੰਨੀ ਇਹਦੀ ਵਾਈਬ੍ਰੇਸ਼ਨ ਤੇਜ਼ ਹੋਵੇਗੀ, ਆਵਾਜ਼ ਉੱਚੀ ਤੇ ਸੁਰੀਲੀ ਹੋਵੇਗੀ। ਵਾਈਬ੍ਰੇਸ਼ਨ ਘੱਟ ਹੈ, ਆਵਾਜ਼ ਮੱਧਮ ਹੈ, ਖਰਦਰੀ ਹੈ। ਪੱਥਰ ਉੱਤੇ ਸੱਟ ਮਾਰੋ, ਨਹੀਂ ਆਵਾਜ਼ ਨਿਕਲਦੀ, ਬਹੁਤ ਘੱਟ, ਕਿਉਂਕਿ ਪੱਥਰ ਵਿੱਚ ਹਿਲ ਜੁਲਣੀ ਹੈ। ਘੰਟੀ ਉੱਤੇ ਸੱਟ ਮਾਰੋ ਤੇ 4 ਮੀਲ ਤੇ ਸੁਣਦੀ ਹੈ, ਕਿਉਂਕਿ ਘੰਟੀ ਦੀ ਜਿਹੜੀ ਮੈਟਲ ਹੈ ਉਹਦੇ ਵਿੱਚ ਵਾਈਬ੍ਰੇਸ਼ਨ ਹੈ, ਹਿਲ ਜੁਲ ਜਾਵੇ। ਇਹ ਸਾਡੀ ਜੀਭ ਹਿਲਦੀ ਹੈ, ਇਹ ਸਾਡੇ ਮੂੰਹ ਵਿੱਚ ਹੈ ਹਵਾ। ਤੁਸੀਂ ਮੂੰਹ ਬੰਦ ਕਰਕੇ ਆਵਾਜ਼ ਨਹੀਂ ਕੱਢ ਸਕੋਗੇ, ਜੀਭ ਹਿਲਾਈ ਜਾਇਓ, ਕਿਉਂਕਿ ਉਹਨੇ ਸਟ੍ਰਾਈਕ ਨਹੀਂ ਕਰਨਾ ਹਵਾ ਦੇ ਨਾਲ। ਗੁਰਬਾਣੀ ਨੇ ਇੱਕ ਹੋਰ ਪ੍ਰਮਾਣ ਦਿੱਤਾ ਹੈ, ਬੱਦਲ ਗਰਜਦੇ ਨੇ ਤੇ ਆਪਾਂ ਤਾਂ ਕਹਿੰਦੇ ਬੱਦਲ ਗਰਜਦਾ, ਕਹਿੰਦੇ ਨਾ ਪੰਜਾਬੀ ਬੱਦਲ ਗਰਜਦੇ, ਬੱਦਲ ਕੋਈ ਝੋਟਾ ਹੈ ਜਿਹੜਾ ਗਰਜਦਾ?
ਕੀ ਹੈ ਗਰਜਣਾ ਬਦਲਤ? ਉਹ ਤਾਂ ਹਵਾ ਕੱਠੀ ਹੋਈ ਹੈ, ਕੰਡੈਂਸ ਹੋਇਆ ਪਾਣੀ ਉਹਦੇ ਵਿੱਚ। ਮਹਾਰਾਜ ਕਹਿੰਦੇ ਨੇ ਬੋਲੇ ਗਗਨਾ, ਬੋਲੇ ਪਵਨਾ ਗਗਨਾ ਗਰਜੇ। ਉਹ ਬੱਦਲ ਨਹੀਂ ਗਰਜਦਾ, ਉਹ ਆਕਾਸ਼ ਦੇ ਵਿੱਚ ਹਵਾ ਦਾ ਟਕਰਾਅ ਹੋਇਆ। ਸਤਿ ਬੱਦਲ ਵਿੱਚ ਗੱਜਣ ਦੀ ਕੀ ਸ਼ਕਤੀ ਹੈ? ਉਹ ਬੋਲੇ ਪਵਨ, ਬੋਲਦੀ ਹੈ ਪਵਨ। ਇਸੇ ਕਰਕੇ ਸਲੋਕ ਹੈ, ਪਵਨ ਗੁਰੂ ਪਾਣੀ ਪਿਤਾ। ਇੱਥੇ ਥੋੜੀ ਜਿਹੀ ਸ਼ੰਕਾ ਪੈਜੂ ਕਿ ਮਹਾਰਾਜ ਨੇ ਤਾਂ ਸ਼ਬਦ ਨੂੰ ਗੁਰੂ ਕਿਹਾ ਤੇ ਇੱਥੇ ਕਹੇ ਤਾਂ ਪਵਨ ਨੂੰ ਗੁਰੂ। ਸ਼ਬਦ ਤੇ ਪੌਣ ਨੂੰ ਕਦੇ ਵੀ ਦੋ ਨਹੀਂ ਸਮਝਣਾ। ਹਵਾ ਤੋਂ ਹੀ ਸ਼ਬਦ ਪੈਦਾ ਹੁੰਦਾ ਹੈ ਤੇ ਹੋਇਆ ਹੋਇਆ ਸ਼ਬਦ ਪੈਦਾ ਹਵਾ ਵਿੱਚ ਹੀ ਸਮਾਉਂਦਾ। ਕੋਈ ਸਾਧਨੇ ਨਹੀਂ ਹੈ। ਕਦ ਹੋਇਆ ਜਰਮਨ ਵਾਲਿਆਂ ਦਾ, ਰੂਸ ਵਾਲਿਆਂ ਦਾ ਗੁਰਸਿੱਖ ਪਿਆਰਿਓ ਲੀਡਰ, ਉਹਦੀਆਂ ਸਪੀਚਾਂ ਅੱਜ ਆਵਾਜ਼ ਵਿੱਚੋਂ ਖਿੱਚ ਰਹੇ ਨੇ, ਇਕੱਠੀਆਂ ਕਰ ਰਹੀਆਂ ਨੇ। ਤੇ ਤੁਹਾਡੇ ਮੂੰਹ ਚੋਂ ਬੋਲਿਆ ਹੋਇਆ ਸ਼ਬਦ ਇੱਕ ਮਿੰਟਾਂ ਚ ਦਿੱਲੀ ਜਾਂਦਾ ਹੈ, ਜਲੰਧਰ ਜਾਂਦਾ ਹੈ, ਕਾਹਦੇ ਰਸਤੇ ਜਾਂਦਾ ਹੈ? ਹਵਾ ਦੇ। ਗੁਰਸਿੱਖ ਪਿਆਰੇ, ਉਹ ਸਾਊਂਡ ਸਾਡੀ ਜਿਹੜੀ ਆਵਾਜ਼ ਹੈ, ਜੀਭ ਹਿੱਲਦੀ ਹੈ, ਹਿੱਲੇਗੀ ਚੀਜ਼ ਟਕਰਾ ਕਰੇਗੀ, ਕਿਉਂਕਿ ਬ੍ਰਹਿਮੰਡ ਹਵਾ ਨਾਲ ਭਰਿਆ ਹੋਇਆ। ਉਹ ਟਕਰਾਅ ਵਿੱਚੋਂ ਜਿਹੜਾ ਸ਼ਬਦ ਪੈਦਾ ਹੁੰਦਾ ਉਹਦਾ ਨਾਮ ਹੈ ਹੱਥ, ਕਿਉਂਕਿ ਟਕਰਾਅ ਵਿੱਚੋਂ, ਸਟ੍ਰਾਈਕ ਵਿੱਚੋਂ ਪੈਦਾ ਹੋਇਆ ਹੱਥ ਸ਼ਬਦ ਮੂਹਰੇ ਲੱਗ ਗਿਆ। ਅਨ ਅਨ ਕਹੀਏ ਨਹੀਂ, ਉਹ ਸ਼ਬਦ ਜਿਹੜਾ ਟਕਰਾਅ ਤੋਂ ਬਿਨਾਂ ਪੈਦਾ ਹੋਵੇ, ਸੱਟ ਤੋਂ ਬਿਨਾਂ ਪੈਦਾ ਹੋਵੇ, ਉਹਦਾ ਨਾਮ ਹੈ ਅਨ ਹੱਥ। ਅਨ ਕਹੀਏ ਨਹੀਂ, ਹੱਥ ਕਹੀਏ ਟੱਕਰ, ਟਕਰਾਅ ਜੋ ਟਕਰਾਅ ਤੋਂ ਬਿਨਾਂ ਪੈਦਾ ਹੋਇਆ ਉਹ ਤੁਹਾਡੇ ਅੰਦਰ ਕਿਵੇਂ ਪੈਦਾ ਹੋਣਗੇ? ਪੰਚੇ ਸ਼ਬਦ ਅਨਾਹਤ ਵਾਜੇ ਸੰਗੇ ਸਾਰੰਗ ਪਾਣੀ। ਜਿਹੜੇ ਵਾਹਿਗੁਰੂ ਦਾ ਸਿਮਰਨ ਸਵਾਸ ਸਵਾਸ ਕਰਦੇ ਨੇ ਉਹਨਾਂ ਨੂੰ ਵਜਾਉਣੇ ਨਹੀਂ ਪੈਂਦੇ, ਉਹਨਾਂ ਦੇ ਅੰਦਰ ਪੰਜੇ ਸ਼ਬਦ ਵੱਜਦੇ ਹੀ ਰਹਿੰਦੇ ਨੇ। ਇੱਕ ਹੋਰ ਵਹਿਮ ਕੱਢਦੇ ਹੋ, ਪੰਜ ਸ਼ਬਦ ਨੇ ਸ਼ਾਸਤਰ ਵਿੱਚ ਨਾਂ ਲਿਖੇ ਆ ਉਹਨਾਂ ਦਾ, ਤਤ ਤੰਤੀ ਵਿੱਚ ਚਰਮ ਕਾ ਘਣ ਕੰਸੀ ਕੋ ਜਾਨ, ਨਾਦ ਸ਼ਬਦ ਤੇ ਸੁਭਰ ਸਵਾਸ ਪਹਿਚਾਨ। ਇਹ ਨੇ ਪੰਜ ਸ਼ਬਦ ਗੁਰਮੁਖ ਪਿਆਰਿਓ। ਤਤ ਤੰਤੀ ਤਾਰ ਵਾਲੇ ਸਾਜ, ਸਾਰੰਗੀ ਹੈ, ਬੈਂਜੋ ਹੈ, ਵਾਇਲਨ ਹੈ, ਸਤਾਰ ਹੈ, ਰਬਾਬ ਹੈ, ਇਹਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹ ਤੰਤੀ ਹੈ। ਤਤ ਤੰਤੀ ਬਿਤ ਚਰਮ ਕਾ, ਬਿਤ ਨਾਮ ਹੈ ਗੁਰਮੁਖ ਪਿਆਰਿਓ। ਆ ਜਿਹੜਾ ਹੁਣੀ ਗੁਰਮੁਖ ਪਿਆਰਿਓ ਤਪਲਾ ਵਜਾਉਂਦੇ ਸੀ ਮਰਦੰਗ, ਚਮਰ ਕਾ, ਚਮ ਦੇ ਅੰਬੜੀਆਂ ਹੋਈਆਂ ਚੀਜ਼ਾਂ ਵਿੱਚੋਂ ਆਵਾਜ਼ ਨਿਕਲਣੀ। ਕਨ ਕਾਂਸੀ ਕੋ ਜਾਨ, ਜੋ ਮੈਟਲ ਹੈ, ਕਾਂਸੀ ਹੈ, ਪਿੱਤਲ ਹੈ, ਉਹਨੂੰ ਟਕਰਾਓ ਤੇ ਆਵਾਜ਼ ਆਉਂਦੀ ਹੈ, ਉਹ ਤੀਜਾ ਸ਼ਬਦ ਹੈ। ਚੌਥਾ ਸ਼ਬਦ ਹੈ ਨਾਦ ਸ਼ਬਦ, ਘੰਡੇ ਹੇੜੇ ਦਾ ਸ਼ਬਦ। ਜਿਹੜੇ ਸ਼ਿਕਾਰੀ ਮਿਰਗ ਪਕੜਦੇ ਹੁੰਦੇ ਸੀ ਉਹ ਘੜਾ ਮੜ ਲੈਂਦੇ ਸੀ ਚੰਮ ਨਾਲ, ਉਹਦੇ ਵਿੱਚ ਨੂੰ ਮੋਰ ਦਾ ਖੰਭ ਲੰਘਾ ਲੈਂਦੇ ਸੀ। ਉਹ ਮੜੇ ਹੋਏ ਘੜੇ ਨੂੰ ਗਿੱਲੇ ਹੱਥ ਨਾਲ ਖਿੱਚੋ, ਉਹਦੇ ਵਿੱਚੋਂ ਜਿਹੜਾ ਸ਼ਬਦ ਨਿਕਲਣਾ ਉਹਨੂੰ ਕਹਿੰਦੇ ਘੰਡੇ ਹੇੜੇ ਦਾ ਸ਼ਬਦ, ਜਿਹਨੂੰ ਮਿਰਗ ਸੁਣਦੇ ਸਾਰ ਨੱਠਦੇ। ਤੇ ਪੰਜਵੇਂ ਸੁਭਰ ਸਵਾਸ ਪਹਿਚਾਨ। ਸੁਭਰ ਸਵਾਸ ਕੀ ਹੈ? ਬੰਸਰੀ, ਹਾਰਮੋਨੀਅਮ, ਜਿਹੜੇ ਹਵਾ ਨਾਲ ਸਾਜ ਵੱਜਦੇ ਨੇ ਉਹ ਸੁਭਰ ਸਵਾਸ ਨੇ, ਜਿਹੜੇ ਹਵਾ ਨਾਲ ਟਕਰਾ ਕਰਕੇ ਪੈਦਾ। ਇਹ ਪੰਜ ਸ਼ਬਦ ਨੇ ਭਾਈ, ਪਰ ਸਾਨੂੰ ਮਹਾਰਾਜ ਨੇ ਪੰਜ ਸ਼ਬਦ ਆਨੰਦ ਸਾਹਿਬ ਵਿੱਚ ਵੀ ਨਿਤ ਕਹਿ ਰਹੇ ਨੇ। ਆ ਹੁਣ ਇੱਥੇ ਸ਼ਬਦ ਆਏ, ਬਾਰਸ ਬਾਰ ਹੈ, ਉਗਵੈ ਸੂਰ, ਜਿਹਨਾਂ ਨੂੰ ਪ੍ਰਕਾਸ਼ ਹੋ ਗਿਆ ਵਾਹਿਗੁਰੂ ਦਾ, ਉਹਨਾਂ ਨੂੰ ਵਜਾਉਣੇ ਨਹੀਂ ਪਏ ਉਹਨਾਂ ਦੇ ਅੰਦਰ ਅਨਾਹਤ ਸ਼ਬਦ। ਸੋ ਥੋੜੀ ਜਿਹੀ ਤੁਹਾਨੂੰ ਬੇਨਤੀ ਹੈ ਕਿ ਸਾਡਾ ਲਾਣਾ ਵੀ ਕੁਝ ਤੁਹਾਨੂੰ ਪਾਉਂਦਾ ਹੈ ਭਰਮਾਂ ਵਹਿਮਾਂ ਵਿੱਚ। ਇਹ ਕੰਗਰੋੜ ਸਿੱਧੀ ਕਰੇ ਕਰੋ ਜੀ, ਮੁੱਠੀਆਂ ਬੰਦ ਕਰਕੇ ਗੋਡਿਆਂ ਪਰ ਰੱਖੇ ਕਰੋ ਜੀ, ਨੱਕ ਕੰਨੀ ਦੇਖਿਆ ਕਰੋ, ਅੰਦਰ ਨੂੰ ਸਾਹ ਖਿੱਚਿਆ ਕਰੋ, ਬਾਹਰ ਨੂੰ ਕੱਢਿਆ ਕਰੋ। ਮੈਂ ਤੁਹਾਨੂੰ ਬੇਨਤੀ ਕਰਾਂ, ਇਹ ਵਿਹਲੇ ਬੰਦਿਆਂ ਦਾ ਕੰਮ ਹੈ। ਅੱਜ ਕੋ ਸਤਨਾਮ, ਜਿਹਨੇ 15 ਘੰਟੇ ਟਰੈਕਟਰ ਵਾਹੁਣਾ ਤੇ ਜੋਬ ਤੇ ਖੜਨਾ, ਕੰਗਰੋੜ ਬਿੰਗੀ ਕਿੱਥੇ ਹੋਜੂਗੀ? ਉਹਦੀ ਬਿਰਤੀ ਚਲੀ ਕਿੱਥੇ ਜਾਊਗੀ? ਹੋਰ ਪਾਸੇ ਸ਼ੈਤਾਨ ਕਦੋਂ ਪੈਦਾ ਹੁੰਦਾ? ਜਦੋਂ ਵਿਹਲਾ ਬੈਠੇ ਤੂੰ, ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਉਹਨੂੰ ਰੋਕਣ ਵਾਸਤੇ ਇਹਨਾਂ ਦੀ ਲੋੜ ਪੈਂਦੀ ਹੈ। ਮਹਾਰਾਜ ਨੇ ਕਿਹਾ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਮ।
ਤੇ ਇੱਕ ਸਿੱਖੀ ਦਾ ਪ੍ਰਿੰਸੀਪਲ, ਤਿੰਨ ਤੇ ਮੇਨ ਪ੍ਰਿੰਸੀਪਲ ਨੇ ਸਿੱਖੀ ਦੇ। ਨਾਮ ਜਪਣਾ ਸਿੱਖੀ ਦਾ ਪਹਿਲਾ ਪ੍ਰਿੰਸੀਪਲ ਨਹੀਂ ਹੈ। ਪਹਿਲਾ ਅਸੂਲ ਹੈ ਕਿਰਤ ਕਰੋ, ਦੂਜੇ ਨੰਬਰ ਤੇ ਨਾਮ ਜਪੋ, ਤੀਜੇ ਨੰਬਰ ਤੇ ਵੰਡ ਕੇ ਛਕੋ। ਕਿਤੇ ਵੀ ਸ਼ਬਦ ਨਹੀਂ ਆਊਗਾ ਕਿ ਨਾਮ ਜਪੋ ਕਿਰਤ ਕਰੋ, ਜਦ ਵੀ ਸ਼ਬਦ ਆਊਗਾ ਕਿਰਤ ਕਰੋ ਤੇ ਨਾਮ ਜਪੋ। ਹੁਣ ਨਾਮ ਜਪਣ ਦਾ ਭਾਵ ਕੀ ਹੈ ਸਿੱਖੀ ਵਿੱਚ? ਗੁਫਾ ਚ ਬੈਠ ਕੇ, ਕੁੰਡੇ ਲਾ ਕੇ, ਪਹਾੜਾਂ ਤੇ ਜਾ ਕੇ? ਨਹੀਂ, ਕਿਰਤ ਕਰਦੇ ਹੋਏ ਕਰਤੇ ਨੂੰ ਯਾਦ ਰੱਖਣਾ। ਸਿੱਧੀ ਪੰਜਾਬੀ ਚ ਸੁਣਿਓ, ਨਾਮ ਜਪਣਾ ਕੀ ਹੈ ਸਿੱਖ ਦਾ? ਕੰਮ ਕਰਦੇ ਹੋਏ, ਕਿਰਤ ਕਰਦੇ ਹੋਏ ਯਾਦ ਕਰਤੇ ਨੂੰ ਰੱਖਣਾ, ਇਹ ਹੈ ਸਿੱਖ ਦਾ ਨਾਮ ਜਪਣਾ। ਖੋਲਸਾ ਕਰੋ ਕਿਰਤ, ਯਾਦ ਰੱਖੋ ਕਰਤੇ ਨੂੰ, ਕਿਰਤ ਨਾਲ ਨਾ ਜੁੜੋ। ਕਿਰਤ ਰੁਜ਼ਗਾਰ ਹੈ, ਗੁਜਰਾਨ ਹੈ। ਆ ਕਬੀਰ ਸਾਹਿਬ ਜੀ ਦੀ ਬਾਣੀ ਸੁਣ ਰਹੇ ਹੋ ਤੁਸੀਂ, ਕਿਤੇ ਕੰਮ ਛੱਡਿਆ ਉਹਨਾਂ ਨੇ? ਕਬੀਰ ਸਾਹਿਬ ਕਿਤੇ ਪੁੱਠੇ ਲਟਕੇ? ਉਹਨਾਂ ਨੇ ਧੂਣੀਆਂ ਤਾਈਆਂ ਕਿਤੇ? ਬਾਬੇ ਨਾਨਕ ਦਾ ਜੇ ਇੱਕ ਸਲੋਕ ਤੁਹਾਨੂੰ ਸੁਣਾਈਏ ਨਾ, ਸਦੀ ਵਾਰ ਦਾ ਸੁਣਿਆ ਤਾਂ ਹੋਣਾ ਬਹੁਤ ਵਾਰ ਤੁਸੀਂ, ਜਿਹੜੇ ਕੰਮਾਂ 'ਚ ਅੱਜ ਦੇ ਵੀ ਲੋਕ ਪਾ ਰਹੇ ਸਾਨੂੰ। ਤੁਰੇ ਜਾਂਦੇ ਸੀ ਜੰਗਲ ਉਜਾੜ ਵਿੱਚ ਭਾਈ ਬਾਲਾ ਮਰਦਾਨਾ ਨਾਲ, ਇੱਕ ਬਾਬੇ ਸੰਤ ਨੇ ਪਾਇਆ ਹੋਇਆ ਗਿੱਟਿਆਂ ਨੂੰ ਸੰਗਲ, ਪਿੱਪਲ ਨਾਲ ਪੁੱਠਾ ਲਟਕੇ ਜੰਗਲ ਵਿੱਚ, ਪੁੱਠੇ ਲਟਕੇ ਭਗਤੀ ਕਰਦੇ, ਤੇ ਮਰਦਾਨਾ ਜੀ ਰਬਾਬ ਰੱਖ ਕੇ ਉਹਨੂੰ ਮੱਥਾ ਟੇਕਣ ਲੱਗ ਗਏ। ਸਤਿਗੁਰ ਨਾਨਕ ਕਹਿੰਦੇ, ਮਰਦਾਨੇ ਕਿਹਨੂੰ ਮੱਥਾ ਟੇਕਿਆ? ਸਤਿਗੁਰ ਜੀ, ਤੁਹਾਡੇ ਸਾਹਮਣੇ ਤਾਂ ਏਡਾ ਵੱਡਾ ਮਹਾਂਪੁਰਸ਼ ਹੈ, ਪੁੱਠਾ ਲਟਕ ਰਿਹਾ ਜੰਗਲ ਵਿੱਚ, ਭਗਤੀ ਕਰ ਰਿਹਾ। ਗੁਰੂ ਨਾਨਕ ਦੇਵ ਕਹਿੰਦੇ, ਮੀਰਾ ਕਾਹਨੂੰ ਭੁੱਲਦਾ, ਇਹ ਭਗਤੀ ਨਹੀਂ ਹੈ, ਇਹ ਨਾਮ ਨਹੀਂ ਜਪਦਾ। ਕਹਿੰਦਾ, ਮਹਾਰਾਜ ਫਿਰ ਤੁਸੀਂ ਦੱਸੋ ਵੀ ਕਰਦਾ ਕੀ ਹੈ, ਪੁੱਠਾ ਕਾਹਤੇ ਲਟਕਦਾ? ਆਸਾ ਦੀ ਵਾਰ ਹੈ ਤੁਹਾਡੀ, ਨਿਤ ਸੁਣਦੇ ਹੋ। ਮਹਾਰਾਜ ਕਹਿੰਦੇ, ਭਗਤੀ ਨਹੀਂ ਹੈ। ਬਾਲਾ ਮਰਦਾਨਾ ਕਹਿੰਦੇ, ਜੀ ਹੈ ਕੀ ਫਿਰ? ਸ਼ਬਦ ਸੁਣਦੇ ਹੋ, ਪੱਗ ਉੱਪੇ ਤਾਣਾ। ਆਸਾ ਜੀ ਦੀ ਵਾਰ, ਪੱਗ ਕਹੀਏ ਪੈਰ, ਉੱਪੇ ਕਹੀਏ ਉੱਪਰ ਨੂੰ, ਤਾਣਾ ਕਹੀਏ ਲਟਕਿਆ ਹੋਇਆ। ਪੱਗ ਉੱਪੇ ਤਾਣੇ ਦਾ ਅਰਥ ਹੈ ਪੁੱਠਾ ਲਟਕਿਆ ਹੋਇਆ। ਜਦ ਪੈਰ ਉੱਪਰ ਨੂੰ ਹੋਣਗੇ ਤੇ ਪੁੱਠਾ ਹੀ ਹੋਣਾ ਨਾ, ਉਹ ਲਟਕੇ ਭਗਤੀ ਕਰ ਰਿਹਾ ਸੀ। ਗੁਰੂ ਨਾਨਕ ਦੇਵ ਕਹਿੰਦੇ, ਭਗਤੀ ਨਹੀਂ ਹੈ, ਪੱਗ ਉੱਪੇ ਤਾਣਾ। ਮਰਦਾਨਾ ਕਹਿੰਦਾ, ਹੈ ਕਿ? ਸਤਿਗੁਰ ਕਹਿੰਦੇ, ਆਪਣਾ ਕੀਆ ਕਮਾਣਾ, ਪਿਛਲੇ ਜਨਮ ਵਿੱਚ ਪੁੱਠੇ ਕੰਮ ਕਰਕੇ ਆਇਆ ਤਾਂ ਲਟਕਦਾ ਹੈ। ਅੱਜ ਕੋ ਸਤਨਾਮ, ਬੜੇ ਪਖੰਡਾਂ ਦੇ ਵਹਿਮ ਕੱਢੇ ਗੁਰੂ ਨਾਨਕ ਨੇ।

ਹੋਏ ਕਰਤੇ ਨੂੰ ਯਾਦ ਰੱਖੋ। ਤੇ ਜਿਹੜੇ ਕਿਰਤ ਕਰਦੇ ਨੂੰ ਕਰਤੇ ਨੂੰ ਯਾਦ ਰੱਖਣਗੇ ਤੇ ਕਿਰਤ ਵਿੱਚੋਂ ਵੰਡ ਕੇ ਛਕਣਗੇ, ਪਤਾ ਉਹਨਾਂ ਨੂੰ ਕੀ ਮਿਲੂ? ਉਹਨਾਂ ਦੀ ਕਿਰਤ ਹੀ ਕਰਤਾ ਬਣ ਜਾਵੇਗੀ, ਉਹਨਾਂ ਦੀ ਕਾਰ ਹੀ ਨਿਰੰਕਾਰ ਬਣ ਜਾਵੇਗੀ, ਬਾਹਰੋਂ ਨਹੀਂ ਲੱਭਣਾ। ਜਿਸ ਕਿਰਤ ਵਿੱਚ ਨਾਮ ਤੇ ਦਾਨ ਜੁੜਿਆ ਹੋਇਆ ਉਹ ਕਿਰਤ ਨਹੀਂ, ਉਹ ਕਰਤਾਰ ਹੈ। ਕਬੀਰ ਸਾਹਿਬ ਨੇ ਖੱਡੀ ਬੁਣਨੀ ਨਹੀਂ ਛੱਡੀ, ਬਿਰਧ ਤੱਕ ਆਪਣੇ ਕੱਪੜੇ ਬਾਜ਼ਾਰ ਵਿੱਚ ਵੇਚਦੇ ਫਿਰਦੇ ਹੁੰਦੇ ਸੀ, ਦੁਨੀਆ ਮੱਥੇ ਟੇਕਦੀ ਸੀ, ਪਰ ਕਿਰਤ ਕਰਦੇ ਵਾਹਿਗੁਰੂ ਨਾਲ ਕਿੰਨੇ ਜੁੜੇ ਹੋਏ ਸੀ ਜਿਨ੍ਹਾਂ ਦੀ ਬਾਣੀ ਸੁਣ ਰਹੇ ਹੋ। ਇੱਕ ਦਿਨ ਮਾਂ ਨੂੰ ਕਹਿਤਾ ਕਬੀਰ ਸਾਹਿਬ ਨੇ, ਮਾਂ ਮੈਂ ਕੱਲ੍ਹ ਨੂੰ ਖੱਡੀ ਨਹੀਂ ਬੁਣਨੀ, ਨਹੀਂ ਬੁਣਨੀ। ਤੇ ਮਾਂ ਕਹਿੰਦੀ ਦੱਸ ਤਕਲੀਫ ਕੀ ਹੈ? ਮਾਤਾ ਪੁੱਛਦੀ ਹੁੰਦੀ ਹੈ ਬੱਚਿਆਂ ਨੂੰ ਤੇ ਲੈ ਕਿਤੇ ਜਾਣੇ। ਕਬੀਰ ਸਾਹਿਬ ਕਹਿੰਦੇ ਤੈਨੂੰ ਦੁੱਖ ਵੀ ਨਹੀਂ ਦੱਸਣ ਆਪਣੀ ਮਾਤਾ ਜੀ, ਖੱਡੀ ਵੀ ਨਹੀਂ ਬੁਣਨੀ, ਦੁੱਖ ਵੀ ਨਹੀਂ ਦੱਸਣ। ਕਬੀਰ ਸਾਹਿਬ ਦੀ ਮਾਂ ਕਹਿੰਦੀ ਦੁੱਖ ਕਿਉਂ ਨਹੀਂ ਦੱਸਣ? ਪੁੱਤ ਧੀ ਮਾਂ ਬਾਪ ਨੂੰ ਦੁੱਖ ਦੱਸਦੇ ਨੇ। ਇੱਥੇ ਸੁਣਿਓ ਇੱਕ ਗੱਲ ਨਾਲ ਯਾਦ ਰੱਖਿਓ, ਕਬੀਰ ਸਾਹਿਬ ਕਹਿੰਦੇ ਮਾਂ ਤੈਨੂੰ ਦੁੱਖ ਦੱਸਣ ਦਾ ਫਾਇਦਾ ਨਹੀਂ, ਮੇਰੇ ਦੁੱਖ ਦਾ ਤੇਰੇ ਕੋਲ ਇਲਾਜ ਨਹੀਂ ਹੈ। ਉਸਨੂੰ ਦੁੱਖ ਦੱਸਣ ਦਾ ਫਾਇਦਾ ਕੀ ਜਿਹਦੇ ਕੋਲ ਇਲਾਜ ਹੀ ਨਹੀਂ? ਦੁੱਖ ਉਹਨੂੰ ਦੱਸੋ ਜਿਹਦੇ ਕੋਲ ਇਲਾਜ ਹੋਵੇ। ਆ ਬੇਨਤੀ ਹੈ, ਕੰਮ ਛੱਡ ਦਿਓ ਜਿਹੜਾ ਆਪਾਂ ਨੇ ਫੜਿਆ ਹੋਇਆ। ਕੋਈ ਮਿਲਣ ਆਉਂਦਾ ਹੈ ਡੇਢ ਕੁਇੰਟਲ ਦੀ ਪੰਡ ਤਾਂ ਉਹ ਆਪਣੀ ਚੱਕੀ ਫਿਰਦੇ ਦੁੱਖਾਂ ਦੀ, ਢਾਈ ਕੁਇੰਟਲ ਦੀ ਤੁਸੀਂ ਧਰ ਦਿੰਦੇ ਹੋ, ਖੜਨ ਜੋ ਗਾਰੇ ਜੋ ਵਿਚਾਰਾ ਉਹ ਅੱਗੇ ਦੁਖੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਯਾਦ ਰੱਖਿਓ, ਦੁੱਖ ਜਿਸ ਤੈ ਪੈ ਆਖੀ ਹੈ ਸੁਖ ਜਿਸ ਤੈ ਹੀ ਪਾ। ਆਪਣੇ ਦੁੱਖ ਉਹਨੂੰ ਦੱਸੋ ਜਿਹੜਾ ਗਾਂ ਸੁਖੀ ਹੋਵੇ। ਜਿਹਦੇ ਕੋਲ ਸੁੱਖ ਹੋਣ, ਤੁਸੀਂ ਦੁਖੀਆਂ ਨੂੰ ਦੁੱਖ ਦੇ ਕੇ ਹੋਰ ਦੁਖੀ ਕਰ ਰਹੇ ਹੋ ਉਹਨਾਂ ਨੂੰ। ਮੇਰਾ ਮੁੰਡਾ ਜੀ ਕਹਿਣਾ ਨਹੀਂ ਮੰਨਦਾ, ਮੇਰਾ ਮੁੰਡਾ ਗਲਤ ਖਰਚ ਕਰਦਾ, ਉਹ ਵਿਚਾਰਾ ਮੁੰਡਿਆਂ ਦਾ ਹੀ ਕੱਢਿਆ ਫਿਰਦਾ ਹੈ, ਅੱਜ ਕਿਹਾ ਕੋ ਸਤਨਾਮ, ਤੁਹਾਡੇ ਮੁੰਡਿਆਂ ਨੂੰ ਕਿੱਥੇ ਰਾਜੀ ਕਰ ਦੂੰਗਾ। ਦੁੱਖ ਜਿਸੇ ਪੈ ਆਖੀਏ ਸੁੱਖ ਜਿਸੇ ਹੀ ਪਾ। ਕਿਉਂ ਦੁੱਖ ਦੱਸਣਾ? ਤੀਨੇ ਤਾਪ ਨਿਵਾਰਨ ਹਾਰਾ ਦੁਖਾਂਤਾ ਸੁਖ ਰਾਸ। ਜਿਹੜਾ ਸੁੱਖਾਂ ਦਾ ਸਮੁੰਦਰ ਹੈ, ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਦੁੱਖ ਦੱਸਣਾ। ਮਾਂ ਨੂੰ ਪੈ ਗਿਆ ਭੁਲੇਖਾ ਕਿ ਮੁੰਡੇ ਨੂੰ ਬਾਹਰ ਦੀ ਕਸਰ ਹੋ ਗਈ, ਬੜੀਆਂ ਕਸਰਾਂ ਹੁੰਦੀਆਂ ਬਾਹਰ ਦੀ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਆ ਜਿਹੜੀ ਹਾਈਵੇ ਬਣ ਜਾਂਦੀ ਹੈ ਥੋੜ੍ਹੀ ਟੋਰਾਂਟੋ ਵੈਨਕੂਵਰ ਨੂੰ, ਕਿਤੇ ਟਾਈਫਾਈਡ ਇਹ ਤੇ ਤੁਰਦਾ ਫਿਰਦਾ ਦੇਖਿਆ ਤੁਸੀਂ? ਕਦੇ ਖੰਘ ਸੜਕ ਤੇ ਤੁਰਦੀ ਫਿਰਦੀ ਦੇਖੀ ਹੈ? ਕਦੇ ਮਲੇਰੀਆ ਸੜਕ ਤੇ ਜਾਂਦਾ ਦੇਖਿਆ ਤੁਸੀਂ? ਭਾਈ ਬਾਹਰ ਕਸਰਾਂ ਨੀ, ਕਸਰਾਂ ਤਾਂ ਤੁਹਾਡੇ ਅੰਦਰ ਹੈ। ਕਹਿੰਦੇ ਬਾਹਰ ਦੀਆਂ ਕਸਰਾਂ। ਇੱਕ ਹੋਰ ਤੁਹਾਨੂੰ ਬੇਨਤੀ ਕਰਦੇ, ਆ ਪਖੰਡ ਛੱਡ ਦੋ, ਪਾਪ ਹੈ। ਫਲਾਣੇ ਵਿੱਚ ਸ਼ਹੀਦ ਆਉਣੇ, ਕਿਸੇ ਮੁੰਡੇ ਵਿੱਚ, ਕਿਸੇ ਕੁੜੀ ਚ ਕੋਈ ਬੁੜੀ ਖੇਲਣ ਡਈ ਹੈ ਕਿ ਸ਼ਹੀਦ ਆਏ ਵੇ ਵਿੱਚ, ਬਹੁਤ ਪਾਪ ਹੈ, ਮੁੜ ਕੇ ਨਾ ਕਿਹੋ। ਸ਼ਹੀਦ ਸੱਚਖੰਡ ਦਾ ਵਾਸੀ ਹੁੰਦਾ, ਸ਼ਹੀਦ ਵਾਹਿਗੁਰੂ ਨਾਲ ਮਿਲੀ ਜੋਤ ਹੁੰਦੀ ਹੈ। ਆ ਜਿਹੜੇ ਸਾਡੇ ਸਰੀਰ ਨੇ ਤਾਂ ਗੰਦ ਦਾ ਪੰਡ ਨੇ, ਉਹ ਸੱਚਖੰਡ ਛੱਡ ਕੇ ਢੇਰ ਵਿੱਚ ਆ ਕੇ ਬੜੂਗਾ ਸ਼ਹੀਦ। ਹਾਂ, ਮੇਰਾ ਖਿਆਲ ਜਿਹਨਾਂ ਚਾਹੁੰਦੇ ਹੈ ਨਾ ਸ਼ਹੀਦ, ਉਹਨਾਂ ਦੇ ਚਿੱਠ ਚ ਪਾਲਕ ਦੇ ਪਕੌੜੇ ਪੱਕਦੇ ਹੋਣੇ, ਗੁਲਾਬ ਜਾਮਣਾ ਪੱਕਦੀ ਹੋਣੀ। ਜਿਹੜੀ ਸ਼ਹੀਦ ਸੱਚਖੰਡ ਛੱਡ ਕੇ ਢੇਰ ਚ ਬੜੂਗਾ ਕੇ, ਕਦੇ ਨਾ ਕਿਹਾ ਕਰੋ ਐਸਾ ਬਚਨ, ਸ਼ਹੀਦ ਨਹੀਂ ਆਉਂਦੇ ਹੁੰਦੇ। ਹਾਂ, ਇੱਕ ਗੱਲ ਕਹਿੰਦੇ ਕਰੋ ਕਿ ਭੂਤ ਆਉਣੇ, ਮੈਂ ਵੀ ਐਗਰੀ ਹਾਂ ਤੁਹਾਡੇ ਨਾਲ, ਭੂਤ ਉਹ ਮੈਂ ਵੀ ਮੰਨਦਾ, ਕਿਉਂਕਿ ਭਾਈਚਾਰੇ ਕੋਲ ਭਾਈਚਾਰਾ ਆਏ ਜਾਂਦਾ ਹੈ, ਅੱਜ ਕਿਹਾ ਕੋ ਸਤਨਾਮ, ਦਿਸ ਇਜ ਪੋਸੀਬਲ, ਪਰ ਸ਼ਹੀਦ ਇਜ ਇੰਪੋਸੀਬਲ, ਕਦੇ ਨਹੀਂ ਆਊਗਾ। ਔਰ ਜੇ ਸ਼ਹੀਦ ਆ ਗਿਆ ਫਿਰ ਤੈਨੂੰ ਛੱਡ ਕੇ ਨਹੀਂ ਜਾਂਦਾ, ਲੈ ਕੇ ਹੀ ਜਾਊਗਾ, ਅੱਜ ਕਿਹਾ ਕੋ ਸਤਨਾਮ, ਫਿਰ ਤੈਨੂੰ ਦਰਸ਼ਨ ਦੇਣ ਆਉਣਾ ਉਹਨੇ। ਇਹ ਜੇ ਪਕੰਡ ਚ ਨਹੀਂ ਪੈਣਾ, ਸ਼ਹੀਦ ਆਉਣੇ ਆ ਜੀ, ਸਿਰ ਘੁੰਮ ਰਹੇ ਨੇ ਬੜਭਾਗ ਸਿੰਘ ਦੇ ਡੇਰੇ ਵਾਂਗ। ਇੱਕ ਤੁਹਾਨੂੰ ਹੋਰ ਬੇਨਤੀ ਕਰਾਂ, ਗੁੱਸਾ ਨਾ ਕਰਿਓ। ਰਾਗੀ ਸਿੰਘ ਬਾਜੇ ਤੇ ਜੇ ਸੁਰ ਤੇ ਉਂਗਲੀ ਉਹ ਰੱਖਦੇ ਨੇ, ਕਈਆਂ ਦੇ ਬੈਠਿਆਂ ਦੇ ਸਿਰ ਐਂ ਘੁੰਮਦੇ ਜਿਵੇਂ

0: ਬੜਪਾ ਸੁਣਦੇ ਡੇਰੇ ਘੁੰਮਦੇ ਹਨ। ਪਤਾ ਹੈ ਹੀ ਨਹੀਂ ਸ਼ਬਦ ਕੀ ਹੈ, ਪਤਾ ਹੈ ਹੀ ਨਹੀਂ ਰਾਗ ਕੀ ਹੈ। ਸਹਿਜ ਅਵਸਥਾ ਵਿੱਚ ਆ ਜਾਓ। ਭੂਤਾਨ ਭੂਤਾ ਦੇਵਾਨ ਦੇਵਾ, ਭੂਤ ਆ ਸਕਦੇ ਸਾਡੇ ਕੋਲ ਕਿਉਂ? ਜੈ ਕਰ ਸਾਧ ਨਾ ਸੇਵੀ, ਹਰ ਕੀ ਸੇਵਾ ਨਾ ਹੈ, ਤੇ ਕਰ ਮਰਹਟ ਸਾਰਖੇ ਭੂਤ ਵਸੈ ਤਿਨ ਮਨ। ਜਿਹਨਾਂ ਘਰਾਂ ਵਿੱਚ ਸਿਮਰਨ ਨਹੀਂ ਹੈ, ਸੇਵਾ ਨਹੀਂ ਹੈ, ਉਹ ਵਸਣ ਵਾਲੇ ਬੰਦੇ ਨਹੀਂ, ਉਹ ਭੂਤ ਵਸ ਰਹੇ ਨੇ ਕਬੀਰ ਸਾਹਿਬ ਜੀ ਦੇ ਵਿੱਚ। ਮਾਂ ਨੂੰ ਸ਼ੰਕਾ ਪੈ ਗਈ, ਮੁੰਡੇ ਨੂੰ ਬਾਹਰ ਦੀ ਕਸਰ ਹੋ ਗਈ, ਦੁੱਖ ਨਹੀਂ ਦੱਸਦਾ, ਖੱਡੀ ਨਹੀਂ ਬੁਣਦਾ। ਕਹਿੰਦੀ ਕੋਈ ਨਹੀਂ, ਬੈਠ, ਮੈਂ ਸਿਆਣੇ ਨੂੰ ਬੁਲਾ ਕੇ ਲਿਆਉਂਦੀ ਹਾਂ, ਕਬੀਰ ਸਾਹਿਬ ਦੀ ਮਾਂ। ਕਬੀਰ ਨੇ ਸੋਚਿਆ ਜਿਹੜੇ ਪੰਜ ਚਾਰ ਆਨੇ ਮੈਂ ਕਮਾਏ ਨੇ ਕਿਸੇ ਪਖੰਡੀ ਨੂੰ ਦੇ ਆਉਣੇ, ਕਿਉਂਕਿ ਦੱਸਣਾ ਮੈਨੂੰ ਤਾਂ ਪੁੱਛਿਆ ਮਿਲਦੀ ਨਹੀਂ ਅੱਜ ਕੋ ਸਤ ਨਾਲ। ਉਹ ਤਾਂ ਪਹਿਲਾਂ ਚੈੱਕ ਜਾਂ ਡਰਾਫਟ ਜਾਂ ਤੁਹਾਨੂੰ ਆਪਣਾ ਕਾਰਡ ਘੁਮਾਉਣਾ ਪੈਣਾ, ਤਾਂ ਅੱਜ ਮੇਰੀ ਬਾਬਾ ਸਾਹਿਬ ਬੋਲਣਗੇ, ਕਿਤੇ ਥੋੜ੍ਹਾ ਬੋਲਣ ਲੱਗੇ। ਗੁਰਸਿੱਖ ਪਿਆਰਿਓ, ਕਹਿੰਦਾ ਮਾਂ ਆ ਜਾ ਮੈਂ ਦੱਸ ਦਿੰਦਾ ਦੁੱਖ। ਸੁਣਿਓ ਜਿਹੜੀ ਗੱਲ ਸੀ, ਕਿਰਤ ਕਰੋ ਨਾਮ ਜਪੋ, ਕਿਰਤ ਕਰਦੇ ਕਰਤੇ ਨੂੰ ਯਾਦ ਰੱਖੋ, ਕਿਰਤ ਕਰਦੇ ਦਸਵੰਧ ਨੂੰ ਯਾਦ ਰੱਖੋ, ਉਹ ਕਿਰਤ ਹੀ ਕਰਤਾ ਬਣ ਜਾਏਗੀ। ਕਬੀਰ ਸਾਹਿਬ ਨੇ ਦੁੱਖ ਕੀ ਦੱਸਿਆ, ਕਹਿੰਦਾ ਮਾਂ ਦੁੱਖ ਇਹ ਹੈ, ਜਦ ਮੈਂ ਨਲਕੀ ਵਿੱਚ ਨੂੰ ਧਾਗਾ ਲੰਘਾਉਣਾ, ਉਹਨੂੰ ਬੇਹੀ ਕਹਿੰਦੇ ਨੇ, ਬੇਹੀ ਖੱਡੀਆਂ ਚ ਹੁੰਦੀ ਹੈ ਬੇਹੀ, ਨਲਕੀ ਜੀ ਦੇ ਵਿੱਚ ਨੂੰ ਧਾਗਾ, ਤੇ ਧਾਗਾ ਲੰਘਾਉਣ ਖਾਤਰ ਧਾਗੇ ਦੇ ਸਿਰ ਨੂੰ ਵੱਟ ਦੇਣਾ ਪੈਂਦਾ। ਜਦੋਂ ਸੂਈ ਵਿੱਚ ਧਾਗਾ ਪਾਓ, ਵੱਟ ਨਹੀਂ ਦਿੰਦੇ ਸਿਰੇ ਨੂੰ, ਤੇ ਵੱਟ ਦੇਣ ਖਾਤਰ ਮੈਨੂੰ ਆਪਣੀ ਉਂਗਲੀ ਜੀਭ ਤੇ ਲਾਉਣੀ ਪੈਂਦੀ ਹੈ ਗਿੱਲੀ ਕਰਨ ਵਾਸਤੇ। ਜਦ ਮੈਂ ਜੀਭ ਤੇ ਉਂਗਲੀ ਲਾਉਂਦਾ ਦੁੱਖ ਇੰਨਾ ਹੈ, ਓਨਾ ਚਿਰ ਮੇਰੀ ਜੀਭ ਰਾਮ ਨਹੀਂ ਕਹਿੰਦੀ। ਅੱਜ ਆਖੋ ਦੇਖੋ, ਕਿਰਤ ਵਿੱਚ ਕਰਤਾ, ਇਹ ਹੈ ਮੇਰਾ ਦੁੱਖ। ਲਿਖ ਦਿੱਤਾ ਬਾਣੀ ਵਿੱਚ, ਜਬ ਲੱਗ ਤਾਗਾ ਬਾਹੋਂ ਬੇਹੀ, ਤਬ ਲੱਗ ਵਿਸਰੈ ਰਾਮ ਸੰਦੇਹ। ਜਦ ਮੈਂ ਬੇਹੀ ਵਿੱਚੋਂ ਤਾਗਾ ਲਿਖਾਉਣ ਖਾਤਰ ਵੱਟ ਦਿੰਦਾ, ਉਂਗਲੀ ਜੀਭ ਨੂੰ ਲੱਗਦੀ ਹੈ, ਓਨਾ ਚਿਰ ਵੀ ਮੈਂ ਰਾਮ ਦਾ ਵਿਛੋੜਾ ਨਹੀਂ ਸਹਿ ਸਕਦਾ। ਬਸ ਉਹ ਕਿਰਤ ਖੱਡੀ ਬੁਣਨਾ ਹੀ ਕਰਤਾ ਬਣ ਗਈ। ਖੱਡੀਆਂ ਤਾਂ ਬਹੁਤ ਬੁਣਦੇ ਨੇ ਵੀਰ, ਰੁਜ਼ਗਾਰ ਹੈ। ਇੱਕ ਕਬੀਰ ਦੀ ਖੱਡੀ ਹੈ ਜਿਹੜੀ ਤਖ਼ਤ ਪਟਨਾ ਸਾਹਿਬ ਵਿੱਚ ਸਭਾਏ ਮਾਨ, ਕਦੇ ਦਰਸ਼ਨ ਕਰਿਓ ਤਖ਼ਤ ਪਟਨਾ ਸਾਹਿਬ ਵਿੱਚ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਹੈ, ਕਬੀਰ ਸਾਹਿਬ ਦੀ ਖੱਡੀ ਦੇ ਵੀ ਕਰਾਏ ਜਾਂਦੇ ਹੈ। ਅਜਿਹੇ ਆਖੋ ਸਰ ਤੋ ਗੁਰਮੁਖੋ, ਕਿਰਤ ਵਿੱਚ ਦੋ ਚੀਜ਼ਾਂ, ਕਰਤਾ ਤੇ ਦਸਵੰਧ ਸੇਵਾ। ਉਹ ਕਿਰਤ ਹੀ ਕਰਤਾ ਬਣ ਗਈ। ਜਿਸ ਕਿਰਤ ਵਿੱਚ ਰੱਬ ਨਹੀਂ ਹੈ, ਜਿਸ ਕਿਰਤ ਵਿੱਚ ਦਇਆ ਨਹੀਂ ਹੈ, ਉਹਨੇ ਕਰਤਾ ਕੀ ਬਣਨਾ? ਉਹ ਜ਼ਾਲਮ ਬਣ ਜਾਵੇ, ਉਹ ਦੋਸ਼ੀ ਬਣ ਜਾਵੇ, ਉਹਨੇ ਨਹੀਂ ਵੇਖਣਾ। ਉਹੀ ਕਿਰਤ ਦੋਸ਼ੀ ਬਣੀ ਹੋਈ ਹੈ ਤੁਹਾਡੇ ਸਾਹਮਣੇ। ਗੁਰਦੁਆਰਿਆਂ ਦੀਆਂ ਬਥੇਰੀਆਂ ਖ਼ਬਰਾਂ ਆਉਣੀਆਂ ਹੈ ਕਿ ਗੋਲ ਕੇ ਚੱਕ ਲੈ ਗਏ ਅੱਜ ਖੇ ਕੋ ਸਤਨਾਮ। ਉਸ ਕਿਰਤ ਵਿੱਚ ਕਰਤਾ ਨਹੀਂ ਸੀ, ਨਹੀਂ ਗੁਰਦੁਆਰਾ ਦਿਖਿਆ, ਨਹੀਂ ਮੰਦਰ ਦਿਖਿਆ। ਬਚਨ ਆਇਆ ਕਿ ਬਾਰਾਂ ਹੀ ਸੂਰਜਾਂ ਦਾ ਪ੍ਰਕਾਸ਼ ਉੱਥੇ ਪੈਦਾ ਹੋ ਜਾਂਦਾ ਹੈ। ਬਾਰਾਂ ਸੂਰਾਂ ਨੂੰ ਪ੍ਰਕਾਸ਼ ਕਰਨ ਵਾਲਾ ਪ੍ਰਕਾਸ਼ ਓਂਕਾਰ ਉੱਥੇ ਪ੍ਰਕਾਸ਼ਮਾਨ ਹੋ ਗਿਆ, ਤੇ ਅਨਹਦ ਸ਼ਬਦ ਦਿਨ ਰਾਤ ਵੱਜਦੇ ਹੀ ਰਹੇ। ਐਂ ਨਹੀਂ ਕਿ 10 ਮਿੰਟ ਅੱਖਾਂ ਮੀਚ ਕੇ ਮਚਾਉਣੇ, ਨਾ ਨਾ, ਵੱਜਦੇ ਹੀ। ਫਿਰ ਅੱਗੇ ਕੀ ਮਿਲਿਆ? ਇਨ੍ਹਾਂ ਲੋਕਾਂ ਦੇ ਪਤੀ ਪਰਮਾਤਮਾ ਦਾ ਮਿਲਾਪ। ਤੇ ਜਦੋਂ ਮਿਲਾਪ ਹੋਇਆ, ਬੜੀ ਘਟਨਾ ਅਚਰਜ ਵਾਪਰੀ। ਦੇਖਿਆ ਤੀਨੂੰ ਲੋਕ ਕਾ ਪੀਓ, ਆਚਰਜ ਭਇਆ। ਵੀਰ ਸਾਹਿਬ ਕਹਿੰਦੇ ਬਹੁਤ ਆਚਰਜ ਹੋ ਗਏ। ਜਿਹਨੂੰ ਮੈਂ ਟੋਲਦਾ ਫਿਰਦਾ ਸੀ, ਜਿਹਨੂੰ ਮੈਂ ਰੱਬ ਕਹਿੰਦਾ ਸੀ, ਜਿਹਦੇ ਖਾਤਰ ਸਾਧਨਾ ਸਾਧੀਆਂ, ਉਹ ਤਾਂ ਮੈਂ ਖੁਦੇ ਨਿਕਲਿਆ। ਅੱਜ ਖੇ ਆਖੋ ਸਾਹਿਬ जीव ते सीओ, जीव मनुख सीओ शिव कल्याण रूप परमेश्वर वाहिगुरु दो में एक हो गए। आओ हम अगली पौड़ी श्रवण करिए।
1: तेरे अगम बखान
0: ये तेरवा दिन है सुधी दा एरस तेर है अगम बखान। बहुत गंभीर शब्द है पढ़न सिखा। रौदसी दे दिन तेरा तेर है तेरा हटियां ते तखड़ियां बहुत तोलियां जांदियां ਘਰਾਂ ਵਿੱਚ ਵੀ ਤੱਖੜੀਆਂ ਵਰਤੀਆਂ ਜਾਂਦੀਆਂ ਬਹੁਤ ਤੋਲ ਤੋਲੇ ਜਾ ਰਹੇ ਨੇ ਪਰ ਐਸਾ ਤੱਖੜੀ ਤੋਲਣ ਵਾਲਾ ਮੁੜ ਕੇ ਸਹਿਜ ਸੰਸਾਰ ਵਿੱਚ ਆਵੇ ਕਿ ਨਾ ਜਿਹੜਾ ਤੱਖੜੀ ਤੋਲਦਾ ਤੋਲਦਾ ਤੇਰਾਂ ਤੇ ਹੀ ਖੜ ਗਿਆ ਇੱਥੇ ਅਖੋ ਜਿਹਦੇ ਮੂੰਹ ਚੋਂ ਚੌਦਾਂ ਨਿਕਲੇ ਤੇਰਾ ਬਸ ਤੇਰਾ। ਇੱਕ ਦਿਨ ਹੋਮੇ ਦਾ ਜ਼ਿਕਰ ਆਇਆ ਸੀ ਤੁਹਾਡੇ ਨਾਲ ਇਹ ਪੈਦਾ ਕਿੱਥੋਂ ਹੁੰਦਾ ਮੇਰਾ ਜਿੱਥੇ ਮੇਰਾ ਸ਼ਬਦ ਆ ਗਿਆ ਹਉਮੈ ਦਾ ਬੀਜ ਬੀਜਿਆ ਜਿੱਥੇ ਮੇਰਾ ਨਹੀਂ ਹੈ ਤੇ ਹਉਮੈ ਖੜੂਗਾ ਕਿੱਥੇ ਬਸ ਮੇਰਾ ਮੇਰੀ ਨਾਲੇ ਖਤਰਨਾਕ ਤਾਂ ਬਹੁਤ ਹੈ ਪਰ ਆਪਾਂ ਨੂੰ ਅਜੇ ਪਤਾ ਨਹੀਂ ਲੱਗਿਆ ਇਹਦਾ ਕੀ ਹੈ। ਬਾਰਵੀਂ ਅਸ਼ਟਪਦੀ ਪੜ੍ਹਦੇ ਹੋ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਗੁਰੂ ਅਰਜਨ ਖਾਤਰ ਨਾ ਸੁਗਮਨੀ ਪੜ੍ਹਿਆ ਕਰੋ ਗੁਰੂ ਗ੍ਰੰਥ ਸਾਹਿਬ ਖਾਤਰ ਸੁਖਮਨੀ ਨਾ ਪੜ੍ਹਿਆ ਕਰੋ ਸੁਖਮਨੀ ਆਪਣੇ ਖਾਤਰ ਪੜ੍ਹਿਆ ਤੇ ਜੋ ਕੁਛ ਲਿਖਿਆ ਮੇਰੇ ਖਾਤਰ ਲਿਖਿਆ। ਬੜਾ ਵਹਿਮ ਪੈ ਗਿਆ ਕਹਿੰਦੇ ਸੁਖਮਨੀ ਪੜ੍ਹ ਲਓ 24,000 ਸਵਾਸ ਸਫਲ ਹੋ ਜਾਣਗੇ। ਸੁਖਮਨੀ ਪੜ੍ਹਦਾ ਫਿਰਦਾ ਰਿਹਾ ਜਲੰਧਰ ਚੌੜੇ ਬਾਜ਼ਾਰ ਚ ਕੋਈ ਸਤਨਾਮ ਸਵਾਸ ਕੈਲਗਰੀ ਸਾਫ ਕਰ ਰਿਹਾ ਆਪਣੇ ਪੂਰੇ ਵੇਖੋ ਕਿੱਥੇ ਤੇਰੇ ਸਵਾਸ ਸਭ ਆਪਣੇ ਖਾਤਰ ਪੜ ਸੁਣੋ ਗੱਲ ਹੁਣ ਤੇਰ ਸਤੇਰ ਹੈ ਕੋਈ ਵਿਰਲਾ ਪੁੱਜਦਾ ਇੱਥੇ ਤੇਰਾਂ ਤੱਕ ਗੁਰੂ ਨਾਨਕ ਪੁੱਜੇ ਨੇ ਗੁਰੂ ਗੋਬਿੰਦ ਸਿੰਘ ਪੁੱਜੇ ਨੇ ਭਗਤ ਕਬੀਰ ਜੀ ਦੀ ਬਾਣੀ ਸੁਣੇ ਉਹ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਜਦ ਮੇਰੇ ਹੀ ਕੁਝ ਨਹੀਂ ਤੇ ਹਉਮੈ ਕਾਹਦਾ ਅਹੰਕਾਰ ਮੇਰਾ ਹੈ ਤੇ ਅਹੰਕਾਰ ਬੀਜਿਆ ਗਿਆ ਉਂਗਰੇਗਾ ਵੱਡਾ ਹੋਵੇਗਾ। ਗੁਰਸਿੱਖ ਪਿਆਰਿਓ ਸਤਿਗੁਰ ਨਾਨਕ ਦੇਵ ਤੇਰਾ ਤੋਂ ਗਾਹਾਂ ਨਹੀਂ ਲੰਘੇ ਬਸ ਤੇਰਾ 80,000 ਦਾ ਇਕੱਠ ਲਿਖਿਆ ਮੈਂ ਕਾਲਫ ਨੇ ਤਰੰਜਮ ਨੇ ਜਿਹੜਾ ਉਸ ਸਮੇਂ ਵਿੱਚ ਬੈਠਾ ਸੀ CID ਦਾ ਬੰਦਾ ਔਰੰਗਜ਼ੇਬ ਦਾ 70-80 ਸਿਰ ਮੰਗਿਆ ਤੁਹਾਨੂੰ ਉਸ ਡਿਟੇਲ ਵਿੱਚ ਨਹੀਂ ਲਿਜਾਣਾ ਵਿਸਾਖੀ ਆ ਰਹੀ ਹੈ ਬੇਨਤੀ ਕਰਾਂਗੇ। 22,000 ਬੰਦਾ ਇਕੱਠਾ ਉੱਠਿਆ ਸੀ ਨੱਠਣ ਨੂੰ 22,000 ਇਨ ਰਿਟਰਨ ਹੈ ਜੇ ਪੁਰਾਣੇ ਗ੍ਰੰਥ ਪੜ੍ਹੋ ਹੁਣ ਤਾਂ ਕੁਝ ਤੇ ਕੁਝ ਬਣਾ ਤਾ ਸਾਡਾ ਇਤਿਹਾਸ ਹੁਣ ਤਾਂ ਗਿਆਨੀ ਨਵੇਂ ਤੇ ਇਤਿਹਾਸ ਵੀ ਨਵਾਂ ਕੋਈ ਸਤਨਾਮ ਕਹਿੰਦੇ ਅਸੀਂ ਨਵੇਂ ਹਾਂ ਤੇ ਇਤਿਹਾਸ ਪੁਰਾਣਾ ਕਿਵੇਂ ਰੱਖ ਲਈਏ ਅਸੀਂ ਨਵੇਂ ਅਤੇ ਬਾਣੀ ਦੇ ਅਰਥ ਪੁਰਾਣੇ ਕਿਵੇਂ ਰੱਖਣੇ ਕਿਉਂਕਿ ਅਸੀਂ ਨਵੇਂ ਹਾਂ ਹੁਣ ਪੁਰਾਣੇ ਕੋਠੇ ਕਿੱਥੇ ਚੰਗੇ ਲੱਗਦੇ ਨੇ ਪੁਰਾਣੇ ਝੱਟੇ ਤੁਹਾਨੂੰ ਚੰਗੇ ਲੱਗਦੇ ਕਿਤੇ ਪੁਰਾਣੀ ਮੱਕੀ ਦੀਆਂ ਰੋਟੀਆਂ ਚਟਣੀ ਨਾਲ ਕਿੱਥੇ ਚੰਗੀਆਂ ਲੱਗਦੀਆਂ ਕੱਚੀ ਲੱਸੀ ਕਾਕ ਪਾ ਕੇ ਪੀ ਜਾਂਦੇ ਤੇ ਆਪਾਂ ਹੁਣ ਤਾਂ ਗੋਭੀ ਦੇ ਪਰੌਂਠੇ ਚਾਹੀਦੇ ਨੇ ਨਵੇਂ ਹੁਣ ਤਾਂ ਸੂਟ ਪੈਂਟ ਕੋਟ ਚਾਹੀਦਾ ਤੇ ਇਸੇ ਤਰ੍ਹਾਂ ਸਾਡੇ ਗਿਆਨਾਂ ਤੋਂ ਕਹਿੰਦੇ ਨਾ ਬਾਣੀ ਦੇ ਅਰਥ ਵੀ ਨਵੇਂ ਚਾਹੀਦੇ ਹੈ ਕੋਈ ਸਤਨਾਮ ਉਹ ਬਾਣੀ ਪੁਰਾਣੀ ਹੋਈ ਉਹ ਨੀ ਤੂੰ ਨਵੇਂ ਅਰਥ ਕੀ ਕਰੇਗਾ ਸੱਚ ਪੁਰਾਣਾ ਹੋਵੇ ਨਾਹੀਂ ਸੀਤਾ ਕਦੇ ਨਾ ਪਾ ਜੇ ਤੂੰ ਪੁਰਾਣੀ ਚੀਜ਼ ਹੋਵੇ ਇਹਨੂੰ ਲਿਵ ਕਰ ਸਕਦਾ ਤੂੰ ਇਹ ਤਾਂ ਸੱਚ ਹੈ ਇਹਨੇ ਪੁਰਾਣੀ ਹੋਣੀ। ਗੁਰਸਿੱਖ ਪਿਆਰਿਓ ਕਬੀਰ ਸਾਹਿਬ ਜਿਹਨਾਂ ਦੀ ਬਾਣੀ ਸਰਵਣ ਕਰ ਰਹੇ ਮੇਰਾ ਹੀ ਕੁਝ ਨਹੀਂ ਤੇ ਹੋ ਕਿੱਥੇ ਧੰਨ ਸਤਿਗੁਰ ਨਾਨਕ ਪਾਤਸ਼ਾਹ ਤੇਰਾ ਜਿੱਥੇ ਤੇਰਾ ਆ ਗਿਆ ਉੱਥੇ ਵਾਹਿਗੁਰੂ ਆ ਗਿਆ ਜਿੱਥੇ ਮੇਰਾ ਆ ਗਿਆ ਲਓ ਸੁਣੋ ਹੁਣ ਜਰਾ ਸੁਖਮਨੀ ਸਾਹਿਬ ਕੰਮ ਆਊਗੀ ਤੁਹਾਡੇ ਜਿਸ ਕੈ ਅੰਤਰ ਰਾਜ ਅਭਿਮਾਨ ਜਿਹੜਾ ਸ਼ਕਤੀ ਦਾ ਮਾਣ ਕਰੇ ਕੁਰਸੀ ਦਾ ਮਾਣ ਕਰੇ ਰਾਜ ਦਾ ਪਿਆਰ ਪ੍ਰਚਾਰ ਹੋ ਕੇ ਸੁਣਿਓ ਗਾਹਲੀ ਤੋਂ सो नरक पाती होवत सुआन। गुरु अर्जन कहते कुत्ता होगा अगले जन्म, कुत्ता भी कैलगरी का ना समझ लो, टोरंटो का। इतने तो बिस्कुट खाने शैंपू लड़ाने कद्दे बिछे हुए ने, कुत्ता भी जलंधर का ना समझ लो। जिहड़ा शक्ति का माण करूगा, चाहे वह विद्या की है, चाहे शरीरक है, चाहे दिमागी है, चाहे माया की है, वो कुत्ता होगा। कुत्ता भी नरकां का गंध खाने वाला होगा। सो नरक पाती हो बत सो नरकां।

0: ਮੇਰੇ ਵੀਰ ਭੈਣਾਂ ਦਾ ਨਾਂ ਨੀ ਮੈਂ ਲੈਂਦਾ, ਗੁੱਸੇ ਹੋ ਜਾਣਗੀਆਂ, ਰਾਜ ਖਿਆ ਕੋਲ ਸਤਨਾਮ। ਇੱਕ ਮੇਰੇ ਨਾਲ ਹੁੰਦਾ ਸੀ ਚਿਮਟਾ ਵਜਾਉਣ ਵਾਲਾ, ਉਹ ਸ਼ੀਸ਼ਾ ਜੇਬ ਚ ਰੱਖਦਾ ਤਾ ਰਾਜ ਖਿਆ ਕੋਲ ਸਤਨਾਮ। ਦੇਖੋ ਕੋਈ ਵਿਗਾੜ ਨਹੀਂ, ਪਰ ਜਿਹੜਾ ਸੁੰਦਰ ਰੂਪ ਦੇਖਦਾ ਉਹਨੂੰ ਸੁੰਦਰ ਨਾ ਕਹੋ। ਜਿਹਨੇ ਸੁੰਦਰ ਰੂਪ ਤੈਨੂੰ ਦਿੱਤਾ ਉਹਦਾ ਧੰਨਵਾਦ, ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਉਹਦਾ ਤਾਂ ਧੰਨਵਾਦ ਕੀਤਾ ਹੀ ਨਹੀਂ। ਮੇਰਾ ਨੱਕ ਬਹੁਤ ਸੋਹਣਾ, ਮੇਰਾ ਕੱਦ ਬਹੁਤ ਸੋਹਣਾ, ਰੰਗ ਬਹੁਤ ਸੋਹਣਾ, ਜਵਾਨੀ ਸੁੰਦਰਤਾ ਕੰਨ ਖੋਲ ਕੇ ਸੁਣ ਲਿਆ ਹੁਣ। ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਜੰਤ ਕਹੀਏ ਕੀੜਾ ਹੋਊਗਾ ਅਗਲੇ ਜਨਮ ਵਿੱਚ, ਕੀੜੇ ਤਾਂ ਅਮਰੂਦ ਚ ਵੀ ਹੁੰਦੇ ਆ, ਕਣਕਾਂ ਚ ਵੀ ਹੋ ਜਾਂਦੇ, ਕੇਲਿਆਂ ਚ ਵੀ। ਮਾਲਕ ਕਹਿੰਦੇ ਉਹ ਕੀੜਾ ਵੀ ਬਿਸ਼ਟਾ ਗੰਦਗੀ ਦਾ ਹੋਊਗਾ ਰਾਜ ਖਿਆ ਕੋਲ ਸਤਨਾਮ। ਜਿਹੜਾ ਸਰੀਰ ਦਾ ਹੀ ਜਵਾਨੀ ਦਾ ਰੂਪ ਦਾ ਹੀ ਮਾਣ ਕਰਨਾ, ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਗੰਦਗੀ। ਗਾਹਾਂ ਲਈ ਤੁਕ ਸਾਡੇ ਖਾਤਰ, ਮੇਰੇ ਲਾਣੇ ਖਾਤਰ, ਮੈਂ ਤਾਂ ਆਪਣੇ ਖਾਤਰ ਸਮਝ। ਗੁਰਸਿੱਖ ਪਿਆਰੇ ਹੋ, ਆਪਸ ਕਹੋ ਕਰਮ ਵੰਤ ਕਹਾਵੇ। ਮੈਂ ਚਲੀਕੇ ਕੱਟਦਾ, ਮੇਰੀ ਕਥਾ ਬਹੁਤ ਸੋਹਣੀ ਹੈ, ਕੀਰਤਨ ਬੜਾ ਸੋਹਣਾ, ਮੈਂ ਇੰਨੇ ਪਾਠ ਕਰਾ ਤੇ, ਮੈਂ ਇੰਨੀ ਵਾਰ ਅੰਮ੍ਰਿਤਸਰ ਜਾਇਆ। ਮਹਾਰਾਜ ਕਹਿੰਦੇ ਕਰੀ ਜਾ, 84 ਲੱਖ ਦਾ ਗੇੜਾ ਤੇਰੇ ਖਾਤਰ ਵੀ ਤਿਆਰ ਹੈ ਰਾਜ ਖਿਆ ਕੋਲ ਸਤਨਾਮ। ਆਪਸ ਕੋ ਕਰਮ ਵੰਤ ਕਹਾਵੇ, ਜਨਮ ਮਰੇ ਬਹੁਤ ਜੋਨ। ਗੁੱਸੇ ਨਾ ਕਰੇ, ਹੁਣ ਅਗਲੀ ਤੁਹਾਡੇ ਖਾਤਰ ਜਿੰਨੇ ਬੈਠੇ ਹੋ ਤੁਸੀਂ, ਤੁਹਾਡੇ ਖਾਤਰ। ਧਨ ਭੂਮ ਕਾ ਜੋ ਕਰੇ ਗੁਮਾਨ, ਇੰਨੀਆਂ ਕੋਠੀਆਂ, ਇੰਨੇ ਕੀਲੇ, ਇੰਨੇ ਟਰੱਕ, ਇੰਨੀ FD ਬਣੀ ਹੋਈ ਹੈ, ਇੰਨੇ ਸਟੋਰ ਚੱਲਦੇ ਨੇ, ਇੰਨੇ ਮਰਬੇ ਨੇ, ਜਿਹੜਾ ਇਹਨਾਂ ਦਾ ਮਾਣ ਕਰੂ। ਲਓ ਉੱਪਰਲਿਆਂ ਨੂੰ ਤਾਂ ਦਿੱਤਾ ਇੱਕ ਸਰਟੀਫਿਕੇਟ, ਇੱਕ ਹਾਂਜੀ ਜੀ, ਹੁਣ ਤੁਹਾਡੀ ਵਾਰੀ ਹੈ, ਤਿੰਨ ਦਿੱਤੇ ਨੇ ਇਕੱਠੇ, ਤਿੰਨ ਡਿਗਰੀਆਂ। ਜੋ ਹੈ ਧਨ ਦਾ ਉਸਤੇ ਮਾਣ ਕਰੂਗਾ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਹੋ ਗਈ 3MA ਰਾਜ ਖਿਆ ਕੋਲ ਸਤਨਾਮ, ਬਣ ਗਈ ਨਾ 3MA। ਬਾਕੀਆਂ ਨੂੰ ਇੱਕ ਇੱਕ ਦਿੱਤਾ ਸਰਟੀਫਿਕੇਟ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਤਾ। ਆ ਮੰਗੋ ਇੱਥੋਂ ਸਿੱਖ ਦਾ ਮਨ ਨੀਵਾਂ ਮਤ। ਇੱਥੇ ਕੋਈ ਵਿਆਕਰਨ ਪੜਿਆ ਬੈਠਾ ਹੋਵੇ ਸੱਜਣ, ਇੱਥੇ ਗਤਾ ਗਤ ਅਲੰਕਾਰ ਹੈ, ਗਿੰਦਾ ਗਤ ਅਲੰਕਾਰ ਹੈ ਸੰਸਕ੍ਰਿਤ ਵਿੱਚ। ਨਾਨਕ ਇਹਾਂ ਮੁਕਤ ਆਗੈ ਸੁਖ ਪਾਵੇ, ਉਲਟਾ ਹੋ ਗਿਆ ਨਾ। ਗੇਂਦਾ ਅਲੰਕਾਰ ਪਤਾ ਕੀ ਹੁੰਦਾ, ਗੇਂਦ ਨੂੰ ਕੰਧ ਨਾਲ ਮਾਰੋ ਤੁਹਾਡੇ ਨਾਲ ਮੁੜ ਕੇ ਆਊਗੀ, ਤੁਹਾਡੇ ਵੱਲ ਆਊਗੀ। ਇਹ ਗਤਾ ਗਤ ਅਲੰਕਾਰ ਹੈ। ਅਸੀਂ ਸਾਰੇ ਅਰਦਾਸਾਂ ਕਰਦੇ ਹਾਂ ਸੱਚੇ ਪਾਤਸ਼ਾਹ ਇੱਥੇ ਸੁਖੀ ਰੱਖੀ ਸਾਨੂੰ, ਇਹ ਹੀ ਕਰਦੇ ਨਾ, ਤੇ ਮਰਨ ਤੋਂ ਬਾਅਦ ਨਹੀਂ ਮੁਕਤੀ, ਸਭ ਇਹੀ ਮੰਗਦੇ ਨੇ। ਇੱਥੇ ਸੁਖੀ ਰਹੀਏ, ਮਰਨ ਤੋਂ ਬਾਅਦ ਮੁਕਤ ਹੋਈ। ਧੰਨ ਗੁਰੂ ਅਰਜਨ ਪਾਤਸ਼ਾਹ ਦਾ ਬਚਨ, ਜਿਹਦੇ ਮਨ ਵਿੱਚੋਂ ਹਉਮੈ ਨਿਕਲ ਗਈ, ਤੇਰਾ ਸ਼ਬਦ ਆ ਗਿਆ, ਨਿਮਰਤਾ ਆ ਗਈ, ਉਹ ਇੱਥੇ ਮੁਕਤ ਹੈ ਤੇ ਗਾਹਾਂ ਸੁਖੀ ਹੈ ਰਾਜ ਖਿਆ ਕੋਲ ਸਤਨਾਮ। ਹੋ ਗਿਆ ਨਾ ਉਲਟ ਅਲੰਕਾਰ। ਆਪਾਂ ਮੰਗਦੇ ਇੱਥੇ ਸੁਖੀ ਤੇ ਗਾਹਾਂ ਮੁਕਤ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ। ਉਹ ਜਿਉਂਦਾ ਹੀ ਮੁਕਤ ਤੀਰਸ ਤੇਰ ਹੈ ਅਗਮ ਵਖਾਣ। ਅਗਮ ਗਮਤਾ ਤੋਂ ਪਰੇ, ਜੋ ਇੰਦਰੀਆਂ ਦੀ ਛੋਹ ਤੋਂ ਪਰੇ ਹੈ, ਬੁੱਧੀ ਦੀ ਸੋਚ ਤੋਂ ਪਰੇ ਹੈ, ਮਨ ਦੇ ਸੰਕਲਪਾਂ ਵਿਕਲਪਾਂ ਤੋਂ ਪਰੇ ਹੈ, ਉਹਨੂੰ ਕਹੀਏ ਅਗਮ। ਗਮ ਗਮਤਾ ਤੋਂ ਪਰੇ, ਜਿਨ੍ਹਾਂ ਦਾ ਹਿਰਦਾ ਪੁੱਜ ਗਿਆ, ਬਾਰਸ ਬਾਰ ਹੈ, ਉਗਵੈ ਸੂਰ ਪ੍ਰਕਾਸ਼ ਹੋ ਗਿਆ, ਉਹ ਆਪਣੇ ਧਨ ਦੌਲਤ ਸਰੀਰ ਸ਼ਕਤੀ ਵਿਦਿਆ ਉਹਨੂੰ ਵਿੱਚ ਨਹੀਂ ਲਿਆਉਣਗੇ। ਉਹ ਸਭ ਕੁਝ ਪ੍ਰਾਪਤ ਕਰਕੇ ਕਹਿਣਗੇ ਮੈਂ ਨਾ ਹੀ ਪ੍ਰਭ ਸਭ ਕੇ ਸਤੇ ਤੇਰੇ ਸਤੇਰੇ ਅਗਮ ਪਛਾਣ ਬਖਾਣ ਉਹ ਅਗਮ ਕਹੀਏ ਅਕਾਲ ਪੁਰਖ ਵਾਹਿਗੁਰੂ ਉਹਨੂੰ ਲਿਆਉਣਗੇ ਸਭ ਕੰਮਾਂ ਵਿੱਚ ਤੁਹਾਡੇ ਗੁਰੂ ਨਾਨਕ ਨੇ ਲਿਆਂਦਾ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਆਂਦਾ ਮੈਂ ਤਾਂ ਬੇਨਤੀ ਕੀਤੀ ਸੀ ਨਾ ਆਪਾਂ ਤਾਂ ਕਹਿੰਦੇ ਪੰਥ ਸਾਜਿਆ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਬਾਰਿਆ ਗੁਰੂ ਗੋਬਿੰਦ ਸਿੰਘ ਜੀ ਨੇ ਹੁਣ ਤਾਂ ਧਾਰਨਾ ਸੁਣ ਕੇ ਬਈ ਪਸੀਨਾ ਆ ਜਾਂਦਾ ਇਹੀ ਜਿਹੀਆਂ ਕੱਚੀਆਂ ਪਿੱਲੀਆਂ ਧਾਰਨਾ ਸਾਡੇ ਸਤਿਗੁਰਾਂ ਬਾਬਤ ਭਰੀਆਂ ਨਾ ਸਾਡੇ ਲਾਣੇ ਨੇ ਤੁਸੀਂ ਵੀ ਬੜੇ ਖੁਸ਼ ਹੋਣੇ ਕਹਿੰਦੇ ਬਾਜਾਂ ਵਾਲਿਆ ਤੇਰੇ ਵਰਗਾ ਨਾ ਪਿੱਛੇ ਕੋਈ ਹੋਇਆ ਨਾ ਗਾਹ ਨੂੰ ਹੋਣਾ ਇਹ ਤਾਂ ਵਸਤਾ ਬਾਜਾਂ ਵਾਲੇ ਨੂੰ ਮੈਂ ਉੱਪਰ ਲਾਂਗੀ ਇਹ ਤਾਂ ਧਾਰਨਾ ਪੜ੍ਹਨ ਵਾਲੇ ਨੂੰ ਤਿੰਨੇ ਕਾਲਾਂ ਦਾ ਗਿਆਨ ਹੋ ਗਿਆ ਅੱਜ ਖੇ ਕੋਲ ਸਤਨਾਮ ਉਹਨੇ ਸਮਝੀ ਇਹ ਤਾਂ ਗੱਲ ਤੁਸੀਂ ਵੀ ਬੜੇ ਲਲਕਾਰੇ ਮਾਰ ਕੇ ਪੜ੍ਹਦੇ ਮਹਾਤਮਾ ਬੁੱਧ ਨੂੰ ਉਹਦੇ ਵੱਡੇ ਚੇਲੇ ਆਨੰਦ ਨੇ ਇੱਕ ਦਿਨ ਕਹਿਤਾ ਸੀ ਮੈਂ ਧੰਮ ਗ੍ਰੰਥ ਪੜ੍ਹਿਆ ਤਿੰਨ ਸਾਲ ਚ ਪੜ੍ਹਾਉਂਦਾ ਮਹਾਤਮਾ ਬੁੱਧ ਦਾ ਗ੍ਰੰਥ ਧੰਮ ਗੁਰੂ ਗ੍ਰੰਥ ਸਾਹਿਬ ਤੋਂ ਤਿੰਨ ਗੁਣਾ ਵੱਡਾ ਗਿਆਨ ਸਾਗਰ ਭਰਿਆ ਸੀ ਇੱਕ ਦਿਨ ਆਨੰਦ ਮਹਾਰਾਜ ਆਪਣੇ ਗੁਰੂ ਨੂੰ ਕਹਿੰਦੇ ਗੁਰਦੇਵ ਤੁਹਾਰੇ ਜੈਸਾ ਨਾ ਪਿੱਛੇ ਕੋਈ ਥਾਂ ਨਾ ਆਜ ਹੈ ਨਾ ਆਗੇ ਕੋ ਹੋਗਾ ਚੇਲਾ ਆਨੰਦ ਮਹਾਤਮਾ ਬੁੱਧ ਮਹਾਤਮਾ ਬੁੱਧ ਉੱਠ ਖੜੇ ਆਪਣੇ ਚੇਲੇ ਦੇ ਚਰਨਾਂ ਤੇ ਸਿਰ ਰੱਖਣ ਲੱਗੇ ਮੱਥਾ ਟੇਕਣ ਲੱਗੇ ਆਨੰਦ ਨੂੰ ਪਿੱਛੇ ਹੋ ਗਿਆ ਕਹਿੰਦਾ ਮਹਾਰਾਜ ਕਾਰਨ ਕਹਿੰਦੇ ਕਾਰਨ ਤੂੰ ਹਮਸੇ ਉੱਚਾ ਹੈ ਮੁਝਕੋ ਤਾਂ ਕੁਦਰਤ ਕਾ ਇੱਕ ਸਕਿੰਟ ਕਾ ਗਿਆਨ ਨਹੀਂ ਹੋਆ ਕਿਆ ਪਿੱਛੇ ਕੀ ਹੈ ਕਿਆ ਕਰ ਰਿਹਾ ਹੈ ਕਿਆ ਕਰੇਗਾ ਤੁਮ ਹਮਸੇ ਵੀ ਆਗੇ ਨਿਕਲ ਗਏ ਤੁਮਕੋ ਤੀਨ ਕਾਲੋ ਕਾ ਗਿਆਨ ਹੋ ਗਿਆ ਇਹ ਧਾਰਨਾ ਪੜ੍ਹਨ ਵਾਲੇ ਨੂੰ ਤਿੰਨ ਕਾਲਾਂ ਦਾ ਗਿਆਨ ਹੋ ਗਿਆ ਨਾਲੇ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਧਾਰਨਾ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤਾ ਮੇਰੇ ਠਾਕਰ ਇਹ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਇੱਕ ਵਰਗਾ ਦੂਜਾ ਦੁਨੀਆਂ ਵਿੱਚ ਰੱਬ ਨੇ ਭੇਜਿਆ ਹੀ ਨਹੀਂ ਚਲੋ ਗੁਰੂ ਗੋਬਿੰਦ ਸਿੰਘ ਜੀ ਤਾਂ ਵੱਡੀ ਪਦਵੀ ਹੈ ਮੈਂ ਤੁਹਾਨੂੰ ਪੁੱਛਦਾ ਵੀ ਤੁਹਾਡੇ ਬਾਪ ਵਰਗਾ ਦੂਜਾ ਹੈਗਾ ਤੁਹਾਡੇ ਪਿਤਾ ਵਰਗਾ ਪਿੱਛੇ ਕੋਈ ਸੀ ਤੁਹਾਡੇ ਪਿਤਾ ਵਰਗਾ ਗਾਹਾਂ ਨੂੰ ਕੋਈ ਜੰਮੂਗਾ ਇਹ ਮੇਰੀਆਂ ਧੀਆਂ ਬੈਠੀਆਂ ਨੇ ਇਹਨਾਂ ਦੇ ਪਤੀ ਵਰਗਾ ਕੋਈ ਦੂਜਾ ਹੈ ਕੋਈ ਪਿੱਛੇ ਸੀ ਕੋਈ ਗਾਹਾਂ ਨੂੰ ਹੋਵੇਗਾ ਤੁਹਾਡੇ ਚਰਨਾਂ 'ਚ ਬੇਨਤੀ ਹੈ ਬਚੋ ਕੱਚੇ ਪਿੱਲਿਆਂ ਗੱਲਾਂ ਤੋਂ ਕਈ ਵਾਰ ਅਸੀਂ ਗੁਰੂ ਦੀ ਉਪਮਾ ਕਰਦੇ ਕਰਦੇ ਨਿਰਾਦਰ ਕਰ ਜਾਂਦੇ ਸਮਝ ਨਹੀਂ ਨਾ ਚਾਹੁੰਦੇ ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਯਾਦ ਆ ਗਿਆ ਮੇਰੇ ਦਸਮ ਗ੍ਰੰਥ ਦਾ ਢਾਈ ਸਾਲ ਵਿੱਚ ਪੜ੍ਹਾਇਆ ਸੀ ਮਹਾਂਪੁਰਸ਼ਾਂ ਨੇ ਦਸਮ ਗ੍ਰੰਥ ਹੱਥ ਲਿਖਤ ਦਾਸ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਹੱਥ ਲਿਖਤ ਬੀੜ ਤੇ ਕੀਤਾ ਹੁਣ ਤਾਂ ਹੱਥ ਲੱਗ ਬੀੜਾਂ ਬਹਾਨਾ ਲਾ ਕੇ ਨਾ ਗੁਰਦੁਆਰਿਆਂ ਚੋਂ ਪਹੁੰਚਾਤੀਆਂ ਕਹਿੰਦੇ ਬਿਰਧ ਬੀੜ ਹੈ ਸੰਸਕਾਰ ਕਰਾਤੇ ਉਹਨਾਂ ਦੇ ਕਿਉਂ ਜੇ ਕਿਤੇ ਭੁਲੇਖੇ ਨਾਲ ਗੁਰਦੁਆਰੇ ਸਾਹਿਬ ਤੋਂ ਕਿਸੇ ਦੇ ਘਰ ਉਹ ਬੀੜ ਚਲੀ ਜਾਂਦੀ ਸੀ ਨਾ ਖੰਡ ਪਾਠ ਰੱਖਣ ਵਾਸਤੇ ਜਦ ਗ੍ਰੰਥੀ ਸਿੰਘ ਪ੍ਰਕਾਸ਼ ਕਰਦੇ ਪਏ ਨਾ ਜਦੇ ਸੁਖਾਸਨ ਕਰ ਦਿੰਦੇ ਸੀ ਤੇ ਘਰਦੇ ਨੂੰ ਕਹਿੰਦੇ ਸੀ ਬਾਬਾ ਜੀ ਹੋਰ ਲਿਆਓ ਘਰਦੇ ਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਬਿਮਾਰੀ ਦਾ ਜੇ ਤਾਂ ਉਹਨੂੰ ਬਿਮਾਰੀ ਦਾ ਪਤਾ ਹੋਵੇ ਤਾਂ ਗ੍ਰੰਥੀਏ ਨੂੰ ਕਹਿ ਦੇਵੇ ਬਾਬਾ ਇਹੀ ਰੱਖਣਾ ਤੁਹਾਨੂੰ ਹੋਰ ਲਿਆਉਣਾ ਕੋਲ ਸਤਨਾਮ ਹੁਣ ਤਾਂ ਹੁਕਮਨਾਮਾ ਲੈਣਾ ਔਖਾ ਉਹਨਾਂ ਬੀੜਾ ਉੱਤੇ ਬਹਾਨਾ ਬਣਾ ਕੇ ਉਹਨਾਂ ਦੇ ਸੰਸਕਾਰ ਕਰਾ ਦਿੱਤੇ ਹੱਥ ਲਿਖਤ ਬੀੜਾਂ ਕਿੱਥੇ ਮਿਲਣਗੀਆਂ ਗੁਰਸਿੱਖ ਇੱਕ ਕੰਸਟੀਟਿਊਸ਼ਨ ਦੱਸਾਂ ਤੁਹਾਨੂੰ ਖਾਲਸੇ ਦਾ ਸ਼੍ਰੋਮਣੀ ਕਮੇਟੀ ਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਨ ਰਿਟਨ ਹੁਕਮ ਹੈ ਇੱਕ ਬੀੜ ਸਾਲ ਵਿੱਚ ਉਹ ਹੱਥੀਂ ਲਿਖੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕੰਸਟੀਟਿਊਸ਼ਨ ਪੜ੍ਹਿਓ ਦਾਸ ਤਾਂ ਵਿਚ ਰਿਹਾ ਨਾ ਜੀਪੀਸੀ ਦੇ ਕਿਹੜਾ ਲਿਖ ਰਿਹਾ ਗੁਰਸਿੱਖ ਪਿਆਰਿਓ ਦਸਮ ਗ੍ਰੰਥ ਵਿੱਚ ਇੱਕ ਬਚਨ ਲਿਖਿਆ ਬ੍ਰਾਹਮਣ ਵੀਰਾਂ ਨੂੰ ਕਿਹੜਾ ਬ੍ਰਾਹਮਣ ਵੀਰ ਕ੍ਰਿਸ਼ਨ ਜੀ ਨੂੰ ਗਿਰਧਾਰੀ ਕਹਿੰਦੇ ਨੇ ਸੁਣਿਆ ਹੋਣਾ ਤੁਸੀਂ ਗਿਰਧਾਰੀ ਗਿਰਧਾਰੀ ਦੇ ਅਰਥ ਪਤਾ ਕੀ ਨੇ ਗਿਰ ਨਾਮ ਹੈ ਪਹਾੜ ਦਾ ਧਾਰੀ ਨਾਮ ਹੈ ਚੱਕਣ ਵਾਲੇ ਦਾ ਗਿਰ ਜਮਾਧਾਰੀ कृष्ण जी ने उंगली ते पहाड़ चक्या सी, जिस करके उनका नाम है गिरधारी। गिरधारी दी पंजाबी है पहाड़ी चकन वाला, समझ गए, पहाड़ी चकन। मेरे वाजा वाले नु कौन रोके सच बोलन तो, दसम ग्रंथ विच वचन कर दिता, जाके एक फण ओट सहस पहाड़ सह, ताको गिरधारी कहे कौन सी बढ़ाई। इथों पता लग जाए केड़े बचन गुरु खातर बोलने। और तुसी कृष्ण जी का नाम रखता पहाड़ी चकन वाला, दूजे पासे कहने कृष्ण जी नू विष्णु का अवतार, सतमा अवतार, ये काल पुरख विष्णु का कोट ब्रह्मंडा का भार चकी बैठा है। तुसी नाम रखता पहाड़ी चक, दसम पातशाह कहते वड्याई नहीं निंदा कर रहे हो, अज फिर खोल सक। कैलगरी विच कोई एक क्विंटल चकदा होवे कल्ला, ये चकदे ना बोरिया क्विंटल, वो इत्थे तुरिया जावे गुरुद्वारे साहब के मूहरे, ते इत्थे मेरे वर्गा खड़ा उन्हों हाक मारे, सुना भी किलो चक क्या हाल है तेरा, क्या शेर चक तेरा की हाल, वो क्विंटल चकद है। तुसी नौ रखता शेर चक फिर वड्याई है कि नहीं। मेरी तुहाडे चरणा च बेनती है गुरु साहब, कई मेरे वर्गे कथावाचक भी देखे होने, श्री गुरु नानक देव जी दे सत्कार योग पिता बाबा कल्याण राय जी, इस पटेजा ते कालूए कालू कही जाने, कालू जिमें जलंधर का भैया होंदा कोई, अज को साहब नाम श्री नी नौना सत्कार, गुरु नानक साहब दे पिता का नाम देखो की लै रहे, कालू कला ही असल नाम है कल्याण चंद जी, उन्होंने इतिहास में पिता कालू जी कहो, कुछ तो सत्कार वरतो नहीं गुरसिख हरियो, तेर सतेर है अगम बखान, इथे पुज के आज संसार की वख्याणता नहीं रहनी, फलाना संत के हो जाए, फलाना ज्ञानी, फलाना प्रधान के हो जाए, फलाना वजीर के हो जाए, ना ना ना, उथे एक अगम वाहिगुरु का ही वख्यान शुरू हो जाए। बाजा वाले ने किया, तुसी कहने पंथ साजे, उन्हें जंग जिते सरबंस बारे आ, ना ना ना, बाजा वाले कहने मैं कख भी नहीं किया, कर वाहिगुरु रहा था मैं तो देख रहा सी, अज फिर खोल सक, मैं वो परम पुरख को दासा देखण आयो, जगत समझ तेर तेर है अगम बखान, बिचो ही निकल गए, मैं कुछ कीते नहीं, गाली तुक दी,
1: अर्ध उर्द बेच संत है जान,
0: अर्ध उर्द, अर्ध कहिए अद्धा अधीन, उर्द कहिए ऊंचा, जाप साहब पढ़ने वाले बैठे हो, ये शब्द पढ़े कदे जाप साहब, नमो अर्ध उर्धं अगम ओग करता, इन शब्द ने उर्द ऊंचा, अर्ध अदो अदो कहिए नीवा। एक पाठी सिंह के चरणों में बेनती कर लगे, मैं एम याद आ जाती है, एक पाठ आंदा है, ख्याल करो जरा तुसी भी पाठ कर दे, जेड़ा पाठ किया जाता है तुद भाव है अद्धी परवान, अद्धी वह पाठ चल रहा, तुद भाव है अद्धी परवान, जेड़ा किसी ने पूछना है जो मर्जी कही जाए, इतने अद्धी पाठ नहीं, तुद भाव है अधी परवान, अधी अधी पाठ नहीं करना, अधी प्रवान, तेनू भाजवे सब तो नीच नू प्रवान कर लवे, अज के आखो अधी प्रवान। जब इतने विरती पूजी है, ना कोई छोटा है, ना कोई वड्डा है, ना कोई दरमियाना, सिख की विरती सुननी है की है, बाबा बुढ़ा साहब गुरु नानक देव पातशाह नू कहंदे, सतगुरु जी तुसीं सानू ग्रिस्त दिता है, ग्रिस्त संसार विच विचरना है मिलके, तो जदों तुहाडे सिख संसार विच फिरनगे उन्हां नू तीन तरह के लोग मिलणगे, आपां नू तीन कैटागरी के लोग मिलते ने, केड़े, एक साडों कमजोर नीवे छोटे, एक साडे बराबर दे पैरलर, एक साथों ऊंचे, ਅਧੋ ਉਰਦ ਅਰਧਨ, ਤਿੰਨੇ ਮਿਲੇ ਇਹਨਾਂ ਨੂੰ, ਇੱਕ ਸਭ ਤੋਂ ਛੋਟੇ ਮਿਲ ਰਹੇ ਨੇ ਗਰੀਬ, ਇੱਕ ਸਾਡੇ ਬਰਾਬਰ ਦੇ ਮਿਲ ਰਹੇ ਨੇ, ਇੱਕ ਸਾਥੋਂ ਉੱਚੇ ਮਿਲ ਰਹੇ। ਬਾਬਾ ਬੁੱਢਾ ਸਾਹਿਬ ਕਹਿੰਦੇ ਸਤਿਗੁਰ ਜੀ ਤਿੰਨਾਂ ਨਾਲ ਤੇਰੇ ਸਿੱਖ ਦਾ ਵਰਤਾਅ ਕੀ ਹੋਵੇ, ਆਹ ਹੈ ਵਰਤਾਅ ਤੇਰਵੀਂ ਪੌੜੀ। ਅਰਧ ਉਰਦ ਵਿੱਚ ਸਮ ਪਹਿਚਾਣ, ਗੁਰੂ ਨਾਨਕ ਦੇਵ ਕਹਿੰਦੇ ਬਾਬਾ ਜੀ ਮੇਰੇ ਸਿੱਖ ਨੂੰ ਜਦ ਕੋਈ ਕਮਜ਼ੋਰ ਮਿਲੇ, ਛੋਟਾ ਮਿਲੇ, ਆਪ ਤੋਂ ਨੀਵਾਂ ਮਿਲੇ, ਮੇਰਾ ਸਿੱਖ ਵਾਹਿਗੁਰੂ ਅੱਗੇ ਅਰਦਾਸ ਕਰੇ, ਹੇ ਵਾਹਿਗੁਰੂ ਇਹ ਮੈਥੋਂ ਕਮਜ਼ੋਰ ਹੈ, ਮੇਰੇ ਬਰਾਬਰ ਦਾ ਬਣਾ ਦੇ। ਅੱਜ ਕੇ ਅਕੋਸ ਅਰਧ ਉਰਦ ਵਿੱਚ ਸੰਭ ਹੈ, ਕੌੜੀ ਲੱਗੂਗੀ ਤੁਹਾਨੂੰ ਗੱਲ, ਆ ਮੇਰਾ ਗਿੱਟਿਆਂ ਤੱਕ ਚੋਲਾ ਚਿੱਟੀ ਪੱਗ ਕੋਈ ਸੰਤਗਿਰੀ ਨਹੀਂ ਹੈ, ਆ ਤੁਹਾਡਾ ਸਿੱਖੀ ਦਾ ਭਰਾ ਵਾ ਕੋਈ ਸਿੱਖੀ ਨਹੀਂ ਹੈ। ਦੇਖੀ ਪ੍ਰਭੂ ਨਾ ਲੱਭਈ ਬਣ ਸੱਚੀ ਸਿੱਖਣ, ਸਿੱਖੀ ਕੀ ਹੈ, ਸਿੱਖਿਆ ਸਿੱਖੀ ਸਿੱਖਿਆ ਗੁਰ ਵਿੱਚ, ਕੋਈ ਭੇਖ ਨੂੰ ਸਿੱਖੀ ਕਹਿ ਰਹੇ ਹੋ, ਨਹੀਂ ਗੁਰਸਿੱਖ ਪਿਆਰੇ ਹੋ, ਮੈਂ ਬੇਨਤੀ ਕਰੂੰਗਾ ਕਿਸੇ ਦਿਨ, ਗੁਰੂ ਦੀ ਸਿੱਖਿਆ ਬਸ ਉਹ ਸਿੱਖੀ। ਅੱਜ ਇੰਨੀ ਗੱਲ ਯਾਦ ਰੱਖਿਓ, ਸਿੱਖ ਹੋਰ ਹੁੰਦਾ ਹੈ, ਸਿੱਖੀ ਹੋਰ ਹੁੰਦੀ ਹੈ, ਦੋਏ ਨਾ ਮਿਲਾ ਕੇ ਤੁਰੀ ਜਾਏ ਉਹ ਖਤਰੇ ਵਿੱਚ ਪੈ ਜਾਂਦੇ, ਸਿੱਖੀ ਹੋਰ ਹੈ ਸਿੱਖ ਹੋਰ, ਕਿੰਨਾ ਕੁ ਫਰਕ ਹੈ। ਸਿੱਖ ਇੱਕ ਦੁਕਾਨ ਹੈ, ਸਿੱਖੀ ਉਹਦੇ ਵਿੱਚ ਰੱਖਿਆ ਹੋਇਆ ਸੌਦਾ ਹੈ, ਸਿੱਖ ਇੱਕ ਖੇਤ ਹੈ, ਸਿੱਖੀ ਉਹਦੇ ਵਿੱਚ ਬੀਜੀ ਹੋਈ ਫਸਲ ਹੈ, ਫਸਲ ਖੇਤ ਨਹੀਂ ਹੁੰਦੀ, ਖੇਤ ਫਸਲ ਨਹੀਂ ਹੁੰਦੀ, ਇਹ ਸਿੱਖੀ ਤਾਂ ਇੱਕ ਦੁਕਾਨ ਹੈ, ਹੱਟ ਹੈ, ਗੁਰੂ ਦੀ ਵਿਚਾਰ ਇਹਦੇ ਵਿੱਚ ਸੌਦਾ ਹੈ, ਇੱਥੇ ਆਖੋ ਭੇਖ ਨਹੀਂ, ਉਹ ਹੱਟ ਕਿਸੇ ਕੰਮ ਨਹੀਂ ਜਿਹਦੇ ਵਿੱਚ ਸੌਦਾ ਨਹੀਂ, ਉਹ ਸੌਦਾ ਵੀ ਸੇਫ ਨਹੀਂ ਰਹਿਣਾ ਜੇ ਹੱਟ ਨਹੀਂ ਹੈ, ਦੋਵਾਂ ਦਾ ਮੈਂ ਸਮਝਣਾ। ਸਿੱਖੀ ਤੇ ਸਿੱਖ ਦੋ ਚੀਜ਼ਾਂ ਨੇ, ਹੁਣ ਸਾਡੇ ਸਤਿਕਾਰਯੋਗ ਭਾਈ ਸਾਹਿਬ ਨੇ ਅਰਦਾਸ ਕਰਨੀ ਹੈ, ਬੜੀ ਛੇਤੀ ਪਕੜ ਜਾਊ ਤੁਹਾਡੇ, ਸਿੱਖਾਂ ਨੂੰ ਸਿੱਖੀ ਦਾਨ, ਜੁਦੀ ਜੁਦੀ ਚੀਜ਼ ਹੋ ਗਈ ਨਾ, ਜੇ ਸਿੱਖ ਹੀ ਸਿੱਖੀ ਹੁੰਦਾ ਤੇ ਗੁਰੂ ਤੋਂ ਸਿੱਖੀ ਦਾਨ ਕੌਣ ਮੰਗਦਾ, ਸਿੱਖ ਨੂੰ ਸਿੱਖੀ ਦਾਨ ਬਖਸ਼ੋ, ਅਲੱਗ ਚੀਜ਼ ਹੋ ਗਈ। ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਛੋਟਾ ਮਿਲੇ ਅਰਦਾਸ ਕਰਿਓ ਵਾਹਿਗੁਰੂ ਇਹ ਕਮਜ਼ੋਰ ਹੈ ਗਰੀਬ ਹੈ ਮੇਰੇ ਬਰਾਬਰ ਦਾ ਬਣਾ। ਅਰਧ ਉਰਧ ਵਿੱਚ ਸਮ ਪਹਿਚਾਣ, ਜੇ ਬਰਾਬਰ ਦਾ ਮਿਲੇ, ਬਾਬਾ ਬੁੱਢਾ ਸਾਹਿਬ ਇਹ ਮੇਰੇ ਸਿੱਖ ਨੇ ਅਰਦਾਸ ਕਰਨੀ ਹੈ ਵਾਹਿਗੁਰੂ ਅੱਗੇ, ਇਹ ਵਾਹਿਗੁਰੂ ਇਹ ਮੇਰੇ ਬਰਾਬਰ ਦਾ ਇਹਨੂੰ ਉੱਚਾ ਕਰ ਦੇ। ਸਿੱਖੀ ਨੂੰ ਸਮਝੋ, ਕੋਈ ਗੱਲਾਂ ਬਾਤਾਂ ਕਥਾ ਵਾਰਤਾ ਸਿੱਖੀ ਨਹੀਂ ਹੁੰਦੀ, ਇਹ ਮੇਰੇ ਬਰਾਬਰ ਦਾ ਇਹਨੂੰ ਉੱਚਾ ਕਰ ਦੇ। ਜੇ ਪਹਿਲਾਂ ਹੀ ਉੱਚਾ ਮਿਲੇ, ਪਹਿਲਾਂ ਹੀ ਚੰਗਾ ਮਿਲੇ, ਫਿਰ ਮੇਰੇ ਸਿੱਖ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ, ਹੇ ਵਾਹਿਗੁਰੂ ਤੇਰਾ ਧੰਨਵਾਦ ਹੈ ਤੂੰ ਮੈਥੋਂ ਚੰਗੇ ਦੇ ਦਰਸ਼ਨ ਕਰਾਏ, ਮੈਥੋਂ ਚੰਗੇ ਦਾ ਮਿਲਾਪ ਕੀਤਾ, ਇਹ ਤੇਰਾ ਧੰਨਵਾਦ। ਜਰਾ ਝਾਤੀ ਮਾਰ ਲਓ, ਮੇਰੇ ਕੋਲ ਕਿਹੜਾ ਥਰਮਾਮੀਟਰ ਹੈ ਤੁਹਾਡਾ, ਇਹਨਾਂ ਤਿੰਨਾਂ ਗੱਲਾਂ ਵਿੱਚੋਂ ਕੋਈ ਗੱਲ ਹੈਗੀ? ਸਕੇ ਭਾਈ ਨੂੰ ਵੀ ਨਹੀਂ ਤੁਸੀਂ ਕਿਹਾ ਹੋਣਾ ਕਦੇ ਵੀ ਸੱਭਾ ਇਹਨੂੰ ਬਰਾਬਰ ਦਾ ਬਣਾ ਦੇ, ਅੱਜ ਕਿਹਾ ਕੋਈ ਸਾਧਨਾ, ਸਗੋਂ ਕਦੇ ਅਰਦਾਸ ਤਾਂ ਕੀਤੀ ਹੋਣੀ ਹੈ ਵੀ ਕਨੇਡਾ ਤੋਂ ਡਿਵੋਟ ਕਰਦੇ ਇਹਨੂੰ, ਕਿੱਥੇ ਮੇਰੇ ਖਾਤਰ ਪੁਆੜਾ ਪੈ ਗਿਆ, ਕਿੱਥੇ ਸਿੱਖੀ ਸਰ ਤੇਰਸ ਤੇਰੇ ਅਗਮ ਬਖਾਣ। ਅਰਧ ਉਰਧ ਵਿੱਚ ਇੱਕ ਸਮਾਨ, ਛੋਟਾ ਨਾ ਵੱਡਾ, ਨਾ ਕੋਈ ਕੰਗਾਲ ਨਾ ਕੋਈ ਰਾਜਾ। ਅਗਲੀ ਤੁਕ ਸੁਣੋ,
1: ਨੀਚ ਊਚ ਨਹੀਂ ਮਾਨ ਅਮਾਨ,
0: ਨੀਚ ਊਚ ਗੱਲੇ ਮੁੱਕ ਗਈ, ਕਦੋਂ ਮੁੱਕਣੀ ਹੈ? ਬਾਦਸ਼ਾਹ ਵਿੱਚ ਵੀ ਮੇਰਾ ਪਤੀ ਪਰਮਾਤਮਾ ਬੈਠਾ ਹੈ, ਗੁਰਸਿੱਖ ਪਿਆਰੇ ਵਿੱਚ ਭਿਖਾਰੀ ਵਿੱਚ ਵੀ ਮੇਰਾ ਵਾਹਿਗੁਰੂ ਬੈਠਾ, ਇਹਨੂੰ ਚੰਗਾ ਕਮਾ ਇਹਨੂੰ ਮਾੜਾ ਕਮਾ, ਇਹ ਦ੍ਰਿਸ਼ਟੀ ਹੈ। ਭਾਈ ਗੁਰਦਾਸ ਨੇ ਜਿੱਥੇ ਐਡੀ ਬਾਣੀ ਲਿਖੀ ਹੈ ਉੱਥੇ ਹੀਰ ਵੀ ਲਿਖੀ ਹੈ, ਭਾਈ ਗੁਰਦਾਸ ਨੇ ਸੱਸੀ ਪੁੰਨੂ ਵੀ ਲਿਖਿਆ, ਭਾਈ ਗੁਰਦਾਸ ਜੀ ਨੇ ਸੋਹਣੀ ਮਹੀਵਾਲ ਵੀ ਲਿਖੀ ਹੈ, ਪੜ੍ਹੋ ਭਾਈ ਗੁਰਦਾਸ ਦੀ ਮਹਾਰਾਜ ਕੀ ਲਿਖਣ ਦੀ ਲੋੜ ਸੀ। ਸੋਹਣੀ ਮਹੀ ਵਾਲ ਲੋ ਨਿਤ ਨੈ ਸੱਤੀ ਪੁੰਨੂ ਦੋਸਤੀ ਰਾਂਝਾ ਹੀਰ ਵਖਾਣੀ ਹੈ। ਸੱਤੀ ਪੁੰਨੂ ਦੋਸਤ ਕਿਉਂ ਲਿਖਣਾ ਪਿਆ? ਘਰ ਵਿੱਚ ਸੂਈ ਡਿੱਗੀ ਪਈ ਸੀ, ਸੂਈ ਹੁੰਦੀਆਂ ਸੀ ਨਾ ਆਪਣੇ ਸੂਈਆਂ, ਡਿੱਗੀ ਪਈ ਹੋਵੇ ਸਾਡੇ ਬਜ਼ੁਰਗ ਕਹਿਣ ਤੇ ਉੱਚੀ ਟੰਗ ਦੋ, ਉੱਚੀ ਟੰਗ ਦੋ, ਉੱਚੀ। ਸੱਤੀ ਦੀ ਮਾਂ ਕਹਿੰਦੀ ਧੀਏ ਇਹਨੂੰ ਕੰਧ ਵਿੱਚ ਟੰਗ ਦੇ, ਕਿਸੇ ਦੇ ਪੈਰ ਵਿੱਚ ਵਜੂ। ਮਾਂ ਦਾ ਬਚਨ ਸੁਣ ਕੇ ਚੁੱਕ ਲਈ ਸੱਸੀ ਨੇ ਸੂਈ, ਦੋ ਤਿੰਨ ਘੰਟੇ ਚੁੱਕੀ ਫਿਰੇਗੀ ਘਰ ਵਿੱਚ। ਮਾਂ ਗੁੱਸਾ ਕਰੇ ਤੂੰ ਟੰਗਦੀ ਕਿਉਂ ਨਹੀਂ, ਇਤਿਹਾਸ ਵਿੱਚ ਆਉਂਦਾ ਚਪੇੜ ਮਾਰੀ, ਸੂਈ ਪਿੱਛੇ ਘਰ ਦਾ ਕੰਮ ਛੱਡ ਦਿੱਤਾ, ਇਹਨੂੰ ਟੰਗ। ਰੋਂਦੀ ਰੋਂਦੀ ਸੱਸੀ ਕਹਿੰਦੀ ਮਾਂ ਮੈਂ ਮਜਬੂਰ ਹੈ ਟੰਗ ਨਹੀਂ ਹੋਈ, ਜਦ ਮੈਂ ਕੰਧ ਵਿੱਚ ਇਹਨੂੰ ਟੰਗਣ ਲੱਗਦੀ ਹੈ ਉੱਥੇ ਕੰਧ ਨਹੀਂ ਦਿਖਦੀ, ਮੈਨੂੰ ਮੇਰਾ ਪੁੰਨੂ ਦਿਖਦਾ ਹੈ। ਮੈਂ ਘਬਰਾ ਜਾਂਦੀ ਹੈ ਉਹਦੇ ਸਰੀਰ ਵਿੱਚ ਲੱਗ ਜਾਵੇਗੀ, ਨੀਚ ਊਚ ਨਹੀਂ ਮਾਨ ਆਪਣੀ ਐਸੀ ਤੰਦਰੁਸਤੀ। ਕਿਰਪਾ ਕਰੇ ਸਾਡੇ ਸਤਿਗੁਰ ਸਾਡੀ ਦ੍ਰਿਸ਼ਟੀ ਗੁਰੂ ਗ੍ਰੰਥ ਸਾਹਿਬ ਖਾਤਰ ਐਸੀ ਬਣ ਜਾਵੇ, ਗੁਰੂ ਮਹਾਰਾਜ ਦੀ ਬਾਣੀ ਖਾਤਰ ਐਸੀ ਬਣ ਜਾ। ਕੰਧ ਵੀ ਆਪਣਾ ਮਿੱਤਰ ਪਿਆਰਾ ਵਿਖਿਆ, ਸਾਨੂੰ ਗੁਰੂ ਗ੍ਰੰਥ ਸਾਹਿਬ ਵੀ ਦਸ ਗੁਰੂ ਨਹੀਂ ਦਿਖ ਰਹੇ ਇੱਥੇ ਆਖੋ ਸਾਹਿਬ ਕਿਹਦੀ ਅਵਸਥਾ? ਤੇਰਸ ਤੇਰ ਹੈ ਅਗਮ ਬਕਾਨ, ਨੀਚ ਊਚ ਨਹੀਂ ਮਾਨ ਆਪਣਾ, ਮਾਨ ਕਹੀਏ ਇੱਜ਼ਤ, ਅਮਾਨ ਕਹੀਏ ਨਿਰਾਦਰ, ਕੋਈ ਫਰਕ ਨਹੀਂ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਯੋਗ ਹੈ। ਮੈਨੂੰ ਕੀ ਹੈ ਤੂੰ ਵਿੱਚ ਬੈਠਾ, ਚਾਹੇ ਭਲਾ ਕਾਲ ਹੈ ਬੁਰਾ ਕਾਲ ਹੈ, ਇਹ ਗੱਲਾਂ ਉੱਥੇ ਮੁੱਕ ਜਾਂਦੀਆਂ ਹਨ।
1: ਵਿਆਪਕ ਰਾਮ ਸਗਲ ਸਾਮਾਨ,
0: ਕਿਹੜਾ ਸਮਝੂਗਾ ਇੱਕ ਸਾਰਤਾ ਜਿਹਦੇ ਮਨ ਨੂੰ ਪਤਾ ਲੱਗ ਗਿਆ ਜੋ ਦੀਸੈ ਸੋ ਤੇਰਾ, ਇਹਦੇ ਵਿੱਚ ਨਹੀਂ ਹੈ ਤੂੰ ਤਾਂ ਸਾਰਿਆਂ ਦੇ ਵਿੱਚ ਸਮਾਨ। ਕਿਤੇ ਹਾਥੀ ਵਿੱਚੋਂ ਵੱਡਾ ਬਣ ਕੇ ਨਹੀਂ ਬੈਠਾ, ਕੀੜੀ ਵਿੱਚ ਛੋਟਾ ਨਹੀਂ ਬੈਠਾ, ਹੰਸ ਸਭ ਤੋਂ ਉੱਤਮ ਉੱਥੇ ਰੱਬ ਨਿਰਮਲ ਨਹੀਂ ਹੋ ਗਿਆ ਬੈਠ ਕੇ, ਤੇ ਸੂਰ ਸਭ ਤੋਂ ਮਾੜਾ ਉੱਥੇ ਰੱਬ ਭ੍ਰਿਸ਼ਟ ਨਹੀਂ ਹੋ ਗਿਆ। ਵਿਆਪਕ ਰਾਮ ਏਕ ਸਮਾਨ, ਚੀਤੀ ਤੇ ਕੁੰਚਰ ਅਸੂਲਾ ਸਫਰ ਕਿਰਪਾ, ਇਹ ਕਿਹਦੀ ਅਵਸਥਾ ਹੈ? ਇੱਕ ਗੱਲ ਹੁਣ ਨਾਲ ਲੈ ਜਿਓ, ਯਾਦ ਕਰਾਵਾਂ ਤੁਹਾਨੂੰ ਕਿਹਾ ਸੀ ਨਾ 22,000 ਉੱਠਿਆ, ਦੂਜੀ ਵਾਰ ਸਿਰ ਮੰਗਿਆ 600-700 ਦਾ ਗਿਣਤੀ ਹੈ ਬੋਧੀਜੀਵੀ ਇਲੈਕਟਰ ਪੜ੍ਹੇ ਲਿਖੇ। ਤੀਜੀ ਵਾਰ ਸਿਰ ਮੰਗਿਆ ਤੇ ਦਇਆ ਰਾਮ ਜੀ ਉੱਠੇ, ਤੁਰ ਪਏ ਜਾ ਕੇ ਮੱਥਾ ਟੇਕਿਆ, ਜੀ ਹਾਜ਼ਰ ਹੈ ਸਿਰ, ਐਵੀਂ ਨਹੀਂ ਲਿਜਾ ਕੇ ਵੜਤਾ ਬਾਹਾਂ ਤੋਂ ਫੜ ਕੇ, ਕਹਿੰਦੀ ਤੂੰਬੇ 'ਚ ਵੜਤਾ। ਮਹਾਰਾਜ ਕਹਿੰਦੇ ਕਿੱਥੋਂ ਆਇਆ ਕੌਣ ਹੁੰਦਾ ਤੂੰ? ਦੱਸ ਦਿੱਤਾ ਲਾਹੌਰ ਦਾ ਵਾਸੀ ਖੱਤਰੀ ਹੈ ਦਇਆ ਰਾਮ ਮੇਰਾ ਨਾਮ। ਸਤਿਗੁਰ ਕਹਿੰਦੇ ਮੈਂ ਸਿਰ ਵੱਢਣਾ ਹੈ, ਇਹ ਨਾ ਸਮਝੀ ਕਿ ਡਰਾਬਾ ਦਿੰਦੇ ਆ ਗੁਰੂ ਜੀ ਵੱਢਣ। ਦਇਆ ਰਾਮ ਜੀ ਕਹਿੰਦੇ ਮੈਂ ਵੀ ਵਢਾਉਣੇ ਆ। ਤੀਸਰਾ ਬਚਨ ਸੁਣਿਓ ਹੁਣ, ਤੇਰਸ ਤੇਰਾ ਹੈ, ਤੇਰਾ ਵਿੱਚ ਹੈ ਹੀ ਨਹੀਂ ਕੋਈ। ਵਾਜਾਂ ਵਾਲੇ ਕਹਿੰਦੇ ਸਿਰ ਦਾ ਵਪਾਰ ਬਹੁਤ ਵੱਡਾ, ਤੈਨੂੰ ਸਮਾਂ ਦਿੰਦੇ ਹਾਂ ਸੋਚ ਲੈ, ਸੋਚ। ਦਇਆ ਰਾਮ ਜੀ ਕਹਿੰਦੇ ਇੱਕ ਮਿੰਟ ਵੀ ਨਹੀਂ ਸੋਚਣਾ, ਤੁਸੀਂ ਵੱਢੋ। ਫੇਰ ਕਿਹਾ, ਕਹਿੰਦਾ ਨਹੀਂ ਸੋਚਣਾ। ਵਾਜਾਂ ਵਾਲੇ ਕਹਿੰਦੇ ਐਡਾ ਵੱਡਾ ਕੰਮ ਕਰਨ ਲੱਗੇ ਤੇ ਸੋਚਣਾ ਕਿਉਂ ਨਹੀਂ? ਥੋੜ੍ਹੀ ਜਿਹੀ ਪਿਆਰ ਚਾਹ ਕੇ ਸੁਣੇ, ਸਿਰ ਦਾ ਵਪਾਰ। ਵਾਜਾਂ ਵਾਲੇ ਨੂੰ ਹੱਥ ਬੰਨ ਕੇ ਕਹਿੰਦਾ ਸਤਿਗੁਰ ਮੈਂ ਸੋਚਾਂ ਤਾਂ ਜੇ ਸਿਰ ਮੇਰਾ ਹੋਵੇ, ਇੱਥੇ ਆਖੋ ਸੋਚਾਂ ਤਾਂ ਜੇ ਮੇਰਾ ਹੋਵੇ। ਸਿਰ ਵੀ ਤੇਰਾ ਹੈ ਤੇ ਵੱਢਣਾ ਵੀ ਤੂੰ ਹੈ, ਤੇ ਮੈਂ ਕਾਹਨੂੰ ਚਿੰਤਾ ਕਰਾਂਗੀ? ਤੇਰਸ ਤੇਰਾ ਅਗਮ ਬਖਾ, ਜੋ ਦਾਤਾਂ ਦਿੱਤੀਆਂ ਤੁਹਾਡੇ ਚਰਨਾਂ 'ਚ ਬੇਨਤੀ ਹੈ, ਅੰਮ੍ਰਿਤ ਵੇਲੇ ਹੀ ਹੱਥ ਬੰਨ ਕੇ ਕਹਿ ਦਿਆ ਕਰੋ ਤੂੰ ਦਾਤਾ ਦਾਤਾਰ ਤੇਰਾ ਦਿੱਤਾ, ਮੈਂ ਨਾ ਹੀ ਪ੍ਰਭ ਸਭ ਕੁਛ ਦੋ ਪੌੜੀਆਂ ਵਿੱਚ ਰਹਿੰਦੀਆਂ ਨੇ ਤੇ ਪੁੰਨੇ ਉਹ ਤੱਕ ਪਹੁੰਚਾਉਣਾ ਆਪਾਂ ਨੂੰ ਸੰਪੂਰਨਤਾ ਤੱਕ। ਹੁਣ ਚੌਦਵੀਂ ਪੌੜੀ ਇਹ ਤੋਂ ਵੀ ਔਖੀ ਹੈ, ਚੌਦਵਾਂ ਇੱਥੇ ਅੱਜ ਕਥਾ 50 ਮਿੰਟ ਤੇ ਸ਼ੁਰੂ ਹੋਈ ਸੀ। ਮੈਂ ਤਾਂ ਕਿੰਨ ਸੋਚਦਾ ਸੀ ਵੀ ਭਾਈ ਸਾਹਿਬ ਕਟੌਤੀ ਲਾਉਣਗੇ ਅੱਜ ਮੇਰੇ ਟਾਈਮ 'ਚ, ਪਰ ਮੇਰੇ 'ਤੇ ਕਿਰਪਾ ਕਰਦੀ ਫਿਰ ਇਹਨਾਂ ਨੇ ਕਹਿਤਾ ਘੰਟਾ ਕਥਾ ਕਰਨਗੇ ਅੱਜ ਖੇਰਾ ਕੋਲ ਸਾਥ ਨਾ। ਬੜੀ ਕਿਰਪਾ ਕੀਤੀ, ਨਹੀਂ ਤਾਂ ਕਟੌਤੀ ਲੱਗ ਜਾਣੀ ਸੀ। ਸੋ ਇੱਕ ਬੇਨਤੀ ਤੁਹਾਨੂੰ ਹੁਣ ਕਰਨੀ ਹੈ, 4 ਕੁ ਦਿਨ ਮੈਂ ਤੁਹਾਡੇ ਚਰਨਾਂ 'ਚ, ਉਸ ਬੇਨਤੀ ਨੂੰ ਮੈਂ 1 ਮਿੰਟ 'ਚ ਨਿਬੇੜ ਦੇਣਾ, ਪਰ ਸਮਝ ਕੇ ਉਹਦੇ ਵਿਚਾਰ ਕਰਿਓ, ਕੋਈ ਛੇਤੀ ਨਹੀਂ। ਤੁਸੀਂ ਜੋ ਫੋਰਨ ਕੰਟਰੀਜ਼ ਵਿੱਚ ਰਹਿ ਰਹੇ ਹੋ, ਵਾਹਿਗੁਰੂ ਦੀ ਕਿਰਪਾ, ਕਿਉਂਕਿ ਡੀਵੈਲਿਊਏਸ਼ਨ ਆਫ ਕਰੰਸੀ ਹੈ ਇੰਡੀਆ ਦੀ, ਉਸ ਕਰਕੇ ਕਿਰਪਾ, ਹੋਰ ਤਾਂ ਕੋਈ ਨਹੀਂ ਹੈਗੀ। ਇੱਥੇ ਤਾਂ 5,000 ਲੈ ਜਾਓ, 6 ਮਹੀਨੇ ਟੈਕਸੀ ਚੱਲੀ ਜਾਂਦੀ ਹੈ, ਫਿਰ ਕੋਈ ਸਾਧਨ ਕਦੇ ਕਿਧਰੇ ਘੁੰਮ ਲਓ ਕਦੇ ਕਿਧਰੇ ਘੁੰਮ ਲਓ। ਤੁਸੀਂ ਹੁਣ ਥੋੜ੍ਹਾ ਜਿਹਾ ਪੰਜਾਬ ਵੱਲ ਧਿਆਨ ਦਿਓ, ਮੈਂ ਧੰਨਵਾਦ ਕਰਦਾ ਤੁਸੀਂ ਆਪਣੇ ਵੱਲ ਬਹੁਤ ਧਿਆਨ ਦਿੱਤਾ। ਅੱਗੇ ਪੰਜਾਬ ਵਿੱਚ ਕੋਈ ਸਿਰ ਮੁੰਨਿਆ ਫਿਰਦਾ ਹੋਵੇ ਨਾ ਦਾੜੀ ਵੱਡੀ ਤੇ ਲੋਕ ਗੱਲਾਂ ਕਰਦੇ ਸੀ, ਬਾਹਰੋਂ ਆਇਆ ਹੁਣ, ਬਾਹਰੋਂ ਆਇਆ ਹੁਣ ਦਾੜੀ ਕੇਸਾਂ ਵਾਲਾ ਜੇ ਦੇਖ ਜਾਵੇ ਕਹਿਣਗੇ ਇਹ ਬਾਹਰੋਂ ਆਇਆ, ਹੁਣ ਉੱਥੇ ਕੰਮ ਸਾਫ਼ ਹੈ। ਦੇਖਦੇ ਬਹੁਤ ਘਟਣਾ ਖਤਰਨਾਕ ਹੈ, ਅਸਲ ਨੂੰ ਅੱਗੇ ਤੁਹਾਡੇ ਸਿਰ ਵੱਢੇ, ਤੁਹਾਨੂੰ ਫੂਕਿਆ, ਤੁਹਾਡੇ ਬੱਚੇ ਮਾਰੇ, ਪੈਟਰੋਲ ਪਾ ਪਾ ਕੇ ਬੰਨ ਬੰਨ ਕੱਟੇ, ਉਜਾੜਿਆ ਤੁਹਾਨੂੰ, ਉਹ ਕੰਮ ਹੁਣ ਨਹੀਂ ਕਰਨਾ, ਮੈਂ ਡਿਟੇਲ ਵਿੱਚ ਨਹੀਂ ਜਾਣਾ। ਹੁਣ ਤੁਹਾਨੂੰ ਉੱਪਰੋਂ ਨਹੀਂ ਛੇੜਨਾ, ਹੁਣ ਤੁਹਾਡੀ ਜੜ ਨੂੰ ਦਾਤੀ ਪਈ ਹੋਈ ਹੈ, ਤੁਸੀਂ ਸਮਝਦੇ ਨਹੀਂ ਨਾ ਗੱਲਾਂ ਨੂੰ, ਹੁਣ ਜੜ ਵੱਢਣ ਨੂੰ ਸ਼ੁਰੂ ਹੋਈ, ਉੱਪਰੋਂ ਵੱਢ ਵੱਢ ਕੇ ਤੁਹਾਨੂੰ ਦੇਖ ਲਿਆ, ਤੁਹਾਡਾ ਵਿਗੜੀ ਕੱਖ ਨਹੀਂ। ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਦੇ ਟੋਏ, ਜਿਉਂ ਜਿਉਂ ਮੈਨੂੰ ਵੱਢਦਾ ਸੀ ਤਿਉਂ ਤਿਉਂ ਦੂਣੇ, ਹੁਣ ਜੜ ਨੂੰ ਦਾਤੀ। ਸੋ ਜਿੰਨੇ ਤੁਸੀਂ ਬਾਹਰ ਰਹਿੰਦੇ ਹੋ, ਆਪਣੇ ਵਤਨ ਦਾ, ਆਪਣੇ ਧਰਮ ਦਾ ਖਿਆਲ ਕਰੋ, ਬਹੁਤ ਕੁਝ ਕਰ ਸਕਦੇ ਹੋ ਤੁਸੀਂ। ਇਹ ਧਰਮ ਦੇ ਪ੍ਰਚਾਰ ਦਾ ਪ੍ਰੋਪਰ ਚੈਨਲ ਲਓ, ਨਹੁਰੇ ਮਾਰੀ ਜਾਣੇ ਦੇਖ ਦੇਖ ਫਤਿਹ ਖਾਲਸਾ ਰਾਜ ਕਰੂਗਾ, ਇਹ ਗੱਲਾਂ ਕੋਈ ਪੁਰਾਣੀਆਂ ਹੋ ਗਈਆਂ। ਪ੍ਰੋਪਰ ਚੈਨਲ ਲਓ, ਜੋ ਪ੍ਰੋਸੀਜਰ ਹੈ ਧਰਮ ਪ੍ਰਚਾਰ ਦਾ, ਉਹ ਬਾਬੇ ਨਾਨਕ ਤੋਂ ਲਓ, ਗਰੀਬ ਦਾ ਮੁੱਖ ਗੁਰੂ ਕੀ ਕੋ, ਇੱਥੋਂ ਚੱਲੋ ਜੇ ਸਿੱਖੀ ਨੂੰ ਬਚਾਓ। ਜਿੰਨਾ ਕੁ ਤੁਸੀਂ ਕਰ ਸਕਦੇ ਹੋ ਆਪਣੇ ਪਿੰਡ ਵਿੱਚ ਗਰੀਬ ਬੱਚੇ ਨੂੰ ਅਡੋਪਟ ਕਰੋ, ਲਿਆਉਣ ਖਾਤਰ ਨਹੀਂ, ਉਹਦੀ ਐਜੂਕੇਸ਼ਨ ਖਾਤਰ। ਕਿਸੇ ਗਰੀਬ ਪਰਿਵਾਰ ਨੂੰ ਅਡੋਪਟ ਕਰੋ, ਉਹਦੀ ਬੱਚੀ ਦਾ ਵਿਆਹ ਕਰੋ ਜਾ ਕੇ। ਕੋਈ ਗਰੀਬ ਬਿਮਾਰ ਪਿਆ ਹੈ, ਪੈਸਾ ਨਹੀਂ ਹੈ, ਉਹਦੇ ਇਲਾਜ ਨੂੰ ਸਪੋਂਸਰ ਕਰੋ। ਇਹ ਸਿੱਖੀ ਦੇ ਪ੍ਰਚਾਰ ਦਾ ਇੱਕੋ ਇੱਕ ਤਰੀਕਾ ਹੈ। ਬਾਬੇ ਨਾਨਕ ਨੇ ਮਲਕ ਭਾਗੋ ਦੇ ਕੂੜੇ ਛੱਡੇ ਤੇ ਸੁੱਕੀ ਰੋਟੀ ਖਾ ਕੇ ਪ੍ਰਚਾਰ ਕੀਤਾ। ਅਸੀਂ ਅਮੀਰਾਂ ਦੇ ਪਿੱਛੇ ਤੁਰੇ ਫਿਰਦੇ, ਵਜ਼ੀਰਾਂ ਦੇ ਪਿੱਛੇ, ਗਰੀਬ ਨੂੰ ਅਪਣਾਓ। ਈਸਾਈ ਤਾਂ ਹੀ ਵੱਧ ਗਏ, ਵਿਆਸਾ ਵਾਲੇ ਤਾਂ ਹੀ ਵੱਧ ਗਏ, ਮੈਂ ਬਹੁਤ ਕੁਝ ਪੜ੍ਹਿਆ ਉਹਨਾਂ ਦਾ। ਗਰੀਬ ਨੂੰ ਅਪਣਾਓ, ਕੋਈ ਸਿਆਸਤ ਵਿੱਚ ਦਖਲ ਨਹੀਂ, ਗਰੀਬ ਦਾ ਮੁੱਖ ਗੁਰੂ ਸੀ। ਇਹਨੂੰ ਅਗਰਾਹੀ ਨਹੀਂ ਸਮਝਣਾ, ਇਹਨੂੰ ਫੰਡ ਨਹੀਂ ਸਮਝਣਾ, ਆਪਣਾ ਫਰਜ਼ ਸਮਝਣਾ। ਬਹੁਤ ਉੱਦਮ ਕੀਤਾ ਰਿਟਾਇਰਡ ਆਫੀਸਰਸ ਨੇ, ਸ਼ਾਇਦ ਤੁਹਾਡੇ ਕੋਈ ਜਾਣਾ ਹੋਵੇ, ਸਰ ਪ੍ਰੀਤਮ ਸਿੰਘ ਜੀ ਭੋਪਾਲ, DPI ਪੰਜਾਬ, ਉਹ ਚੇਅਰਮੈਨ ਨੇ, ਪਟਿਆਲੇ ਦੇ ਇੰਜੀਨੀਅਰ, ਸੰਗਰੂਰ ਦੇ ਲਾਇਰ, ਜਲੰਧਰ ਲੁਧਿਆਣੇ ਦੇ ਵਕੀਲ, ਪ੍ਰੋਫੈਸਰ, ਉਹਨਾਂ ਨੇ ਮਿਲ ਕੇ ਇੱਕ ਉੱਦਮ ਕੀਤਾ ਗਰੀਬ ਬੱਚੀਆਂ ਦੇ ਵਿਆਹ ਦਾ, ਗਰੀਬ ਬੱਚਿਆਂ ਦੇ ਪੜ੍ਹਾਈ ਦਾ, ਗਰੀਬਾਂ ਦੇ ਫਰੀ ਕੈਂਪ, ਮੁਫਤ ਇਲਾਜ ਦਾ। ਸੋ ਤੁਹਾਨੂੰ ਇਹ ਅਗਰਾਹੀ ਨਹੀਂ ਸਮਝਣੀ, ਰਜਿਸਟਰਡ ਬੋਰਡ ਹੈ, ਮੈਂ ਤਾਂ ਇੱਕ ਸੇਵਾਦਾਰ ਹਾਂ ਉਹਦੇ ਵਿੱਚ, ਉਸ ਵਾਸਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਥੋੜ੍ਹਾ ਬਹੁਤਾ ਤਿਲ ਫੁੱਲ ਪਾਉਣਾ। ਜੋ ਤੁਸੀਂ ਇੱਕ ਬੱਚੀ ਨੂੰ ਅਡੋਪਟ ਕਰਨਾ ਚਾਹੁੰਦੇ ਹੋ, ਤੁਹਾਡਾ $1100 ਐਸਾ ਰਹੇ, 50,000 ਰੁਪਇਆ ਬੱਚੀ ਦੇ ਵਿਆਹ ਚ ਖਰਚ ਆਉਂਦਾ, ਸਾਰਾ ਕੁਝ ਦਿੱਤਾ ਜਾਂਦਾ ਤੇ ਉੱਪਰਲਾ ਖਰਚ ਸੰਗਤ ਕਰ ਦਿੰਦੀ ਹੈ। 40,000 ਦਾ ਸਮਾਨ ਖਰੀਦਣਾ ਪੈਂਦਾ। ਸੋ ਤੁਹਾਨੂੰ ਬੇਨਤੀ ਹੈ, ਰਜਿਸਟਰਡ ਫੰਡ ਹੈ ਉਹ ਜਿਹੜੇ ਤੁਸੀਂ ਅਡੋਪਟ ਕਰੋਗੇ ਬੱਚੀ ਨੂੰ, ਪਹਿਲਾਂ ਤੁਹਾਡੀ ਰਸੀਦ ਆਵੇਗੀ ਪੱਕੀ ਚਿੱਠੀ ਕਿ ਸਾਡੇ ਕੋਲ ਮਾਇਆ ਪੁੱਜਦੀ। ਫਿਰ ਜਦੋਂ ਉਸ ਲੜਕੀ ਦਾ ਵਿਆਹ ਹੋਊਗਾ ਉਹਦੇ ਸਾਰੇ ਵਿਆਹ ਦੀ ਫੋਟੋ, ਸਾਰਾ ਉਹਦਾ ਐਡਰੈਸ, ਟੈਲੀਫੋਨ ਕਿ ਇਸ ਬੱਚੀ ਦਾ ਵਿਆਹ ਤੁਹਾਡੀ ਮਾਇਆ ਨਾਲ ਹੋਇਆ। ਇਹ ਐਡਾ ਵੱਡਾ ਉਦਮ ਕੀਤਾ ਉਹਨਾਂ ਨੇ ਕਿ 500 ਫੈਮਿਲੀ ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦੀ। ਐਡਾ ਵੱਡਾ ਉਦਮ ਕੀਤਾ, 500 ਘਰ, ਕਿਉਂਕਿ ਜਿਸ ਬੱਚੀ ਦਾ ਵਿਆਹ ਕਰਾਂਗੇ ਦੋ ਘਰ ਜੁੜ ਜਾਣਗੇ ਗੁਰੂ ਨਾਲ, ਅੰਮ੍ਰਿਤਧਾਰੀ ਹੋ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਰਹੇ ਨੇ। ਸੋ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਇਕੱਲੇ ਕਰਿਓ, ਦੋ ਜਣੇ ਰਲ ਕੇ ਕਰ ਸਕਦੇ, ਤਿੰਨ ਜਣੇ ਰਲ ਕੇ ਕਰ ਸਕਦੇ। ਇੱਥੇ ਤੁਹਾਡੇ ਵੈਨਕੋਵਰ ਤੋਂ, ਦਸ਼ਮੇਸ਼ ਦਰਬਾਰ ਤੇ ਸਿੰਘ ਸਭਾ ਤੋਂ 25 ਬੱਚਿਆਂ ਦੀ ਸਪੌਂਸਰ ਆਏ ਸਾਲ ਜਾਂਦੀ, 25-25 ਬੱਚਿਆਂ ਦੀ ਇੱਕ ਇੱਕ ਸ਼ਹਿਰ ਚੋਂ, ਅਮਰੀਕਾ ਚੋਂ ਜਾਂਦੀ ਹੈ। ਤੁਹਾਡੀ ਮਾਇਆ ਨਾਲੇ ਹੋਣਾ, ਉੱਥੇ ਤਾਂ ਤੁਹਾਨੂੰ ਪਤਾ ਸਾਡਾ ਜੱਟਾਂ ਦਾ ਕੀ ਹਾਲ ਹੈ, ਇੱਥੇ ਅਕੁਲ ਸਤਨਾਮ, ਉੱਥੇ ਤਾਂ ਸੁਈਸਾਈਡ ਕਰ ਰਹੇ ਨੇ। ਤੁਸੀਂ ਹੁਣ ਯੋਗਦਾਨ ਪਾਉਣਾ ਜ਼ਰੂਰ ਆਪਣੀ ਦਸਾਂ ਨਵਾਂ ਦੀ ਕਿਰਤ ਵਿੱਚੋਂ। ਦਾਸ ਕੋਲ ਬੋਰਡ ਵੱਲੋਂ ਦਿੱਤੀਆਂ ਹੋਈਆਂ ਪੱਕੀਆਂ ਰਸੀਦ ਬੁੱਕਾਂ ਨੇ। ਮੇਰਾ ਜਿਹੜਾ ਬਾਣ ਹੈ ਇਹ ਅਗਰਾਹੀ ਕਰਨ ਨੂੰ ਅਲਾਊਡ ਨਹੀਂ ਕਰਦਾ, ਨਾ ਜ਼ਿੰਦਗੀ ਵਿੱਚ ਕੀਤੀ ਹੈ ਨਾ ਕਰਨੀ ਹੈ। ਪਰ ਸਿੱਖੀ ਦੇ ਪ੍ਰਚਾਰ ਖਾਤਰ ਮੈਨੂੰ ਇਹ ਬਚਨ ਤੁਹਾਨੂੰ ਕਹਿਣੇ ਪੈਣੇ, ਮੈਨੂੰ ਅਗਰਾਹੀ ਗੁਰੂ ਦੀ ਨਾ ਲੋੜ ਹੈ। ਬਹੁਤ ਮਹਾਰਾਜ ਨੇ ਤੁਹਾਡੀ ਸੰਗਤ ਦੀ ਕਿਰਪਾ ਹੀ ਹੋਈ ਹੈ, ਬਹੁਤ ਕੁਝ ਬਖਸ਼ਿਆ, ਪਰ ਸਿੱਖੀ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਇਹ ਬੇਨਤੀ ਤੁਹਾਨੂੰ ਕਰਨੀ ਪੈਂਦੀ ਹੈ। ਜਿਹਨਾਂ ਜਿਹਨਾਂ ਨੇ ਸੇਵਾ ਕਰਨੀ ਹੋਵੇ ਜ਼ਰੂਰ ਦਾਸ ਤੋਂ ਰਸੀਦਾਂ ਲੈ ਲਿਓ। ਬਹੁਤ ਵੱਡਾ ਪਰਉਪਕਾਰ ਹੈ, ਕਿਸੇ ਗਰੀਬ ਦੀ ਬੱਚੀ ਸੁੱਖ ਨਾਲ ਘਰ ਤੋਂ ਉੱਠ ਜਾਣੀ, ਵਸ ਜਾਣੀ। 68 ਤੀਰਥ ਸਗਲ ਪੁੰਨ ਜੀ ਦਇਆ, ਇਹ ਬੇਨਤੀ ਪ੍ਰਵਾਨ ਕਰਿਓ ਭੁੱਲਾਂ ਤੋਂ ਖਿਮਾ। ਅੱਗੇ ਵਾਸਤੇ ਗੁਰੂ ਮਹਾਰਾਜ ਸਮਤ ਬਖਸ਼ਣ, ਤੁਹਾਡੀ ਬਖਸ਼ੀ ਹੋਈ ਮਾਇਆ ਸਤਿਗੁਰ ਸਫਲੀ ਕਰਨ, ਸੁਣੇ ਹੋਏ ਬਚਨ ਮਹਾਰਾਜ ਸਾਨੂੰ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-387.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

जाके सिमरन सर मिलन मान महत परत पूरी नाम लैत कोठे अग नसे पत बचे सब पूरी सर्व मनोरथ जे को चाहे सेवे एक मिलन पार ब्रह्म प्रसामी सिमरत पार प्राणा शीतल सांझ महासत पाया सतसंग रिहो ला हर तन संचो हर नाम पहुंचो हर नानक कीनो चोला सुना पंजवा जय करनी होवे शर्मिंदा एक ऐहा कमानी रीत संत की निंदा सक की रूजा ऐसी दड़ी कर परी माया भूलो रे हीत हर चंदोरी वन हर पाप रे ਇਹ ਤੁਹਾਰੋ ਬੀਤ ਰਹੋ ਚੰਦਰ ਲੇਪ ਹੋਤ ਦੇਖੋ ਸੁਖ ਗਰਦ ਪਾਸਿਓ ਸੰਗੀਤ ਅੰਮ੍ਰਿਤ ਸੰਗ ਨਹੀਂ ਰਚ ਆਵਤ ਲਿਖੇ ਠਾਰੀ ਪ੍ਰੀਤ ਉਤਮ ਸੰਤ ਭਲੇ ਸੰਜੋਗੀ ਇਸ ਜਗ ਮੈਂ ਪਵਿੱਤ ਪੁਨੀਤ ਜਾਤ ਕਾਰਥ ਜਨ ਪਦਾਰਥ ਕਨਾਥ ਕਾਚ ਬਾਦਰੇ ਜੀਤ ਜਨੁ ਜਨ ਕੇ ਕਿਲਿਖ ਦੁੱਖ ਕੇ ਭਾਗੇ ਗੁਰ ਗਿਆਨ ਅੰਜਨ ਨਿਤਬੀਤ ਸਾ ਸੰਗਿਨ ਦੁਖ ਤੇ ਨਿਕਸੋ ਨਾਨਕ ਏਕ ਪ੍ਰੀਤ ਤਨਸੀ ਮਤ ਪੰਨਵਾ ਪਾਨੀ ਸੁਖਾ ਕੀ ਸੰਸਾ ਤੇ ਅੱਗੇ ਗੁਰੂ ਗ੍ਰੰਥ ਜਸ ਗਾਈ ਸਾ ਸਾਧ ਮਨ ਰਾਮ ਨਾਮ ਸੁਮਾਰੇ ਸਾਮ ਨਿਜ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਲੀਜੇ ਮੇਰੇ ਠਾਕਰ ਸਦਾ ਸਦਾ ਤੁਮ ਗੁਰੂ ਧਿਆਨੀ ਰਹੋ ਤੁਮਰੀ ਕਿਰਪਾ ਤੇ ਮੋਹਮਾਨ ਛੂਟ ਬਿਨ ਸਜਾਏ ਫਰਮਾਈ ਆਨੰਦ ਸਭ ਬੰਦੇ ਜਤ ਕਤ ਵੇਖੂ ਜਾਈ ਤੁਮ ਦਿਆਲ ਪ੍ਰਭਾਵ ਕਿਰਪਾ ਨਿੰਦ ਪਤਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਕਤੇ ਨਿੰਦ ਬਲਾਈ ਜਾਪ ਤਾ ਭਗਤ ਸਪੁਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਕ੍ਰਿਸ਼ਨਾ ਸਭ ਬੁਝੀ ਹੈ ਨਾਨਕ ਦਿੱਤਗਾਈ ਤਾਂ ਪੰਜਵਾ ਜਿਨਕੀ ਨੇ ਵਸ ਆਪਣੇ ਤੈ ਗੁਣ ਪਵਨ ਚਿਤਰ ਚ ਸੰਸਾਰਾ ਇਸ ਜਗ ਮੈਂ ਤਾਪ ਥਾਨ ਖੰਡੇ ਜਾ ਕੇ ਇਹ ਜੰਤ ਵਿਚਾਰਾ ਰਾਉ ਕੀ ਓਟ ਗਹੀ ਤੋ ਛੁਟੋ ਸਾਧ ਪ੍ਰਸਾਦ ਹਰ ਹਰ ਹਰ ਗਾਏ ਲਿਖੇ ਪ੍ਰਸਾਦ ਤਬ ਉਠੋ ਰਹਾਓ ਨੈ ਸੁਣੀਏ ਨੈ ਉਕਤੇ ਵਕੀਏ ਨੈ ਮੋਹੇ ਉਹ ਦਿੱਠੀ ਐਸੀ ਠੋਰੀ ਪਾਏ ਭੁਲਾਵੇ ਮਨ ਸਭ ਗਿਆ ਲਗੇ ਮਿੱਠੀ ਮਾਏ ਬਾਪ ਕੋ ਹਿਤ ਭਰਾਤਾ ਉਨ ਕਰ ਘਰ ਮਿਲਿਓ ਜੂਹਾ ਕੈ ਕਿਸ ਹੀ ਵਾਦ ਘਾਟ ਕਿਸ ਹੀ ਕੈ ਸਗਲੇ ਲਾਰ ਲਾਰੂਆ ਹੋਂਬਲੇ ਹਰੀ ਸਤਿਗੁਰੇ ਆਪਣੇ ਜਿਨੇ ਚਲਤ ਦਿਖਾਇਆ ਗੂੰਜੀ ਭਾਏ ਜਲੇ ਸੁਨ ਸਾਰਾ ਸਤਨਾ ਵਿਆਪੀ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਦ ਕਰਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਘਾਸੀ ਲਗਾ ਤੂੰ ਦਾਤੇ ਠਾਕੁਰ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਿਤ ਪਾਲੋ ਹਮ ਭਾਰਤ ਤੂੰ ਵੇਤਾ ਹੈ ਜੇ ਬਾਂ ਏਕ ਕਵਨ ਗੁਣ ਕਹੀਏ ਵੇਸ ਮਾਰੂਏ ਅੰਤ ਸੁਣਾ ਤੋ ਅੰਤ ਨਾ ਕਿਨਹੀ ਦਈਏ ਰਹਾਓ ਕੋਟ ਬਰਾਲ ਹਮਾਰੇ ਖੰਡੋਰ ਗੁਰੂ ਜੀ ਸਮਝਾਵੋ ਹਮ ਗਿਆਨ ਲੋਕ ਥੋੜੀ ਤੁਮ ਆਪਣੇ ਦਰਸਾਵੋ ਤੁਮਰੀ ਸਨ ਤੁਮਾਰੀ ਆਸਾ ਤੁਮ ਹੀ ਸਦਨ ਸਹਿਲੇ ਰੱਖੋ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਬੋਲੇ ਤਾਂ ਸਿੰਘ ਲਪੰਮਾ ਪੂਜਾ ਵਰਤ ਤਿਲ ਕ੍ਰਿਸ਼ਨਾਨਾ ਤੁਨ ਦਾਨ ਬੋਲੇ ਬਹਿਣ ਕਹੋ ਨਾਨਕ ਭੇਜੇ ਸੰਜੋ ਸਵਾਮੀ ਬੋਲੇ ਮਿੱਠੇ ਬੈਣ ਪ੍ਰਭ ਜੀ ਕੋ ਨਾਮ ਲਿਖਤ ਮਨ ਪੈਣ ਬਹੁ ਪ੍ਰਭੁ ਕਾਲ ਖੋਜੇ ਸਭ ਤਾਂ ਕੋ ਵਿਖੁਨਾ ਕੁਦਾਈ ਬਹਿਣ ਰਹੋ ਜਾਪਦਾ ਪ੍ਰਭ ਰਸਤਾ ਕਰ ਉਰਗ ਤਾਪ ਲੈ ਬਹਿਣ ਇਹ ਬਿਦਰ ਨੈ ਪਤਿਆਨੋ ਠਾਕੁਰ ਜੁਗ ਜੁਗਤ ਕਰ ਵਿਗਿਆਨ ਅੰਮ੍ਰਿਤ ਨਾਮ ਮੇਰੇ ਮੋੜ ਕਰ ਹਰ ਜਸ ਤਿੰਨ ਪਾਇਓ ਜਿਸ ਕਿਰਪਾਨ ਸਾ ਸੰਗਰੰਗ ਪਰਤੇ ਨਾਨਕ ਸੁਖ ਜਨ ਕਹਿ ਰਹੇ ਨੇ ਤਾਂ ਸਿੰਘ ਮਿਲਾ ਪੰਜਵਾ ਬੰਧਨ ਤੇ ਛੁਟਕਾਵੇ ਪ੍ਰਭੂ ਬੁਲਾਵੇ ਹਰ ਹਰ ਨਾਮ ਸੁਣਾਵੇ ਅਸਰ ਕਰੇ ਨਿਸ਼ਚਲ ਬਹੁਰ ਨਾ ਕਤ ਹੂੰ ਧਾਵੇ ਹੈ ਕੋ ਐਸਾ ਹਮਰਾ ਨੀਤ ਸਗੁਰ ਸਮਗਰੀ ਜੀਓ ਜਹੀਓ ਚੋ ਆਤੂ ਆਪਣਾ ਚੀਤ ਰਹਾਓ ਪਾਰ ਤਨ ਪਰ ਕੀ ਨਿੰਦਾ ਇਹਨੇ ਸਿਉਂ ਪ੍ਰੀਤ ਨੂੰ ਲਾਗੇ
ਸੰਤਾਂ ਸੰਗ ਸੰਤ ਸਭ ਅੱਖਣ ਹਾਰ ਕੀਰਤਨ ਮਨ ਜਗ ਗੁਣ ਰਾਮ ਦਿਆਲ ਸਭ ਪੁਰਖ ਪ੍ਰਭ ਸਭ ਸੁਖ ਦਿਆਲਾ ਮਾਂਗੇ ਦਾਨ ਨਾਮ ਤੇਰੋ ਨਾਨਕ ਜੋ ਮਾਤ ਪਿਤਾ ਗੁਰੂ ਪਾਲਾ ਰਾਸੀ ਮੇਰਾ ਪੰਮਾ ਹਰ ਹਰ ਲੀਨ ਸੰਤ ਵਾਲ ਹਰ ਕੇ ਦਾਸ ਕੀ ਚਿਤਵੇ ਵਰਿਆਈ ਜਿਸ ਹੀ ਕੋ ਫਿਰ ਮਾਰ ਰਹਾਉ ਜਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਪ੍ਰਮਤ ਪ੍ਰਮਤ ਮਾਈ ਮੂਰੇ ਬਹੁਟ ਚਲ ਹੈ ਨਾਮ ਰੰਜਾਰ ਨਾਨਕ ਸਰਨ ਪਰਿਓ ਦੁਸਭਨ ਗੁਣ ਗਾਵੇ ਸਦਾ ਅਪਾਰ ਨਿੰਦਕਾ ਸੁਕਲ ਕਾਲਾ ਹੋਆ ਦੀਨ ਦੁਨੀਆ ਕਹਿ ਦਰਬਾਰ ਮੁੱਖ ਕਾਲਾ ਹੋਆ ਹੋਆ ਦੀਨ ਦੁਨੀਆ ਕਹਿ ਦਰਬਾਰ ਤਨਾਸੀ ਮਿਲਾ ਪੰਮਾ ਅਵ ਹਰ ਰੱਖਣ ਹਾਰ ਚਿਤਾਰੋਆ ਪਤਿਤ ਪਾਵਨ ਕੀ ਸਿਨ ਕੀਚੜ ਸਗਲਾ ਰੋਗ ਬਦਾਰਿਆ ਰਹੋ ਗੋਸ਼ਟ ਪਈ ਸਾਧ ਕੈ ਸੰਗਮ ਕਾਮ ਕ੍ਰੋਧ ਲੋ ਮਾਰਿਆ ਸਿਮ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔ ਕਦਮ ਅੰਤਰ ਮੂਲ ਮਨ ਏਕੇ ਮਨ ਵਿਸ਼ਵਾਸ ਪ੍ਰਵਤਾਰਿਆ ਚਰਨ ਰੇਣ ਵਾਚੇ ਨਿਠ ਨਾਨਕ ਪੁਨਾ ਪੁਨਾ ਵਿਹਾਰਿਆ ਤਨਾਸੀ ਮਲਾ ਪੰਨਾ ਮੇਰਾ ਲਾਗੋ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਦਾ ਕਟਿਆ ਦੁਖੀਤ ਰਹੋ ਹੱਥ ਦੇ ਰੱਖਿਓ ਆਪਣਾ ਕਰ ਵਿਰਲਥਾ ਸਗਲ ਮਿਠਾਈ ਨਿੰਦਕ ਤੇ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਹਿਲ ਹੋਆ ਸਵਾਲਾ ਰੱਖ ਲਈਏ ਕਠਲਾਏ ਨਿਰਭਉ ਪੈ ਸਦਾ ਸੁਖ ਪਾਵਾਣੇ ਹਰ ਗੁਣ ਗਾਏ ਤਾਂ ਅਸੀਂ ਪਾਣੀਆਂ ਔਖਦ ਤੇਰੇ ਨਾਮ ਸਦਿਆਲ ਮੋਹੇ ਅਕਾ ਅਤਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੇ ਚਿਤਪਾਲ ਰਹਾਉ ਤਾਰਨ ਵਿਆਹ ਸੁਣਾਨੀ ਅਵੇ ਤਿਤੀਆ ਪਾਓ ਵਿਵਹਾਰ ਬੰਧਨ ਕੱਢ ਲੇ ਆਪਣੇ ਘਰ ਕਬੂ ਨਾ ਆਵੇ ਹਾਰ ਤੇਰੀ ਸੰਗ ਪਿਆ ਹਾਂ ਵੀਵਾਂ ਤੂੰ ਸਮਰੱਥ ਪੁਰਖ ਨਿਰਵਾਨ ਆਠ ਪੈਰ ਦਾ ਕੁਆਰ ਆਦਿ ਨਾਨਕ ਸਦ ਕਰਵਾਨ ਤਾਸੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਪ੍ਰਭ ਰੱਖ ਲੇ ਹਾਂ ਮੁਖੇ ਕਦੂ ਨਾ ਹੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਲੈ ਰਹਾਓ ਅਗਨ ਕੁਟੁੰਬ ਸਾਗਰ ਸੰਸਾਰ ਪਰਮ ਮੋਹ ਗਿਆਨ ਅੰਦਾਰ ਊਚ ਨੀਚ ਸੁਖ ਦੁਖ ਪ੍ਰਾਪਤਸ ਨਾਹੀ ਕ੍ਰਿਸ਼ਨਾ ਪੂਪ ਮਨ ਬਾਸਨਾ ਰੱਟ ਵਿਖੇ ਵਿਆਦ ਪੰਚ ਦੂਤ ਸੰਗ ਮਹਾਕਾਲ ਜੀ ਗਿਆਨ ਪ੍ਰਾਣ ਤਨ ਤੇਰਾ ਨਾਨਕ ਗਿਆਨ ਸੁਦਾ ਹਰ ਨੇਰਾ ਤਨਾਸੀ ਮਲ ਪੰਨਾ ਦਿਨ ਦਰਦ ਨਿਵਾਰ ਰਾ ਠਾਕੁਰ ਰਾਖੇ ਜੰਤੀ ਆਪ ਤਨ ਤਨ ਹਰ ਨਿਰ ਜੋ ਸੁਨਾ ਸਕੇ ਵਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕ੍ਰਿਸ਼ਨਾ ਸੂਜੇ ਜਿਤਨ ਕਾਟ ਕਲ ਕਾਲ ਰਾਓ ਆਦੰਤ ਦਿਆਲ ਪੂਰਨ ਤਿਸ ਮੇਰਾ ਨਹੀਂ ਕੋਏ ਜਨਮ ਮਰਨ ਨਵਾਰ ਹਰ ਜਪ ਸਿਮਰ ਸੁਣੀ ਕੋਏ ਬੇਦ ਸਿਮਰ ਕਸੇ ਸ਼ਾਸਤਰ ਭਗਤ ਕਰੇ ਵਿਚਾਰ ਮੁਕਤ ਪਾਈਏ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਬਿੰਦੀਕ ਤਾਨ ਮਾਨ ਦੀਵਾਨ ਸਚਾ ਨਾਨਕੀ ਪ੍ਰਗਟੇ ਸਚਾ ਸੀ ਮਤਲਬ ਪੰਜਵਾਂ ਫਿਰ ਫਿਰ ਭੇਟੇ ਜਨ ਸਾਧੂ ਪੂਰੇ ਗੁਰੂ ਪਛਮ ਜਾਇਆ ਆਨ ਸਗਲ ਸਾਮਣ ਆਵੇ ਹਰਾ ਨਾਮ ਪਿਆਇਆ ਤਾਂ ਤੇ ਮੋਹੇ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਵਿੰਸੇ ਸੁਰ ਜੰਗਾਲ ਰਾਓ ਸੁਰਗ ਨਿਰਤ ਪਿਆਲ ਭੂ ਮੰਡਲ ਸਗਲ ਪਿਆ ਪ੍ਰੇਮਾਏ ਜੀਵ ਧਾਰਨ ਸਭ ਕੁਲ ਧਾਰਨਾ ਹਰ ਹਰ ਨਾਮ ਪਿਆਏ ਨਾਨਕ ਨਾਮ ਜਨ ਗਾਈਏ ਪਾਈਏ ਸਰਨ ਦਾਨਾ ਕਾਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਦਾ ਹੋ ਜਾਣਾ ਇੱਕ ਓਂਕਾਰ ਸਤਿਗੁਰ ਸਾਹਿਬ ਦਾ ਸਿੰਘ ਲਪਨਵਾ ਕਰਦੀ ਦਾ ਚੌਕ ਦੇ ਛੋੜ ਜਾਏ ਤੇ ਕਰੇ ਪਰਾਰ ਕਾਮਨਾ ਆਵੇ ਸੇ ਸੰਗ ਨਾ ਚਾਲੇ ਤਿੰਨ ਸਿਉ ਰੀਤ ਜੋ ਵਰਾਈ ਤੁਸੀਂ ਮੀਤ ਐਸੇ ਪਰਮ ਭੂਲ ਸੰਸਾਰਾ ਜਨ ਪਦਾਰ ਸੋਏ ਦੁਆਰਾ ਰਾਓ ਸਤ ਧਰਮ ਨਹੀਂ ਭਾਵੇ ਦੀਠਾ ਝੂਠ ਤੋ ਸਿਉ ਰਚਿਓ ਮੀਠ ਮਿੱਠਾ ਦਾਤ ਵਿਹਾਰੀ ਵਿਸਰਿਆ ਗਾਰਾ ਜਾਣੇ ਨਾਹੀ ਮਰਨ ਵਿਚਾਰਾ ਵਸ ਬਲਾਈ ਕੋ ਕੋ ਉੱਠਿਤ ਹੋਵੇ ਕਰਮ ਧਰਮ ਸਗਲਾਈ ਹੋਵੇ ਹੁਕਮ ਨਾ ਬੁੱਧੇ ਆਵਣ ਜਾਣੇ ਪਾਪ ਕਰੇ ਤਾਂ ਪੁੱਛੋ ਤਾਣੇ ਜੋ ਤੁਝ ਭਾਵੇ ਸੋ ਪ੍ਰਵਾਨ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲਿਓ ਸਾਹਿਬ ਪ੍ਰਭ ਮੇਰਾ ਪਾਣੀਆਂ ਮੋਏ ਮੁਖਸੀਨ ਪ੍ਰਭ ਨਾਮ ਆਧਾਰ ਖੱਟਣ ਕੋ ਹਰ ਹਰ ਰੋਜ਼ਗਾਰ ਸੰਚਨ ਕੋ ਹਰ ਏਕੋ ਨਾਮ ਹਰਤ ਪਲ ਤਾਂ ਕਹਿ ਆਵੇ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਸਦਾਵੈ ਗੁਣ ਏਕ ਨਿੰਕਾਰ ਹਾਉ ਸਾਧ ਕੀ ਸੁਭ ਅੰਤ ਮਸਕੀਨੀ
ਸੰਤ ਬੜਾਈ ਹਰਿ ਅਸ਼ਟਿਨੀ ਅਨੰਦ ਸੰਤਨ ਕਹਿ ਭਗਤਿ ਗੋਬਿੰਦ ਸੁਖ ਸੰਤਨ ਕਹਿ ਬਿਨਸੇ ਚਿੰਦੇ ਜਾ ਸਾਧ ਸੰਤਨ ਹੋਵੇ ਕਥਰ ਤਾਂ ਹਰ ਜਸ ਗਾਵੇ ਨਾਲ ਗਵਿਤ ਸਾਧ ਸਾਮ ਸਵਾ ਮੈਂ ਆਨੰਦ ਬਿਸਰਾਮ ਉਨ ਸੰਗ ਸੋ ਪਾਏ ਜਿਸ ਮਸਤ ਰਾਮ ਜੋ ਕਰ ਜੋਰ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣ ਦਾਸ ਪ੍ਰਭ ਦਿਆਲ ਕਿਰਪਾਲ ਹਜ਼ੂਰ ਨਾਨਕ ਜੀਏ ਸੰਤਾਂ ਤੋਂ ਹੂਰਾ ਤਾਂ ਅਸੀਂ ਮੇਲਾ ਪੰਜਵਾਂ ਸੋ ਕਤ ਦਵੇ ਜੇ ਖਸਮਤ ਹਮਾਰ ਸੰਵਾਰੇ ਡਰ ਡਰ ਪਚੇ ਮਨ ਮੁਖ ਵਿਚਾਰੇ ਰਹੋ ਸ੍ਰੀ ਉਪਰ ਮਾਤਿ ਪਿਤਾ ਗੁਰਦੇਵ ਸਫਲ ਮੂਲ ਜਾ ਕੀ ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਰ ਸਾਧ ਸੰਗਤ ਹੋ ਪੁੱਤ ਪ੍ਰਗਾਸ ਜੀਨ ਕਾ ਦਾਤਾ ਪੂਰਨ ਸਭ ਥਾਏ ਕੋਟ ਕਲੇਸ਼ ਮਿਟੇ ਹਰ ਨਾਇ ਜਨਮ ਮਰਨ ਸਭ ਲੱਭ ਸੁਨਾਸੇ ਗੁਰਮੁਖ ਜਾ ਕੈ ਮਨ ਤਨ ਪਾਸੇ ਜਿਸ ਨੂੰ ਆਪ ਲੈ ਲਹਿ ਲਾਏ ਦਰਗਾਹ ਮਿਲੇ ਤੁਰੇ ਹੀ ਜਾਏ ਸਹੀ ਪਾਤ ਦੇ ਸੱਚੇ ਪਾਣੇ ਜਮ ਕਾਲ ਤੇ ਪੈਰੇ ਨਿਕਾਣੇ ਸਾਚਾ ਸਾਹਿਬ ਸੱਚ ਪ੍ਰਗਾਰ ਕੀਮਤ ਕੌਣ ਕਹੇ ਵਿਚਾਰ ਘੱਟ ਘੱਟ ਅੰਤਰ ਸਗਲ ਅਲਾਰ ਨਾਨਕ ਸੰਚੇ ਸੰਤ ਰਨਾਰ ਤਨਾ ਸਿੰਘ ਜਿਲ੍ਹਾ ਪੰਜਵਾਂ ਏਕ ਓਂਕਾਰ ਸਤਿਗੁਰ ਜੀ ਸਾਕਾਰ ਵਾਰ ਤੇਰਾ ਪ੍ਰਵਾਸਾ ਤੂੰ ਜਨ ਹਕੈ ਹੈ ਸੰਗ ਕਰ ਕਿਰਪਾ ਤੇ ਚੰਦਰ ਆਪਣੇ ਜਾ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਨੇਕ ਆਪਣੇ ਕਾ ਤਾਣ ਜੋ ਤੂੰ ਕਰੇ ਕਰਾਵੇ ਸਾਮੀ ਸਾਹ ਮਤਲਬ ਪ੍ਰਵਾਨ ਰਹਾਓ ਪਾਤ ਪਰਮੇਸ਼ਰ ਗਤ ਨਾਰਾਇਣ ਧਨ ਬਲ ਸੁਗਣ ਗੁਰਾਸੀ ਚਰਨ ਸਰਨ ਨੰਦ ਦਾਸ ਹਰ ਹਰ ਰੰਤੀ ਜਾਤੀ ਤਰਾਸੀ ਦਿੰਦਾ ਪੰਜਵਾਂ ਸਗਲ ਮਨੋਰਥ ਪ੍ਰਖੇ ਪਾਏ ਕੰਠ ਲਾਏ ਗੁਰ ਰੱਖੇ ਸੰਸਾਰ ਸਗਲ ਮੈਂ ਜਲਨ ਨਾ ਦੀਨੇ ਤੇਰੇ ਨਾ ਦਿੱਤਲ ਸੱਚ ਪਾਖੇ ਜਿਨ ਕੇ ਮਨ ਸੱਚਾ ਵਿਸ਼ਵਾਸ ਦੇਖ ਦੇਖ ਸਾਨੂੰ ਕੀ ਸੁਭਾ ਆਨੰਦ ਸਦਾ ਉਲਾਸ ਰਾਓ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਮ ਸਾਖਿਓ ਗਿਆਨ ਬੂਝ ਆਪਣਾ ਜੀਓ ਨਾਨਕ ਭਗਤਨ ਕਾ ਅਹੰਕਾਰ ਰੱਖਿਓ ਆ ਤਨਾ ਸਿੰਘ ਲਵਾਈਆਂ ਜਾਂ ਜਾਂ ਦੇਖੂੰ ਤਾਂ ਹਜ਼ੂਰ ਦੂਰ ਕਿੱਥੋਂ ਨਾ ਜਾਈ ਰਵ ਰਿਹਾ ਸੋਤ ਮਨ ਸਦਾ ਚਿਆਈ ਈਤ ਰੂਤ ਨਹੀਂ ਵਿਛੜੇ ਸੋ ਸੰਗੀ ਗਨੀਏ ਵਿਰਸ ਜੈ ਜੋ ਨਿਮਖ ਮੈਂ ਸੋ ਅਲਖ ਸੁਖ ਬਣੀਏ ਰਹਾਓ ਹਿਤ ਪਾਲੇ ਪਿਆਓ ਦੇ ਕਛੂ ਨ ਹੋਈ ਸਾਹ ਸਾਹ ਸੰਭਾਲ ਕਾ ਮੇਰਾ ਪ੍ਰਾਸ ਹੋਈ ਚੱਲ ਸੇਗ ਅਪਾਰ ਪ੍ਰਭ ਉੱਚਾ ਜੰਕਾ ਰੂਪ ਜਪ ਜਪ ਕਰੇ ਆਨੰਦ ਜਨ ਚਰ ਜਨ ਰੂਪ ਸਾਵਤ ਦੇਵ ਦਿਆਲ ਪ੍ਰਭ ਜਿਤ ਤੁਮ ਰਾਧਾ ਨਾਨਕ ਮੰਗੇ ਦਾਨ ਪ੍ਰਭ ਰੀਨ ਭਗ ਸਾਧਾ ਤਰਾਸੀ ਵਾਲਾ ਪੰਜਵਾਂ ਜਿਨਾ ਤੁਮ ਭੇਜੇ ਤਨੇ ਦਿਆਲ ਬੁਲਾਏ ਸੁਖ ਸਹਿਜ ਸੇਤੀ ਕਰ ਆਏ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਸੁਨੇ ਨਿਸ਼ਚਿਲ ਰਾਜ ਕਮਾਓ ਤੁਮ ਕਰ ਆਓ ਮੇਰੇ ਗੀਤ ਤੁਮਰੇ ਦੁਖੀ ਹਰ ਆਵ ਆਪ ਨਵਾਰੇ ਆਪਦਾ ਕਈ ਵਤੀਤ ਰਹਾਓ ਪ੍ਰਗਟ ਕਿਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜੇ ਨਿਤ ਭਾਜੇ ਆਪਣੇ ਸਗਨ ਵਾਜੇ ਆਸਰ ਰਹੋ ਡੋਲੋ ਮਤ ਕਬਹੂੰ ਗੁਰਸਹਿ ਬਚਨ ਆਧਾਰ ਜੈ ਜੈਕਾਰ ਸਗਲ ਭੂਮੰਡਲ ਮੁਖ ਉਜਲ ਦਰਬਾਰ ਜਿਨਕੇ ਦੀਪ ਨਹੀਂ ਫਿਰੇ ਆਪੇ ਪਿਆ ਸਹਾਈ ਚੱਜ ਕੀਆ ਕਰਨ ਹਾਰੇ ਨਾਨਕ ਸੱਚ ਬਧਾਈ ਇੱਕ ਓਂਕਾਰ ਸਤਿਗੁਰ ਆਪਣਾ ਸਿਮਰਨ ਸਾਖੀਵਾਂ ਸੰਤ ਸੰਤ ਪਿਆਰੇ ਬਿਨੂ ਕੁਮਾਰੇ ਜੀਓ ਹਾਰ ਬਿਨ ਮੁਕਤੀ ਕਾਹੂ ਜੀਓ ਰਹਾਓ ਮਨ ਨਿਰਮਲ ਕਰਮ ਕਰ ਕਰਤਾਰਨ ਤਾਰਨ ਤਾਹਰ ਅਵਰ ਅਜੰਜਾਲ ਕੇਰੇ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰਣਮ ਸੇਵਾ ਏ ਉਪਦੇਸ਼ ਮੋਕੋ ਗੁਰਬੀਨਾ ਜੀਓ ਤਿਸ ਸਿਉ ਨਾ ਲਾਈਏ ਹੀਤ ਜੀਵਾ ਕੋ ਕਿਛ ਨਾਹੀ ਗੀਤ ਅੰਤ ਕੀ ਵਾਰ ਉਹ ਸੰਗ ਨਾ ਚਾਲੇ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧੂ ਲੈ ਕਹਿ ਸੰਗ ਤੇਰੇ ਵੰਦਨ ਛੁੱਟੇ ਗੋ ਪਾਰ ਬ੍ਰਹਮ ਸਰਨ ਹਿਰਦੇ ਕਮਲ ਚਰਨ ਹਵਰ ਆਸ ਕਸ ਪਟਲ ਨਾ ਕੀਜੇ ਸੋਈ ਭਗਤ ਗਿਆਨੀ ਧਾਨੀ ਤਪਾ ਸੋਈ ਨਾਨਕ ਜਾਣ ਕੋ ਕਿਰਪਾ ਕੀਜੇ।

ਰਹੋ ਜਬ ਲਗ ਟੁੱਟੇ ਨਾਹੀਂ ਮਨ ਭਰਮ ਤਬਲਾ ਮੁਕਤ ਨਾ ਹੋਈ ਕੋਈ ਕਹੋ ਨਾਨਕ ਦੇ ਹਰ ਸੁਆਮੀ ਸੰਤਨ ਸੰਤ ਭਗਤ ਜਨ ਸੋਈ ਰਾਸਮਨਵਾ ਨਾਮ ਗੁਰਬੀਰੋ ਹੈ ਆਪਣੇ ਜਾਂ ਕਹਿ ਮਸਤ ਕਰਮਾ ਨਾਮ ਦਰਾਏ ਨਾਮ ਜਪਾਏ ਤਾਂ ਕਹਿ ਜੁਗ ਮੈਂ ਕਰਮਾ ਜਨ ਕੋ ਨਾਮ ਉਡਾਈ ਸੋ ਨਾਮੋ ਗਤ ਨਾਮੋ ਪਤ ਜਨ ਕੀ ਮਾਨੇ ਜੋ ਜੋ ਹੋਗ ਰਹੋ ਨਾਮ ਤਨ ਜਿਸ ਜਨ ਕਹਿ ਪਾਲੇ ਸੋਈ ਪੂਰਾ ਸਹਾ ਨਾਮ ਹਾਰਾ ਨਾਨਕ ਅਧਾਰਾ ਨਾਮ ਪ੍ਰਾਪਤ ਬੁਲਾਹਾ ਧਨਾ ਸਿੰਘ ਮਹਿਲਾ ਪੰਜ ਮਿੱਤ ਪ੍ਰੀਤ ਭਾਏ ਦਸ ਪੇਖੇ ਮਾਥੇ ਭਰਿਓ ਰਵਾਲ ਰਸ ਰਸ ਗੁਣ ਗਾਓ ਠਾਕੁਰ ਕੇ ਮੋਰੇ ਹਿਰਦੇ ਵਸੋ ਗੋਪਾਲ ਤੁਮ ਤੋ ਰੱਖਣ ਹਾਰ ਦਿਆਲ ਸੁੰਦਰ ਸੁਰ ਗੁਰਗ੍ਰੰਥ ਹੋ ਪ੍ਰਤਾਪ ਹੋ ਰੂਪ ਕਪਾਲ ਰਹੋ ਮਹਾਨੰਦ ਅੰਗਲ ਰੂਪ ਤੁਮਾਰੈ ਤੁਮਰੈ ਵਚਨ ਅਨੂਪ ਸੁਰ ਸਾਲ ਹਿਰਦੇ ਚੰਦ ਸਭ ਸਤੂ ਨਾਨਕ ਬੰਦਿਓ ਪਾਲ ਧਨਾ ਸਿੰਘ ਮਹਿਲਾ ਪੰਜਵਾਂ

ਪਵਨਿੰਦ ਪਾਰਵਤਾਰੇ ਰਾਓ ਧਨ ਸੋ ਥਾਨ ਧਨ ਉਹ ਪਵਨਾ ਗਿਆ ਮੈਂ ਸੰਤ ਵਸਾਰੇ ਜਨ ਕਾ ਨਾਨਕੀ ਸਦਾ ਪੁਰੋ ਸਾਰੇ ਤ੍ਰਾਸੀ ਵਸਾ ਪੰਜ ਸ਼ਰਾਇਲ ਯੋ ਮਹਾਬਲੀ ਤੇ ਆਪਣੇ ਚਰਨ ਰਾਤ ਏਕ ਨਾਮ ਦੀਓ ਮਨਮੰਤਾ ਬਿਨ ਸਜਣਾ ਕਥੂ ਜਾਤ ਕਤੁਰ ਊਰੇ ਕੀ ਨੀ ਦਾਤ ਹਾਰ ਹਰ ਨਾਮ ਦੀਓ ਕਵੀ ਤਨ ਕੋ ਪਈ ਬਿਮਾਰੀ ਗਾਤ ਰਹਾਓ ਅੰਗੀਕਾਰ ਦੀ ਪ੍ਰਭ ਆਪਣੇ ਭਗਤਨ ਕੀ ਰੱਖੀ ਬਾਤ ਨਾਨਕ ਜਨ ਗਏ ਪ੍ਰਭ ਆਪਣੇ ਸੁਖਵਾਹਿਤ ਤ੍ਰਾਸੀ ਮਿਲਾ ਬੰਨਾ ਪਰ ਹਰ ਨਾ ਲੋ ਚੂਰ ਨਿੰਦਾ ਨਿੰਦ ਇਵ ਹੀ ਕਤ ਗੁਣਦਾਰੀ ਮਿਲ ਰਹਿਣਾ ਆਸ ਮਿੱਠਿਆ ਮਿੱਠੀ ਇਹ ਠੀਕ ਨੇ ਅਸਧਾਰੀ ਸਤ ਪ੍ਰਿਆ ਜਾਏ ਗ੍ਰਿਫਤਾਰੀ ਜੈਸੇ ਕਾਗਦ ਤੇ ਕੇ ਪਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ ਰਹੁ ਕਾਰ ਕਿਰਪਾ ਪਾਰ ਸਵਾਮੀ ਇਹ ਬੰਧਨ ਛੁਟਕਾਰੀ ਬੂਢਤ ਅੰਦ ਨਾਨਕ ਪ੍ਰਭ ਕੱਢਤ ਸਾਧਨਾ ਸੰਗਾਰੀ ਤਰਾਸੀ ਮੇਲਾ ਪੰਜਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸੀਤਲ ਤਨ ਮਨ ਛਾ ਦਿੱਤੀ ਰੂਪ ਰੰਗ ਸੁਖ ਤੰਜੀ ਕਾ ਪਰਾ ਪਾਰ ਬ੍ਰਹਮ ਮੂਰੇ ਜਾਤੀ ਰਸਨਾ ਰਾਮ ਸਾਹਿਨ ਮਾਤੀ ਰੰਗ ਅੰਗੀ ਕਰਾਮ ਆਪਣੇ ਕਹਿ ਚਰਨ ਕਮਲਵ ਨਿਲ ਕਥਾਤੀ ਰਹੋ ਜਿਸ ਕਾ ਸਾ ਤਿੰਨ ਹੀ ਰੱਖ ਲਿਆ ਪੂਰਨ ਭਗਤੀ ਪਾਤੀ ਮੇਲ ਲਿਓ ਆਪਣੇ ਸੁਖਦਾ ਤੇ ਨਾਨ ਕਰ ਰੱਖ ਰਾਖੀ ਪਾਤੀ ਤ੍ਰਾਸੀ ਮੇਲਾ ਪੰਜਵਾਂ ਦੂਤ ਦੁਸ਼ਮਣ ਸਭ ਕੁਛ ਤੇ ਨਿਵਾਰ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਤੇ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਓਰ ਹਰ ਨੀਤ ਬਰਾਰ ਸਹਾਏ ਹੋ ਦਾਸ ਕੋ ਕਰ ਲੈ ਉਧਰੋ ਮੀਤ ਰਹੋ ਸੁਣੀ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਪਾਓ ਆਪ ਨਾਨਕ ਨੰਦ ਪਾਏ ਦਸੋ ਭਾਗੇ ਸਦਾ ਸਦਾ ਹਰ ਜਾਪ ਸੁਣੋ ਸਿੰਘ ਲਖਨਵਾ ਸੁਤਰ ਦਿਸ਼ਾ ਕੀਨੋ ਵਾਲੇ ਆਪਣਾ ਸਿਰ ਉੱਪਰ ਕਰਤਾ ਦਿਓ ਕਿਰਪਾ ਕਰਾ ਗੁਰੋਕਨ ਕੀਨੋ ਦਾਸ ਕਦੋ ਵਿਦਾਰਿਓ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਏ ਅਗਨ ਸਭ ਮਿੱਠੇ ਦਿਆਲ ਪੁਰਖ ਦੁਖ ਸੰਭਰਾਓ ਜੋ ਮੰਗੇ ਠਾਕੁਰ ਆਪਣੇ ਕੋਲ ਸੋਈ ਸੋਈ ਦੇਵੇ ਅਰਦਾਸ ਵਕਤੇ ਜੋ ਬੋਲੇ ਇਹਾਂ ਮੈਂ ਸੱਚ ਹੋਵੇ ਰਾਤੀ ਮੇਲਾ ਪੰਨਾ ਔਖੀ ਕੁੜੀ ਨੂੰ ਦੇਖਣ ਲਈ ਆਪਣਾ ਵੇਰੇ ਸੰਭਾਲੇ ਹਾਥ ਦੇ ਰੱਖੇ ਆਪਣੇ ਕੋਲ ਸਾਸ ਸਾਸ ਕਿਰਤ ਵਾਲੇ ਸਭ ਤੋਂ ਲਾਗ ਰਹੇ ਮੇਰਾ ਕੀ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਨੀ ਚੜਾਓ ਮਨ ਮਨ ਬਿਲਾਸ ਪਾਏ ਸਾਹਿਬ ਕੇ ਚੱਤ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪੁਰਬ ਪੂਰਨ ਪੈ ਗਿਰਾਈ ਤਾਂ ਸਿੰਘ ਦਾ ਪੰਜਵਾਂ ਜਿਸ ਕੋ ਵਿਸਰੇ ਪ੍ਰਾਣ ਪਤ ਦਾਤਾ ਸੋਈ ਗੁਨਾ ਅਪਾਗਾ ਸੋਈ ਗੁਣੋ ਔਰ ਪਾਗਾ ਚੰਨ ਕਮਲ ਜਾਂ ਕਹਿ ਮਨ ਰੱਖਿਓ ਆਮਿਓ ਸੋਬਰ ਪਾਗਾ ਤੇਰਾ ਜਨ ਰਾਮ ਨਾਮ ਰਮ ਜਾਗਾ ਆਲਸ ਸੀਰ ਗਿਆ ਸਭ ਧੰਤੇ ਕ੍ਰਿਸ਼ਨ ਸਿਉ ਮਨ ਲਾਗਾ ਰਹੁ ਜਾਂ ਜਾਂ ਜੇ ਦੇਖੂ ਤਾਂ ਨਾਰਾਇਣ ਖਲ ਕਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਚਾਗੇ ਸਭ ਅਨੁਰਾਗਾ ਨਾ ਸਿੰਘ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮੈਂ ਰਜ਼ਾ ਰਾਖੀ ਹਰ ਰਾਖੀ ਰਾਮ ਰਹਾਓ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਨਿਕਲਣਾ ਆਵੇ ਜਾਣ ਮੁਕਤ ਬੈ ਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾਲ ਜਨ ਗੁਣ ਹਰ ਜਨ ਕੀ ਥਾਤੀ ਕੋਟ ਸੂਖ ਬਸਰਾਮ ਗੋਬਿੰਦ ਰੁਦਰ ਸਿਮਰ ਸਵਾਮੀ ਨਾਰਾਇਣ ਨਾਨਕ ਸਭ ਕੁਰਬਾਨ ਤ੍ਰਾਸੀ ਮੇਲਾ ਪੰਜਵਾਂ ਮਾਂਗੂ ਰਾਮ ਕੇ ਇੱਕ ਦਾਨ ਸਕਲ ਮਨੋਰਥ ਹੋਵੇ ਸਿਮਰੋ ਤੁਮਰਾ ਨਾਮ।

ਵਾਸਤਾ ਹਰ ਕੀ ਸੇਵਾ ਪ੍ਰਾਪਤ ਮਧਾਂਤ ਪ੍ਰਭ ਜਾਪਨ ਨਾਨਕ ਰੰਗ ਲੱਗਾ ਪਰਮੇਸ਼ੁਰ ਬਹੁਤ ਜਾਣ ਸਾਪਨ ਤਾਂ ਸਿੰਘ ਲਗਾਨਾ ਮਾਨੂ ਰਾਮ ਕੇ ਤੇ ਸਭ ਥੋਕ ਮਾਨੁਖ ਕੋ ਜਤ ਤੁਸਣ ਪਾਈਏ ਪ੍ਰਭ ਕਹਿ ਸਿਮਰ ਥੋਕ ਰਾਉ ਮੁਖੋ ਕੋਖੇ ਮੁਨ ਜਨ ਸਿਮਰ ਪੁਰਾਣਾ ਸਿਮਰਤ ਪੁਰਾਣਾ ਦੇਵ ਪੁਕਾਰੇ ਕੋਖ ਕਿਰਪਾ ਸਿੱਧ ਸੇਵ ਸਚ ਪਾਈਏ ਦੇਵ ਗਏ ਸੁਹਿਲੇ ਲੋਕ ਆਨ ਅਚਾਰ ਵਿਹਾਰ ਹੈ ਜਿੱਤੇ ਬਿਨ ਹਰ ਸਿਮਰਨ ਹੋਕ ਨਾਨਕ ਜਨਮ ਮਰਨ।

ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰ ਆਸੁਖ ਸਤ ਖੁਸ਼ੀਆਂ ਪ੍ਰੀਤਮ ਜਪ ਨਾਲ ਜਿਸ ਕੈ ਕਰਮ ਲਿਆ ਤੁਰ ਕਰਤੇ ਨਾਮ ਜਨ ਕੈ ਪੂਰਨ ਕਾਮ ਤਰਾਸੀ ਮਤਲਬ ਪੰਜਵਾਂ ਜਨ ਕੀ ਗਿਨੀ ਪਾਰ ਅਨੁਸਾਰ ਨਿੰਦਕ ਚਿਕਨ ਨਾ ਪਾਵੇ ਮੂਲੇ ਉੱਡੇ ਗਏ ਬਕਾਰ ਰਾਓ ਜਾਂ ਜਾਂ ਦੇਖੂੰ ਤਾਂ ਸਾਨੂੰ ਕੋਈ ਨਾ ਪਹੁੰਚਣ ਹਾਰ ਜੋ ਜੋ ਕਰਿਆ ਭਗਿਆ ਜਨ ਕੀ ਹੋਏ ਗਿਆ ਤਤ ਸ਼ਾਰ ਕਰਨ ਕਾਰਾ ਕਰਨ ਹਾਰ ਸਵਾਲਾ ਹੋਆ ਜਾਂ ਕਾਇਆ ਤਾਂ ਪਾਰਾ ਵਾਰ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਘਾਡੇ ਮਾਰ ਇੱਕ ਓਂਕਾਰ ਸਤਿਗੁਰੂ ਸਾਧਨਾ ਜੀ ਮਿਲ ਪੰਜਵਾਂ ਕਰਨਾ ਪੜਤਾਲ ਹਰ ਚਰਨ ਸਰਨ ਗੋਬਿੰਦ ਦੁੱਖ ਭੰਜਨਾ ਦਾਸ ਆਪਣੇ ਕੋ ਨਾਮ ਦਿਓ ਜਿਸ ਪ੍ਰਭ ਧਾਰੋ ਕਿਰਪਾ ਕਰ ਤਾਰੋ ਪੂਜਾ ਗ੍ਰਹਿ ਪੂਪ ਤੇ ਸਾਡੇ ਹਉ ਕਾਮ ਕ੍ਰੋਧ ਕਰ ਸੰਗ ਮਾਇਆ ਕੇ ਅਭੰਗ ਅਨੇਕ ਧੋਖਾ ਤਨ ਸਾਧ ਪੂਰੇ ਸਾਧ ਪੂਰੇ ਪ੍ਰਭ ਬਿਨਾ ਆਨਾ ਰਾਖਣ ਹਾਰਾ ਨਾਮ ਸਿਮਰੋ ਸਰਨ ਸੂਰੇ ਪਤਿਤ ਉਧਾਰਨਾ ਜੀ ਜੰਤ ਕਾਰਨਾ ਬੀਰ ਚਾਰ ਨਹੀਂ ਅੰਤ ਪਾਇ ਗੁਣਾ ਸੁਖ ਸਾਗਰ ਪ੍ਰਹਮ ਰਤਨਾਗਰ ਨਗਰ ਰਤਨਾਗਰ ਭਗਤ ਵਸਲ ਨਾਨਕ ਗਾਇਓ ਤਰਾਸੀ ਵਾਲਾ ਪੰਜਵਾਂ ਹਲਪ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੇ ਮਿਟੇ ਕਾਮਾਣੇ ਪਾਪ ਚਰਾਣੇ ਸਾਧ ਸੰਗਤ ਮਿਲੇ ਮੂਆ ਜੀਜੇ ਹਉ ਰਾਜ ਜੋਨ ਸਰੰਤ ਹਰ ਮਾਇਆ ਮਹਾਂ ਦੁਖ ਏ ਮਹਾਤ ਕਹਿ ਆਸ ਪਿਆਸ ਰਮ ਹਰ ਕੀਰਤਨ ਏ ਪਦਾਰਥ ਭਗਵੰਤ ਲਹਿ ਸੰਨ ਸਮਰੱਥ ਕਥ ਜੋ ਚਿਰ ਪਤਿਤ ਉਦਾਹਰਨ ਨਾਮ ਤੇਰਾ ਅੰਤਰਜਾਮੀ ਕੇ ਸਵਾਮੀ ਸਰ ਵਤ ਪੂਰਨ ਠਾਕੁਰ ਮੇਰਾ ਇੱਕ ਓਂਕਾਰ ਸਤਿਗੁਰ ਸਾਧਨਾ ਸਿੰਘ ਪੰਜਵਾਂ ਕਰ ਬਾਰਵਾਂ ਵੰਦਨਾ ਹਰ ਵੰਦਨਾ ਗੁਰੂ ਗੋਬਿੰਦ ਗੋਪਾਲ ਰਾਏ ਵੱਡੇ ਪਾਲ ਪਿੱਛੇ ਮੇਰਾ ਕੋਟ ਪਾਲ ਮੇਰੇ ਹਰ ਸੇਵਾ ਜਨ ਕਮਲ ਜਾਂ ਕਮਲ ਰਾਪੇ ਸੋ ਗਏ ਹੁਣ ਤੁਸੀਂ ਜਨਮਾਂ ਰਾਪੇ ਸਾਗਰ ਭਰਿਆ ਸਾਧੂ ਸਿੰਘ ਨੇ ਤੋਂ ਨਾਮ ਜਪੋ ਕਰਨਗੇ ਪਾਪਾਂ ਦੋ ਕੁਛ ਪਾਪ ਨਾ ਫੇੜੇ ਚੰਦ ਕ੍ਰਿਸ਼ਨਾ ਗੁਰ ਪ੍ਰਭਾਵ ਬੁਝਾਈ ਨਾਨਕ ਗੁਰੇ ਪ੍ਰਭ ਸੁਣਾਈ ਤਾਂ ਅਸੀਂ ਮਿਲਣਾ ਪੈਂਦਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧਸੰਗ ਆਓ ਅਨੇਕ ਪ੍ਰਕਾਰੀ ਬਸ ਉਡਾਏ ਅੰਨ ਆਨੰਦ ਦਿਨ ਕੀਰਤਨ ਹਰ ਗੁਣ ਗਾਏ ਅਸੀ ਰੱਥ ਅਸ ਅਸਵਾਰੀ ਹਰਤਾ ਮਾਰਗ ਦਿਨ ਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖਨ ਨਾਨਕ ਦਾਸ ਪਾਇਆ ਅਸੀਂ ਮਿਲਣਾ ਪੰਜਵਾਂ ਗੁਰ ਕੇ ਚੰਦ ਜੀ ਕਾ ਨਿਸਤਾਰਾ ਸੁੰਦ ਸਾਗਰ ਦਿਨ ਖਿਨਵੇਂ ਤਾਰਾ ਰਾਓ ਕੋਈ ਹੋਆ ਨਾ ਹੋਆ ਕਰਮ ਰੱਤ ਕੋਈ ਤੀਰ ਸੁਨਾਇਆ ਧਨ ਸ੍ਰੀ ਹਰ ਕਾ ਨਾਮ ਧਿਆਇਆ ਬੰਧਨ ਕੱਟਣ ਹਾਰ ਸੁਣਾਵੀ ਜਨ ਨਾਨਕ ਸੁਣਦੇ ਅੰਤਰਜਾਮੀ ਮੈਂ ਧਿਆਣਾ ਸਿੰਘ ਲੱਗਣਾ ਕਿਸੇ ਪ੍ਰਕਾਰ ਨਾ ਤੂ ਪ੍ਰੀਤ ਦਾਸ ਤੇਰੇ ਕੀ ਨਿਰਮਰੀ ਕਰਾਓ ਜੀ ਪ੍ਰਾਣ ਮਨ ਧਨ ਤੇ ਪਿਆਰਾ ਹਮੇ ਬੰਦ ਹਰ ਦੇਵਨ ਹਾਰਾ ਚਰਨ ਕਮਲ ਸੋ ਲਾਗੋ ਨੇ ਨਾਨਕ ਕੀ ਬਨੰਤੀ ਕਿਉਂ ਕਾਫੀ ਸਾਧਨਾ ਸਿੰਘ ਮਿਲਾ ਨਵਾਂ ਕਾਹੇ ਰੇ ਬਨ ਖੋ ਜੰਜਾਈ ਸਰਨ ਵਾਸੀ ਕਰਾ ਲੇਤਾ ਤੂੰ ਹੀ ਸੰਗ ਸਮਾਈ ਰਹਾਓ ਕੁਹਾਓ ਉਹ ਕੁਮਦ ਜਿਉਂ ਬਾਸ ਵਸ ਹੈ ਮੁਕਰਮ ਹੈ ਤੁਜੈ ਪੇਸ਼ਾਈ ਕੈਸੇ ਹੀ ਹਰ ਬਿਫਿਨ ਅੰਤਰ ਘਟ ਹੀ ਗੁਰ ਪਾਈ ਵਾਰ ਭੀਕਰ ਏਕੋ ਜਾਨੋ ਇਹ ਗੁਰਗਿਆਨ ਬਤਾਈ ਜੈ ਨਾਨਕ ਮੇਰੇ ਆਪਾ ਚੀਨੇ ਮਿਟੇ ਨਾ ਭਰਮ ਕੀ ਪਾਈ ਸਾਸ ਮੇਰਾ ਨਾਵਾਂ ਸਾਧੋ ਇਹ ਜਗ ਭਰਮ ਭਲਾਨਾ ਰਾਮ ਨਾਮ ਕਾ ਸਿਮਰਨ ਛੋਡਿਆ ਆਇਆ ਮਾਇਆ ਹੱਥ ਵਿਖਾਨਾ ਰਾਮਾਤ ਦਾ ਭਾਈ ਸਤਵੰਤ ਤਾਂ ਕਹਿ ਰਸ ਲੁਪਤਾਨਾ ਜੋ ਧਨ ਪ੍ਰਵਤਾ ਕਹਿ ਮੱਧ ਮੈਂ ਐਨ ਸਹਿ ਜਵਾਨਾ ਦੀਨ ਦਿਆਲ ਸਦਾ ਦੁਖਪੰਨ ਤਾਂ ਸਿੰਘ ਮਨ ਨਾ ਲਗਾਨਾ ਜਨ ਨਾਨਕ ਉੱਟਨ ਕੋ ਮੈਂ ਕਿਨਹੂੰ ਸਿਮਰਮੁਖ ਜਪ ਹੋਏ ਪਛਾਣਾ ਤਾਂ ਅਸੀਂ ਮਿਲਾਣਾ ਵਾਂ ਤੈ ਜੋਗੀ ਕਹੋ ਦੁੱਖ ਨਾ ਜਾਨੂੰ ਲੋਭ ਮੋਹ ਮਾਇਆ ਮਮਤਾ ਫੁੱਲ ਜੈ ਘੱਟ ਮੈਂ ਪਛਾਣੂੰ ਰਹੋ ਪਰ ਨਿੰਦਾ ਉਸਤ ਮੈਂ ਜਾਂ ਕਹਿ ਕੰਚਨ ਲੋ ਸੁਮਾਨੂੰ ਹਰ ਸੋਗਤ ਰਹੇ ਅਤੀਤਾ ਜੋਗੀ ਤਾਹੇ ਸਾਨੂੰ ਚੰਚਲ ਮਤ ਮਨ ਦੈ ਦਿਸਕੋ ਧਾਵਤ ਅਚਲ ਜਾਹੇ ਠਹਿਰਨੋ ਕਹੋ ਨਾਨਕੇ
ਵਿਦ ਕੋ ਜੋ ਨਰ ਮੁਕਤ ਹੈ ਤਮ ਜਮਨੋ ਰਸ ਲਗਾਵਾਂ ਅਬ ਮੈਂ ਕੌਣ ਉਪਾਏ ਕਰੂੰ ਜੈ ਵਿਦ ਮਨ ਕੋ ਸੰਸਾ ਚੁਕੇ ਭਉ ਨਿਤ ਪਾਰ ਭਰੂੰ ਰਹੋ ਜਨਮ ਪਾਏ ਕਛ ਭਰੂੰ ਨਾ ਕੀਨੋ ਤਾਂ ਤੇ ਅਲਿਕ ਡਰੂੰ ਮਨ ਭਟਕਾ ਹਰ ਗੁਣ ਨਹੀਂ ਗਾਏ ਜਹਾਂ ਜਈ ਸੋਚ ਕਰੂੰ ਗੁਰੂ ਸੁਨ ਕਛ ਗਿਆਨ ਉਪਜਿਓ ਪਛ ਉਜਿਓ ਉਦਰ ਭਰੂੰ ਕੌਣ ਅਨੁਭਵ ਸਾਨੂੰ ਤਬ ਹੋਂ ਪਤਿਤ ਕਰੂੰ ਤ੍ਰਾਸੀ ਮਿਲਾ ਪਹਿਲਾ ਕਾਰ ਦੂਜਾ ਸੁਣੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਕਮੀ ਭਰਪੂਰੇ ਅੰਮ੍ਰਿਤ ਸੰਤ ਗਏ ਨਹੀਂ ਦੂਰੇ ਹਰ ਰਸ ਯੋਗ ਤੁਗੇ ਪ੍ਰਭਾਵੇ ਸਰਵਣ ਮੈਂ ਹੰਸ ਪ੍ਰਾਣ ਪਤ ਪਾਵੇ ਕਿਆ ਭਗਵਤ ਪਰਾ ਛਪੜੀ ਨਾ ਆਏ ਕੀਚੇ ਡੁੱਬੇ ਮੈਂ ਨਾ ਜਾਏ ਰਹਾਓ ਰੱਖ ਰੱਖ ਚਰਨ ਭਰੇ ਵੇਚਾਰੀ ਡੁੱਬਦਾ ਛੋੜ ਭੈ ਨਿਕਾਰੀ ਮੁਕਤ ਸਟਾਕੇ ਆਵਣ ਜਾਣ ਰਹੇ ਗੁਰਲਖੇ ਸਰਬ ਹੰਸਾ ਚੋੜ ਨਾ ਜਾਈ ਪ੍ਰੇਮ ਭਗਤ ਹਰ ਕਰ ਸਹਿ ਸਮਾਏ ਸਰਬ ਮੈਂ ਹੰਸ ਹੰਸ ਮੈਂ ਸਾਗਰ ਅਰਥ ਕਥਾ ਗੁਰਬਚਨੀ ਜਾਬਰ ਸੁਨ ਮੰਡਲ ਇੱਕ ਜੋ ਵੀ ਬੈਸ ਨਾਰਨ ਪੁਰਖ ਕਹੂੰ ਕੋ ਕੈ ਵਸੇ ਤਿਰਪਨ ਜੋਤ ਰਹੇ ਲਿਵ ਲਾਈ ਸੁਨ ਨਾਰ ਸੁਰ ਨਰ ਨਾਥ ਸੱਚੇ ਸੁਰਨਾਈ ਆਨੰਦ ਮੂਲ ਨਾਥ ਅਧਾਰੀ ਗੁਰੂ ਭਗਤ ਸੁਣ ਸਹਿਜ ਸੁਚਾਰੀ ਭਗਤ ਵਸਲੈ ਭਗ ਕੱਟਣ ਹਾਰੇ ਭਗਤ ਵਸਲ ਭੈ ਕੱਟਣ ਹਾਰੇ ਹਉਮੈ ਮਾਰੋ ਲੇ ਭਗਤ ਹਾਰੇ ਅਨੇਕ ਜਤਨ ਕਰ ਕਾਵ ਸਿਖਾਏ ਮਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਸੁਖਦਾਸ ਹੋਵੇ ਆਪ ਨੇ ਚੀਨ ਸੁਧਾਂਤਾਂ ਨੂੰ ਹੋਵੇ ਕਾਹ ਤੋ ਪਰਤੋ ਸੁਨੋ ਤੋ ਏਕ ਤੀਰ ਚਰਨ ਧਾਰਨੀ ਕਰਕੇ ਜਾਤ ਸਤ ਸੰਜਮ ਰਿਲੇ ਸਮਾਏ ਸੱਤੇ ਵੱਧ ਕੋ ਜੈ ਮਨ ਪਟਿਆਏ ਸੱਚੇ ਨਿਰਮਲ ਮੈਂ ਲੜਦੇ ਦੁੱਖਾ ਸਤ ਧਰਮ ਤੋਂ ਪਾਗੋ ਸੂਰਤ ਮੂਰਤ ਆਦਿ ਮਨੂ ਨਾਨ ਸਿਆਂਤੇ ਸਾਸਤਾਂ ਸਿੰਘ ਪਹਿਲਾ ਸਹਿਜ ਮਿਲੇ ਮਿਲਿਆ ਪ੍ਰਮਾਣ ਨਾ ਤਿਸ ਮਰਨ ਨਾ ਔਨ ਧਾਨ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾਂ ਤੈਂ ਉਹ ਨਾ ਕੋਏ ਗੁਰਮੁਖ ਭਗਤ ਸਾਹਿਬ ਘਰ ਪਾਈਏ ਦਿਨ ਗੁਰ ਭੇਟੇ ਮਾਰ ਆਈਏ ਜਾਈਏ ਰਾਓ ਸੋ ਗੁਰੂ ਕਹੋ ਕਰੋ ਜੇ ਸਾਚ ਜਰਾਵੇ ਅਕਥ ਕਥਾਏ ਸਾਧਨ ਜਾਵੇ ਹਰ ਕੇ ਲੋਕ ਔਰ ਨਹੀਂ ਚਿਤਾਰਾ ਸੱਚੋ ਠਾਕੁਰ ਸਾਚ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮੈਂ ਸਾਚੇ ਰੱਖੇ ਸੇਵਕ ਪੁਰਾਗ ਕਹਿ ਲਾਗੇ ਪਾਏ ਸਤ ਗੌਰ ਪੂਰਾ ਮੇਰੇ ਮਿਲਾਏ ਆਪ ਦਿਖਾਵੇ ਆਪੇ ਦੇਖੇ ਹੱਠ ਨਾ ਭਤੀਜੇ ਨਾ ਗੌ ਭੇਖੇ ਪਾੜ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤਿਆਇਆ ਪੜ ਪੜ ਭੂਲੇ ਚੋਟਾਂ ਖਾਵੇ ਬਹੁਤ ਸਿਆਣਪ ਆਵੇ ਜਾਵੇ ਨਾਮ ਦੁਗਤੇ ਪੋ ਭੋਜਨ ਖਾਵੇ ਖਾਏ ਗੁਰਮੁਖ ਸੇਵਕ ਰਹਿ ਸਮਾਏ ਪੂਜ ਛਿਲਾ ਤੀਰਥ ਵੰਡ ਪਾਸਾ ਪਰਮਤ ਡੋਲ ਪਏ ਉਦਾਸਾ ਮਨ ਮੈਲੇ ਸੁੱਚਾ ਕਿਉਂ ਹੋਏ ਸੱਚ ਮਿਲੇ ਪਾਵੇ ਪਤ ਸੋਏ ਆਚਾਰਾ ਵਿਚਾਰ ਸਰੀਰ ਆਗ ਜਗਾਤ ਸਹਿਜ ਮਨ ਧੀਰ ਪਲ ਪੰਕਜ ਮੈਂ ਕੋਟ ਉਧਾਰੇ ਕਾ ਚੇਤਾ ਗੁਰ ਮੇਲੇ ਪਿਆਰੇ ਮੇਲ ਪਿਆਰੇ ਕਿਸ ਅੱਗੇ ਪ੍ਰਭ ਤੁਧ ਸਲਾਹੀ ਤੁਧ ਵੀ ਦੂਜਾ ਮੈਂ ਕੋ ਨਾਹੀ ਜਿਸ ਤੁਧ ਭਾਵੇ ਤਿਸ ਰਾਸ ਰਜਾਏ ਨਾਨਕ ਸਹਿਜ ਭਾਏ ਗੁਣ ਗਾਏ ਏਕ ਓਂਕਾਰ ਸਤਿਗੁਰ ਸਾਚਨਾ ਸਿੰਘ ਮਿਲਕ ਚਾਂਦਨਾ ਕਾ ਸੇਵਾਸਤ ਭਗੀਆਂ ਜੋ ਜੋ ਦਿਨੀ ਆਇਓ ਤੈ ਤੈ ਰਜਾਇਓ ਮਾਨਸ ਜਨਮ ਸੰਯੋਗ ਪਾਇਆ ਤਾਂ ਕਿ ਹੈ ਊਟ ਸਾਧ ਰੱਖੋ ਦੇ ਕਰ ਹਾਥ ਕਰਕੇ ਤਾਂ ਮਿਲੋ ਹਰ ਘਰ ਆਇਆ ਅਨੇਕ ਜਨਮ ਪ੍ਰਾਣ ਸਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਗਨ ਚਰਨ ਗੋਬਿੰਦ ਜੀ ਦਾ ਮਾਰ ਵੇਖ ਜੀ ਬਤਾਈ ਰਹੋ ਅਨੇਕ ਭਾਵ ਕਰੋ ਮਾਇਆ ਕੋ ਬਚਿਤ ਬਚਿਤ ਕਰੋ ਮੇਰੀ ਮਾਈ ਕਾਰਕ ਸਜ ਹੀ ਜਾ ਕੋਈ ਐਸੋ ਰੇ ਪੇਟੇ ਸੰਤ ਮੇਰੀ ਲਾਵੇ ਸਗਲ ਚਿੰਤ ਠਾਕੁਰ ਸਿਉਂ ਮੇਰਾ ਰੰਗ ਲਾਵੇ ਪੜੇ ਰੇਸ ਸਗਲ ਵੇਦ ਨਾ ਚੁੱਕੇ ਮਨ ਭੇਦ ਇੱਕ ਛਿੰਨ ਨਾ ਤੀਰੇ ਮੇਰੇ ਕਰਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾ ਮੇਰੇ ਹਿਰਦੇ ਚਾ ਜੇਤੇ ਰੇ ਤੀਰਥ ਨਾਏ ਅਹੰਗ ਬੁੱਧ ਮੈਲ ਅਲਾਏ ਕਰ ਕੋ ਠਾਕਰ ਇੱਕ ਤਿਲ ਨਾ ਮਾਨੇ ਕਰਬ ਪਾਉ ਸਾ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ਼ਨਾਨੇ ਸਗਲਾ ਸਰਮ
ਜਿਵੇਂ ਮਨੁਆ ਮੈਂ ਪੱਤਿਆਂ ਨੇ ਵਿਵੇਕਹੀਨ ਦੇਈ ਧੋਏ ਕੋਈ ਪਾਈਏ ਰੇ ਪੁਰਖ ਦਾਤਾ ਪਾਰ ਬ੍ਰਹਮ ਹਚੈ ਰੰਗ ਰਾਤਾ ਮੇਰੇ ਮਨ ਕੀ ਗਰਮ ਕਰ ਮਲ ਖੋਏ ਅਰਮ ਕਰਮ ਦੂਤਾ ਨਿਰਮਲ ਨਿਮਖ ਨਾ ਹੇਤ ਕਰਤਾ ਗਰਭ ਗਰਭ ਪੜੈ ਕਾਹੇ ਨਾ ਲਿਖੇ ਜਿਸ ਭੇਟਿਆ ਸਬਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕਹੂ ਨੇਤਰ ਭੇਖੇ ਮਨ ਹੱਠ ਜੋ ਕਮਾਵੇ ਤਿਲ ਨਾ ਲਿਖੇ ਪਾਵੇ ਬਗਲ ਜਿਉਂ ਧਿਆਨ ਲਾਵੇ ਮਾਇਆ ਰੇ ਧਾਰੀ ਕੋਈ ਐਸੋ ਰੇ ਸੁੱਖਾਂ ਉਦਾਈ ਪ੍ਰਭ ਕੀ ਕਥਾ ਸੁਣਾਈ ਜੀ ਤਿਸ ਬੇਟੇ ਗਤ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਘਾਟੇ ਰੇ ਬੰਧਨ ਮਾਏ ਗੁਰ ਕੈ ਸਭ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟੇ ਨਿਰਭੈ ਗੋਬਿੰਦ ਸੁਖ ਨਾਨਕ ਲਾਭੇ ਹਾ ਚਰਨ ਭਰਾਤਾ ਸਫਲ ਸਫਲ ਭਾਈ ਸਫਲ ਯਾਤਰਾ ਆਵਨ ਜਾਣ ਰਹੇ ਮਿਲ ਸਾਧਾਂ ਰਹਾਓ ਦੂਜਾ ਇੱਕ ਓਂਕਾਰ ਸਤਿਗੁਰ ਰਤਨ ਅਸੀਂ ਅੱਲਾ ਪਹਿਲਾ ਸਨਾਨ ਸ਼ਾਂਤ ਤੀਰਥ ਨਾਵਣ ਜਾਉਂ ਤੀਰਥ ਨਾਮ ਹੈ ਤੀਰਥਾਂ ਵਿੱਚ ਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਦਾ ਸਵਰੂਪ ਸਦਾ ਦਾ ਸਹਾਰਾ ਹੋ ਨਾਮ ਹਰ ਕਾ ਸਦਾ ਜਾ ਤੂੰ ਜੇ ਪ੍ਰਭ ਧਰਨੀ ਤਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸਚਿਨਾ ਗੁਰਵਾਤ ਨਿਰਮਲ ਸਦਾ ਚਾਨਣਾ ਨਿਤ ਸਾਥ ਹੀ ਸਮਝਣਾ ਸਾਧਨਾ ਲਾਗੇ ਮੈਲ ਕੇ ਅਮਲ ਧੋਈਏ ਗੁਣੇ ਹਰ ਬੋਏ ਕਿਸੋ ਰੋਈਏ ਵਿਚਾਰ ਮਾਰੇ ਪਰੇ ਤਾਰੇ ਉਹ ਕਿਉਂ ਨਾ ਆਵੇ ਆਪ ਪਾਰਕ ਪਰਮ ਧਿਆਈ ਨੀ ਸਾਥ ਸੱਚੇ ਪਾਵੇ ਆਨੰਦ ਅੰਦਨ ਹਰ ਸਾਚਾ ਦੁੱਖ ਕਲੇ ਕਿ ਦੁਖ ਪਰ ਹਰੇ ਸੱਚ ਨਾ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਗੀਤੋਂ ਦਾ ਪੂਰਾ ਨਾਮ ਗਾਵੇ ਗਾਉਣ ਹਾਲ ਚਾਲ ਸੁਹਾਵਨੋ ਸਲਾਹ ਹੇ ਸੱਚੇ ਮਨ ਸਿੱਖ ਸਤਿਗੁਰ ਪੁੰਨ ਦਾਨ ਦਇਆ ਮਤੇ ਫਿਰ ਸੰਗ ਭਾਵੇ ਸਹਿਜ ਆਵੇ ਬੇਨੀ ਤਾਂ ਸੰਗਮ ਸਤ ਸਤੇ ਆਰਾਧ ਏ ਸੰਕਾਰ ਸੱਚਾ ਨਾਮ ਦੇ ਚੜਾਇਆ ਚਲੇ ਸਵਾਇਆ ਸੰਗ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਬਣਾਇਆ ਕਹਿਣ ਕਹਿ ਸਭ ਕੋਏ ਕਿਉ ਆਖੀਏ ਹਉ ਉਰਖ ਨੀਚ ਜਾਣ ਸੰਗ ਸਾਖੀਏ ਸਤਿਗੁਰ ਕੀ ਸਾਖੀ ਅਮਰਤ ਭਾਖੀ ਸਤ ਮਨ ਮਾਨਿਆ ਮੇਰਾ ਪੂਜ ਕਰੇ ਆਵੇ ਵਿਸ ਲਾਭੇ ਸਭ ਸੱਚੇ ਗੁਰ ਕੇ ਮੇਰਾ ਆਖਣ ਟੋਟਣਾ ਹੈ ਭਗਤ ਭੰਡਾਰੀ ਭਰਪੂਰ ਰਿਹਾ ਸਵੀ ਨਾਨਕ ਸੱਚ ਬਿਨਤੀ ਮਨ ਮਨ ਦੇ ਸੱਚ ਸੋਈ ਸ਼ਨਾਸਵੀ ਮਹਲਾ ਪੰਜ ਪਹਿਲਾ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ ਸੱਚੇ ਸੱਚਾ ਨਾਉਂ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਵਿਜਨਹਾਰਾ ਜਿਨ ਸਿਰਜੀ ਤੈਨੂੰ ਜੋਈ ਪਰਵਾਨ ਆਇਆ ਹੁਕਮ ਉਠਾਇਆ ਫਿਰ ਨਾ ਸੱਚੇ ਕੋਈ ਆਪੇ ਕਰੇਗੀ ਘਰ ਵੇਖੇ ਸੁਰ ਸੁਰ ਲਿਖੇ ਆਪੇ ਸੁਰ ਸੁਰ ਜੋਈ ਵਜਾਈ ਨਾਨਕ ਸਾਹਿਬ ਅਗਮ ਗੋਚਰ ਜੀਨਾ ਸੱਚੀ ਨਾਈ ਤੁਮ ਸਰ ਅਵਰਨਾ ਕੋਈ ਆਇਆ ਕਿਆਸੀ ਜਨ ਜੀਓ ਹੁਕਮੀ ਹੋਏ ਨਵੇੜ ਭਰਮ ਚੁਕਾਸੀ ਜੀਓ ਗੁਰਭਰਮ ਚੁਕਾਏ ਅਕਥ ਕਹਾਏ ਸੱਚ ਮੈਂ ਸਾਥਵਾਣਾ ਆਪ ਵਾਏ ਆਪ ਸੁਣਾਏ ਹੁਕਮੀ ਹੁਕਮ ਸਿਖਾਣਾ ਸੱਚੀ ਬੜਾਈ ਉੱਤੇ ਪਾਈ ਤੂੰ ਮਨ ਅੰਤ ਸਿਖਾਈ ਨਾਨਕ ਸਾਹਿਬ ਅਵਰਨਾ ਦੂਜਾ ਨਾਮ ਤੇਰੇ ਵਧਿਆਈ ਤੂੰ ਸੁੱਚਾ ਸਿੱਧਨਹਾਰ ਲੱਖ ਸਰਿੰਦਾ ਸਰਿੰਦਿਆ ਜੀਓ ਏਕ ਸਾਹਿਬ ਦੋਏ ਰਾਹ ਸਵਾਦ ਦਹਿੰਦਿਆ ਜੀਓ ਦੋਏ ਰਾਹ ਚਲਾਏ ਹੁਕਮ ਸਰਵਾਏ ਜਨਮ ਮੂਆ ਸੰਸਾਰਾ ਨਾਮ ਬਿਨਾ ਨਾਹੀ ਕੋ ਬਿਜਲੀ ਦਿਖਲਾਦੀ ਸਰਪਾਰਾ ਹੁਕਮ ਆਇਆ ਹੁਕਮ ਨਾ ਬੁੱਝੇ ਹੁਕਮ ਸਵਾਰ ਨਹਾਰਾ ਨਾਨਕ ਸਭ ਸਭ ਜਾਪੇ ਸੱਚਾ ਸਿੱਧਨਹਾਰਾ ਭਗਤ ਸੋਏ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਸਾਇਆ ਜੀਓ ਰਸਨ ਸਾਏ ਨਾਮ ਸਾਏ ਸਿਖਾਏ ਗੁਰਕੇ ਸ਼ਬਦ ਗਾਣੇ ਪਾਰਸ ਪਰਸਿਆ ਪਾਰਸ ਹੋਵੇ ਜਾਂ ਤੇਰੇ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਇਆ ਵੇਲਾ ਗਿਆਨ ਵਿਚਾਰੀ ਨਾਨਕ ਪਾਤ ਸੋਹੇ ਨੂੰ ਲਾ ਸਾਚੇ ਸਾਚੇ ਕੇ ਵਪਾਰੀ ਭੂਖ ਪਿਆ ਸੋ ਆਤ ਕਿਉਂ ਉਦਾਰ ਜਾਏ ਸੀ ਜੀਓ ਸਤਿਗੁਰ ਪੁੱਛੋ ਜਾਏ ਨਾਮ ਧਿਆਈ ਸਾ ਜੀਓ ਸੱਚ ਨਾਮ ਧਿਆਈ ਸੱਚ ਚਵਾਈ ਗੁਰੂ ਸੱਚ ਪਛਾਣਾ ਦੀਨਾ ਦਾ ਨਾਥ ਦਿਆਲ ਨੰਦਨ ਨਾਮ ਬਖਾਣਾ ਕਰਨੇ ਕਾਰ ਕਰੋ ਫਰਮਾਈ ਆਪ ਮੂਗਾ ਮਨ ਮਾਰੀ ਨਾਨਕ ਨਾਮ ਮਹਾਰਸ਼ਮੀ ਠਾ ਕ੍ਰਿਸ਼ਨਾ ਨਾਮ ਸਵਾਰੀ ਤਰਾਸੀ ਸ਼ਾਂਤ ਮਹਲਾ ਪਹਿਲਾ ਫਿਰ ਸੰਗ ਮੁੱਠੜੀਏ ਖਬਰ ਨਾ ਪਾਈ ਜੀਓ ਮਸਤਕ ਲਿਖੜਾ ਲੇਖ ਪੁਰਬ ਕਮਾਇਆ ਜੀਓ ਦੇਖ ਨਾ ਮਿੱਟੀ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਉਚਾਰ ਨਹੀਂ ਰੰਗ ਰਾਤੀ ਅਵਗੁਣ ਵੈ ਵੈ ਸੁਸੀ ਧੰਨ
ਜਵਨ ਕਾਕ ਕਾ ਕੀ ਛਾਇਆ ਗਿਰ ਪੈ ਦਿਲ ਪੁਨਿਆ ਨਾਨਕ ਨਾਮ ਬਿਨਾ ਦਹਾਗਣ ਛੁੱਟੀ ਝੂਠ ਵਿਛੁਨਿਆ ਬੁੱਢੀ ਘਰ ਘਰ ਲਿਓ ਗੁਰ ਕੈ ਪਾਏ ਚਲੋ ਸੱਚਾ ਨਾਮ ਪਿਆਏ ਪਾਵੇ ਸੁੱਚ ਸੁਖ ਮਹਿਲੋ ਹਰ ਨਾਮ ਪਿਆਏ ਤਾਂ ਸੁਖ ਪਾਏ ਤੇਰੀ ਦੇ ਦਿਨ ਚਾਰੇ ਨਿੱਜ ਕਰ ਜਾਏ ਵਹਿ ਸੱਚ ਪਾਏ ਆਨੰਦ ਨਾਲ ਪਿਆਰੇ ਬਿਨ ਭਗਤੀ ਕਰ ਵਾਸ ਨਾ ਹੋਵੇ ਸੁਣਿਓ ਲੋਕ ਸਵਾਏ ਨਾਨ ਸੱਸੀ ਤਾਂ ਫਿਰ ਪਾਏ ਰਾਤੀ ਸੱਚ ਨਾਏ ਫਿਰ ਤਾਂ ਭਾਵੇ ਤਾਂ ਫਿਰ ਭਾਵੇ ਨਾਰੀ ਜਿਉਂ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨੈ ਪਿਆਰੀ ਨਿਮਨ ਭਗਤ ਕਰੇਈ ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਰੰਗ ਕਰੇਈ ਪ੍ਰਭ ਸੱਚੇ ਸਿੱਖੀ ਰੰਗ ਚਰੰਗੇਤੀ ਲਾਲ ਵੇ ਪਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਤੇਸੋ ਪ੍ਰੀਤ ਪਿਆਰੀ ਕਿਰ ਕਰ ਸੋਹੇ ਨਾਰਜ ਫਿਰ ਭਾਵੇ ਜੀਉ ਝੂਠੇ ਬਹਿਣ ਚਵੇ ਕਾਮਨਾ ਆਵੇ ਜੀਉ ਝੂਠ ਅਲਾਵੇ ਕਾਮਨਾ ਆਵੇ ਨਾ ਫਿਰ ਦੇਖੇ ਨੈਣੀ ਅਗੁਣ ਆਰੀ ਕੰਤ ਵਸਾਰੀ ਛੁੱਟੀ ਬਿੰਦਨ ਜਾਣੀ ਗੁਰ ਸ਼ਬਦ ਨਾ ਮਾਨੇ ਫਾਹੀ ਫਾਥੀ ਸਾਹ ਤੁਹਾਨੂੰ ਹੈਲ ਨਾ ਪਾਏ ਨਾਨਕੇ ਆਪੇ ਆਪ ਪਛਾਣੇ ਗੁਰਮੁਖ ਸਹਿ ਸਮਾਏ ਧੰਨ ਸੁਹਾਗਣ ਨਾਰ ਜਿਨ ਫਿਰ ਜਾਣਿਆ ਜੀਉ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਉ ਹਰ ਭਗਤ ਵੀ ਸਾਚੇ ਭਾਈ ਪਾਏ ਭਗਤ ਪ੍ਰਗਟਾਖੀ ਤੇਰੇਆਲਾ ਜੋਗਨ ਵਾਲਾ ਤਿਸਰਾ ਰੰਗ ਰਾਤੀ ਗੁਰ ਸ਼ਬਦ ਵਿਚਾਰੀ ਸਭ ਸਾਰੀ ਗੁਰ ਸ਼ਬਦ ਵਿਗਾਸੀ ਸੌ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਥ ਮਿਲੇ ਵਡਿਆਈ ਤਿਰ ਕਰ ਸੋਹੇ ਨਾ ਏਕ ਓਂਕਾਰ ਸਤਿਗੁਰ ਪ੍ਰਸਾਦ ਅਸੀਂ ਗੱਲਾਂ ਚੌਥਾ ਕਰ ਪਹਿਲਾ ਹਰ ਜੀਓ ਕਿਰਪਾ ਕਰੇ ਤਾਂ ਨਾਮ ਪਿਆਈਏ ਜੀਓ ਸਤਿਗੁਰਮਲੇ ਸੁਹਾਏ ਸਹਿਜ ਗੁਣ ਗਾਈਏ ਜੀਓ ਗੁਣ ਗਾਏ ਜਿਸੇ ਸਦਾ ਆਨੰਦ ਜਾਂ ਆਪ ਸੱਚੇ ਪਾਵੇ ਅਹੰਕਾਰ ਹੋਮੇ ਤਜੇ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਕਰਦੇ ਨਾ ਪਰ ਤਾਂ ਪਾਈਏ ਹਰ ਜੀਓ ਕਿਰਪਾ ਕਰੇ ਤਾਂ ਨਾਮ ਪਿਆਈਏ ਜੀਓ ਅੰਦਰ ਸੱਚਾਨੇ ਪੂਰੇ ਸਤਿਗੁਰੇ ਜੀਉ ਹਾਂ ਤੁਸੇ ਦਿਨ ਰਾਤ ਮੈਂ ਕਦੇ ਨਾ ਵਿਸਰੇ ਜੀਓ ਕਦੇ ਨਾ ਵਿਸਾਰੀਆਂ ਅੰਦਰ ਸੁਮਾਰੀ ਜਾਂ ਨਾਂ ਲੈ ਲਈ ਤਾਂ ਜੀਵਾਂ ਸਭਨੀ ਸੁਣੀ ਤਾਂ ਇਹ ਮਨ ਤੇ ਗੁਰਮੁਖ ਅੰਤ ਪੀਆਂ ਨਗਰ ਕਰੇ ਤਾਂ ਸਤਿਗੁਰ ਮਿਲੇ ਆਨੰਦ ਵਿਵੇਕ ਬੁੱਧ ਜੀ ਵਿਚਰੇ ਅੰਦਰ ਸਾਚਾ ਨੇ ਪੂਰੇ ਸਤਿਗੁਰੇ ਸਤਸੰਗਤ ਮਿਲੇ ਵੱਡਾ ਭਾਗ ਤਾਂ ਹਰ ਰਸ ਆਵੇ ਜੀਉ ਅੰਨ ਦਿਨ ਰਹਿ ਦੇ ਲਾਏ ਤਾਂ ਸਹਿਜ ਸੁਣਾਵੇ ਜੀਉ ਸਹਿਜ ਸੁਣਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਵਿਰਾਗੀ ਹਲਤ ਪਲਕ ਸੋਭਾ ਜਗ ਅੰਤਰ ਰਾਮ ਨਾਮ ਲੀ ਵਿਰਾਗੀ ਹਰ ਸੋਹਾਂ ਤੇ ਮੁਕਤਾ ਜੇ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੇ ਬਟ ਭਾਵ ਤਾਂ ਹਰ ਰਸ ਆਵੇ ਜੀਉ ਦੂਜੇ ਪਾਏ ਦੁੱਖ ਹੋਏ ਮਨੁੱਖ ਜਮ ਜੁੜਿਆ ਜੀਉ ਹਾਏ ਹਾਏ ਕਰੇ ਦਿਨ ਹਰੀ ਰਾਤ ਮਾਇਆ ਦੁੱਖ ਮੋਇਆ ਜੀਉ ਮਾਇਆ ਦੁੱਖ ਮੋਇਆ ਹੋਮੇ ਰੋਇਆ ਮੇਰੀ ਮੇਰੀ ਕਰਤ ਵਿਹਾਰੇ ਜੋ ਪ੍ਰਭ ਪਿਏ ਕਿਸ ਕਿਤੇ ਨਾਹੀ ਅੰਤ ਗਿਆ ਪਛਤਾਵੇ ਦਿਨ ਆਵੇ ਕੋ ਸਾਥ ਸੰਚਾਲੇ ਪੁੱਤਰ ਕਲੱਤਰ ਮਾਇਆ ਤੋਇਆ ਦੂਜੇ ਪਾਏ ਦੁੱਖ ਹੋਏ ਨਾ ਮਨ ਮੁਖ ਜਮ ਜੁੜਿਆ ਜੀਉ ਕਰ ਕੇ ਪਾਲੇ ਮਲਾਏ ਮਹਿਲ ਭਰ ਪਾਇਆ ਜੀਉ ਸਦਾ ਰਹੇ ਕਰ ਜੋ ਪ੍ਰਭ ਮਨ ਪਾਇਆ ਜੀਉ ਪ੍ਰਭ ਮਨ ਭਾਵੇ ਤਾਂ ਹੁਕਮ ਹੁਕਮ ਆਵੇ ਹੁਕਮ ਮਨ ਸੁਖ ਪਾਇਆ ਆਨੰਦ ਬਸ ਰਹੇ ਜੀ ਆਪਣੀ ਸੱਜੇ ਨਾਮ ਪਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲਏ ਮਲਾਏ ਮਹਿਲ ਹਰ ਪਾਵੇ ਜੀਉ ਚਾਸੀ ਮਹਲਾ ਪੰਜਵਾਂ ਸ਼ਾਂਤ ਇੱਕ ਓਂਕਾਰ ਸਤਿਗੁਰ ਸਤਿ ਜੀ ਦਿਆਲ ਜਿਸ ਸੰਗ ਹਰ ਗਾਵੀਏ ਜੀਉ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਏ ਜੀਉ ਪੰਜ ਸੰਗ ਸਾਧੂ ਇੱਕ ਅਦਾਦੋ ਜਨ ਮਨ ਦੁੱਖ ਨਾਸੇ ਤੁਰ ਕਰਮ ਲਿਖਿਆ ਸੱਚ ਸਿੱਖਿਆ ਸਾਥੀ ਜੰਗ ਕੀ ਸਾਸੇ ਪੈ ਭਰਮ ਨਾਠੇ ਸੂਤੀ ਗ੍ਰੰਥ ਜਮ ਪੰਥ ਮੂਲ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਏ ਨੇ ਧਰਿਆ ਤਾਰੇ ਇੱਕ ਨਾਮ ਲੈਂਦੇ ਜੀਓ ਸਿੰਘ ਤਾਰ ਦਾਤਾ ਦਤਾਰ ਸਰਬ ਦੁੱਖ ਭੰਜਨੋ ਜੀਓ ਦੁੱਖ ਹਰਤ ਕਰਤਾ ਸੁਖਾ ਸੁਆਮੀ ਸੰਨ ਸਾਧੂ ਆਇਆ ਸੰਸਾਰ ਸਾਗਰ ਮਹਾਵਿਸਰਾ ਪਲ ਏਕ ਮਾਹੇ ਸਰਾਇਆ ਪੂਰਾ ਪੂਰ ਰਿਹਾ ਸਰਬ ਥਾਈ ਗੁਰ ਗਿਆਨ ਨਿਤਨੀ ਅੰਜਨੋ
ਬਿਰਬੰਤ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਪੰਜਾਮ ਆਪ ਲਈ ਲਾਏ ਕਿਰਪਾ ਭਾਰੀਏ ਜੀਓ ਮੋਹੇ ਨਿਰਗੁਣ ਨੀਚੇ ਸਾਥ ਪ੍ਰਭ ਅਗਮ ਪਾਰੀਏ ਜੀਓ ਦਿਆਲ ਸਦਾ ਕਿਰਪਾਲ ਸੁਨਾਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਬਸ ਤੇਰੇ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੋਗਤਾ ਆਪ ਸਗਲ ਵਿਚਾਰਿਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੂ ਬਨਵਾਰੀਆ ਤੇਰਾ ਦਸ ਅਪਾਰ ਨਾਮ ਮੋਲੀ ਜੀਓ ਨਿਤ ਜਪੇ ਤੇਰੇ ਦਾਸ ਪੁਰਸਾ ਤੋਲੀ ਜੀਓ ਸੰਤ ਰਸਨ ਬੂਠਾ ਆਪ ਤੁਠਾ ਹਰ ਰਸੇ ਤੇਈ ਮਾਥਿਆ ਗੁਰਚਨ ਲਾਗੇ ਮਹਾਂਭਾਗੇ ਸਦਾਨੰਦ ਭਾਗਿਆ ਸਤ ਸਦਾ ਅੰਸਮ੍ਰਿਤ ਸਵਾਮੀ ਸਾ ਸਾਸ ਗੁਣ ਬੋਲੀ ਬਲਵੰਤ ਨਾਨਕ ਪੁਰਖ ਸਾਧੂ ਨਾਮ ਪ੍ਰਭੂ ਅਮੋਲੀ ਏਕ ਓਂਕਾਰ ਸਤਿਗੁਰ ਰਾਜ ਸਾਸੀ ਬਾਣੀ ਪਾਤੀ ਜੀ ਕੀ ਸੰਤ ਸੰਤ ਮਹੇਸ਼ ਸਮਾਨਾ ਸੇਖ ਨਾਗ ਤੇਰ ਮਹਾਨਾ ਸੰਤ ਸੰਗਤ ਰਾਮ ਰਿਦੇ ਵਿਸਾਈ ਹਾਉ ਹਨੂੰਮਾਨ ਸਰਗੁਰ ਸਮਾਨਾ ਸਰਬਤ ਨਾਰ ਪਤ ਨਹੀਂ ਗੁਣ ਬਰਜਾਨਾ ਚਾਰ ਵੇਦ ਅਰ ਸਿਮਰਤ ਪੁਰਾਣਾ ਕਾਲਾ ਕਮਲਾ ਪਤ ਕਮਲਾ ਮਿਲ ਜਾਣਾ ਕਹਿ ਕਬੀਰ ਸੋ ਭਰਮੇ ਨਾਹੀ ਪਗ ਲਗ ਰਾਮ ਰਾਮ ਪਗ ਲਗ ਰਾਮ ਰਹਿ ਜਿਨ ਕੇ ਤੇ ਪੈਰ ਰਸੇ ਕਰੀਆਂ ਆਓ ਕੁਟੇ ਪੰਛੀ ਜੀ ਕਾਲ ਹਰੀ ਫਿਰੇ ਭਗਤ ਕੇ ਜਿਉਂ ਕਹੋ ਕੌਣ ਬਿਗਤੀ ਜੇ ਸੋਨੇ ਆਉਣ ਲੱਗਾ ਮਾਤ ਦਾ ਭਾਈ ਸੁਜਵੰਤਾ ਕਹੋ ਕਹੂ ਹੈ ਕਾਕਾ ਰਹਾਉ ਜਬ ਲੱਗ ਜੋ ਤੋ ਕਾਇਆ ਮੈਂ ਵਰਤੇ ਆਪਾ ਪਸੀ ਮਸੀ ਦੂਜੇ ਲਾਲਚ ਕਰੇ ਜੀਵਨ ਪਰ ਕਾਰਨ ਲੋਚਨ ਤੁਸੀਂ ਮਸੀ ਜੇ ਕਹਿ ਤੁਸੀਂ ਸੁਣੇ ਪ੍ਰਾਣੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਤੋਰੇ ਪ੍ਰਾਣੀ ਪਰੋ ਏਕ ਕੀ ਸ਼ਰਨਾ ਜੋ ਜਨ ਭਾਉ ਭਗਤ ਕਛੇ ਜਨ ਤਾਂ ਕੋ ਚਰਗ ਕਾਹੋ ਜਿਉਂ ਜਲ ਜਲ ਮੈਂ ਵੈਸ ਨਾ ਨਿਕਸੇ ਤਿਉਂ ਦੂਰ ਤੁਰ ਮਿਲਿਓ ਜਲਾ ਹੋ ਹਰ ਕੋਈ ਲੋਗਾਂ ਮੈਂ ਤੋ ਮਤ ਕਾ ਪੂਰਾ ਜੋ ਤਨ ਕਾਸੀ ਤਜੇ ਗਵੀਰਾ ਰਮਈਆ ਕਹਾਨ ਹੋ ਰਹਾਓ ਕਹਿਤ ਗੁਰੀ ਸੁਣੋ ਰੇ ਲੋਈ ਪਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਔਖਰ ਮਗਹਰ ਰਾਮ ਹਿਰਦੇ ਜੋ ਹੋਈ ਇੰਦਰ ਲੋਕ ਸਿਵ ਲੋਕ ਜਾਬੂ ਜੈਬੋ ਪੁੱਛੇ ਤਪ ਕਰ ਬਾਹਰ ਆਬੋ ਕਿਆ ਮੰਗੂ ਕਿਸਥਿਰ ਨਾਹੀ ਨਾ ਰਾਮ ਨਾਮ ਰਖ ਮਨ ਮਾਹੀ ਰਹੋ ਸੋਭਾ ਰਾਜ ਜਿਦੇ ਵਡਿਆਈ ਅੰਤਨ ਕਾਹੂ ਸੰਸਾਈ ਕੁੱਪਰ ਕਲਤਰ ਲਕਸ਼ਮੀ ਮਾਇਆ ਇਨ ਤੇ ਕਤ ਕਹੋ ਕਵਨੇ ਸੁਖ ਪਾਇਆ ਕਹਿ ਕਬੀਰ ਅਵਰ ਨਹੀਂ ਕਾਮਾ ਹਮਰੇ ਮਨ ਧਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਨ ਬਿਨ ਬੁੱਧ ਦੇ ਅਲਕਾਈ ਰਹਾਓ ਬਨਤਾ ਸੁਤ ਦੇਗ ਹੈ ਸੰਪਤ ਸੁਖਦਾਈ ਇਨ ਮੇ ਕਸ ਨਾਹੇ ਤੇਰੋ ਕਾਲ ਬਦਾਈ ਆਜਾ ਮਲ ਗਜ ਗਨਕਾ ਪਤ ਕਰਮ ਕੀਨੇ ਤੇਹੂ ਉੱਤਰ ਪਾਰ ਪਰੇ ਰਾਮ ਨਾਮ ਲੀਨੇ ਸੁਕਰ ਸੁਕੁਕਰ ਜੀਵਨ ਭ੍ਰਮੇ ਤਉ ਲਾਜ ਨਾ ਆਈ ਰਾਮ ਨਾਮ ਛਾਦ ਅੰਮ੍ਰਿਤ ਸਾਹਿਬ ਦਿਖਾਈ ਤਜ ਪਰਮ ਕਰਮ ਵਿਦ ਨਿਖੇਦ ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਤੀਰ ਰਾਮ ਕੈਮ ਕਰ ਸੁਨੇਹੀ ਕਿਉਂ ਕਸਤੀ ਦਸਾ ਤਨਾਸੀ ਬਾਣੀ ਭਗਤ ਨਾਮ ਦੇਵ ਜੀ ਕੀ ਗਿਆਰੀ ਕਰਕੇ ਨੀਂਦ ਜਾਈ ਉੱਪਰ ਮੰਡਪ ਛਾਏ ਬਾਹਰ ਕੰਡੇ ਕੇ ਤੇ ਕੋਦ ਕਾਈ ਜਿਨ ਤ੍ਰਿਣ ਤੂ ਧਰ ਮੂਡ ਬਲਾਏ ਹਮਰੋ ਕਤ ਰਾਮ ਸੁਨੇਹੀ ਕਾਹਿਰ ਮਨ ਨਰ ਗਰੋ ਕਤ ਹੈ ਝੂਠੀ ਲੇਹੀ ਰਾਓ ਮੇਰੀ ਮੇਰੀ ਕਰੋ ਕਰਤੇ ਕਰੋ ਕਰਤੇ ਦੁਰ ਦੁਰਨ ਕਿਸੇ ਭਾਈ ਬਾਰਾਂ ਜੋ ਦਿਨ ਛਤਰ ਝੱਲੇ ਥਾ ਦੇਹੀ ਗਿਰਜਨ ਖਾਈ ਗਿਰਜਨ ਖਾਈ ਸਰਬ ਸੋਹਣ ਕੀ ਲੰਕਾ ਹੋਤੀ ਰਾਵਣ ਕਹਿ ਸੈਬ ਕਾਈ ਕਹਾਂ ਪਿਓ ਧਰਮਾਂ ਦੀ ਹੱਥੀ ਕਿਨੂੰ ਕਈ ਕਰਾਈ ਦੁਰਵਾਸਾ ਸੋ ਕਰਤ ਠਗੌਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਪਰ ਨਾਮ ਦਿਓ ਹਰ ਗੁਣ ਗਾਏ ਦਸ ਬਰਾਗਣ ਮੋਹੇ ਰਸ ਕੀਨੀ ਪੰਚੋ ਕਾ ਮਿਟ ਨਾਮੋ ਸਤਰ ਦੋਏ ਭਰੇ ਅੰਮ੍ਰਿਤ ਸਰ ਦਿਖ ਕੋ ਮਾਰਕ ਨਾਮੋ ਪਾਛੇ ਵਾਰਨਾ ਆਵਣ ਪਾਵੂ ਅੰਮ੍ਰਿਤ ਬਾਣੀ ਕਰਤੇ ਤੁਰੂੰ ਆਤਮ ਕੋ ਸਮਝਾਵੂੰ ਰਹਾਓ ਵਜਰ
ਕੁਠਾਰ ਮੋਹੇ ਹੈ ਸੀਨਾ, ਕਰਮ ਮਿਹਨਤ ਲੱਗ ਪਾਉ। ਸੰਤ ਕੇ ਹਮ ਉਸੇ ਸੇਵਕ ਭਗਤ ਕੇ ਦਰ ਪਾਉ। ਇਹ ਸਗ ਇਹ ਸੰਸਾਰ ਤੇ ਜਬ ਹੀ ਛੁੱਟੋ, ਜਿਉਂ ਮਾਇਆ ਨਾ ਲਪਟਾਉ। ਮਾਇਆ ਨਾਮ ਕਰ ਜੋਨ ਕਾ ਤੈਨ ਜਗ ਚਛਨ ਪਾਉ। ਇਤ ਕਰ ਭਗਤ ਕਰੇ ਜੋ ਜਨ, ਤਿਨ ਪਉ ਸਗਲ ਚਕਾਈਏ। ਕਹਿਤ ਨਾਮ ਦਿਓ ਹਰ ਕਿਆ ਪਰਮਾ, ਇਹ ਸੰਜੋ ਹਰ ਪਈਏ। ਮਾਰ ਵਾੜ ਜੈਸੇ ਨੀਲ ਹਲਵਾ, ਵੇਲ ਵਾਲਵਾ ਕਰ ਹਲਾ। ਜਿਉਂ ਕੰਕੂਰੰਕ ਨਿਸਬਾ ਨਾਗ ਵਹਲਾ, ਤੋ ਮੇਰੇ ਮਨ ਰਾਮ ਰਾਮਈਆ। ਤੇਰਾ ਨਾਮ ਰੂੜੋ ਰੂਪ ਰੂੜੋ, ਅਤ ਆਰੰਗ ਰੂੜੋ ਮੇਰੋ।

0: जो कुकल को आम्ब बाबला त्यों मेरे मन रोमैया। चकवी को जैसे सूर बालवा मान चोर हंसला, ज्यों त्वरणी को कंत बहालवा त्यों मेरे मन रमैया। वारक को जैसे खीर बाला चातुर्मुख जैसे जल उतरा, मछली को जैसे नीर बहला त्यों मेरे मन रमैया। साधक सिद्ध सगल मन चाहे विरले कहू लिखला, सगल पवन तेरो नाम बहला त्यों नामे मन जिठला। पहल प्रिय पुंडक बना तांचे हंसा सगल जना, कृष्णा ते जानू हर हरन चांती नाचना। पहल पुरस्तावरा अथनो अथोन पुरस्ता दमरा, आसगा आस उसगा हर का वागरा, नाचे पिंडी में सागरा। रहाओ नाचांती रघोपी जना, नैया ते वैरे कन्ना। तालकना चा ब्रह्मना चा केसवा वचनु वचनी आइये मई आइये मैये एक आन। जियो पिंदी उमर कले संसारा, प्राम प्राम आए तुम के द्वारा। तू कुन रे मैं जी नामा, हो जी आला ते नवारना। जम करना पत पावन माधु गिरदुख पल तेरा, तन ते मुन जन जिन त्याय हो। हर प्रभु मेरा मेरे माथे लगी, विजय तू गोविंद चरण की। सुर नार मुन जन तिन्हू तो दूर, रहो दीन का दयाल माधु सर्व पर हरिहारी। चन सरन नामा बल तिहारी, तुमका सदी कर जी की। हर सा दीन हम सा दीन दयाल, न तुम कर सा अब प्रतिहार। क्या कीजिए बचनी तो मोर मन माने, जन को पूरन दीजिए। हाँ वल वल जाऊ मिलिया कारण, कारण कमन मोल रहो। बहुत जन्म बिखरे थे माधो, ए जन्म तुम्हारे देखे। कह रस लगती हो चलो फिर प्यो दातन देखे। चित सिमरन करूं नैन अवलोकन, सरवण बाणी सो सच जस पूर रखू। मन सो मद कर करूं चरण हृदय करूं, रसन अमृत राम नाम पाखूं। मेरी प्रीत गोविंद जीरों क्यों जिन कटे, मैं तो मोल में ही जी सटे। रहो साध संगत बिना भाव नहीं उपजे, भाव बिन भगत न हुई होए तेरी। भाव बिन भगत न हुई तेरी, कह रविदास एक बिनती हर क्यों। पैर रख जो रखो राजा राम मेरी, नाम तेरो आरती मजम रारे। हर के नाम बिन झूठे सगल पसारे, राव नाम तेरो आसरो नाम तेरो उसा। नाम तेरा केसरो ले छुटकारे, नाम तेरा अमला नाम तेरो चंदनो। कासरो जपे नाम प्रिय तुझे को चारे, नाम तेरा दिया नाम तेरो भक्ति। नाम तेरे तेल ले माहे पसारे, नाम तेरे की जोत लगाई यो आरे। पवन सगलारे नाम तेरो ताका नाम फूल माला, पार अठारह सगल जुसारे। तेरो किया तुझे प्यार तू, नाम तेरा तुही चवर तलावे। दस अठा अठ चारे खाई बर्तन है सगल संसारे। कहरव दास नाम तेरो आती, सतनाम है हर भोग तो हरे। तनासी पानी भक्तों की प्रलोचन, एक ओंकार सतगुरु का। नारायण निंदक काय भूली गवारी, दुकिरत सुकिरत थारो कर्म री। रहाओ संकरा मस्तक वस्ता सुथरी, स्नान रे कुल जन्म मदे मिलो सारंग पान रे। कर्म कर कलंक मफीटस री, विश्व का दीपक स्वामी ता के रे सारथी। पंखी राय गरद ता के बादवा, कर्म कर अरण पिंगला ली। अनेक पातक हरता पर पवन नाथ री, तीर्थ तीर्थ प्रमता लहन पार री। कर्म कर कपाल मफीसट मफीटस री, अमृत शशिय तेन लक्ष्मी। कल्पतर शिखर सनागर नदी के ਨਾਥੰ ਕਰਮ ਕਰ ਖਾਰ ਮੁਸੀਬਤ ਸ੍ਰੀ ਦਾਲੀ ਦਾਧੀਲੇ ਲੰਕਾ ਗੜ ਅਪਾੜੀਲੇ ਰਾਵਣ ਬਣ ਸਲ ਵਿਸਲ ਆਨ ਪੁਖਲੇ ਹਰੀ ਕਰਮ ਕਰ ਕਸ ਉੱਤੀ ਮੁਸੀਬਤ ਸ੍ਰੀ ਪੁਰਲੋ ਕਿਰਤ ਕਰਮ ਨਾਮ ਤੇਰੀ ਕਰੇ ਗਹਿਣ ਨਾ ਤਾਂ ਚੇ ਮੈਂ ਮੋਹੇ ਜਾਪੀਲੇ ਰਾਮ ਚੇ ਨਾਮ ਵਚ ਤਲੋਚ ਰਾਮ ਜੀ ਸ੍ਰੀ ਸੈਨ ਧੂਪ ਦੀਪ ਕ੍ਰਿਤ ਸਾਜ ਆਤੀ ਵਾਰਨੇ ਜੋ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਾਉ ਉੱਤੋਂ ਦੀਰਾ ਨਿਰਮਲ ਬਾਤੀ ਤੂੰ ਹੀ ਨਿਰਿਆ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਨੇ ਪੂਰਨ ਪਰਮਾਨੰਦ ਖਾਨੇ ਮਦਨ ਮੂਰਤ ਭਾਇ ਸਾਰ ਗੋਬਿੰਦ ਸੈਨ ਭਣੇ ਭਾਜੇ ਪਰਮਾਨੰਦੇ ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਸੰਗੂ ਜਾਤੀ ਕਾਇਓ ਧੂਪ ਦੀਪ ਨਹੀਂ ਦੇਵਦਾ ਕਾਇਓ ਪੂਜੋ ਪਤੀ ਕਾਇਓ ਵੋ ਖੰਡ ਖੋਜਤੇ ਨਾਮ ਦਿਲ ਪਾਈ ਨਾ ਕਛ ਆਇਬੋ ਨਾ ਕਿਛ ਜਾਇਬੋ ਰਾਮ ਕੀ ਦਹਾਈ ਰਹੋ ਜੋ ਬ੍ਰਹਿ ਮੰਡੇ ਸੋਈ ਬੰਦੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਾਣਵੇਂ ਪਰਮ ਤਤ ਹੈ ਸਤੁਰ ਹੋਏ ਲਿਖਾਵੇ ਸੰਨਾ ਗੋਪਾਲ ਤੇਰਾ ਆਤਾ ਜੋ ਜਨ ਤੁਮਰੀ ਭਗਤ ਪ੍ਰੰਤੇ ਪੰਚੇ ਕਾ ਸੁਭਾਅ ਕਰਾਓ ਦਾਲ ਸਿੱਧਾ ਮੰਗੂ ਪੀਓ ਹਮਰਾ ਖੁਸ਼ੀ ਕਰੇ ਜੀਓ ਪਨੀਆ ਸ਼ਬਦ ਅਨੁਸਾਰ ਅਨਾਜ ਮੰਗੂ ਸਤਿ ਸੀਤਾ ਬਹੁ ਪੈਸਲ ਲਗਵਾਂਗੂ ਲਵੇਰੀ ਇੱਕ ਤਾਜ ਨੂੰ ਤੁਰੀ ਤੁਰੀ ਚੰਗੇਰੀ ਕਰਕੀ ਗਹਿਣ ਚੰਗੀ ਚੰਨ ਜਨ ਪੰਜਾ ਲੈਗੀ ਜੈਸ ਮੇਲਾ ਚੌਥਾ ਘਰ ਪਹਿਲਾਏ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਨਾਂ ਹਰ ਵਸਿਆ ਗੁਰਹਾਸ ਹੋਏ ਮੇਰੇ ਮਾਥਾ ਜਨਮ ਜਨਮ ਕੇ ਕਿਲੇ ਉੱਠ ਦੁੱਖ ਕਰੇ ਗੁਰਨਾਮ ਨੀਰ ਦਿਓ ਮਿਲਾਸਾ ਮੇਰੇ ਮਨ ਭਜ ਰਾਮ ਨਾਮ ਸਦਾ ਥਾ ਗੁਰ ਪੂਰੇ ਹਰ ਨਾਮ ਦਿਹਾਇਆ ਮੇਰੇ ਨਾਵੇਂ ਦੀ ਨਹੀਂ ਦੇਖਾ ਰਹੋ ਬਿਨ ਗੁਰ ਮੂਰ ਪੈ ਹੈ ਮਨ ਮੁਖ ਤੇ ਮੂੰਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨਾਂ ਸੇਵੇ ਕਬੂ ਤਿੰਨ ਜਨ ਸਭ ਤਿੰਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਸਾਧ ਸੇ ਤਿੰਨ ਸਫਲਿਓ ਜਨਮ ਸੁਨਾਥਾ ਮੋਕੋ ਬੀਜੇ ਦਾ ਫਲਾਸਾ ਸੁਨ ਕੋ ਹਰ ਦਇਆ ਤਾਜ ਸੁਨਾਥਾ ਹਮ ਅੰਗਲੇ ਗਿਆਨ ਹੀਨ ਗਿਆਨੀ ਕਿਉਂ ਚਾਲਾ ਭਾਰ ਪੰਥਾ ਹਮ ਅੰਗਲੇ ਕੋ ਵਰਿਆਂ ਚੋਂ ਬੀਜੇ ਜਾਂ ਨਾਨਕ ਚਲਾ ਮਲੰਥਾ ਐਸੀ ਮਲਾ ਚੌਥਾ ਹੀਰਾ ਲਾਲ ਮੂਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਵਰ ਸਾਧੂ ਦੇਖਿਓ ਤਬ ਰਤਨ ਦੇ ਕਾਨੂੰ ਲਖਾ ਮੇਰੇ ਮਨ ਗੁਪਤ ਹਰ ਹੀਰ ਹਰ ਰਖਾ ਦੀਨ ਦਿਆਲ ਮਿਲਾਓ ਗੁਰੂ ਸਾਧੂ ਗੁਰ ਮਿਲਿਆ ਹੀਰ ਪਰਖਾ ਰਾਮ ਮਨ ਮੁਕੋਠੀ ਅਗਿਆਨ ਦੇਰਾ ਤਿੰਨ ਘਰ ਰੁਨਾ ਲਖਾ ਤੇ ਉੱਜੜ ਭਰਮ ਮੂਏ ਗਵਾਰੀ ਮਾਇਆ ਭੁਆੰਗ ਤਿਰਖ ਚਖਾ ਹਰ ਹਰ ਸਾਧੂ ਮਿਲੋ ਜਨ ਨੀਤੇ ਹਰ ਸਾਧੂ ਸਨ ਹਰ ਹਮ ਰਾਖਾ ਹਰ ਅੰਗੀਕਾਰ ਕੀਓ ਪ੍ਰਭ ਸਵਾਮੀ ਹਮ ਪ੍ਰਵੈ ਪਰੇ ਭਾਗ ਤੁਮ ਪਖਾ ਜੇਬਾ ਵਿਆਗੁਣ ਆਸਭ ਖਾਨ ਤੁਮ ਬਡ ਭਾ ਅਗਮ ਬਡ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਖਾਨ ਡੁਬਤ ਹਰ ਰਖਾ ਜੈ ਸਿੰਘ ਕਥਾ ਹਮ ਬਾਰਕ ਕਸ਼ੂ ਨਾ ਜਾਨਤ ਜਾਨਾ ਗਤ ਨਿਤ ਤੇਰੇ ਮੂਰਖ ਮੁਗਧ ਅਯਾਨਾ ਹਰ ਕਿਰਪਾ ਧਾਰ ਬੀਜੇ ਮਤ ਉੱਤਮ ਕਰ ਲੀਜੇ ਮੁਗਧ ਸਿਆਨਾ ਮੇਰਾ ਮਨ ਆਲਸੀਆ ਉਗਲਾਨਾ ਹਰ ਹਰ ਆਨ ਮਲਿਓ ਮਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖਜ਼ਾਨਾ ਰਹੋ ਗੁਰ ਰਖਿਨ ਖਿਨ ਪ੍ਰੀਤ ਲਗਾਵੂ ਮੇਰੇ ਹੀਰੇ ਮੇਰੇ ਪ੍ਰੀਤਮ ਨਾ ਪਰਾਨਾ ਬਿਨ ਨਾਵੇਂ ਮਰ ਜਾਈਏ ਮੇਰੇ ਠਾਕੁਰ ਜਿਉਂ ਅਮਲੀ ਅਮਲ ਲਵਾਨਾ ਜਿਨ ਮਨ ਪ੍ਰੀਤ ਲਗੀ ਹਰ ਕੇਰੀ ਤਿੰਨ ਧੂਰ ਭਾਗ ਪੁਰਾਨਾ ਤਿੰਨ ਹਰ ਚਰਨ ਸਰੇਵਾ ਛਿਨ ਛਿਨ ਜਿਨ ਹਰ ਮੀ ਸਰਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਾਨਾ ਵਿਛੜਿਆ ਤੇਰੀ ਗਾਨਾ ਤਨ ਧਨ ਸਭ ਜਿਨ ਨਾਮ ਲਿਖਾਇਆ ਜਾਂ ਨਾਨਕ ਤਿਸ ਕਰਵਾਨਾ ਜਾਂ ਸ੍ਰੀ ਮੰਦਰ ਸਥਾ ਸਤਿਗੁਰ ਸਾਜਨ ਗੁਰ ਸੁਰ ਵੱਧ ਪਾਇਆ ਹਰ ਅਸਤਰ ਅਸਤ ਫਲ ਲਾਗੇਵਾ ਮਾਇਆ ਭਿਅੰਗੋਂ ਗੁਰਸਿਓ ਹੈ ਪ੍ਰਾਣੀ ਗੁਰਬਚਨੀ ਵਿਸ ਹਰ ਕਾਜਵਾ ਮੇਰਾ ਮਨ ਰਾਮ ਨਾਮ ਰਸ ਲਾਗਵਾ ਹਰ ਕੀਏ ਪ੍ਰਤਿਚ ਪਿਤਰ ਮਿਲ ਸਾਧ ਗੁਰ ਹਰ ਨਾਮੇ ਹਰ ਰਸ ਚਾਸਵਾ ਰਹਾਓ ਧਨ ਧਨ ਵਟ ਭਾਗ ਮਿਲਿਓ ਗੁਰਸਾਧੂ ਮਿਲ ਸਾਧੂ ਲਿਵ ਉਹਨੂੰ ਮਨ ਲਾ ਦਵਾ ਕ੍ਰਿਸ਼ਨਾ ਅਗਨ ਬੁੱਧੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਇਵਾ ਤਿੰਨਕੇ ਭਾਗ ਖੀਰ ਖੀਨ ਤੁਰ ਪਾਏ ਜਿਨ ਸਤਿਗੁਰ ਦਰਸ਼ਨਾ ਪਾਏਗਾ ਤੇ ਦੂਜੇ ਪਾਏ ਪਵੇ ਗੁਰਵ ਜੁਨੀ ਸਭ ਬਿਠਾ ਜਨ ਤਿੰਨ ਜਾਏਗਾ ਹਰ ਦੇਵ ਬਿਮਲ ਮਤ ਗੁਰ ਸਾਧ ਪਗ ਸੇਵਾ ਹਮ ਮਾ ਹਰ ਮੀਠ ਲਗਾਏਗਾ ਜਾਂ ਨਾਨਕ ਰੇਮ ਸਾਧ ਪਗ ਮੰਗੇ ਹਰ ਹੋਏ ਦਿਆਲ ਦੇ ਬਾਲਗਾ ਜੈਸੀ ਲਚਾ ਜਿਨ ਹਰ ਹਿਰਦੇ ਨਾਮ ਵਸਿਓ ਤਿਨ ਮਾਤੀ ਦੇ ਹਰਵਾਂਜਾ ਤਿਨ ਸੁੰਜੀ ਦੇ ਸੁਰੇ ਨਿਰ ਨਾਵੇ ਓਏ ਕਪ ਕਪ ਮੂਏ ਕਰਾਂਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਂਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦੀ ਓ ਮਨ ਸਮਝਾ ਰਹਾਓ ਹਰ ਕੀਰਤ ਕਲਯੁਗ ਪਦ ਉੱਤਮ ਹਰ ਪਾਈਏ ਸਤਿਗੁਰ ਮਾਂਜਾ ਹੋਂ ਬਲਿਹਾਰੀ ਸਤਿਗੁਰੇ ਆਪਣੇ ਜਿਨ ਗੁਪਤੋ ਨਾਮ ਪ੍ਰਗਾਂਜਾ ਦਰਸਨ ਦਾਸ ਮਿਲਿਓ ਉਦਭਾਗੀ ਸਭ ਕਿਲੋ ਪੈ ਗਵਾਂਜਾ ਸਤਿਗੁਰ ਸਾਹ ਪਾਇਆ ਉਹਦੇ ਦਾਣਾ ਹਰ ਪੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਂਜਾ ਧਰਮ ਰਾਏ ਦਰ ਕਾਵ ਗੁਹਾਰੇ ਜਨ ਨਾਨਕ ਲੇਖਾ ਸਾਂਝਾ ਜੈਸੀ ਮੱਲਾ ਚੌਥਾ ਸਤਿਗੁਰ ਸਾਂਗਤ ਸਾਧ ਪਾਈ ਵਡਭਾਗੀ ਮਨ ਚਲੋ
1: ਹਰ ਅੰਮ੍ਰਿਤ ਕਾਰ ਰਸ ਪੀਰਾ ਮੇਰੇ ਮਨ ਜਪ ਰਾਮ ਨਾਮ ਹਰ ਰੋੜਾ ਮੇਰੇ ਮਨ ਤਨ ਪੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚਪੀੜਾ ਰਹਾਵ ਸਾਖਤ ਬਨ ਪਏ ਹੈ ਮਾਇਆ ਦਿਖ ਸੰਚੇ ਲਹਿ ਚਪੀੜਾ ਹਰ ਕੇ ਅਰਥ ਫਰਸ ਮਹਿ ਚਾਕੇ ਜਨਕਾਲ ਸਹਿ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਗੁਰ ਸਰਦਾ ਲਾਈ ਮੁਖ ਤੂੜਾ ਹਲਤ ਪਲਤ ਹਰ ਸੋਭਾ ਪਾਵੇ ਹਰ ਰੰਗ ਲਗਾ ਮਨ ਰੂੜਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲਗੀ ਪਦ ਸਾਧ ਗੁਰ ਬਿਨ ਸਾਧੂ ਪਖਾਨ ਹਰ ਹਰੇ ਓ ਮਨ ਮੂੜਾ ਜੇ ਸ੍ਰੀ ਮੱਲਾ ਚੌਥਾ ਕਰ ਦੂਜਾ ਇੱਕ ਉਂਗਾ ਸਤਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਪਾਰਾ ਜੇ ਸਿਮਰ ਦੁੱਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਵੇ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾ ਗੁਰ ਮਿਲੀਏ ਪ੍ਰਗਟ ਹੋਈ ਰਾਮ ਮਧੂਸੂਦਨ ਹਰ ਮਾਧੋ ਪ੍ਰਾਣਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਣਾ ਮੀਠ ਲਗਾਣਾ ਹਰ ਹਰ ਦਇਆ ਗੁਮੇਲੋ ਪੁਰਖ ਨਿਰੰਜਨ ਸੋਹੀ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੇ ਦਾਤਾ ਹਰ ਹਰ ਮਹਾਂਪੁਰਖ ਗੁਰਮੇਲੇ ਗੁਰੂ ਨਾਨਕ ਨਾਮ ਸੁਖ ਹੋਏ ਰਾਮ ਦੇ ਰਾਮ ਜਪਾਵਾ ਗੁਰਮੁਖ ਨਾਮ ਸਦਾ ਲੈ ਲਾ ਹਰ ਹਰ ਹਰ ਹਰ ਭਗਤ ਨਿੜਾਵੋ ਹਰ ਹਰ ਨਾਮ ਮਹਾ ਰਾਮ ਹਰ ਹਰ ਨਾਮ ਦਿਆਲ ਪਿਆਵਾ ਹਰ ਕੇ ਰੰਗ ਸਦਾ ਗੁਣ ਗਾਹ ਹਰ ਹਰ ਹਰ ਜਸ ਕੁਮਲ ਪਾਵੋ ਮਿਲ ਸਤਸੰਗਤ ਮਾਵੋ ਓ ਮਹਾ ਰਾਮ ਆਓ ਸਖੀ ਹਰ ਮੇਲ ਮਿਲਾਇਆ ਸੁਨ ਹਰ ਕਥਾ ਨਾਮ ਲੈ ਲਾਹਾ ਹਰ ਹਰ ਕਿਰਪਾ ਧਾਰ ਗੁਣ ਮਿਲੇ ਗੁਰ ਮਿਲੇ ਹਰ ਮਾਵਾ ਰਾਮ ਕਰ ਕੀਰਤ ਜਸ ਅਗਮ ਅਖਾਹਾ ਥਿਨ ਕਿਨ ਰਾਮ ਨਾਮ ਗਵਾਹ ਮੋਕਿਓ ਤਾਰ ਕਿਰਪਾ ਮਿਲੀਏ ਗੁਰ ਦਾਤੇ ਹਰ ਨਾਨਕ ਭਗਤ ਮਾਇਆ ਰਾਮ ਦੇ ਸ੍ਰੀ ਮੱਲਾ ਚੌਥਾ ਰਸ ਰਸ ਰਾਮ ਸਾਲ ਸਲਾਹਾ ਮਨ ਰਾਮ ਨਾਮ ਕੀਨਾ ਲੈ ਲਾਹਾ ਥਿਨ ਥਿਨ ਭਗਤ ਕਰੋ ਦਿਨ ਰਾਤੀ ਗੁਰਮਤ ਭਗਤ ਮਾਵਾ ਰਾਮ ਹਰ ਹਰ ਗੁਣ ਗੋਬਿੰਦ ਜਪਾਹਾ ਮੰਤਨ ਜਤ ਸ਼ਬਦ ਲੈ ਲਾਹਾ ਗੁਰਮਤ ਪੰਚ ਦੂਤ ਵਸਾਹੇ ਮੰਤਨ ਹਰ ਉਮਾਵਾ ਰਾਮ ਨਾਮ ਰਤਨ ਹਰ ਨਾਮ ਜਪਾਇਆ ਹਰ ਗੁਣ ਗਾਵ ਸਦਾ ਲੈ ਲਾਹਾ ਦੀਨ ਦਿਆਲ ਕਿਰਪਾ ਕਰ ਮਾਧੋ ਹਰ ਹਰ ਨਾਮ ਉਮਾਵਾ ਰਾਮ ਜਪ ਜਗਦੀਸ ਜਪੋ ਮਨ ਮਹਾ ਹਰ ਹਰ ਜਗਨਨਾਥ ਜਗ ਲਾਹਾ ਤਨ ਤਨ ਵਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਪਦਕ ਮਾਵਾ ਰਾਮ ਜੇ ਸ੍ਰੀ ਮੱਲਾ ਚੌਥਾ ਆਪੇ ਜੋਗੀ ਜੁਗਤ ਜੁਗਾਇਆ ਆਪੇ ਨਿਲਕੋ ਤਾੜੀ ਲਾਹਾ ਆਪੇ ਹੀ ਆਪ ਵਰਤੇ ਆਪੇ ਨਾਮ ਮਾਵਾ ਰਾਮ ਆਪੇ ਦੀਪ ਰਹੋ ਦੀਪਾਵਾ ਆਪੇ ਸਤਿਗੁਰ ਸੁਮਿੰਦ ਸੰਭਾਵਾ ਆਪੇ ਮਤ ਮਤ ਕੱਠ ਕਢਾਵੇ ਜਪ ਨਾਮ ਰਤਨ ਮਾਵਾ ਰਾਮ ਸਖੀ ਮਿਲੇ ਸਖੀ ਮਿਲਹੋ ਮਿਲ ਗੁਣ ਗਾਵਾ ਗਵਾਵਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਦਰੀ ਮਨ ਪਾਈ ਹਰ ਨਾਮ ਉਮਾਵਾ ਰਾਮ ਆਪੇ ਵਰਦਾਨਾ ਵਿਤਸਾਹਾ ਗੁਰਮੁਖ ਪੰਗੀ ਨਾਮ ਵਿਸਾਵਾ ਹਰ ਹਰ ਦਾਤ ਕਰੋ ਪ੍ਰਭ ਪਾਪੇ ਗੁਣ ਨਾਨਕ ਨਾਮ ਉਮਾਵਾ ਰਾਮ ਪੂਜੀ ਨਾਮ ਗੁਰਮੁਖ ਵਿਸਾਵਾ ਹਰ ਹਰ ਕਿਰਪਾ ਧਾਰ ਮਧੂਸੂਦਨ ਮਿਲ ਸਤਸੰਗਤ ਉਮਾਵਾ ਰਾਮ ਹਰ ਗੁਣ ਬਾਣੀ ਸੁਗਣ ਸੁਣਾਵਾ, ਹਰ ਕਰ ਕਿਰਪਾ ਸਤਿਗੁਰ ਮਿਲਾਵਾ, ਗੁਣ ਗਾਵੋ ਗੁਣ ਬੋਲੋ ਬਾਣੀ, ਹਰ ਗੁਣ ਜਪੋ ਮਾਵਾਂ ਰਾਮ, ਸਭ ਤੀਰਤ ਵਰਤ ਜਗ ਪੁੰਨ ਤੁਲਾਵਾ, ਹਰ ਹਰ ਨਾਮ ਨ ਪੂਜੇ ਪੁਜਾਵਾ, ਹਥਰ ਤੋਲ ਤੋਲ ਅਤਾਰੀ, ਗੁਰਮੁਖ ਜਾਪੋ ਮਾਵਾਂ ਰਾਮ, ਸਭ ਕਰਮ ਧਰਮ ਹਰ ਨਾਮ ਜਪਾਵਾ, ਕਿਲਬੁਖ ਮੈਲ ਪਾਪ ਤੁਹਾਵਾ, ਦੀਨ ਦਿਆਲ ਹੋਏ ਜਨ ਉਪਰ ਦੇ ਨਾਨਕ ਨਾਮ ਮਾਇਆ ਰਾਮ। ਜੈ ਸ੍ਰੀ ਮੱਲਾ ਪੰਜਵਾਂ ਕਰਤੀ ਜਾਏ ਕਿਉਂ ਕਰ ਸਤਿਗੁਰ ਪ੍ਰਸਾਦ, ਕੋਈ ਜਾਣੇ ਕਵਨ ਹੀ ਜਗ ਮੀਤ, ਜਿਸ ਹੋਵੇ ਕਿਰਪਾਲ ਸੋਈ, ਬਿਦ ਪੂਜੇ ਤਾਂ ਕਿ ਨਿਰਮਲ ਰੀਤ, ਰਾਹ ਮਾਤ ਪਿਤਾ ਬਨਿਤਾ ਸੁਖਪੰਨਮ, ਇਸ਼ਟ ਮਿਤ ਅਰਪਾਰੀ ਅਰਪਾਈ, ਪੁਰਬ ਜਨਮ ਕੇ ਮਿਲੇ ਸੰਜੋਗੀ, ਅੰਤਿਉਂ ਤਿਉਂ ਨਾ ਸਹਾਇ, ਮੁਕਤ ਮਾਲ ਗਣਿਤ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ, ਆਪਦੇ ਤਾਂ ਮੈਂ ਸੰਤੋਖ ਨ ਪਾਇਆ, ਹਸ ਰਖ ਅਸ਼ਟ ਪਵਨ ਤੇਜ ਤਨੀ, ਪੂਮਨ ਚਤੁਰੰਗਾ, ਸੰਗਨਾ ਚੱਲਿਓ ਇੰਨਾ ਗੱਜੋ, ਉੱਠ ਸਿੰਘਾਵੋ ਨਾਂਗਾ, ਹਰ ਕੇ ਸੰਤ ਪ੍ਰੇਮ ਦੀ ਤੰਤਰ ਕੇ, ਤਾਂ ਕੇ ਹਰ ਹਰ ਗਾਵੋ, ਨਾਨਕ ਇਹ ਸੁਖਮ ਲਾਗੇ, ਅਮੁਕ ਉਜਲ ਚੰਦਨ ਸੰਤਨ ਕੇ ਪਾਈਏ, ਜੇ ਸ੍ਰੀ ਮੱਲਾ ਚੌਥਾ ਕਰਤੀ ਜਾ ਦੁਖਦੇ ਕਿੰਬਾ ਸਤਿਗੁਰ ਪ੍ਰਸਾਦ ਦੇ ਸੰਦੇਸ਼ੜੋ ਕਹੀਏ, ਪ੍ਰੀ ਪ੍ਰੀਏ ਕਹੀਏ, ਬਿਸਮ ਪਈ ਮੈਂ ਬਹੁਤਿਕ ਸੁਣਤੇ, ਕਹਿਤ ਸੁਹਾਗਨ ਸੁਣ ਸਹੀਏ, ਸਹੀ ਉਹ ਰਹਾਓ ਕੇ ਕਹਿਤੋ ਸਭ ਬਹਾਰ ਬਹਾਰ, ਬਹਾਰ ਬਹਾਰ ਕੋ ਕਹਿਤੋ ਸਭ ਮਾਹੀਓ, ਬਰਨ ਦੀ ਸੇਵ ਚੇਹਨ ਲਖੀਏ, ਸੁਹਾਗਨ ਸਾਥ ਬੁਝ ਪੀਓ, ਸਰਬ ਨਿਵਾਸੀ ਕਟਕੜ ਵਾਸੀ ਲੇਪ ਨਹੀਂ ਅਲਪਈਓ, ਨਾਨਕ ਕਹਿਤ ਸੁਣੋ ਰੇ ਲੋਕਾ, ਤੰਤ ਰਤਨ ਕੋ ਬਸ ਪੀਓ। ਜੇ ਸ੍ਰੀ ਮੱਲਾ ਪੰਜਵਾਂ ਕੀਰੋ ਤੀਰਿਓ ਮਨ ਤੀਰਿਓ ਸੁਨ ਤੀਰਿਓ ਪ੍ਰਭ ਕੋਈ, ਰਹਾਓ ਜੀ ਤਾਣ ਮਨ ਤਨ ਸਭ ਉਪਾਸ, ਨਿਰਿਓ ਪੇਖ ਪ੍ਰਭ ਕਿਉਂ ਨਿਰਿਓ, ਬੇਸ਼ੁਮਾਰ ਬੇਅੰਤ ਬਰਦਾਤਾ ਮਨੋ ਨਿਰਿਓ ਪੇਖ ਪ੍ਰਭ ਕੋਈ, ਜੋ ਚਾਹੋ ਸੋਈ ਸੋਈ ਪਾਵੋ, ਆਸਾ ਮਨਸਾ ਪੂਰਿਓ ਜਪ ਪ੍ਰਭ ਕਹਿਓ, ਗੁਰਪ੍ਰਸਾਦ ਨਾਨਕ ਗੁਣ ਵਸਿਆ, ਦੁੱਖ ਨਾ ਕਬੂ ਜੋ ਛੁਟਿਓ, ਬੁਝ ਪ੍ਰਭ ਕੋਈ। ਜੇ ਸ੍ਰੀ ਮੱਲਾ ਪੰਜਵਾਂ ਲੋੜੀ ਜੜਾ ਸਾਜਨ ਮੇਰਾ, ਕਰ ਕਰ ਮੰਗਲ ਗਾਵੋ ਨੀਖੇ, ਕਟਕੜ ਜਸੋ ਬਸੇਰਾ, ਰਹੋ ਸੁਖ ਰਾਧਨ ਦੁੱਖ ਰਾਧਨ, ਬਿਸਰੇ ਨਾ ਸਾਹੂ ਮੇਰਾ, ਨਾਮ ਜਪਤ ਕੋ ਸੁਰ ਉਜਾਰਾ, ਮਿਲਸੇ ਪਰਮ ਅੰਧੇਰਾ, ਖਾਨ ਹਨੰਤਰ ਸਭਨੀ ਗਾਹੀ, ਜੋ ਜਿਸੇ ਸੋ ਤੇਰਾ, ਸਤਸੰਗਤ ਭਾਵੇ ਜੋ ਨਾਨਕ, ਕਿਸ ਬਹੁਰ ਨਾ ਹੋਵੇ ਹੈ ਤੇਰਾ। ਜੇ ਸ੍ਰੀ ਮੱਲਾ ਪੰਜਵਾਂ ਸਭ ਸੋਥਾ ਦੁੱਖ ਦੇ ਕਿੰਗਾ, ਸਤਿਗੁਰ ਪ੍ਰਸਾਦ ਆਓ ਨਾ ਸੁਖ ਪਾਇਓ, ਗੁਰ ਲਾਗਾ ਤੁਝੇ ਸਿਆਣਾ, ਚਿੰਤ ਵਿਚਾਰੀ ਅਹੁ ਛੋੜਿਓ ਹੈ ਤਿਆਗ, ਰਹਾਓ ਜੀਓ ਦੇ ਤਿਉਂ ਤੈਂ ਸੁਖਲੋ, ਸਗਲ ਮੈਂ ਮੂਈਓ ਤਿਉਂ ਸ਼ਰਨ ਪਰਿਓ, ਗੁਰਪਾਗ ਕਰ ਕਿਰਪਾ ਟਹਿਲ ਹਰ ਲਾਇਓ, ਤਿਉਂ ਜਮ ਛੋਟੀ ਮੋਰੀ ਲਾਗ, ਕਰਿਓ ਸਾਗਰ ਪਾਵਕ ਕੁਝ ਸੰਤ ਭੇਟੇ ਵਰਪਾਗ, ਜਨਾਨਕ ਸਰਬ ਸੁਖ ਪਾਵੇ ਮੋਰੋ ਹਰ ਚਰਨੀ ਚਿਤ ਲਾਗ। ਜੇ ਸ੍ਰੀ ਮੱਲਾ ਪੰਜਵਾਂ ਮਨ ਮੈਂ ਸਤਿਗੁਰ ਧਿਆਨ ਧਰਾ, ਜਿਹੋ ਗਿਆਨ ਮੰਤਰ ਹਰਨਾਮਾ, ਪ੍ਰਭ ਜੀ ਮਾਇਆ ਖਰਾ ਰਹੋ, ਕਾਲ ਜਾਲ ਅਰ ਮਾਹੋ ਜੰਜਾਲਾ, ਛੁੱਟ ਕੇ ਜੰਮਿਓ ਡਰਾ, ਆਇਓ ਦੁੱਖ ਹਰਨ ਸ਼ਰਨ ਪੁਰਨ ਪਾਤਕ, ਗਇਓ ਚਰਨ ਅਸ ਆਸਰਾ, ਨਾਮ ਰੂਪ ਪਿਓ ਸਤ ਸੰਗਤ, ਪਿਓ ਨਿਜ ਪਾਰ ਪਰਾ, ਅਪਿਓ ਪ੍ਰੀ ਅਪਿਓ ਪਿਓ ਗਤ ਪਿਓ ਪਰਮਾ, ਕਿਉਂ ਨਾਨਕ ਅਜਤ ਜਰਾ, ਜੇ ਸ੍ਰੀ ਮੱਲਾ ਪੰਜਵਾਂ ਜਾ ਕਿਉਂ ਕਹੇ, ਗੁਰੂ ਸਹਾਈ ਸੁਖ ਸਹਿਜਾਨੰਦ, ਸਗਤ ਸਿੰਘ ਵਾਸ ਕਿਉਂ ਵਿਆਪ ਨਾ ਪਾਈ, ਤਾਹੋ ਜਿਸੋ ਸਭ ਸੰਗ ਰਹੋ ਅਲੇਪਾ, ਨਵ ਵਿਆਪੇ ਉਨ ਮਾਹੀ, ਏਕੇ ਰੰਗ ਪਤਕੇ ਬੇਟੇ ਸਤਿਗੁਰ ਕੇ ਬੁੱਧ ਪਾਈ, ਦਿਆ ਮਾਇਆ ਕਿਰਪਾ ਠਾਕੁਰ ਕੀ ਸਹੀ, ਸੰਤ ਸੁਭਾਈ ਤਿਨਕੇ ਸੰਗ, ਨਾਨਕ ਨਿਸਤਰੀਏ ਦਿਨ ਰਸ ਰਸ ਹਰ ਗੁਣ ਗਾਈ, ਜਿਸਨੀ ਮੱਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਣ, ਪ੍ਰਾਣ ਤਨ ਰੂਪ ਅਗਿਆਨ ਮੋਹ ਮਗਨ, ਮਾਂ ਪ੍ਰਾਣੀ ਅੰਧਿਆਰੇ ਮੈਂ ਦੀਪ ਰਹਾਓ, ਸਫਲ ਦਰਸ਼ਨ ਤੁਮਰਾ, ਪ੍ਰਭ ਕੀਰਤਨ ਕਰਨ ਕਮਰਾਂ ਰੂਪਾਂ ਨੂੰ ਸੰਭਾਲ ਕਰਿਓ, ਕਹਿ ਬੰਧਨ ਮਨੁ ਚੜਾਹੋ, ਰੂਪ ਹਰ ਭਰਿਓ ਹਰ ਭਰਿਓ, ਤੁਮਰੇ ਪ੍ਰਭ ਦੁਆਰੇ ਦਿੱਤ ਦਿੱਤ ਕਰ ਗਹੀ ਤੁਮਾਰੀ ਡੂਬ, ਕਾਟ ਲਹੀ ਨਾਨਕ ਆਪਣੇ ਕਿਉਂ ਸੰਸਾਰ ਪਾਵਕ ਕੇ ਕੂਪ, ਜੇ ਸ੍ਰੀ ਮੱਲਾ ਪੰਜਵਾਂ ਕੋਈ ਜਨ ਹਰ ਸਿਉ ਦੇਵੋ, ਜਰਨ ਜੋਰ ਚਰਨ ਲਵਿਓ ਪਕਿਓ, ਸਭ ਰਸਨਾ ਦੀਜਿਓ ਪ੍ਰਾਣ ਕੋਟ ਰਾਹੋ, ਮੰਤਨ ਨਿਰਮਲ ਤਰਕ ਪਿਆਰਿਓ, ਹਰ ਸੁੱਚੇ ਸੁੰਦਾ ਹਰ ਸਿੰਚੇ ਸੁਦਾ ਸੰਜੋਰ, ਐਰਸ ਮੈਂ ਮਗਨ ਹੁਤ ਕਿਰਪਾ ਕੇ, ਮਹਾਂਭਿਖਿਆ ਦੇ ਤੋਰ ਆਇਓ ਸ਼ਰਨ ਆਇਓ ਸਰਨ, ਦੀਨ ਦੁੱਖ ਪੰਜਨ ਸਿੱਖੋ ਤੁਮਰੀ ਓਰ, ਉਭੇ ਪਾਦ ਅਭੇ ਪ੍ਰਧਾਨ ਸਿਮਰਨ ਸੁਆਮੀ ਕੇ ਉਪਰ, ਨਾਨਕ ਬੰਧਨ ਛੋੜ, ਜਿਸਨੇ ਮੱਲਾ ਪੰਜਵਾਂ ਚਿਤਰਕ ਸੁਖਵਤ ਬਰਤ ਨਹੀਂ, ਕਿਰਪਾ ਸਿੰਘ ਕਰੋ ਪ੍ਰਵਤਾਰੋ, ਹਰ ਪ੍ਰੇਮ ਭਗਤ ਕੇ ਨੈਨੋ, ਰਾਹੋ ਅਨਿਕ ਸਿੱਖ ਸਕਦੀ ਨਹੀਂ ਚਾਵਤ, ਆਨੰਦ ਪੂਰਨ ਪੇਖ ਦੇਹੇ, ਆਨ ਉਪਾਵਨ ਜੀਵਤ ਮੀਨਾ, ਬਿੰਦਲ ਮਰਨਾ ਤੇਹੇ, ਹਮ ਅਨਾਥ ਨਾਥ ਹਰ ਸਰਨੀ ਆਪਣੀ ਕਿਰਪਾ ਕਰੇ, ਚਰਨ ਕਮਲ ਨਾਨਕ ਰਾਧੇ ਕਿਸਮਿਨ ਆਨ ਨਾ ਕਹੇ, ਜਿਸਨੇ ਮੱਲਾ ਪੰਜਵਾਂ ਮੰਤਨ ਵਸ ਰਹੇ, ਮੇਰੇ ਪੁਰਾਣ ਕਰ ਕਿਰਪਾ, ਸਾਧੂ ਸੰਗ ਬੇਟੇ ਪੂਰਨ ਪੁਰਖ ਪ੍ਰਧਾਨ, ਰਾਹੋ ਪ੍ਰੇਮ ਜ਼ਰੂਰੀ ਦੇਖਿਓ, जिनके उपाय तिन रस पहो पारी ताकि कीमत कहन न जाए कुदर कहन हमारी लाए लाए लड़े लड़ दास जन अपने उधर उधर हारे सब सिमर सिमर सिमर सुख पायो नानक हरन दुआरे देखे वाला पंजवा आये नित जन्म परम सन्नी उधर देहे अंध कूप के लाहू अपनी चरणी राहु ज्ञान ज्ञान किस कर्म में जाना नहीं निर्मल करनी सात संगत से अंचल उलाहो बिठम नदी जाए सरनी सुख संपत्त माया रस मीठे ऐने मन में चरनी हर दर्शन तृप्त नानक ना हर दर्शन तृप्त नानक दास पावत हर नाम रंग आभर रंगी ये श्री मल्ला पंजवा हर जन सुंदर हृदय राम हर जन के अपना निकट न आवे पूर्ण दास के काम रहा कोट बेगन नीचे हर सेवा ने चल गोविंद काम भगवंत भगत क्यों क्यों क्यों किस नाही आदर देवत जाम ताज गोपाल आनंद करनी कोई बिन सुख धाम चरण कमल हृदय गुरु लहु नानक सुख समय सलाम जय श्री मल्ला एक बार सदगुरु प्रसाद बोले मन माया उठायो जो जो कर्म क्यों लाल सलग जैसे आप बंधायो रहा समझ न प्रदीप फेर सुरक्ष जिस हर के बिसरायो संग स्वामी सो जाने नहीं मन भोजन क्यों थारो राम रतन राम कटही के पीतर ताको ज्ञान न पाइयो जन नानक भगवंत भजन बिन बिरथा जन्म जो है देखी बना हरजू राग लेह पट मेरी जमको त्रास पेयो और अंतर शरण रही कृपा निज तेरी राहो महापतित मुगध लोक सुन करत सुनकरत पाप अब हारा हो पह मर देखो बिसरत नाही कह चिंता तन जारा क्यों क्यों पावो मुकट के कारण दहदस क्यों उठ तहिया कठी पीतर पसे निरंजन ताको मरम न पाइये नाहिन गुण नाहिन कछ जप तप कौन करम अब कीजे नानक हर परयो सन लागत अबे दान तब दीजे देते मन मन वे साचा गेहो बिचारा राम नाम बिन मिथ्या मानो सगरो है संसारा रहाओ जाके जोगी खोजत हारे पायो नहाए तेह पारा तो स्वामी तुम निकट पछानो रूप रेखे न्यारा पावन नाम जगत में हर को कबू नहीं संभारा नाना शरण करो चक बंदन राख्यो बिरद तुहारा देखी मल्ला पंजवा संत कर पहला एकियों का सदगुरु प्रसाद सलोक दर्शन प्यासी दिन रात चितो अंगिन नीत खोल कपट गुरु मेली मेलिया नानक हर संग नीत संत सुनो याद हमारे सज्जन एक करो बेनंतिया तिस बेनंतिया तिस सोहन लाल प्यारे हूँ फिर खोजंतिया तिस दस प्यारे सिर तरी उतारे एक पूरी पल दर्शन दीजे नैन हमारे प्रह रंग रंगारे एक तिल पीना तीजे प्रभु मन लीना जीव जलमीना छात्रक जीवे संतिया जन नानक गुरु पूरा पाइया सगली सिखा बुजंतिया यार वे प्रह रवे साखिया सखिया मुँह कहे न जिहिया यार वे हिक दू हिक चारे हेव किस चे किया हिक दू हिक चारे अनिक प्यारे नित कर दे भोग बिलासा तिना देख मन चाओ ठंडा हो कद पाई गुण तासा जिन मेंढा जिन्नी मेंढा लाल बिझाया हो किस आगे मन दिहिया नानक है सुन बिनो सुहागन सुदस दिखा फिर कहिया यार वे फिर आपन बाना के नीची चंदा यार वेते रव्या लालन सुदस दसंदा लालन ते पाया आप गवाया जेतन पाग मखाने बहा पिता ठाकुर हूँ कीजी गुण अब गुण अब छाने गुण हार के पाया रंग लाल बनाया तिस हो तिस वो किस सुहंदा जन आनंदन स्वागन साहिब जिस संगर भगत संदा यार वे नित सुख सुखे भी सुख दी साम पाही वर लोड़ीता आया बजी बढ़ियाई महा मंगल रहस किया फिर दयाल सद सद नंगया वर पाग पाया गुर मिलाया साध के सत्संगिया आशा मनसा सगल पूरी रह अंक अंक मिलाया बिनवंत नानक सुख सुखे भी साम गुर मिल पाई श्री महिला पंजवा का दूजा संत का सदगुरु प्रसाद श्लोक ऊंचा अगम पार प्रभ कठिन न जाए अखत नानक प्रभ शरणागति राखन के समृत संत जो जानो त्यो राख हर प्रभ तेरिया केते गनो असंख अवगन मेरिया संख अवगन कटे हुरे तेरे नित प्रत सद पूलिए मोह सगन मोह मगन विकराल माया तू प्रसादी पूलिए लोक करत विकार बिखरे ਰੱਬ ਨੇੜੇ ਤੇ ਨੇੜੇ ਆ ਬਿਨਵੰਤ ਨਾਨਕ ਦਾਇਆ ਥਾਰੋ ਕਦ ਬਬਦਲ ਫੇਰਿਆ ਸਲੋਕ ਲਿਮਤ ਨਾ ਪਵੇ ਸੰਤ ਗੁਣ ਉੱਚਾ ਪ੍ਰਭ ਕਾ ਨਾਉ ਨਾਨਕ ਦੀ ਬੇਨਤੀ ਆ ਮਿਲੇ ਨੀ ਖਾਵੇ ਥਾਓ ਸੰਤ ਦੂਸਰ ਨਾਹੀਂ ਥਾਊਕਾ ਥਾਊਕਾ ਪਾਹੇ ਜਾਈਏ ਆਠ ਪੈਰ ਕਰ ਜੋੜ ਸੋ ਪ੍ਰਭ ਤਿਹਾਈਏ ਤਿਹਾਈ ਸੋ ਪ੍ਰਭ ਸਦਾ ਆਪਣਾ ਮਨੋ ਚਿੰਦਿਆ ਪਾਈਏ ਤਜਮਾਨ ਮੋਹ ਵਿਕਾਰ ਦੂਜਾ ਏਕ ਸਿਉਂਡ ਲਾਈਏ ਅਰਥ ਸਵਨ ਤਨ ਪ੍ਰਭ ਲਾਗੇ ਆਪ ਸਗਲ ਮਚਾਈਏ ਬਿਨਵੰਤ ਨਾਨਕ ਕਾਰ ਕਿਰਪਾ ਸਾਧ ਨਾਮ ਸਮਾਈਏ ਸਲੋਕ ਕਰੇ ਮੰਤਰ ਤਿਆਈਏ ਸਭ ਵਿਦ ਜਾਕੇ ਹਾਥ ਰਾਮ ਨਾਮ ਤਨ ਸੰਚੀਏ ਨਾਨਕ ਨਿਭਾਏ ਸੰਤ ਨਿਭਾਏ ਸਾਥ ਸੰਤਨ ਸਾਖੀਰਾ ਪ੍ਰਭ ਏਕ ਦੂਸਰ ਨਾਹੀ ਕੋਈ ਖਾਨ ਸੁਨੰਤਰ ਆਪ ਜਲ ਸੂਰ ਪ੍ਰਭ ਸੋਈ ਜਲ ਤਨ ਮਈਅਲ ਸੂਰ ਰਿਆ ਸਰਬਦਾਤਾ ਪ੍ਰਭ ਪੰਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਕਾ ਕੇ ਚਾ ਕੇ ਕੀਆ ਗਨੀ ਪਦ ਸਰਨ ਸੁਆਮੀ ਸੁਖੋ ਗਾਮੀ ਤਿਸ ਬਿਨਾ ਅੰਨ ਨਾਹੀ ਕੋਏ ਬਿਨਵੰਤ ਨਾਨਕ ਕਾਇਆ ਤਾਰਿਓ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਚਿਤ ਜੀ ਚਿਤ ਵਿਆ ਸੋ ਮੈਂ ਪਾਇਆ ਨਾਨਕ ਨਾਮ ਤਿਹਾਇਆ ਸੁਖ ਸੁਭਾਇਆ ਸੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਾਇਆ ਜੋਤੀ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਬਿਖ ਪੂਜੀ ਤਪਤ ਅਗਾਨਿਆ ਇਹ ਬੂਜਾ ਲੀਨੇ ਦਾਇਆ ਦਇਆ ਆਕੀ ਨੇ ਆਪਣੇ ਘਰ ਮਾਨਿਆ ਮਾਨਿਆ ਲੇ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ ਬਿਨਵੰਤ ਨਾਨਕ ਦਇਆ ਤਾਰੀ ਮੇਲ ਲੀਨੇ ਇੱਕ ਪੱਲੇ ਜਿਸਰੀ ਸ਼ੰਤ ਮਹਿਲਾ ਪੰਜਵਾਂ ਪਾਧਾਨੂ ਸੰਸਾਰ ਗਰਭ ਆਖਿਆ ਕਰਤੇ ਪਾਪ ਅਨੇਕ ਮਾਇਆ ਰੰਗ ਰੱਖਿਆ ਲੋਭ ਮੋਹ ਅਭਿਮਾਨ ਬੁੱਢੇ ਮਰਨ ਸਿੱਖ ਨਾ ਆਵੇ ਪੱਤਰ ਪੱਤਰ ਮਿੱਤਰ ਬਹੁ ਹਾਰ ਬਨੀ ਬਨੀਤਾ ਇਹ ਕਰਤ ਬਿਹਾਵੇ ਪੂਜ ਦਿਵਸ ਆਏ ਲਿਖੇ ਮਾਹੇ ਦੁੱਖ ਦੁੱਖ ਕਰਮ ਦੂਤੋ ਦੀਖਿਆ ਕਿਰਤ ਕਰਮ ਨਾ ਮਿਟੇ ਨਾਨਕ ਹਰਨਾਮ ਪੰਨੇ ਖੱਟਿਆ ਉਦਮ ਕਰਿਵਾ ਨੇਕ ਹਰਨਾਮ ਨਾ ਗਵਾਹੀ ਬ੍ਰਹਮ ਜੋਨ ਅਸੰਖ ਮਰ ਜੰਮੂ ਆਵਾਹੀ ਪਸ਼ੂ ਪੰਖੀ ਸੈਲ ਤਰਵਰ ਕਨਤ ਕਛੂ ਨ ਆਵੇ ਬੀਜ ਬੋਵਿਸ ਭੋਗ ਭੋਗੇ ਕੇ ਆਪਣਾ ਪਾਵੇ ਰਤਨ ਜਨਮ ਹਾਰੰਤ ਜੂਏ ਪ੍ਰਭ ਆਪਣਾ ਭਾਵਹੀ ਬਿਨਵੰਤ ਨਾਨਕ ਪਰਮ ਪਰਮਾਵੇ ਤਿਨੇਕ ਤਿਕੰਨਾ ਪਾਵਹੀ ਜੋਬਨ ਗਾਇਆ ਪ੍ਰਤੀਤ ਬੀਤੀਤ ਜਲ ਜਰਮਰ ਬੈਠ ਜਲ ਮਲ ਬੈਠਿਆ ਕਰ ਕੰਪੋ ਸਿਰ ਦੋ ਨੈਣ ਨਾ ਦੀਖਿਆ ਨਹਿ ਨੈਣ ਦਿਸੇ ਬਿਨ ਭੋਜਨ ਭਜਨ ਈਸੇ ਚੋੜ ਮਾਇਆ ਚਾਲਿਆ ਕਹੇ ਨਾ ਮਾਨ ਕਹਿਆ ਨਾ ਮਾਨੇ ਸਿਰ ਖਾਕ ਛਿਨੋ ਜਿਨ ਸੰਗ ਮੰਤਨ ਜਾਲਿਆ ਸ੍ਰੀ ਰਾਮ ਰੰਗ ਅਪਾਰ ਪੂਰਨ ਨਹਿ ਨਿਮਕ ਮਨ ਨਹਿ ਬੂਟਿਆ ਬਿਨਵੰਤ ਨਾਨਕ ਕੋਟ ਕਾਗਰ ਬਿੰਚ ਬਾਰ ਨਾ ਛੂਟਿਆ ਚਰਨ ਕਮਲ ਸਨਾਈ ਨਾਨਕ ਆਇਆ ਦੂਤਰ ਦੇ ਸੰਸਾਰ ਪ੍ਰਭਾਪਤ ਰਾਇਆ ਮਿਲ ਸਾਧ ਸੰਗੇ ਬਜੇ ਸ੍ਰੀਧਰ ਕਰ ਅੰਗ ਪ੍ਰਭ ਜੀ ਤਾਰਿਆ ਹਰ ਮਨ ਲੀਏ ਨਾਮ ਦੀਏ ਅਵਰ ਕਛਨਾ ਵਿਚਾਰਿਆ ਗੁਣ ਨਿਦਾਨ ਅਪਾਰ ਠਾਕੁਰ ਮਨ ਲੋੜੀ ਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ ਜੇਤਰੀ ਮੱਲਾ ਪੰਜਵਾਂ ਵਾਰ ਸਲੋਕਾਂ ਨਾਲ ਏਕਿੰਗ ਪਰ ਸਤਿਗੁਰੂ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰੋ ਸਿਮਰਨ ਸੰਤ ਸਰਪਤ ਰਮਨ ਨਾਨਕ ਅਗਨਾਸਨ ਜਗ ਦੀਸ ਰਹੋ ਦੇਖਣ ਸੁਣਨ ਸੁਨਾਵਨੋ ਮਨ ਮੈਂ ਜਰਾਇਓ ਸਾਸ ਪੂਰ ਰਿਓ ਸਰਬਤ ਮੈਂ ਨਾਨਕ ਹਰ ਰੰਗ ਰਾਸ ਪੌੜੀ ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ ਕਰਨ ਕਰਨ ਸਿਮਰਤ ਕਰਨ ਕਾਰਨ ਸਿਮਰਤ ਪ੍ਰਭ ਜੋ ਕਰੇ ਸੋ ਹੋਏ ਤਿਨ ਮੈਂ ਥਾਪ ਥਾਪ ਦਾ ਤਿਸ ਬਿਨ ਨਾਹੀ ਕੋਈ ਸਰਬਤ ਬੰਦ ਬਰਤਾਲ ਦੀਪ ਰਵਿਆ ਸਭ ਲੋਈ ਜਿਤਾਪ ਬੁਝਾਵੇ ਸੋ ਬੁੱਧੀ ਮਨ ਜਨ ਸੋਈ ਸੋ ਰਚਨਾ ਮਾਤ ਦਰਵ ਸਥਾਪਨ

ਨਮੀ ਕਲ ਕਲੇਸ਼ ਹੋ ਪ੍ਰਭ ਸ਼ਿਵਰ ਨਾਨਕ ਨਹਿ ਦੂਤ ਹਰ ਰੰਗ ਮਾਨੇ ਹੋ ਜਿਸ ਸੰਗ ਤੇ ਸਿਓ ਲਾਈ ਤੇ ਸਿਓ ਲਾਈਏ ਨੇ ਸੋ ਮੈਂ ਬਿੰਦ ਨਾ ਵਿਸਰਿਓ ਨਾਨਕ ਜਿਨ ਸੁੰਦਰ ਰੱਖਿਆ ਦੇਹ ਵਾਉੜੀ ਜੀ ਜਿਉ ਪ੍ਰਾਣ ਤਨ ਤਨ ਜਿਆ ਜਿਨੇ ਰਸਭੋਗ ਗ੍ਰਹਿ ਮੰਦਰ ਰਖ ਅਸ ਦੀਏ ਰਚ ਪਲੇ ਸੰਜੋਗ ਸੁਤ ਬਨੀਤਾ ਸਾਧਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤਨ ਮਨ ਹਾਰਿਆ ਲਹਿ ਜੈ ਵਿਜੋਗ ਸਾਧ ਸੰਗ ਹਰ ਗੁਣ ਰਮਿਓ ਬਿਨਸੇ ਸਭ ਰੋਗ ਸਲੋਕ ਕੁਟਮ ਜਤਨ ਕਰਨ ਮਾਇਆ ਅਨੇਕ ਉਦਹੂ ਹਰ ਭਗਤ ਪਾਉ ਹੀਨ ਨਾਨਕ ਪ੍ਰਭ ਬਸਰਤ ਤੇ ਪੇਤ ਸੁਤ ਪੀੜਾ ਸਾ ਪ੍ਰੀਤ ਜੋ ਲਾਹੀ ਬਿਹਨ ਸਿਓ ਨਾਨਕ ਸੁਖਰਤੀ ਸਾਈ ਸਿੱਖੀ ਸਤਗੁਰ ਮਸਨ ਹੋਈ ਖੇਤੇ ਸਭ ਪ੍ਰੇਤ ਥਿਨ ਗ੍ਰਹਿ ਮੈਂ ਬਚਨ ਨਾ ਦੇਵੀ ਹੈ ਜਿਨ ਸਿਉ ਸੋਈ ਹੇਤ ਕਰ ਅਨਰਥ ਗਰਭ ਸੰਚਿਆ ਸੀ ਕਾਰਜ ਕੇਤ ਜਸੇ ਬੀਜੇ ਸੂਦੂ ਲੂਣੇ ਕਰਨ ਅਹ ਖੇਤ ਅਸਿਤ ਕਨਾ ਹਰ ਵਿਸਰਿਆ ਜੋਨੀ ਪਰਮਹਿਤ ਪਰਮੇਤ ਸਲੋਕ ਕੋਟ ਦਾਨ ਇਸ਼ਨਾਨ ਅਨੇਕ ਸੋਧਨ ਪਵਿਤਰਿਓ ਉਤਰੰਤ ਨਾਨਕ ਹਰ ਰਸ ਰਸਨਾ ਸਰ ਪਾਪ ਵੀ ਮੁਸਤੇ ਇਦਨੂ ਕਿਤਨੂ ਕਨਾ ਗੋਰੀ ਪੀਤਮ ਪਾਏ ਮਨ ਵਸੰਦਰੋ ਸਤ ਸਹੇ ਨਾਨਕ ਹਵੇ ਪੜੋ ਉਲਾਹੇ ਪੌੜੀ ਪੋਧ ਅਦਾ ਸਭ ਨਾਸ ਹੋਏ ਸਿਮਰਤ ਹਰ ਨਾਮ ਮਨ ਸਿੰਦੇ ਫਲ ਪਾਏ ਹਰ ਸਿਗੁਣ ਗਾਓ ਜਨਮ ਮਰਨ ਤੇ ਖਾਤੀਏ ਮੈਂ ਚਿਲ ਸਚ ਧਾਓ ਪੂਰਬ ਹੋਏ ਪੂਰਬ ਹੋਵੇ ਲਿਖਿਆ ਹਰ ਚਰਨ ਸੁਣਾਓ ਕਰ ਕਿਰਪਾ ਪ੍ਰਭ ਰਾਤ ਨਹੀਂ ਨਾਨਕ ਬਨ ਜਾਓ ਹਰੋ ਗ੍ਰਹਿ ਰਚਨਾ ਅਪਾਰ ਮਨ ਬਿਲਾਸ ਮਾਨ ਰਸੇ ਹੋ ਕਰ ਦਾਨ ਹੈ ਸਿਮਰਨ ਨਾਨਕ ਕੇ ਗੰਤ ਵਿਸਤਾਰ ਸਚ ਉਦੰਬਰ ਹਬ ਕਿਉਂ ਮੰਜ ਮੁਹਬਤ ਨਹੀਂ ਸੋ ਸਾਈ ਦੇ ਉਤਰੇ ਨਾਨਕ ਸੋਚਣ ਖੇ ਸੁੰਦਰ ਸੇ ਜਨੇਕ ਸੁਤਰਸ ਪੋਕਨ ਪੂਰੇ ਗ੍ਰਹਿ ਸੋਹਣ ਸੁੰਦਰ ਸੁਸੁੰਦਰ ਲਾਈ ਮੁਖੀਰੇ ਮੈਂ ਨਿਸ਼ਚੇ ਸੁਖ ਮਾਨਦਾ ਕਿਛ ਨਾਹੀਂ ਵਿਸੂਰੇ ਜੋ ਪ੍ਰਭ ਸੋ ਪ੍ਰਭ ਚੇਤਨਾ ਆਵ ਹੀ ਵਿਸਤਾਰ ਕੀਤੀ ਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਰਪਾ ਕਿਟ ਬਿਦ ਮਨ ਚੀਰੇ ਚਰਨ ਕਮਲ ਬਿਰਹ ਖੋਜੰਤ ਬੇਰਾਗੀ ਬਹਿ ਜਿਸੇ ਗਾਨ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗ ਮੋਹ ਸਨ ਨਾਹੀਂ ਸੁਖ ਉਚਰਾ ਬਤਾ ਹਵੇ ਲੋ ਨਾਨਕ ਅੰਦਰ ਕੁੜਿਆ ਸੁਨਜੀਵਾ ਸੁੱਤੀ ਸੋਏ ਪੌੜੀ ਦਸਤਾ ਟੁੱਟੀ ਚੁੰਕੁੜੀ ਸਿਰ ਸਭ ਛੀਨਾ ਸਭ ਛੀਨਾ ਜਾਤਨਾ ਪਾਤਨਾ ਆਦਰੋਹ ਉਦਿਆਨ ਪ੍ਰਮੀਨਾ ਮਿਤਨਾ ਈਤਨ ਰੂਪਹੀਨ ਕਿਛ ਸਾਥ ਨ ਸੀਨਾ ਰਾਜਾ ਸਗਲੀ ਸੰਸਤ ਤਾਂ ਹਰ ਨਾਮ ਮਨ ਪੀਨਾ ਤਿਸਕੀ ਤੂੜ ਮਨ ਉਦਰੇ ਪ੍ਰਭ ਹੋਏ ਤੂ ਪ੍ਰਸੰਨਾ ਸਲੋਕ ਅਨਿਤ ਲੀਲਾ ਰਾਜ ਰਮ ਰਾਜ ਰਸ ਰੂਪ ਛੰਤ ਸਮਰਥਕ ਆਸਨ ਅਨਿਕ ਲੀਲਾ ਰਾਜ ਰਸ ਰੂਪ ਸੰਤ ਚਮਰ ਕਥਤ ਆਸਣ ਰੁਚਿੰਤ ਮੂਲ ਅਗਿਆਨ ਅੰਧੋ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਰ ਰੰਗ ਮਾਨਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵਿਹੂਨੀਆ ਸੁੰਦਰ ਮਾਇਆ ਪ੍ਰਭ ਪੌੜੀ ਸੁਪਨੇ ਸੇਤੀ ਚਿਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਬਖਲਾਇਆ ਆਰਜਾ ਗਈ ਵਿਹਾਵੇ ਤੰਦੇ ਤਾਹਿਆ ਪੂਰਨ ਪਹੇ ਨਾਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾ ਆਪ ਬੁਲਾਇਆ ਸਲੋਕ ਬਸੰਤ ਸੁਰਗੁਰ ਲੋਕ ਜਿਤੇ ਪ੍ਰਿਥਵੀ ਨਵਖੰਡਨ ਬਿਸਰੰਤ ਹਰ ਗੋਪਾਲ ਹਾ ਨਾਨਕ ਕੇ ਪ੍ਰਾਣੀ ਉਦਿਆਨ ਪ੍ਰਮਕਤ ਗੋੜ ਤਮਾਸਿਆ ਚਿਤਨ ਆਵਸਨਾਓ ਨਾਨਕ ਕੋੜੀ ਨਰਕ ਬਰਾਬਰੇ ਉਜਰ ਸੋਈ ਖਾਓ ਕੌੜੀ ਮਹਾਂ ਪਿਆਨ ਉਦਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਪੇਖੀ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਸਿਰੋ ਦੇਵਾਨਿਆ ਸਿਰ ਲਗਾ ਜਮ ਚੰਦ ਕਾ ਪਛੁਤਾਨਿਆ ਬਿਨ ਪਛੁਤਾਨਿਆ ਬਿਨ ਪੂਰੇ ਗੁਰਦੇਵ ਫਿਰੇ ਸੇਤਾਨਿਆ ਸਲੋਕ ਰਾਜ ਪੰਥ ਰੂਪ ਕਪੰਥ ਤਨ ਕਪੰਥ ਕੂਲ ਗਰਭਤ ਹੋ ਸੰਕਟ ਵਿਖਿਆ ਛਲ ਸਿੰਦਰ ਨਾਨਕ ਬਿਨ ਹਰ ਸੰਗ ਨ ਚਲ ਕੇ ਤੇ ਕੰਦਰੋ ਕੀ ਪੁਲ ਤੋਂ ਮਾਂ ਜਿਸਮ ਸੁਹਾਨਾ ਅੱਜ ਨਾ ਲਹੰਦਰੇ ਮੂਲ ਨਾਨਕ ਸਾਥ ਨਾ ਜੀਵੋ ਮਹਾਇਆ ਪੌੜੀ ਚਲਦੇ ਨਾਲ ਨਾ ਚਲੇ ਸੋ ਕਿਉਂ ਸੰਜਿਆ ਸਿੱਖਾ ਕਿਉਂ ਕਿਹਾ ਜਖਨ ਜਿਸਤੇ ਬਣ ਗਿਆ ਹਰ ਵਿਸਰੇ ਕਿਉਂ ਤ੍ਰਿਪਤਾਵੋ ਨਾ ਮਨ ਰੰਜੀਏ ਪ੍ਰਭ ਛੋੜ ਅਨੁਲਾਗੇ ਨਰਕ ਸਮਝੀਏ ਹੋਏ ਕਿਰਪਾਲ ਦਿਆਨ ਨਾਨਕ ਪਉ ਸੰਜੀਏ ਸਲੋਕਤ ਨੱਚ ਰਾਜ ਸੁਖ ਸਮੰਤ ਨੱਚ ਭੋਗ ਰਸ ਸਮੰਤ ਨੱਚ ਸੁਮੰਤ ਸੁਖ ਮਾਇਆ
ਸਾਧ ਸੰਗ ਹਰ ਨਾਨਕ ਦਾਸ।

ਸਾਗਰ ਊਤ ਭਗਵਾਨਾ, ਮੈਂ ਹਰ ਹਰ ਨਾਮ ਧਰ ਸੋਈ, ਜਿਉਂ ਭਾਵੇ ਤੋਂ ਰਾਸ ਮੇਰੇ ਸਹਿ, ਮੈਂ ਤੁਝ ਬਿਨ ਔਰ ਨਾ ਕੋਈ ਰਾਵ, ਮੈਂ ਤਾਣ ਦੀ ਬਹਿਣ ਤੂੰ ਹੈ ਮੇਰੇ ਸਵਾਮੀ, ਮੈਂ ਤੁਝ ਆ ਕੇ ਅਰਦਾਸ, ਮੈਂ ਹੋਰ ਥਾਂ ਨਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਵਿੱਚੇ ਧਰਤੀ ਵਿੱਚੇ ਪਾਣੀ ਵਿਚਕਾਰ ਚਰਨ ਧਰੀਜੇ, ਬੱਕਰੀ ਸਿੰਘ ਅਕਤੇ ਥਾਂ ਰੱਖੇ, ਮਨ ਮੈਂ ਜਪ ਭਰਮ ਤੋਂ ਦੂਰ ਕੀਜੇ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਮਾਣਿਆ ਮਾਣ ਦਵਾਏ, ਜੋ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉਂ ਨਾਨਕ ਸਾਹਿਬ ਜਨਾ ਜਗਤ ਆਣ ਸਭ ਪੈਰੀ ਪਾਏ। ਸੋਈ ਮਹਲਾ ਚੌਥਾ। ਤੂੰ ਕਰਤਾ ਸਭ ਕੁਛ ਆਪੇ ਜਾਣੇ, ਕਿਆ ਤੁਹਾਡੇ ਪੈ ਆਪ ਸੁਣਾਈਏ, ਬੁਰਾ ਭੁਲਾਤਾ ਸਭ ਕੁਛ ਸੂਝੇ, ਜਿਹਾ ਕੋ ਕਰੇ ਤਿਹਾ ਕੋ ਪਾਈਏ, ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣੇ, ਬੁਰਾ ਭੁਲਾਤਾ ਸਭ ਕੁਛ ਸੂਝੇ, ਤੁਧ ਭਾਵੇ ਤੈ ਬੁਲਾਵੇ ਰਹਾਓ, ਸਭ ਮੋਹ ਮਾਇਆ ਸਰੀਰ ਹਾਰ ਕੀਆ, ਵਿੱਚ ਦੇਹੀ ਮਨੁੱਖ ਭਗਤ ਕਰਾਈ, ਇੱਕ ਨਾ ਸਤਿਗੁਰ ਮੇਰੇ ਸੁਖ ਦੇਵੇ, ਇੱਕ ਮਨਮੁੱਖ ਧੰਦ ਪਟਾਈ, ਸਭ ਕੋ ਤੇਰਾ ਤੂੰ ਸਭਨਾ ਕਿਆ ਮੇਰੇ ਕਰਤੇ, ਤੋ ਸਭਨਾ ਸਿਰ ਲਿਖਿਆ ਲੇਖ, ਜਿਹਾ ਤੂੰ ਨਜ਼ਰ ਕਰੇ ਤਿਹਾ ਕੋ ਹੋਵੇ, ਬਿਨ ਨਦਨੀ ਨਾਹੀਂ ਕੋ ਭੇਖ, ਤੇਰੀ ਵਡਿਆਈ ਤੂੰ ਹੈ ਜਾਣੇ, ਸਭ ਤੁਧਨੋਂ ਨਿਪਿਆਏ, ਜਿਸਨੂੰ ਤੁਧ ਭਾਵੇ ਤਿਸਨੂੰ ਤੂੰ ਮਿਲੇ, ਜਾਂ ਨਾਨਕ ਚੌਥਾ ਹੀ ਪਾਏ। ਸੋਈ ਮਹਲਾ ਚੌਥਾ। ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ, ਤਣਕੇ ਸਭ ਰੋਗ ਗਵਾਏ, ਤੇ ਮੁਕਤ ਪਏ ਜਿਨ ਹਰ ਨਾਮ ਚਾਇਆ, ਤਿੰਨ ਪ੍ਰਿਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਆਰੋਗ ਪਏ, ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਣਕੇ ਹਉਮੈ ਰੋਗ ਗਏ ਰਹਾਓ, ਬ੍ਰਹਮਾ ਮਿਸਲਮਾਨ ਦਿਓ ਤ੍ਰੈ ਗੁਣ, ਰੋਗੀ ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸਨ ਚੇਤੇ ਵਪੜੇ, ਹਰ ਗੁਰਮੁਖ ਸੋਝੀ ਪਾਈ, ਹਉਮੈ ਰੋਗ ਸਭ ਜਗਤ ਵਿਆਪਿਆ, ਤਿੰਨ ਕੋ ਜਨਮ ਮਰਨ ਦੁੱਖ ਭਾਰੀ, ਗੁਰਪ੍ਰਸਾਦ ਜੀ ਕੋ ਦਰਗਾਹ ਛੂਟੇ, ਇਸ ਜਨ ਕੋ ਹੋ ਬੁਲਾਰੀ, ਜਿਨ ਸ੍ਰਿਸ਼ਟ ਸਾਜੀ ਸੋਈ ਹਰ ਜਾਣੇ, ਕਾ ਘਰੂ ਵੋ ਪਾਰੋ, ਨਾਨਕੇ ਆਪੇ ਵੇਖ ਕਰ ਬਖਸੇ, ਗੁਰਮੁਖ ਬ੍ਰਹਮ ਵਿਚਾਰੋ। ਸੋਹੀ ਮਹਲਾ ਚੌਥਾ। ਕੀਤਾ ਕਰਨਾ ਸਗੁਰ ਜਾਏ, ਕਿ ਕੀਤੇ ਜੇ ਕਰ ਸਕੀਏ, ਆਪਣਾ ਕੀਤਾ ਕਿਸੇ ਨਾ ਆਵੇ, ਜਿਉਂ ਹਰ ਭਾਵੇ ਤਿਉਂ ਰੱਖੀਏ, ਮੇਰੇ ਹਰ ਜੀਓ ਸਭ ਕੋ ਤੇਰੇ ਵੱਸ, ਅਸਾਂ ਜ਼ੋਰ ਨਾਹੀਂ ਜੋ ਕਿਛ ਕਰ ਆਮ ਸਾਕੇ, ਜਿਉਂ ਭਾਵੇ ਤਵੇਂ ਬਖਸ ਰਹੋ, ਸਭ ਜੀਓ ਪਿੰਡ ਦੀਆ, ਤੁਹਾਡੇ ਆਪੇ ਸਾਰੇ ਲਾਇਆ, ਜਿਹਾ ਤੂੰ ਹੁਕਮ ਕਰੇ ਤੇਹੋ ਕੋ ਕਰਮ ਕਮਾਵੇ, ਜਿਹਾ ਤੁਧ ਹਰ ਲਿਖ ਪਾਇਆ, ਪੰਜ ਤਤ ਕਰ ਤੁਧ ਸਿੱਖ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ, ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ, ਇੱਕ ਮਨਮੁਖ ਕਰੇ ਸਿਰ ਹੋਵੇ, ਹਰ ਕੀ ਵਡਿਆਈ ਹੋ ਆਖਣਾ ਸਾਕਾਂ ਹੋ, ਮੂਰਤ ਮੂਰਤ ਨਿਚਾਣ, ਜਾਂ ਨਾਨਕ ਕੋ ਹਰ ਬਖਸ਼ ਲਏ, ਮੇਰੇ ਸਵਾਮੀ ਸਰਣਾਗਤ ਪਾਇਆ ਜਾਣ। ਰਾਗ ਸੋਹੀ ਮਹਲਾ ਪੰਜਵਾਂ। ਕਰ ਪਹਿਲਾ। ਇੱਕ ਓਮਕਾਰ ਸਤਿਗੁਰ ਪ੍ਰਸਾਦ, ਬਾਜੀ ਕਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਿਖਲਾਈ, ਸਾਂਗ ਕਾਰ ਸਮਿਓ ਪਾਸਾਰਾ, ਤਬ ਏਕੋ ਏਕ ਅੰਕਾਰਾ, ਕਮ ਰੂਪ ਦ੍ਰਿਸ਼ਟਿਓ ਬਨਸਾਇਓ, ਕਤੇ ਗਇਓ ਉਹ ਕਰਤੇ ਆਇਓ ਰਹਾਓ, ਜਲਤੇ ਉੱਠੇ ਅੰਕ ਤਰੰਗਾ, ਕਣਕ ਭੂਖਣ ਕੀਏ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਅੰਕਾਰਾ, ਸਹਿਜ ਘਟਾਵੇਂ ਏਕ ਅਕਾਸ, ਕੱਟ ਬੂਟੇ ਤੇ ਉਹੀ ਪ੍ਰਗਾਸ, ਪਰਮ ਲੋਹ ਮੋਹ ਮਾਇਆ ਵਿਕਾਰ, ਭਰਮ ਛੂਟੇ ਤੇ ਏਕ ਅੰਕਾਰ, ਉਹ ਬਨਾਸੀ ਨਾਹੀ ਨਾ ਕੋ ਆਵੇ ਨਾ ਕੋ ਜਾਹੀ, ਗੁਰਪੂਰੇ ਹਮੇ ਮਲ ਧੋਈ, ਕਹੋ ਨਾਨਕ ਮੇਰੀ ਪਰਮ ਦਾ ਧੋਈ। ਸੋਈ ਮਹਲਾ ਪੰਜਵਾਂ। ਕੀਤਾ ਲੋੜੇ ਸੋ ਪ੍ਰਭ ਹੋਏ, ਤੁਝ ਮਨ ਦੂਜਾ ਨਾਹੀਂ ਕੋਏ, ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ, ਆਪਣੇ ਕੀ ਰਾਖੋ ਲਾਜ, ਤੇਰੀ ਸਰਨ ਪੂਰਨ ਦਿਆਲਾ, ਤੁਝ ਮਨ ਕਮਨ ਕਰੇ ਪ੍ਰਤਪਾਲਾ ਰਹੋ, ਜਬ ਤਲ ਮਈਆ ਲੜਿਆ ਭਰਪੂਰ, ਨਿਤ ਵਸੇ ਨਾਹੀਂ ਪ੍ਰਭ ਦੂਰ, ਲੋਕ ਪੁਤਿਆਰੇ ਕੁਛ ਨਾ ਪਾਈਏ, ਸਾਚ ਲੱਗੇ ਤਾਂ ਹਉਮੈ ਜਾਈਏ, ਜਿਸ ਨੂੰ ਲਾਏ ਲਏ ਸੋ ਲਾਗੇ, ਗਿਆਨ ਰਤਨ ਅੰਤਰ ਸਿਰ ਜਾਗੇ, ਗੁਰਮਤਿ ਜਾਏ ਪਰਮ ਪਦ ਪਾਏ, ਗੁਰਪ੍ਰਸਾਦੀ ਨਾਮ ਧਿਆਏ। ਦੁਇ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਾਂ ਨਾਨਕ ਪ੍ਰਭ ਸਦਾ ਸਿਆਏ। ਸੂਈ ਮਹਲਾ ਪੰਜਵਾਂ। ਸੰਤ ਸਾਗਣ ਜੋ ਪ੍ਰਭ ਪਛਾਣੇ, ਮਾਨੇ ਹੁਕਮ ਤਜੇ ਮਾਨੇ, ਤ੍ਰਿਓ ਸੋ ਰਾਤੀ ਵਾਲੀਆਂ ਮਾਨੇ, ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪਤਾਈ ਲੋ ਲਾਜ ਲਸਾਨੀ ਰਹਾਓ, ਸਖੀ ਸਹੇਲੀ ਕੋ ਸਮਝਾਵੇ, ਸੋਈ ਸਮਾਵੇ ਜੋ ਪ੍ਰਭ ਭਾਵੇ, ਸਾ ਸਾਗਣ ਅੰਕ ਸਮਾਵੇ, ਗਰਭ ਗਹੇਲੀ ਮਹਿਲ ਨਾ ਪਾਵੇ, ਫਿਰ ਪਛਤਾਵੇ ਜਬ ਰਹਿਣ ਵਹਾਵੇ, ਕਰਮੀ ਅਣਮਾਨ ਮੁਖ ਦੁੱਖ ਪਾਵੇ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਨਾਸੀ ਦਿਆ ਭਰਪੂਰ, ਜਾਂ ਨਾਨਕ ਗਾਵੇ ਦੇ ਸਜੂਰ। ਸੂਈ ਮਹਲਾ ਪੰਜਾਂ। ਗ੍ਰਹਿ ਵਸ ਗੁਰਕੀਨਾ, ਹਉ ਘਰ ਕੀ ਨਾਰ, ਦਸ ਦਾਸੀ ਕਰ ਦੀਨੀ ਪਤਾਰ, ਸਗਲ ਸਮੱਗਰੀ ਮੈਂ ਘਰ ਕੀ ਜੋੜੀ, ਆਸ ਪਿਆਸੀ ਫਿਰ ਕੋ ਲੋੜੀ, ਕਮਨ ਕਹਾਂ ਗੁਣ ਕੰਤ ਪਿਆਰੇ, ਸੁਗੜ ਸਰੂਪ ਦਿਆਲ ਮੁਰਾਰੇ ਰਹੋ, ਸਤਿ ਸ੍ਰੀ ਗਾਰ ਪਵਨ ਜਨ ਪਾਇਆ, ਅੰਮ੍ਰਿਤ ਨਾਮ ਸੰਬੋਲ ਮੁਖ ਪਾਇਆ, ਕੰਗਣ ਬਸਤਰ ਗਹਿਣੇ ਬਣੇ ਸੁਹਾਵੇ, ਧਨ ਸਭ ਸੁਖ ਪਾਵੇ ਜਾਂ ਫਿਰ ਕਰ ਆਵੇ, ਗੁਣ ਕਾਮਨ ਕਰ ਕੰਤ ਰਝਾਇਆ, ਵਸ ਕਰ ਲੀਨਾ ਗੁਰ ਭਰਮ ਛਕਾਇਆ, ਸਭ ਤੇ ਉੱਚਾ ਮੰਦਰ ਮੇਰਾ, ਸਭ ਕਾਮਨ ਤਿਆਗੀ ਪ੍ਰੋ ਪ੍ਰੀਤਮ ਮੇਰਾ, ਪ੍ਰਗਟਿਆ ਸੂਰ ਜੋਤ ਉਜਿਆਰਾ, ਸੇਵ ਸ਼ਾਹੀ ਸਰਦ ਉਪਾਰਾ, ਨਵ ਰੰਗ ਲਾ ਸੇਜ ਰਾਵਣੇ ਆਇਆ, ਜਾਂ ਨਾਨਕ ਫਿਰ ਧਨ ਮੈਂ ਸੁਖ ਪਾਇਆ। ਸੋਈ ਮਹਲਾ ਪੰਜਵਾਂ। ਉਮਕਿਓ ਹੋਈ ਮਿਲਣ ਸਭ ਤਾਈ, ਹੋਸ਼ ਚਰਿਓ ਦੇਖੋ ਪ੍ਰੇ ਜਾਈ, ਸੰਤ ਸੰਦੇਸਰੋ ਪ੍ਰੇ ਗਿਰੇ ਸੇਜ ਵਿਛਾਈ, ਭਰਮ ਭਰਮ ਆਇਓ ਤੋ ਨਜ਼ਰ ਨਾ ਪਾਈ।

ਇਨ ਵਿਧ ਹੀਰੇ ਧੀਰੇ ਨ ਮਾਨੋ ਮੈਂ ਸਾਜਨ ਹੋ ਤੁਸ ਪ੍ਰਮਾਨੋ ਰਹੋ ਏਕਾ ਸੇਜ ਵਿਸ਼ੀ ਧਨ ਕੰਤਾ ਧਨ ਸੁਤੀ ਧਨ ਸੁਤੀ ਫਿਰ ਸਭ ਜਗੰਤਾ ਪੀਓ ਮਧਰੋ ਧਨ ਮਤਵੰਤਾ ਧਨ ਜਾਗੇ ਜੇ ਫਿਰ ਬੋਲੰਤਾ ਭਾਈ ਨਰਾਸੀ ਬਹੁਤਣ ਲਾਗੇ ਦੇਖ ਸੰਤਰ ਮੈਂ ਸਗਲੇ ਝਾਗੇ ਕਿਨ ਰਹਿ ਨਾ ਪਾਓ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮੇਰੇ ਸੁਭਾਗੇ ਭੈਓ ਕਿਰਪਾਲ ਸਤਸੰਗ ਮਿਲਾਇਆ ਬੂਝੀ ਤਕ ਘਰੇ ਕਿਰਪਾਇਆ ਸਗਲ ਸਗਾਰ ਹੁਣ ਮਜੇ ਸਹਾਇਆ ਕਹੋ ਨਾਨਕ ਗੁਰ ਭਰਮ ਸਿਖਾਇਆ ਜਦ ਦੇਖਾਂ ਤੈ ਫਿਰ ਹੈ ਭਾਈ ਖੋਲਿਓ ਕਪਾਟ ਥਾਂ ਮਨ ਠਹਿਰਾਈ ਸਹਾਓ ਦੂਜਾ ਸੂਹੀ ਮਹਲਾ ਪੰਜਵਾਂ ਕਹਿ ਗੁਣ ਤੇਰੇ ਸਾਰ ਸੰਭਾਲੀ ਮੋਹ ਨਿਰਗੁਣ ਕੇ ਦਾ ਤਾਰੇ ਬੈ ਖਰੀਦ ਕਿਆ ਕਰੀ ਚਤਰਾਈ ਇਹ ਜੀਵ ਪਿੰਡ ਸਭ ਸਾਰੇ ਲਾਲ ਰੰਗੀਲੇ ਪ੍ਰੀਤਮ ਮੋਹਨ ਮੋਹਨ ਤੇਰੇ ਦਰਸ਼ਨ ਕਹੋ ਤਮ ਬਾਰੇ ਰਹਾਓ ਪ੍ਰਭ ਦਾਤਾ ਮੋਏ ਦੀਨ ਪੁਕਾਰੀ ਤੁਮ ਸਦਾ ਸਦਾ ਪੁਕਾਰੇ ਸੋ ਕਿਸ਼ਨਾਹੀ ਜੇ ਮੈਂ ਤੇ ਹੋਵੇ ਮੇਰੇ ਠਾਕ ਅਗਮ ਉਪਾਰੇ ਕਿਆ ਸੇਵ ਕਮਾਵੋ ਕਿਆ ਕਹਿ ਰਿਝਾਵੋ ਬਿਰਧ ਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਏ ਅੰਤ ਨਾ ਲਈਏ ਮਨ ਤਰਸੇ ਚਿਰਨਾਰੇ ਪਾਵੋ ਦਾਨ ਢੀਠ ਹੋਏ ਮੰਗੋ ਮੁੱਖ ਲਾਗੇ ਸੰਤ ਰੇ ਨਾਰੇ ਜਾਂ ਨਾਨਕ ਕਹੋ ਕਰੋ ਜਾਂ ਨਾਨਕ ਕਹੋ ਗੁਰ ਕਿਰਪਾ ਧਾਰੀ ਪ੍ਰਭਾ ਦੇ ਨਿਸਤਾਰੇ ਸੂਹੀ ਮਹਲਾ ਪੰਜਵਾਂ ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਣ ਬਹੁਤਾ ਮਿਲ ਨਾ ਪਾਵੇ ਕਹਿ ਤੋ ਬਹੁਤਾ ਜੋ ਪ੍ਰੇ ਮਾਨੇ ਤਨਤੀ ਰੀਸਾ ਕੂੜੇ ਮੂਰਤੀ ਹਾਠੀ ਸਰਾਓ ਭੇਕ ਦਿਖਾਵੇ ਸੱਚ ਨਾ ਕਮਾਵੇ ਕਹਿ ਤੋ ਮਹਿਲੀ ਨਿਖ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਾਨੀ ਪ੍ਰੀਤੇ ਮੁਖ ਦਾਤਾ ਕਹੋ ਨਾਂਗ ਪ੍ਰਭ ਬਿਨੋ ਸੁਨੀਜੇ ਕੁਚਲ ਕਠੋਰ ਕਾਮੀ ਮੁਖ ਕੀਜੇ ਦਰਸ਼ਨ ਦੇਖੇ ਕੀ ਉਡਿਆਈ ਤੋਂ ਤੁਮ ਸੁਖਦਾਤੇ ਪੁਰਖ ਸੁਭਾਈ ਰਹੋ ਦੂਜਾ ਸੂਈ ਮਹਲਾ ਪੰਜਾਂ ਬੁਰੇ ਕਾਮ ਕੋਈ ਉੱਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਅਵਸਰ ਆਪਣਾ ਬੁਝੇ ਨਾ ਆਨਾ ਮਾਇਆ ਮੋਹ ਰੰਗ ਰੁਪਤਾ ਨਾ ਰਹੋ ਲੋਭ ਲਹਿਰ ਕੋ ਬਿਕਸ ਫੂਲ ਬੈਠਾ ਸਾਧਨਾ ਕਰ ਦਰਸ਼ਨਾ ਦਿੱਤਾ ਕਬੂ ਨਾ ਸਮਝੇ ਅਗਿਆਨ ਗੁਵਾਰਾ ਬੌਰ ਬੌਰ ਲਪਿਓ ਜੰਜਾਰਾ ਰਹੋ ਵਿਖੇ ਨਾਲ ਕਰਨ ਸੁਣ ਵਿਖੇ ਨਾਲ ਕਰਨ ਸੁਣ ਭੀਨਾ ਹਰਜਾ ਸੁਣਤ ਆਸ ਮਨ ਕੀਨਾ ਜਿਸ ਤਰ੍ਹਾਂ ਹੀ ਰੇ ਅੰਧੇ ਛੋੜ ਜਾਏ ਝੂਠੇ ਸਭ ਧੰਦੇ ਰਹੋ ਕਹੋ ਨਾਨਕ ਪ੍ਰਭ ਬਖਸ ਕਰੀਜੇ ਕਰ ਕਿਰਪਾ ਮੋਏ ਸਾਹ ਸੰਗ ਦੀਜੇ ਕਹੋ ਕੁਛ ਪਾਈਏ ਜੇ ਹੋਈਏ ਰਹਿਣਾ ਜਿਸੇ ਬਜਾਏ ਤੇ ਸੁਨਾਮ ਲੈਣਾ ਰਹੋ ਸੋਈ ਮਹਲਾ ਪੰਜਵਾਂ ਘਰ ਮੈਂ ਠਾਕਰ ਨਜ਼ਰ ਨਾ ਆਵੇ ਗਲ ਮੈਂ ਪਾਣ ਲੈ ਲਟਕਾਵੇ ਭਰਮੇ ਭੂਲਾ ਸਾਗ ਤਬਰਤਾ ਨੀਰ ਮਰੋਲੇ ਕਪਕਾ ਮਰਤਾ ਰਹੋ ਜਿਸ ਪਾਣ ਕੋ ਠਾਕਰ ਕਹਿਤਾ ਉਹ ਪਾਣ ਲਏ ਉਸ ਕੋ ਡੁਬਤਾ ਗੁਨਾਹਗਾਰ ਲੂਣ ਹਰਾਮੀ ਪਾਣ ਨਾਮ ਨਾ ਪਾਰ ਗ੍ਰਾਮੀ ਗੁਰਮਿਲ ਨਾਨਕ ਠਾਕਰ ਜਾਤਾ ਜਲ ਥਲਮਈ ਅਲ ਪੂਰਨ ਵਧਾਤਾ ਸੂਹੀ ਮਹਲਾ ਪੰਜਵਾਂ ਲਾਲਾਂ ਦਾ ਆਵਿਆ ਕਮਨ ਗਤੀਰੀ ਸਖੀ ਬਤਾਵੋ ਮੁਝੇ ਮਸੀਰੀ ਸੂਭ ਸੂਭ ਸੂਭ ਹੀ ਆਪਣੇ ਪ੍ਰੀਤਮ ਕਹਿ ਰੰਗ ਰਸੀ ਰਹਾਓ ਪਾਮ ਲਵੋ ਸੰਗ ਨੈਣ ਭਤੀਰੀ ਜਾਂ ਪਠਾਵੋ ਜਾਓ ਤਤੀਰੀ ਜਬ ਤੱਕ ਸੰਜਮ ਲਿਓ ਜਤੀਰੀ ਇੱਕ ਨਿਮਖ ਮਿਲਾਵੋ ਮੋਏ ਪ੍ਰਾਣ ਪਤੀਰੀ ਮਾਣ ਤਾਣ ਅੰਗਬੁੱਧ ਹਤੀਰੀ ਸਾ ਨਾਨਕ ਸੁਹਾਗ ਵਤੀਰੀ ਸੂਹੀ ਮਹਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਉਧਾਰਾ ਤੁਝੀ ਫੇਕ ਫੇਕ ਮਨ ਸਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚੇਤੇ ਨਾ ਦੂਸਰੇ ਕਾਹੂ ਬੇਰਾ ਰਹਾਉ ਬੈ ਕੀ ਸਹੁ ਦਾਸ ਰੋ ਤੇਰਾ ਤੂੰ ਭਾਰੋ ਠਾਕਰ ਗੁਣੀ ਗਹਿਰਾ ਕੂੜਦਾ ਜਾ ਕੇ ਦਰਬਾਰੇ ਨਿਮਕ ਨਿਮਕ ਵਸੇ ਕਹਿਣ ਨਾਲੇ ਹੋ ਕਿਸ਼ਨਾ ਹੀ ਸਭ ਕੁਛ ਤੇਰਾ ਓਤ ਬੋਧ ਨਾਨਕ ਸੰਗ ਬਤੇਰਾ ਸੂਹੀ ਮਹਲਾ ਪੰਜਵਾਂ ਸੁਖ ਮਹਿਲ ਜਾ ਕੇ ਯੂਜ ਦੁਆਰੇ ਤਾਂ ਮੈਂ ਵਾਸਤੇ ਭੁਲਕ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੇ ਕਾਹੂ ਨੇਤਰੋਂ ਡੀਸੀ ਰਹਾਓ ਤੈ ਗੀਤ ਨਾਦ ਅਕਾਰੇ ਸੰਗਾ ਊਹਾਂ ਸੰਤ ਕਰੇ ਹਰ ਰੰਗਾ ਤੈ ਮਰਨ ਜੀਵਨ ਸੋਗਨਾ ਅਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਏ ਗੁਰਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟ ਸੰਗ ਪਗ ਦਲ ਤਾਰੇ ਪਰ ਸਾਜਨ ਹੋਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹੋ ਜਾ ਕਾ ਸਭ ਸੁਨ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬੁਧਾਰੇ ਜਾ ਕੀ ਤੀਰਕ ਇਸ ਮਨੇ ਸੁਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਖ ਪ੍ਰਭ ਯਾਸਵਾਰੇ ਸਰਨ ਨਾਨਕ ਤੈਨ ਸਦ ਬਲਹਾਰੇ ਸੂਹੀ ਮਹਲਾ ਪੰਜਵਾਂ ਰਹਿਣ ਪਾਵੇ ਸੁਰ ਨਰਦੇਵਾ ਪੁਰਸਦਾਰੇ ਕਰ ਮੋਹਨ ਜਨ ਸੇਵਾ ਜੀਵਤ ਪੇ ਕੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਧਨੀ ਦਰਸ਼ਨ ਪਾਇਆ ਰਹਾਓ ਬਾਦਸ਼ਾਹ ਸਾਹ ਵਪਾਰੀ ਮਰਨਾ ਜੋ ਦਿਸੇ ਸੋ ਕਾਲੇ ਕਰਨਾ ਕੂੜੇ ਮੋਏ ਲਪਟ ਲੁਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਦਾਨ ਨਾਨਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮਹਲਾ ਪੰਜਵਾਂ ਘੜ ਘਟੇ ਅੰਤਰ ਤੁਮੇ ਮਸਾਰੇ ਸਰ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਉਧਾਰੇ ਤੂੰ ਵੀ ਵੇਖ ਵੇਖ ਮਨ ਬੁਖਸਾਰੇ ਰਹਾਓ ਅਨਕ ਜੋਨ ਪ੍ਰਮ ਪ੍ਰਮ ਪ੍ਰਮ ਹਾਰੇ ਫੁੱਟ ਗਈ ਅਵਸਾ ਸੰਘਾਰੇ ਅਗਾਮ ਗੋ ਚਲ ਅਲਖੋ ਪਾਰੇ ਨਾਨਕ ਸਿਮਰੇ ਦਿਨ ਰਹਿ ਨਾਰੇ ਨਾਨਕ ਸਿਮਰੇ ਦਿਨ ਰਹਿ ਨਾਰੇ ਸੂਹੀ ਮਹਲਾ ਪੰਜਵਾਂ ਕਮਨ ਕਾਜ ਮਾਇਆ ਵਡਿਆਈ ਯਾਕੋ ਬਿਨਸਤ ਵਾਰ ਨਾ ਸਾਈ ਇਹ ਸੁਪਨਾ ਸੁਪਤ ਨਹੀਂ ਜਾਣੇ ਅਚੇਤ ਵਸਤਾ ਮੈਂ ਲਪਸਾਨੇ ਰਹਾਓ ਮਹਾ ਮੋਏ ਮੋਯੋ ਗੁਵਾਰਾ ਪੇਕ ਤੋ ਪੇਕ ਸੀ ਉੱਠ ਸੁਧਾਰਾ ਪੂਜੇ ਉਜਾਕਾ ਦਰਬਾਰਾ
कई जंत बनाए अपारा दूसरो आना को होई जब नानक प्रावे को सोई सोई मल्ला पंजवा सिमर सिमरता कहो जीवा चरण कमल तेरे तोय तोय पीवा सो हर मेरा अंतर जामी भगजन के संग स्वामी रहो सुन सुन अमृत नाम कहवा आठ पै तेरे गुण गावा एक पेख लीला मन आनंदा गुण पार प्रफर मानंदा जाके सिमरो सर कछ पहो न जापे सदा सदा नान कर जापे सोही मल्ला पंजवा गुर के बचन ले ध्यान सारी ससना जाप जपो बनवारी सबल मोर दर्शन बलहारी चरण कमल मन प्राण अधारी रहो सात संग जन मरण वारी अमृत कथा सुन करन अधारी काम करो लो बहुत जारी जय नाम दान स्नान सुचारी कौ नानके सत विचारी राम नाम जप हर उतारी सोही मल्ला पंजवा लो मोह मगन अपराधी करणार की सेव न सादी पतत पावन प्रभ नाम तुम्हारे रास हे मोहे निर्गुनियारी राव तू दाता प्रभ अंतर जामी काची दे मन मुख अवमानी स्वाद बाद एक सा मद माया इन संग लाग रतन जन्म गवाया दुख पंजन जग जीवन हर राया सगल त्याग नान शरण आया सुही मल्ला पंजवा तेग त्याग कई अत्यंदा सुनियत सुनिए नाही नित वस्त कहो जाने दूरे पापी पाप कुमाही सो केज कर जित छुटे पुरानी हर हर नाम जाप अमृत वाणी रहाओ कोर मैं सदा रंग राता संग तुम्हारे पशु न जाता राखे रखे पचार मिट्टी का भांडा अतक चीर मिले जाऊं डांडा काम करो लो मोहे बादा महा गर्त मैं न करत जाता नानक की अरदासनी जय डूब तूफान प्र मेरे लीजे सुई मल्ला पंजवा जीवत मरे बुझे प्रस होए तेजन करम प्राप्त होए सुन साजन यूं दुतर करिए मैं साधु हर नाम उचरिए रहो एक बिना दूजा नहीं जाने कड़कट अंतर पार ब्रह्म पुछाने जोश करे सोई फलमाने आद्यंत की कीमत जाने तो नाम पे जन बलहारी जाके हृदय वसे मरारी सोई मल्ला पंजवा गुर परमेश्वर करणे हार सर सिट सौदे आधार गुर के चरण कमल मान चाहे दुख दर्द स्तम के जाय रहाओ भर जा डूब तो सगल काढ़े जन्म जन्म का टूटा गांडे गुर की सेवा करो दिन रात सुख सहज मन आवे सांत सतगुर की रेण वट पागी पावे नानक गुर कहो साधु बल जावे सोई मल्ला पंजवा गुर अपने ऊपर बल जाइए आठ पैर हर हर थक जाइए सिमरो सो प्रभु अपना स्वामी सर्व कथा कायम कर जामी रहो चरण कमल से लगी प्रीत साची पूर्ण निर्मल रीत संत प्रसाद उसे मन माही जन्म जन्म के किलुष जाही कर कृपा प्रभु दीन दयाला नानक मांगे संतर वाला सुई मल्ला पंजवा दर्शन दे जीवन गुर तेरा पूर्ण कर्म होए प्रभु मेरा ये बनंती सुन प्रभु मेरे देह नाम करे अपने तीर रहो अपनी शरणाग प्रभु धाते गुर प्रसाद कने मिले जाते सुनो बिनो प्रभु मेरे मीता चरण कमल से मेरे पिता नानकेक कहे नानकेक करे अरदास विसरना ही पूर्ण गुणदास नानके करे अरदास विसरना ही पूर्ण गुण पास सोई मल्ला पंजवा भी साजन सुत बंधु पाई जब कर पे कुहार संग सहाई जत मेरी पात मेरी धन हर नाम सुख सहज आनंद विश्राम रहाओ पार ब्रह्म जब पहर सना कोट आव दो ते सुबे सुनाहे हर चरण शरण गण कोट हमारे काल कंटक जामो ते सुनाम बताराए नानक दास दा बलहारी सेवक संत राजा राम मरारी सोई मल्ला पंजवा गुण गोपाल प्रभ के नित गाहा आनंद बनोद मंग सुखाहा चल सकिए प्रभ राम अनुजाहा सा जना की चरणी पहराओ कर बेनती जन तूर बसाहा जन्म जन्म के गिर दुखराहा मंत्रण प्राण जी और पाहा हर सिमर सुमर मोह कुटाहा दीन दयाल करो उत्साहा नानक दास हर शरण समाहा सोई मल्ला पंजवा वैकुंठ नगर जहां संत वासा पर चरण कमर दमाय नवासा सुन मन संत सोज सुख दिखलावो हर अंक व्यंजन सोज भोग पहुंचाओ रहो अमृत नाम पुंच मन वाही चर साता के वरने न जाही लो मुआ तस्ना बुझता की पार ब्रह्म की शरण जन्म साकी जन्म जन्म के पय मो नारे नानक दास प्रभु कृपा तारी सोई मल्ला पंजवा अनक बींग दास के पर हरिया कर कृपा प्रभ अपना करिया तुम्हें छुड़ाए लियो जाने अपना उर्ज परियो जाल जाग सुपना रहो पर बल एक मान बसराला खनमय दू किए दयाला
ਸੋਗ ਰੋਗ ਭਾਰੀ ਦੂਰ ਪਈ ਜਪਨਾ ਮਰਾਰੀ ਗ੍ਰਸਤ ਧਾਰ ਲੀਨੋ ਲੜਾਏ ਹਰ ਚਰਨ ਗਏ ਨਾਨਕ ਸਰਣ ਆਏ ਸੋਈ ਮਹਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ ਦੋਹੇ ਸਰਾਏ ਦੀਨ ਛਡਾਏ ਦੁਨੀ ਜੋ ਲਾਏ ਦੋਹੀ ਸਰਾਈ ਖਨਾਮੀ ਕਹਾਏ ਜੋ ਤਿਸ ਭਾਵੇ ਸੋ ਪ੍ਰਵਾਨ ਆਪਣੀ ਕੁਦਰਤ ਆਪੇ ਜਾਣ ਰਹੋ ਸੱਚਾ ਧਰਮ ਪੁਨ ਭਲਾ ਕਰਾਏ ਦੀਨ ਕਹੇ ਤੋਥੇ ਦੁਨੀ ਨਾ ਜਾਏ ਸਰਬਨਿਰੰਤਰ ਏਕੋ ਜਾਗੇ ਜਿਸ ਜਿਸ ਕਰਾਇਆ ਸਿਤ ਸਿਤ ਕੋ ਲਾਗੇ ਅਗਾਮਨ ਗੋਚਰ ਸੱਚ ਹੈ ਮੇਰਾ ਨਾਨਕ ਬੋਲੇ ਬੋਲਾਇਆ ਤੇਰਾ ਸੋਈ ਮਹਲਾ ਪੰਜਾਂ ਪ੍ਰਾਤੇ ਕਾਲ ਹਰ ਨਾਮ ਉਚਾਰੀ ਕੀ ਜੋਤ ਕੀ ਓਟ ਸਵਾਰੀ ਸਦਾ ਸਦਾ ਜਪੀ ਹਰ ਨਾਮ ਪੂਰਨ ਹੋਵੇ ਮਨ ਕੇ ਕੰਮ ਰਹੋ ਪ੍ਰਭ ਮਨਸੀ ਰਹਿਣ ਦਿਨ ਗਾਓ ਜੀਵ ਸਮਰਥ ਨਿਚਲ ਪਾਵੇ ਪਾਓ ਸੋ ਸਾਹ ਸੇਵ ਜਿਤ ਆਵੇ ਖਾਦ ਖਰਚਿਤ ਸੁਖ ਅੰਧ ਬਿਹਾਵੇ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਿਆਇਆ ਸੂਈ ਮੱਲਾ ਪੰਜਵਾਂ ਗੁਰ ਪੂਰੇ ਜਪ ਭਏ ਦਿਆਰ ਸੁਖ ਬੰਸੇ ਪੂਰਨ ਪਈ ਧਾਰ ਪੇਖ ਪੇਖ ਜੀਵਨ ਦਰਸ ਤੁਮਾਰਾ ਚਰਨ ਕਮਲ ਜਾਈ ਬਲਹਾਰਾ ਤੁਝ ਬਿਨ ਠਾਕਰ ਕਮਨ ਮਹਾਰਾ ਰਹਾਓ ਸਾਧ ਸੰਗ ਸਿਉ ਪ੍ਰੀਤ ਬਣਿਆਈ ਪੂਰਵ ਕਰਮ ਲਿਖ ਤੁਰ ਪਾਈ ਜਪ ਹਰ ਹਰ ਨਾਮ ਚਰਜ ਪ੍ਰਤਾਪ ਜਾਲਨਾ ਸਾਕੇ ਥੇਨੇ ਤਾਪ ਨਿਮਖਣਾ ਬਿਸਰਿਆ ਰਜਣ ਤੁਮਾਰੇ ਨਾਨਕ ਮੰਗੇ ਦਾਨ ਪਿਆਰੇ ਸੋਹੀ ਮੱਲਾ ਪੰਜਵਾਂ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵੇ ਗੁਣ ਸਦਾ ਰਸਾਲਾ ਰਹਾਓ ਜਿਵੇਂ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨੇਰਾ ਜਨਤੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇ ਅਨਹਾਰ ਰਾਮ ਰਮਤ ਸੰਤਨ ਸੁਖ ਮਾਨਾ ਨਾਨਕ ਦੇ ਮਨਹਾਰ ਸਜਾਨਾ ਸੋਈ ਮੱਲਾ ਪੰਜਵਾਂ ਬਹਿਤੀ ਜਾਤ ਕਲੇ ਦ੍ਰਿਸ਼ਨ ਨਾ ਧਾਰਤ ਮਿਥਿਆ ਮੋਹ ਬੰਦੇ ਨਿਤ ਪਾਰਚ ਮਾਧਵੇ ਭਾਈ ਦਿਨ ਨਿਤ ਰਹਿਣੀ ਜਿਨ ਪੁਦਾਰ ਜੀਤ ਹਰ ਸਰਣੀ ਰਹਾਓ ਕਰਤਬਕਾਰ ਦਉ ਕਰ ਝਾਰਤ ਆਰਾਮ ਰਤਨ ਦੇ ਤਿਲ ਨਹੀਂ ਧਾਰਤ ਪਰਣ ਪੋਖਣ ਸੰਗ ਆਓ ਦਬਹਾਣੀ ਜੈ ਜਗਦੀਸ਼ੀ ਗਤ ਨਹੀਂ ਜਾਣੀ ਸਰਣ ਸਮਰੱਥ ਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸੋਹੀ ਮੱਲਾ ਪੰਜਵਾਂ ਸਾਧ ਸੰਗ ਕਰੇ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾਨ ਨਾਰਾਇਣ ਦੂਖ ਰੋਗ ਸੋਗ ਸਾਧਨ ਸੇ ਗੁਰ ਪੂਰੇ ਮਿਲ ਪਾਉ ਸਜਾਇਣ ਰਹਾਓ ਜੀਵਨ ਪਦਵੀ ਹਰਕਾ ਨਹਾਓ ਮਨ ਤਨ ਨਿਰਮਲ ਸਾਧ ਸੁਹਾਓ ਆਠ ਪੈਰ ਭਾਰ ਬ੍ਰਹਮ ਚਾਹੀਏ ਪੂਰਨ ਬਲਿਖਤ ਹੋਏ ਤਾਂ ਪਾਈਏ ਸਰਣ ਪਏ ਜਬ ਦੀਨ ਦਿਆਲਾ ਨਾਨਕ ਜਾਚੇ ਸੰਤਰ ਵਾਲਾ ਸੋਈ ਮੱਲਾ ਪੰਜਵਾਂ ਘਰ ਕਾ ਕਾਜ ਨਾ ਜਾਣੀ ਰੂੜਾ ਝੂਠੇ ਧੰਦੇ ਰਚਿਓ ਮੂੜਾ ਜੇ ਤੂੰ ਲਾਵੇ ਪਿੱਛ ਲੱਗਣਾ ਜਾਂ ਤੂੰ ਦੇਹ ਤੇਰਾ ਨਾਮ ਜਪਣਾ ਰਹਾਓ ਹਰ ਕੇ ਦਾਸ ਹਰ ਸੇ ਤੀਰਾ ਤੇ ਰਾਮ ਰਸਾਇਣ ਅੰਧਨ ਮਾਤੇ ਬਾਂਹ ਪਗਰ ਭਰਾਵੇ ਆਪੇ ਕਾਢੇ ਜਨਮ ਜਨਮ ਕੇ ਟੁੱਟੇ ਗਾਢੇ ਉਧਰ ਸਵਾਮੀ ਪ੍ਰਭ ਕਿਰਪਾ ਤਾਰੇ ਨਾਨਕ ਦਾ ਸਰ ਸਨ ਦੁਆਰੇ ਸੂਈ ਮੱਲਾ ਪੰਜਵਾਂ ਸੰਤ ਪ੍ਰਸਾਦ ਨੇ ਚਲ ਕਰ ਪਾਇਆ ਸਰਬ ਸੂਖ ਫਿਰ ਨਹੀਂ ਦਲਾਇਆ ਗੁਰੂ ਤੈ ਹਰ ਚਰਨ ਮਨ ਕੀਨੇ ਤਾਂ ਤੇ ਕਰਤੇ ਅਸਰ ਕੀਨੇ ਰਹੋ ਗੁਣ ਗਾਵਤ ਚੁਤਨਾਸੀ ਤਾਂ ਤੇ ਘਾਟੀ ਜਮ ਕੀ ਵਾਸੀ ਕਰ ਕਿਰਪਾਲੀ ਨੇ ਲੜਾਏ ਸਦਾ ਆਨੰਦ ਨਾਨਕ ਗੁਣ ਗਾਏ ਸੋਹੀ ਮੱਲਾ ਪੰਜਵਾਂ ਅੰਮ੍ਰਿਤ ਭਜਨ ਸਾਧ ਕੀ ਬਾਣੀ ਜੋ ਜੋ ਜਗੇ ਤੇ ਵਿਗਤ ਹੋਏ ਹਰ ਹਰ ਨਾਮ ਨੇ ਤੇਰੇ ਸਨ ਬਖਾਨੀ ਰਹਾਓ ਕਲੀ ਕਾਲ ਕੇ ਮਿੱਟੇ ਕਲੇਸਾ ਏਕੋ ਨਾ ਮਨ ਮਹਿ ਪ੍ਰਵੇਸ਼ਾ ਸਾਧੂ ਧੂਰ ਮੁਖ ਮਤਕ ਲਾਈ ਨਾਨਕ ਉਤਰੇ ਹਰ ਗੁਰ ਕਰਨ ਆਈ ਸੋਹੀ ਮੱਲਾ ਪੰਜਵਾਂ ਘਰ ਤੀਜਾ ਗੋਬਿੰਦਾ ਗੁਣ ਗਾਓ ਦਿਆਲਾ ਦਰਸ਼ਨ ਦੇ ਪੂਰਨ ਕਿਰਪਾਲਾ ਰਹਾਓ ਕਰ ਕਿਰਪਾ ਤੁਮ ਹੀ ਪ੍ਰਤਪਾਲਾ ਜੀਓ ਪਿੰਡ ਸਾਹਿਬ ਤੁਮਰਾ ਮਾਲਾ ਅੰਮ੍ਰਿਤ ਨਾਮ ਚੱਲੇ ਜਪਨਾਲਾ ਨਾਨਕ ਜਾ ਚੇ ਸੰਤਰ ਵਾਲਾ ਸੋਹੀ ਮੱਲਾ ਪੰਜਵਾਂ ਤਿਸ ਬਿੰਦੂ ਜਾਇਓ ਨਾ ਕੋਈ ਆਪੇ ਥੰਮੇ ਸੱਚਾ ਸੋਈ ਹਰ ਹਰ ਨਾ ਮੇਰਾ ਆਧਾਰ ਕਰਮ ਕਾਂਡ ਸਮਰੱਥ ਉਪਾਰ ਰਹਾਓ ਸਭ ਰੋਗ ਮੋਟਾਵੇ ਨਵਾਂ ਨਰੋਵਾ ਨਾਨਕ ਰੱਖਾ ਆਪੇ ਹੋਆ ਸੋਈ ਮੱਲਾ ਪੰਜਵਾਂ ਦਰਸ਼ਨ ਕਹੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾਓ ਸਿਆਮ ਸੁੰਦਰ ਤਾਈ ਨੀਂਦ ਕਿਉਂ ਆਈ ਮਹਾਮੋਨੀ ਦੂਤਾਂ ਲਾਈ ਪ੍ਰੇਮ ਸ਼ੋਆ ਕਰਤ ਕਸਾਈ ਨਿਰਧੈ ਜੰਤ ਤਿਸ ਦਇਆ ਨਾ ਪਾਈ ਅਨਕ ਜਨਮ ਬੀਤੀਅਨ ਪੁਰਮਾਈ ਹਰ ਵਾਸਨਾ ਦੇ ਵੇ ਦੋ ਪੁਰਮਾਈ ਜਨ ਰਹਿਣ ਆਪਣਾ ਕੀ ਅਪਾਈ ਕਿਸ ਦੋਸਤ ਨਾ ਦੀਜੇ ਕਿਰਤ ਭੁਆਈ ਕਿਸ ਦੋਸਤ ਨਾ ਦੀਜੇ ਕਿਰਤ ਭੁਆਈ ਸੁਣ ਸਾਜਨ ਸੰਤ ਜਨ ਪਾਈ ਚਰਨ ਸਰਨ ਨਾਨਕ ਗਤ ਪਾਈ ਰਾਖੋ ਹੀ ਮੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਲੀ ਸਹਾਰੀ ਸਾਪਰੀ ਜਾ ਮੈਂ ਗੁਣ ਗਾਏ ਕਿਤ ਹੀ ਕਾਮ ਨ ਤੌਲ ਹਰ ਜਿਤ ਹਰ ਬਸਰਾਏ ਰਹਾਓ ਅੰਧ ਗਰੀਬੀ ਸਾ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਵਰਤਨਾ ਮਾਇਆ ਲਪਤਾਏ ਕੀਸਨ ਪੀਸ ਉੜਕਾਮਰੀ ਸੁਖਮਨ ਸੰਤੋਖ ਆਏ ਐਸੋ ਕਾਜ ਨਾ ਕਿਸੇ ਕਾਜ ਜਿਤ ਨਹਿ ਤ੍ਰਿਪਤਾਏ
नगन फिरत रंगे कहे सो बापाए पाठ पटंबर बिरत्या जेरा चुलभाए सब कहे तुमरे हाथ प्रभाव कहे कराए सा सा सिमरत आनंद दान पाए सोई मल्ला पंजमा हर का संत प्राण संत का पनहारा पाई में सो सब ते जी हूं ते प्यारा रहो केसा का कर बीजना संत चौर चढ़ावो शीसनहारो चरण तल तूर मुख उपलावो निष्ठ भजन मेहनती करो दीन की न्यायी राजमा शरणी करो हर गुण ने सुपाई अवलोकन पुनः पुनः करो जनता दरसार अमृत बचन मान में सिंचो बंदो बार बार चित्व मन आशा करो जन का संग मांगो नानको प्रभ दया कर दाचरणी लागो सोई मला पंजा जिन मोहे ब्रह्मांड खंड साहु मैं पाओ राख लियो बिकी जियो दे अपना नाव रहाओ जाते नाही को सुखीता के पछे जाओ छोट जाए जो सगल को फिर लुपटाओ करो कृपा करना फे फिर हर गुण गाओ नानक की प्रभ बेनती सत्संग समाओ रात सुई मल्ला पंजमा कर पंजमा प्रसाद एक ओंकार सर्व प्रसाद प्रीत प्रीत गुरिया मोहन लाल ना क्या मन गोविंद के अवर नाई को लेके संत लाग मने दुर्गा की प्रिया आओ निर्गुण हरिया सरगुण धरिया अंकुट हरिया पहन पहन पहन करिया विच मन कोट वरिया निज मंदिर फिरिया ता आनंद करिया नय मरिया नय जरिया कीर्तन जरिया बौद्ध करिया पर को हरिया बिकना करिया अब साधु संग परिया हरि हर द्वारे करिया दर्शन करिया नानन गौरव मिरिया गौर न करिया सोई मल्ला पंजवा रास मंडल कीन अखारा सगलो साज रखियो पुसारा भवद ब्रंजो पारा फेके खुशी भोग नहीं हारा सब रस लैद बस नरारा बन चे नाई मुख नाम सारा कह न जाई के उसारा नान करेण संत जरनारा सोई मल्ला पंजवा तो मैं आया सर नहीं आया भरोसे आया कृपा आया ज्यो पावे थो रखो स्वामी मार्ग तुरे बताया रहाओ महादुत्र माया जैसे पवन चलाया सुन सुनी डराया करो धर्म राया गृह अंध को पाया बाप सगराया गई और सदाया नानक कर चाया आ मैं पूरा पाया राग सोई मल्ला पंजवा कर सेवा एक ओंकार सतगुर प्रसाद सतगुर पास बनंतिया मिले नाम उधारा सुठा सच्चा पासा साब गया संसारा भक्ता की टेक तू संता की ओर तू सच्चा सृजन हारा राव साचरी समग्री साचरा दरबारा साचरे का जिनिया सा तेरा पासारा तेरा रूप गम है अनूप तेरा दरसारा हौ कुरबाणी तेरिया सेवका जिन हर नाम प्यारा सबे इच्छा पूरिया जा पाया अगम पारा गुरु नानक मिलया पार ब्रह्म तेरिया चरणा को बलहारा राग सोई मल्ला पंजवा कर सतम एक ओंकार सर्व प्रसाद तेरा भाणा तू है मनाहे जिसनु है दयाला साई पर जो तुर पावे तू सर्व दियां प्रभ पाला मेरे राम राय संता टेक तुम्हारी जो तुर पावे सो प्रवान मन तन तू है अधारी राव तू दयाल कृपा कृपा ने मनसा पूर्ण हारा सब तेरे सब प्राण पत प्रीतम तू भक्तन का प्यारा तू था पारिया तू चा कोई ओ न तेरी पाते हे अरदास हमारी स्वामी विसरनाई सुखदाते निरण सास गुण गावा जे स्वामी तुल पावा नाम तेरा सुख नानक मांगे साहेब तुठे पावा श्री मल्ला पंजवा विसर नाई जे तू कबू सो थान तेरा कहा आठ पैर जे तो रुझाई निर्मल होवे देहा मेरे राम आओ सो थान भरण आया कोच कोच बया सा संग शरणाई पाया रहो वेद पढ़े पढ़ ब्रह्म हारे एक पहले कीमत पाई साधक सद बिरले बलदाते ते पी मोहे माई दस अवतार राजे होए वरते महादे दस अवतार राजे होए वरते महादेव यो तूता जिन पी अंत न पायो तेरा लाए सके बेभूता सह सुख आनंद नाम रख हर संति मंगल गाया सब दर्शन पेट्यो गुरु नानक ता मन तन हर हर ध्याया सोई मोला पंजवा कर्म कर्म बखण जोधी से
तिन जम जागा तिल उठे निर्वाण कीर्तन गावो करते का निमक सिमरत जत छूटे संतो सागर पार उतरिये जे को बचन कमावे संतन का सो गुर प्रसाद करिये रहो कोट तीर्थ मजन स्नाने कल में मैल भरीजे साध संग जो हर गुण गावे सो निर्मल कर लीजे वेद देव सिमर साव सात इन पढ़िया मुक्त न होई एक अखर जो गुरु को जापे तिसकी निर्मल सोई अत्री ब्राह्मण सूद वैसव गए चौवरना को साझा गुरुमुख नाम जपे उदरे सो कल में घट घट नानक माझा सोई मल्ला पंजा जोगश करे सोई ब्राह्मण ओए राम नाम रंग राते तनकी शोभा सब नी थाई जिन प्रभु के चरण पराते मेरे राम हर संता जीव न कोई भक्ता बनाई प्रभु अपने सो जल थल मैल सोई रहो कोट पराधी सात संग उदरे जमता के निर्णय आवे जन्म जन्म का बिछड़ा होवे तिन अर्चन मलावे माया मोह परम पो काटे संसरण जो आवे जया मनोरथ कर राधे सो संतन से पावे जन की महिमा केतक बरनो जो प्रभु अपने पाणे कौ नानक जन सतगुरु भेटिया सो सब ते भय नकाणे सोई मल्ला पंजवा मां मगन महा अगम ते तो धाग राखे पै तेरी शरण आई तेरा मान तान अभ्यंतर और दूजी आ चुकाई मेरे राम राय तुर चित आए उभरे तेरी टेक परवासा तुमरा जप नाम तुम्हारा उभरे राव अंध गोपते कालिए तुम आपे भय कृपाला सार समाज सर्व सुख दिए आप करे प्रतपाला अपनी नजर करे परमेश्वर बंधन काट छाए अपनी भगत भरा आप कराई आपे सेवा लाए परम गया पै मोह बनासे मिट्या सगुर सूरा नानक दया करी सौदा ते भेटा सगुर पूरा सोई मल्ला पंजवा जाओ कछ न सीओ ताब क्या करता कमन कर्म करे आया अपना खेल आप कर देखे ठाकर रचन रचाया मेरे राम राय मोहते कछु न होई अपे करता आप कराए सर मुनरम तर सोई रहो गणती गणी न छूटे कदू काची दे आनी कृपा करो प्रभु करने हारे तेरी भुक्त मराली ई जन सब तेरे कीते घर घर तू ही ध्याईये तेरी गत में तू है जाने कुदरत भीम न पाइये निर्गुण मुक्त अजान अज्ञानी कर्म तर्म नहीं जाना दया करो नानक गुण गावे मिठा लगे तेरा पाणा सुई मल्ला पंजवा भाग चढ़े हर संत मारे जन कर तन हर नामा प्रवान गणी से ए आए सब सना के कामा मेरे राम हर जन के हो बल जाई केसा का कर चौटलावा चरण धूल मुकलाई रहो जन्म मरण गुरु मै नाई जन पर पकारी आए जी दान दे भक्ति लायना हर त्यों लैन मलाए सच्चा अमर सच्ची पासाई सच्चे से तीराते सच्चा सुख सच्ची वड्याई जिसके से तिन जाते पखा फेरी पानी धोवा हर जन के पिछण पीस कमावा नानकी प्रापास बिनंती तेरे जन देखण पावा सुई मल्ला पंजवा पार ब्रह्म परमेश्वर सतगुर आपे करणे हारा चरण तूर तेरी से हुकम मांगे तेरे दर्शन को बलहार मेरे राम राय ज्यो राखे त्यों रहिए सुध पावे ता नाम जपावे सुख तेरा दत्ता लइए आहो मुक्त भुगत जुग तेरी सेवा जिस तू आप कराए तां बकुंठ जय कीर्तन तेरा तू आपे सरदा लाए सिमर सिमर सिमर नाम जीवा तन मन होए न्याला चरण कमल तेरे तोय तोय पीवा मेरे सतगुरु दीन दयाला कुरबान जाई उस वेरा सहावी जे तुमरे द्वारे आया नानको प्राप्त है कृपाला सतगुर पूरा पाया सोई मल्ला पंजवा तुद चित आए महानंदा जिस विसरे सो मर जाए दयालो है जिस उपर करते सो तो सदा त्याए दयालो है जिस उपर करते सो तो सदा त्याए मेरे साहब तू मेहमान माणी अरदास करी प्रभु अपने आगे सुन सुन जीवा तेरी बाणी राव चरण तूर तेरे जन की होवा तेरे दर्शन को बल जाई अमृत बचन देवर तारी तो कृपा दे संपाई अंतरगी का तुर पैसारी तुर देवड़े और न कोई जिसन आए लाए सो लागे भक्त तुम्हारा सोई दो कर जोड़ मांगो एक दाना साहब तुठे पावा सा स्नान के राधे यार पैर गुण गावा सोई मल्ला पंजवा जिसके तेरी ऊपर तू स्वामी सो दो कैसा पावे बोलना जाने माया मद माता मरना की सुनावे मेरे राम राय तुम संता का संत तेरे तेरे सेव को पो कुछ नाही जम नहीं आवे नहीं राहो जो तेरे रंग राते स्वामी तनका जन्म दुख नासा तेरी बख्शना में टेक होई सतगुर का दलासा नाम के आयन सुख फल पायन आड़ पैर राधे तेरी तरण तेरे प्रभाते पंच दोस्त साधे ज्ञान ध्यान किस कर्म न जाना सा न जाना तेरी
ਸੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਹਾ ਰਾਖੀ ਮੇਰੀ ਸੂਈ ਮੱਲਾ ਪੰਜਵਾਂ ਸਗੋ ਤਿਆਗ ਗੁਰ ਤਰਣੀ ਆਇਆ ਰਾਖੋ ਰਾਖਣ ਹਾਰੀ ਜਿਸ ਤੋਂ ਲਾਵੇ ਤੇ ਧਾਮ ਲਾਗੇ ਕਿਆ ਹੈ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸਵਾਮੀ ਰਾਓ ਆੜ ਪੈਰ ਪ੍ਰਭ ਆਪਣਾ ਧਾਈਏ ਗੁਰਪ੍ਰਸਾਦ ਪਵ ਕਰੀਏ ਆਪ ਚਾਹੇ ਹੋਈਏ ਸਭ ਰੇਣਾ ਜੀ ਸਿਆ ਮਰੀਏ ਸਫਲ ਜਨਮ ਤਿਸਕਾ ਜਗ ਭੀਤਰ ਸਾਧ ਸੰਗ ਨਾਉ ਜਾਪੈ ਸਗਲ ਮਨੋਰ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸਾਮੀ ਤੇਰੀ ਸ਼ਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੇ ਨਾਨਕ ਸਾਧਰ ਵਾਲਾ ਗ੍ਰਾਹਕ ਸੋਹੀ ਅਸਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓਮਕਾਰ ਸਭ ਗੁਰਪ੍ਰਸਾਦ ਸਭ ਗਾਉ ਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਸ ਮਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁੱਲ ਢੰਗ ਨਾ ਮਿੱਠੇ ਬਹਿਣਾ ਰਾਓ ਸਹਿ ਸਿੰਗਾਰ ਕਾਵਣ ਘਰ ਆਵੇ ਤਾਂ ਸਾਗਣ ਜਾਂ ਕੰਸੇ ਭਾਵੇ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾ ਹੀ ਚਤਰਾਈ ਕਰ ਕਿਰਪਾ ਪ੍ਰਭ ਲਾਓ ਪਾਈ ਕਰੀ ਸਿਆਣੀ ਕੰਤ ਨਾ ਬਾਣੀ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਭਰਮ ਭੁਲਾਣੀ ਹੋਵੇਂ ਜਾਈ ਤਾਂ ਕੰਤ ਸਮਾਈ ਤਾਂ ਕਾਵਣ ਪਿਆਰੇ ਨਾਮ ਨਿਤ ਪਾਈ ਅਨਕ ਜਨਮ ਵਿਛੜ ਦੁੱਖ ਪਾਇਆ ਕਰ ਗਿਲ ਪ੍ਰੀਤਮ ਪ੍ਰਭਰਾਇਆ ਪੰਡਤ ਨਾਨਕ ਸਭ ਹੈ ਪੀ ਹੋਸੀ ਜੈ ਭਾਵੇ ਪਿਆਰਾ ਤੈਰਾ ਵੇਸੀ ਸੂਈ ਮੱਲਾ ਪਹਿਲਾ ਘਰਨਾ ਇੱਕ ਓਂਕਾਰ ਸੰਭਵ ਪ੍ਰਸਾਦ ਕੱਚਾ ਰੰਗ ਸੁਮਕਾ ਥੋਲੜਿਆਂ ਦਿਨ ਚਾਰ ਜੀਓ ਵੇ ਨਾਵੇ ਭਰਮ ਭੁੱਲਿਆ ਠੱਗ ਮੁੱਠੀ ਕੁੜਿਆਰ ਜੀਓ ਸੱਚੇ ਸਥਿਤੀ ਰਤਿਆਂ ਜਨਮ ਨਾ ਦੂਜੀ ਵਾਰ ਜੀਓ ਰੰਗੇ ਗਾਕਾ ਰੰਗੀਏ ਜੋ ਰਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਏ ਸੱਚੇ ਸਿਉਂ ਚਿੱਤ ਲਾਏ ਜੀਓ ਰਾਓ ਚਾਰੇ ਕੁੰਡਾਂ ਜੇ ਪਵੇ ਬਿਨ ਭਾਗਾ ਤਨ ਨਾਏ ਜੀਓ ਅਵਗਣ ਮੁੱਠੀ ਜੇ ਫਰੇ ਬਦਲ ਖਾਏ ਨਾ ਪਾਏ ਜੀਓ ਗੁਰ ਰਾਖੇ ਸਿਉਬਰੇ ਸਬਜ਼ ਰਤੇ ਮਨ ਮਾਏ ਜੀਓ ਚਿਨ ਚਿੱਟੇ ਜਨਗੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤਿੰਨ ਮੁੱਖ ਨਾਮ ਨੇ ਉਪਜੇ ਦੂਜੇ ਵਿਆਪੇ ਚੋਰ ਜੀਓ ਮੂਲ ਨਾ ਬੂਝੇ ਆਪਣਾ ਸੇ ਪਸ਼ੂਆਂ ਛੇ ਧੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁੱਖ ਜੀਓ ਕਰਤਾ ਚਿੱਤ ਨਾ ਆਵੇ ਫਿਰ ਫਿਰ ਲੱਗੇ ਦੁੱਖ ਜੀਓ ਸੁੱਖ ਦੁੱਖ ਦਾਤਾ ਮਨ ਵਸੇ ਤੇ ਤਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਲਬੀਏ ਸਰ ਮਾਰੇ ਜੰਦਾਰ ਜੀਓ ਲੇਖਾ ਮੰਗੇ ਦੇਵਣਾ ਪੁੱਛੇ ਕਰ ਵਿਚਾਰ ਜੀਓ ਸਾਚੀ ਕੀ ਲਵੇ ਉਭਰੇ ਬਖਸੇ ਬਖਸਣ ਹਾਰ ਜੀਓ ਅਨਕੋ ਕੀਜੇ ਮਿੱਤੜਾ ਖਾਸ ਰਲੇ ਮਰ ਜਾਏ ਜੀ।

ਕਿੰਚੋ ਤਾਣਮ ਗੁੱਚੀਏ ਬੁਰਾ ਭੁਲਾ ਦੋਏ ਨਾਲ ਜੀਓ ਬਿਨ ਸਭ ਦੇ ਪੈਰ ਅਤਿਆ ਸਭ ਜੋਈ ਜਮਕਾਲ ਜੀਓ ਜਿਨ ਕਰ ਕਾਰਨ ਧਾਰਿਆ ਸਭ ਤੇ ਦੇ ਆਧਾਰ ਜੀਓ ਜੋ ਕਮਾਨੋ ਉਸਾਰੀਏ ਸਦਾ ਸਦਾ ਦਾ ਤਾਰ ਜੀਓ ਨਾਨਕ ਨਾਮ ਨਾ ਵਿਸਰੇ ਨੇ ਦਾ ਰਾਏ ਆਧਾਰ ਜੀਓ ਸੁਹੀ ਮਹਲਾ ਪਹਿਲਾ ਕਾਫੀ ਘਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦਲੰਬ ਗੁਰਮੁਖ ਪਾਇਆ ਮਨ ਤਨ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਕਰ ਸੱਚ ਲੈ ਪੱਕ ਪਾਏ ਦਰਬਾਰ ਸਤਿਗੁਰ ਸਬਦ ਭੈ ਰਹਾਓ ਮਨ ਤਨ ਸੱਚ ਲਾਹੇ ਸਾਚੇ ਮਨ ਪਾਇਆ ਲਾਲਤਾ ਮਨ ਮਾਨਿਆ ਗੁਰਪੂਰਾ ਪਾਇਆ ਹੋ ਜੀਵਾਂ ਗੁਰ ਸਾਰੇ ਅੰਤਰ ਤੂੰ ਵਸੇ ਮਨ ਮਾਹੇ ਸਹਿਜੇ ਰਸ ਰਸੇ ਮੂਰਖ ਮਨ ਸਮਝਾਏ ਆਖੋ ਗੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ ਨਿਤ ਨੇਤਰ ਦੇ ਸਮਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤ ਆਪਣਾ ਮਨੋ ਪਰਮ ਪੁਰਾਣਾ ਨੱਚ ਸੰਗ ਹੈ ਮਰਸੀ ਹੋਏ ਵਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਇਲਾ ਘਰ ਆਣਿਆ ਗੁਰਬਾਣੀ ਨਿਰਮਾਨ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੇ ਨਾਮ ਨਵਾ ਸਰ ਗੁਣ ਗਾਵ ਸੀ ਸੂਈ ਮੱਲਾ ਪਹਿਲਾ ਜਿਉਂ ਆੜਨ ਲੋਹਾ ਪਾਏ ਭੰਨ ਕਢਾਈਏ ਜਿਉਂ ਸਖਤ ਜਿਉਂ ਨੀ ਪਾਏ ਭਵੇ ਭਾਈਏ ਬਿਨ ਬੂਝੇ ਸਭ ਦੁੱਖ ਦੁੱਖ ਮਾਵਣਾ ਹਉਮੈ ਆਵੇ ਜਾਏ ਭਰਮ ਭੁਲਾਵਣਾ ਰਹੋ ਤੂੰ ਗੁਰਮੁਖ ਰੱਖਣਾ ਨਾਮ ਚਾਹੀਏ ਮੇਲੇ ਤੁਝੇ ਜਾਏ ਸੰਤ ਕਮਾਈਏ ਤੂੰ ਕਰ ਕਰ ਵੇਖੇ ਆਪਦੇ ਸੋ ਪਾਈਏ ਤੂੰ ਦੇਖੇ ਸਾਬ ਸਾਬ ਦਰ ਵੀ ਨਾਈਏ ਦੇਈ ਉਹ ਖਾਕ ਪਵਨ ਉਡਾਈਏ ਇਹ ਕਿੱਥੇ ਘਰ ਔਤਾਕ ਮਹਿਲ ਨਾ ਪਾਈਏ ਦੋ ਦੇਵੀ ਅੰਧ ਕੋਲ ਘਬ ਮਾਈਏ ਗਰਮ ਉਸੇ ਕਰ ਚੋਰ ਕੇ ਸੁਰਵਾਈਏ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਏ ਸਬਦਨ ਵਾਰੀ ਆਗ ਜੋਸ ਪਾਈਏ ਲਾ ਰਤਨ ਹਰ ਨਾਮ ਗੁਰ ਸੁਰਤ ਸਮਝਾਈਏ ਸਦਾ ਰਹੇ ਨੇਕਾਮ ਜੇ ਗੁਰਮਤ ਪਾਈਏ ਰਾਧੇ ਹਰ ਨਾਮ ਮਨ ਉਸਾਈਏ ਨਾਨਕ ਮੇਲ ਮਲਾਏ ਜੇ ਤੋ ਦੋ ਪਾਈਏ ਸੂਹੀ ਮਲਾ ਪਹਿਲਾ ਮਨੋ ਨਾਮ ਸਾਰ ਐਨ ਸਚਾਈਏ ਜਿਉਂ ਰਾਖੇ ਕਿਰਪਾ ਧਾਰ ਤਵੇਂ ਸੁਖ ਪਾਈਏ ਮੈਂ ਅੰਦਲੇ ਹਰ ਨਾਮ ਰੁਕਤੀ ਕਹਾਉਣੀ ਰਹੋ ਸਾਹਿਬ ਕੀ ਟੇਕ ਨ ਮੋਹੇ ਮੋਹਣੀ ਰਹੋ ਜੈ ਦੇਖਾਂ ਤਾਇ ਨਾਲ ਗੁਰ ਦੇਖਾ ਲਿਆ ਅੰਤਰ ਬਾਰ ਪਾਲ ਸਭ ਸੁਨਿਹਾਲਿਆ ਸੇਵੀ ਸਤਿਗੁਰ ਭਾਏ ਨਾਮ ਨਿਰੰਜਨਾ ਸਭ ਭਾਵੇਂ ਤਵੇਂ ਰਚਾਏ ਪਰਮ ਭੋ ਭੰਜਣਾ ਜਨ

0: समाए सब समाध भया, तू ना ही प्राप्त दूर जाने सब तू है, गुरमुख वे गुरमुख वेख दूर अंतर पी तू है। मैं दीजे नाम नवास अंतर सांत होए, गुण गावे नानक दास सतगुर मत दे। रास तू ही महला तीजा, घर पहला अष्टपदियां, एक ओंकार सतगुर प्रसाद। नामे ही ते सब किछ होवा, बिन सतगुर नाम न जापे। गुर का शब्द महारस मीठा, बिन चाके साध न जापे। कौडी बदले जन्म गवाया, चिन्ह सनाही आपे। गुरमुख होए तां एको जाने, अमे दुख न संतापे। बलहारी परे अपने विटों, जन साचे सिउ लेउ लाई। सब चीन आत्म प्रगत्या, सहज रह समाई रहाओ। गुरमुख गावे गुरमुख पूजे, गुरमुख सब विचारे। दियो पिंड सब गुरते उपजे, गुरमुख कार्य सवारे। मन मुख अंधा अंध कमावे, बे खटे संसारे। माया मोहे सदा दुख पाए, बिन गुर हथ बिहारे। सोई सेवक जे सतगुर सेवे, चले सतगुर पाए। साचा सब सेव तै साची, साचा मन वसाए। सच्ची बाणी गुरमुख आके, हमें विचों जाए। आपे दाता करम साचा, साचा सब सुनाए। गुरमुख हले गुरमुख कटे, गुरमुख नाम जपाए। सदा लिप्त साचे रंग राता, गुर के सह सभाए। मनमुख सादी कूड़ों बोले, बिख बीजे बिखाए। जम का बाधा तृष्णा दादा, बिन गुण कवन छाए। सच्चा तीर्थ यत सात सर नामन, गुरमुख्या बुझाए। हर सार तीर्थ गुर शब्द दिखाए, तित नाते मल जाए। सच्चा सब सच्चा है निर्मल, नाम अलगे न लाए। सची सब सची सलाह, पूरे गुरते पाए। तान मन सब के सार तिसके राह, गुरमुख कह न जाए। गुरमुख होवे तां निर्मल होवे, हमें विचों जाए। गुर की सागी सहजे साकी, सुनाए गुण बुझाए। गुर के शब्द राता, सहजे माता सहजे रहा समाए। हर का नाम सत कर जाने, गुर के पाए प्यारे। सची उड्याई गुर ते पाई, सच्चे नाए प्यारे। एको सच्चा समय वरते, विरला को विचारे। आपे मेल लए तां बख्शे, सची भक्त सवारे। सबो सच सच सच वरते, गुरमुख को ही जाने। जमण मरना हुक्म वरते, गुरमुख आप पछाणे। नाम चाहे तां सतगुर पाए, जो इच्छे सो फल पाए। नानक तिसदा सब किछ होवे, जे विचों आप गवाए। सोही महला तीजा, काया कामना सवाले हो, फिर वसे जसनाले। फिर सचे ते सदा सागण, गुर का सब संभाले। हर की भर सदा रंग राता, हमें विचों जाले। वाह वाह पूरे गुर की बाणी, पूरे गुर देव जी का समाणी रहो। काया अंदर सब केश वसे, कंड पंड रूपा ताला। काया अंदर जग जीवन दाता, वसे सबना करे बसबाला। काया कामन सदा सेली, गुरमुख नाम संभाला। काया अंदर आपे वसे, लखा लख्या जाई। मनमुख मुक्त गुजे नाही, बार पालन जाई। सतगुर सेवे सा सुख पाए, सतगुर हथ दिता लखाई। काया अंदर रतन पदार्थ, हर भक्त परे भंडारा। इस काया अंदर नौ खंड पृथ्वी, हाट पटन बाजारा। इस काया अंदर नाम नौ नित पाइये, गुर के शब्द विचारा। काया अंदर तोल तलावे, आपे तोलनारा। ए मन रतन जवाहर मानक, तिसका मोल बारा। मोल के ती नाम पाइये, नाही नाम पाइये गुर बिचारा। गुरमुख होवे सो काया खोजे, होर सर गुरमुख होवे सो काया खोजे, होर सा परम भुलाई। जिसनु दे सोई जन पावे, होर क्या को करे चित्राई। काया अंदर पाओ पाओ असे, गुर परसादी पाई। काया अंदर ब्रह्मा विष्णु हिस्सा, सब युक्त जित संसारा। सच्चे अपना खेल रचाया, आवा गौन पुसारा। पूरे सतगुर आप दिखाया, सच नाम निस्तारा। सा कया जो सतगुर सेवे, सच्चे आप सवारी। मेर नावे दर ढोई नाही, ता जम करे खुआरी। नानक सच वडियाई पाए, जिसनो हर कृपा थारी। राग सोई मला तीजा, घर दसवां एक ओंकार सतगुर प्रसाद। दुनिया ना सलाहे जो मर मन सी, लोका ना सलाहे जो मर खात सी। वाह मेरे साहेबा वाह, गुरमुख सदा सलाहिए सचा वे प्रवाह रहाओ। दुनिया केरी दोस्ती, मनमुख धज मरान। जम पुरबत दे मारिए, वेला न लहन। गुरमुख जन्म सकार तां सचे सब दलगान। आत्मराम प्रगासया सहजे सुख सधान। गुर का सब उतारिया, दूजे पाए चर चन। किसना भुख न उतरे, अंधन जुगत फरान। दुष्टा नाल दोस्ती, नाल संतां बह करान। आप डुबे घटां विसों, सगले कुल डुबान। नंदा भली किसे की नाही, मन मुग्ध करान। ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਕਤ ਕਰਨ ਮੋਹ ਕਾਲੇ ਤਿੰਨ ਨਿੰਦਕਾ ਨਰ ਕੇ ਕੋਰ ਪਵਨ ਇਹ ਮਨ ਜੈਸਾ ਸੇਵੇ ਤੈਸਾ ਹੋਵੇ ਤੇ ਕਰਮ ਕੁਮਾਏ ਆ ਬੀਜਿਆ ਪੀ ਖਾਵਣਾ ਕਹਿਣਾ ਕਿਛੁ ਨ ਜਾਏ ਮਹਾਂਪੁਰਖਾਂ ਦਾ ਬੋਲਣਾ ਹੋਵੇ ਕਿਤੇ ਪੁਰਸਾਏ ਓਏ ਅੰਮ੍ਰਿਤ ਭਰੇ ਪ੍ਰਭੂ ਰਹੇ ਉਹਨਾਂ ਤਿਲ ਨਾ ਸਮਾਏ ਗੁਣਕਾਰੀ ਗੁਣ ਸੰਗਰੇ ਅਵਰਾਪ ਦੇ ਸੇਨ ਸੇਵੜ ਭਾਗੀ ਜੇਵੜ ਭਾਗੀ ਉਹਨਾਂ ਮਿਲ ਰਹੇ ਆਂਦਰ ਨਾਮ ਲਾਏਨ ਸੇਵੜ ਭਾਗੀ ਜੇ ਉਹਨਾਂ ਮਿਲ ਰਹੇ ਆਂਦਰ ਨਾਮ ਲਾਏਨ ਜੇ ਸੀਰ ਸੰਭਾਏ ਜਿਨ ਪਾਈ ਮੇਦਨੀ ਏਕੋ ਹੈ ਦਤਾਰ ਸਚਾਇਆ ਭਣੀ ਸੋ ਸਾਈ ਤੇਰੇ ਨਾਲੇ ਗੁਰਮੁਖ ਨਦ ਨਿਹਾਲ ਆਪੇ ਬਰਸੇ ਮੈਂ ਲਏ ਸੋ ਪ੍ਰਭ ਸਦਾ ਸਮਾਲ ਮਨ ਮੈਂ ਸੱਚ ਨਿਰਮਲਾ ਤੂੰ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਅਮੇ ਸਭ ਜਲਾਏ ਸੋ ਸੋ ਸੱਚਾ ਵਿਸਰੇ ਤ੍ਰਿਜੀਮ ਸੰਸਾਰ ਨਦਰ ਕਰੇ ਨਾ ਵਿਸਰੇ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲਦਾ ਸਾਚ ਰੱਖਾਂ ਉਤਾਰ ਮਿਲਿਆ ਹੋਏ ਨਾ ਵਿਛੜੇ ਗੁਰ ਕੇ ਹੇਤ ਪਿਆਰ ਫਿਰ ਸਲਾਹੀ ਆਪਣਾ ਗੁਰ ਕੇ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋ ਬਾਵੰਤੀ ਨਾਲ ਮਨ ਮੁਖ ਮਨ ਤੀਜੀ ਅਤ ਮੈਲੇ ਚਿਤ ਕਠੋਰ ਸਪੇ ਦੁੱਧ ਪਿਆਈਏ ਅੰਦਰ ਵੇ ਸਨਕੋਰ ਆਪ ਕਰੇ ਕਿਸਿਆ ਕੇ ਆਪੇ ਬਸਣ ਹਾਰ ਗੁਰ ਸਬਦੀ ਮੈਲ ਉਤਰੇ ਤਾਂ ਸੱਚ ਬਣਿਆ ਸੀਗਾਰ ਸੱਚਾ ਸਭ ਸੱਚ ਹੁਣ ਜਾਰੇ ਉੱਥੇ ਕੂੜੇ ਨਾ ਟਕਨ
1: ਪਿਆ ਕਿਰਤ ਕਮਾਵਣਾ ਕੋਈ ਨਾ ਮਿਟਣ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚ ਸਲਾਹੀ ਸੱਚ ਮਾਨ ਦਾ ਸੱਚ ਪਿਆਰ ਗੁਰ ਪੂਰੇ ਪੂਰੀ ਮਤ ਹੈ ਨਿਸਨਾਮ ਧਿਆਈ ਹਮੈ ਮੇਰਾ ਬਡਰੂਗ ਹੈ ਵਿੱਚੋਂ ਠਾਕੁਰ ਹਾਈ ਗੁਰ ਸਲਾਹੀ ਆਪਣਾ ਨਿਬ ਨਿਬ ਲਾਗਾ ਪਾਈ ਤਨ ਮਨ ਸੌਂਪੀ ਆਗੈ ਧਰੀ ਵਿੱਚੋਂ ਆਪ ਗਵਾਈ ਵਿੱਚੋਂ ਤਾਣ ਵਿਗੁਚੀ ਆਏ ਕਿਸ ਸਿਉਂ ਲਿਵ ਲਾਈ ਹਮੈ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਸਤਿਗੁਰ ਨੂੰ ਮਿਲੇ ਸੇ ਭਾਏ ਦਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜ ਹੈ ਦਰ ਸੱਚੇ ਦੇ ਸਥਾਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵਨ ਅਵਗੁਣ ਵਿਕਣ ਪਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਂਝ ਸੁਖ ਉਪਜ ਸੱਚੀ ਭਗਤ ਕਰੇ ਨਾ ਸੱਚ ਬਣੰਜੈ ਗੁਰ ਸ਼ਬਦ ਸਿਉਂ ਲਾਹਾ ਨਾਮ ਲਈ ਨ ਸੋਈ ਨਾ ਰੂਪਾ ਪਾਪ ਕਰ ਸੰਚੀਆ ਚੱਲੇ ਨਾ ਚੱਲਦੇ ਨਾਲ ਵਿਣ ਨਾ ਆਵੇ ਨਾਲ ਨਾ ਚੱਲ ਸੀ ਸਭ ਉੱਠ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸੰਭਾਲ ਇਹੀ ਕਾਟਿਆ ਖੁੱਟ ਹੈ ਗੁਰਮੁਖ ਨੇ ਬਹਿ ਨਾਲ ਇਹ ਮਾਨ ਮੂਲੋਂ ਭੁੱਲਿਆ ਜਸੈ ਪਤ ਗਵਾਈ ਹੀ ਜਾਗਤ ਮੋਹ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਈ ਹਰ ਕੀ ਕੀਮਤ ਨਾ ਪਵੇ ਜੇ ਹਰ ਜਸ ਲਿਖਣ ਨਾ ਜਾਈ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸੋ ਰਹੇ ਸੁਮਾਈ ਸੋ ਸੋ ਮੇਰਾ ਰੰਗਲਾ ਰੰਗੇ ਸਹਿ ਸੁਭਾਈ ਕਾਮਣ ਰੰਗ ਤਾਂ ਚੜ੍ਹੇ ਜਾਂ ਤਿਰਕਾ ਅੰਕ ਸੁਮਾਈ ਕਿਰੀ ਵਿਛੁਨੇ ਭੀ ਮਿਲਣ ਜੋ ਸਤਿਗੁਰ ਸੇਵਨ ਅੰਤਰ ਨਭ ਨਿਧ ਨਾਮ ਹੈ ਖਾਨ ਖਰਚਣ ਨਾ ਨਿਕੁਟਈ ਹਰ ਗੁਣ ਸਹਿਜ ਰਵਨ ਨਾ ਹੋਈ ਜਨਮ ਨਾ ਮਰੇ ਨਾ ਹੋਈ ਦੁੱਖ ਸਹਨ ਗੁਰ ਰਾਖੇ ਸੇਵ ਬਰੇ ਹਾਰ ਸੱਚੇ ਗਿਲ ਕਰਨ ਸੱਜਣ ਮਿਲੇ ਨਾ ਵਿਛੜੈ ਜੀ ਅਣਜਨ ਮਿਲੇ ਰਹਨ ਇਸ ਯੁਗ ਮੈਂ ਵਿਰਲੇ ਜਾਣੀ ਹਨ ਨਾਨਕ ਸਾਚਲ ਹਨ ਸੂਹੀ ਮਹਲਾ ਤੀਜਾ ਹਰ ਜੀ ਸੁਖ ਮਾਗਮ ਹੈ ਕਹਿਤ ਬਿਰਧ ਮਿਲਿਆ ਜਾਈ ਗੁਰ ਕੈ ਸ਼ਬਦ ਬ੍ਰਹਮ ਕਟੀ ਹੈ ਚਿੰਤ ਵਸੈ ਮਨ ਆਈ ਗੁਰਮੁਖ ਹਰ ਹਰ ਨਾਮ ਜਪਨ ਹਾਉ ਤਿੰਨ ਕੈ ਬਲਹਾਰਣੇ ਮਨ ਹਾਰ ਗੁਣ ਸਦਰ ਵਨ ਰਾਉ ਗੁਰ ਸਰਵਰ ਮਾਨ ਸਰੋਵਰ ਹੈ ਬੜਭਾਗੀ ਪੁਰਖ ਲਹਾਨੋ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਾਨ ਨਾਮ ਨਧਿਆਇ ਨ ਰੰਗ ਸਿਉ ਗੁਰਮੁਖ ਨਾਮ ਲਗਨ ਤੋਰ ਪੂਰਵ ਹੋਵੇ ਲਿਖਿਆ ਗੁਰਭਾਣਾ ਮਨ ਲਈ ਨੂੰ ਵਡਭਾਗੀ ਗੁਰਪਾਇਆ ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰੈ ਵਿਖਾਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਹੀ ਕਹੇ ਦੂਜਾ ਵਰਨਾ ਕੋਏ ਗੁਰਪ੍ਰਸਾਦੀ ਮਨ ਵਸੈ ਤਿਤ ਘਾਟ ਪ੍ਰਗਟ ਹੋਏ ਸਭ ਅੰਤਰਜਾਮੀ ਬ੍ਰਹਮ ਹੈ ਸਭ ਬ੍ਰਹਮ ਵਸੈ ਸਭ ਥਾਈ ਮੰਦਾ ਕਿਸ ਨੂੰ ਆਖੀਐ ਸ਼ਬਦ ਵੇਖੋ ਲਿਵਲਾਈ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋਹੋਂ ਮਾਹੀ ਗੁਰਮੁਖੇ ਕੋ ਬੁਝਿਆ ਏਕ ਸਮਾਹੀ ਸਮਾਹੀ ਸੇਵਾ ਸਾ ਪ੍ਰਭਾਵ ਸੀ ਜੋ ਪ੍ਰਭ ਪਾਏ ਥਾਂ ਨਾ ਜਨ ਨਾਨਕ ਨਾਮ ਆਰਾਧਿਆ ਗੁਰਚਰਨੀ ਚਤਲਾਈ ਰਾਗ ਸੋਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਉ ਜੇ ਸੁੱਖ ਦੇ ਤਾਂ ਤੁਜੈਂ ਆਰਾਧੀ ਸੁਰ ਦੁੱਖ ਪੀ ਤੁਜੈ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁੱਖ ਮਨਾਈ ਤਨ ਮਨ ਕਾਟ ਕਾਟ ਸਵੇ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵੈ ਸੁਖਾਈ ਨਾਨਕ ਗਰੀਬ ਟੈ ਪੈ ਦੁਆਰੇ ਹਰ ਮੇਲ ਲਹਿ ਵਡਿਆਈ ਅੱਖੀ ਗੌੜ ਧਰੀ ਚਰਨਾ ਤਾਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਜੈ ਰਾਧੀ ਜੇ ਮਾਰ ਕੱਢੈ ਪੀ ਧਿਆਈ ਜੇ ਲੋਕ ਸਲਾਹੀ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰੂ ਪਰ ਪੈ ਪੈਰੀ ਸੰਤ ਮਨ ਆਈ ਨਾਨਕ ਵਿਚਾਰਾ ਪੈ ਦੀਵਾਨਾ ਹਾਂ ਹਾਰ ਤਉ ਸਰਨ ਦਰਸ਼ਨ ਕਹਿ ਤਾਈ ਝੱਖੜ ਝਾਂਗੀ ਮੀਹੀ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਘ ਗੁਰ ਪੈ ਜਾਈ ਜੋ ਪ੍ਰਾਣੀ ਗੁਰ ਬਿਨ ਜਲ ਬਿਨ ਹੈ ਮੱਥਾ ਤਿਉਂ ਸਿੱਖ ਗੁਰ ਬਿਨੋ ਮਰ ਜਾਈ ਜਿਉਂ ਧਰਤੀ ਸੋਭ ਕਰੇ ਜਲ ਵਰਸੈ ਤਿਉਂ ਸਿੱਖ ਗੁਰ ਮਿਲ ਵਿਕਸਾਈ ਸੇਵਕਾ ਹੋਏ ਸੇਵਕਾ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਦੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੌਰ ਵਿੱਚ ਦੇ ਤੁਜਹੈ ਧਿਆਈ ਜੋ ਤੁਧ ਸੇਵੈ ਸੋ ਤੂੰ ਹੈ ਹੋਵੈ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਾਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨੇ ਫੁੱਲ ਸੋ ਚਤੁਰਾਈ ਸਿਮਰ ਸਿਮਰ ਸਿਮਰ ਸੋ ਗੁਰ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਦਾ ਮਿੱਠਾ ਲਾਗੇ ਜੇ ਬਖਸ਼ੇ ਦਾ ਗੁਰ ਵਡਿਆਈ ਗੁਰਮੁਖ ਬੋਲੇ ਸੋ ਥਾਈ ਪਾਈ ਮਨਮੁਖ ਕਿਸ ਥਾਈ ਨਾ ਪਾਈ ਪਾਲਾ ਕੱਕਰ ਵਰਸ ਬਰਸ ਬਰਫ ਵਰਸੇ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਪੈਰ ਧਰਾਈ ਅਨੇਕ ਪਾਪ ਕਰੀ ਗੁਰ ਕਾਰਨ ਗੁਰ ਭਾਵੈ ਸੋ ਤਾਈ ਪਾਈ ਰਹਿਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਦ ਅਗਾਈ ਨਾਨਕ ਕਾ ਪ੍ਰਭ ਪੂਰ ਰਹੇ ਹੈ ਜਤ ਗਤ ਤਤ ਗੋਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ ਤਨ ਮਨੋਏ ਨਿਹਾਲ ਜਾਂ ਗੁਰ ਦੀ ਖਾਸ ਸਾਹਮਣੇ ਮੈਂ ਹਰ ਹਰ ਨਾਮ ਵਿਸਾਉ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮਾ ਥਾ ਰਹਾਉ ਹਾਂ ਸਤਿਗੁਰ ਵੇਖ ਬਿਸੀਆ ਹਰ ਨਾਮੇ ਲੱਗਾ ਪਿਆ ਕਿਰਪਾ ਕਰਕੇ ਮੇਲਿਆ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦੇ ਊ ਜੇ ਪੂਰਵ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪਿਆ ਉਹ ਸੁੱਤਿਆ ਗੁਰ ਅਸਲ ਆਈ ਹੈ ਉੱਠਦਿਆਂ ਭੀ ਗੁਰ ਅਲਾਉ ਕੋਈ ਐਸਾ ਗੁਰਮੁਖ ਜੇ ਮਿਲੇ ਹੋਂ ਤਾਂ ਕਿ ਧੋਵਾ ਪਾਓ ਕੋਈ ਐਸਾ ਸੱਜਣ ਲੋੜ ਲਾਓ ਮੈਂ ਪ੍ਰੀਤਮ ਦੇ ਮਿਲਾਈ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿ ਸੁਭਾਈ ਸਤਿਗੁਰ ਪਾ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਜਾਉ ਹਾਂ ਤਿਸ ਬਿਨ ਘੜੀ ਨਾ ਜੀਵਾਂ ਕਿ ਬਿਨ ਦੇਖੇ ਮਰ ਜਾਉਂ ਜਾਂ ਮਛਲੀ ਬਿਨ ਪਾਣੀ ਐ ਰਹੇ ਨਾ ਕਿਤੇ ਉਪਾਏ ਤਿਉਂ ਹਾਰ ਬਿਨ ਸੰਤ ਨਾ ਜੀਵਈ ਬਿਨ ਹਾਰ ਨਾ ਮੈਂ ਮਰ ਜਾਈ ਮੈਂ ਸਤਿਗੁਰ ਸੇਤੀ ਪਰਹੜੀ ਹਾਂ ਕਿਉਂ ਗੁਰ ਬਿਨ ਜੀ ਮਾਂ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਈ ਮੈਂ ਧਾਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵਲਾਈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦ੍ਰਿੜਾਈ ਜਿਸ ਪ੍ਰਾਪਤ ਸੋਲ ਹੈ ਗੁਰ ਚਰਣੀ ਚ ਲੱਗ ਆਈ ਅਕਥ ਕਹਾਣੀ ਪ੍ਰੇਮ ਕੀ ਗੋ ਪ੍ਰੀਤਮ ਆਖੇ ਆਏ ਜੇ ਤਿਸ ਦੇਵਾ ਮਨ ਆਪਣਾ ਨਿਮਨ ਲਾਗਾ ਪਾਈ ਸੱਜਣ ਮੇਰਾ ਇੱਕ ਤੂੰ ਕਰਤਾ ਪੁਰਖ ਸੁਜਾਣ ਸਤਿਗੁਰ ਮੇਰੀ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਈ ਉਹ ਬਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਈ ਰਾਮ ਰਾਮ ਨਾਮ ਤਨ ਸੰਚਿਆ ਸਭ ਤੁੰਜੀ ਰਾਸ ਨਾਨਕ ਦਰਗਾ ਮੰਨਿਆ ਗੁਰਪੂਰੇ ਸਾਬਾਸ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਕਰ ਪਹਿਲਾ ਓਅੰਕਾਰ ਗੁਰਪ੍ਰਸਾਦ ਉਰਜ ਰਹੋ ਬਿਖਿਆ ਕੈ ਸੰਗਾ ਮਨੇ ਵਿਆਪਤ ਅਨਕ ਤਰੰਗਾ ਮੇਰੇ ਮਾਨ ਆਗਮਾ ਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ ਮੋਹ ਮਗਨ ਮਹਿ ਰਹੇ ਅਸੁਮ ਵਿਆਪੇ ਆਤ ਤ੍ਰਿਸ਼ਨਾ ਕਬਹੂ ਨੇ ਧਰਾ ਪੈ ਬਸੈ ਕ੍ਰੋਧ ਸ੍ਰੀ ਚੰਡਾ ਰਾਗ ਗਿਆਨਾ ਸੂਝੈ ਮਹਾਂ ਗੁਬਾਰਾ ਪ੍ਰਮਤ ਵਿਆਪਤ ਜਰੇ ਕਵਾਰਾ ਜਾਣ ਨਾ ਪਾਈਏ ਪ੍ਰਭ ਦਰਬਾਰ ਆਸਾ ਮੀਸਾ ਬੰਧਨ ਬੰਧ ਪਰਾਨਾ ਮਹਿਲ ਨਾ ਪਾਵੈ ਫੇਰਤ ਬੇਗਾਨਾ ਸਹਿਗਲ ਵਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜਿਉਂ ਜਲ ਬਿਨ ਮੀਨਾ ਕਛੂ ਸਿਆਣ ਭੁਗਤਨਾ ਮੋਰੀ ਏਕਾਸ ਠਾਕੁਰ ਪ੍ਰਭ ਤੂਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲਹਿ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੀ ਪੂਰਾ ਪਾਇਆ ਰਹਾਉ ਦੂਜਾ ਰਾਗ ਸੂਹੀ ਆਇਆ ਮਹਲਾ ਪੰਜਵਾਂ ਘਰ ਤੀਜਾ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹੋ ਅਗਨ ਸੋਖ ਸਾਗਰ ਕਰ ਕਿਰਪਾ ਉਦ ਹਰ ਨਾਗਰੂ ਹਰ ਚਰਨ ਚਰਨ ਕਮਲ ਸਰਨਾਈ ਨਾਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ ਅਨਾਥ ਨਾਥ ਭਗਤ ਪੈ ਮੀਟਣ ਸਾਧ ਸੰਗ ਜਮਰੂਪ ਨਾ ਭੇਟਣ ਜੀਵਨ ਰੂਪਾ ਨੂਪ ਦਿਆਲਾ ਰਵਣ ਗੁਣਾ ਕਟੀਆ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਤ੍ਰਾਪੈ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਤ ਨਾਹੀ ਪੰਚ ਬਟਵਾਰੇ ਮਾਨ ਵਾਚ ਕ੍ਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਈ ਜਨ ਪਾਏ ਧਾਰ ਅਨਗ੍ਰਹਪਨਾ ਪ੍ਰਭ ਕੀਨਾ ਮੇ ਕੇਵਲ ਨਾਮ ਭਗਤ ਦਾਸ ਦੀਨਾ ਆਦਿ ਮਧ ਅੰਤ ਪ੍ਰਭ ਸੋਈ ਨਾਨਕ ਤੇ ਸੁਬਿਨ ਅਬਰ ਨਾ ਕੋਈ ਰਾਗ ਸੋਈ ਮਹਲਾ ਪੰਜਵਾਂ ਅਸ਼ਟਪਦੀਆਂ ਘਰ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਡਿਠਿਆ ਮਨ ਰਹਿਸੀ ਹੈ ਕਿਉਂ ਪਾਈ ਹੈ ਮਨ ਤਿੰਨ ਸੰਗ ਜੀਓ ਸੰਤ ਜੈ ਸਜਨ ਮਨ ਮਿੱਤਰ ਸੇ ਲਾਇਨ ਪ੍ਰਭ ਸਿਉਂ ਰੰਗ ਜੀਓ ਤਿੰਨ ਸਿਉਂ ਪ੍ਰੀਤਨ ਤੁਟਈ ਕਬੂ ਨਾ ਹੋਵੇ ਭੰਗ ਜੀਓ ਪਾਵਰਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਆਏ ਮਿਲੇ ਸੰਤ ਸਜਣਾ ਨਾਮ ਜਪਾਉ ਮਨ ਮਿਤ ਜੀਓ ਰਹਾਉ ਦੇਖੇ ਸੁਣੈ ਨਾ ਜਾਣਈ ਮਾਇਆ ਮੋਹਿਆ ਅੰਧ ਜੀਓ ਕਾਚੀ ਦੇਹਾ ਗੁਣ ਸਿਰਣਈ ਮਕੂੜ ਕਮਾਵੇ ਤੰਦ ਜੀਓ ਨਾਮ ਧਿਆਵੈ ਸੇ ਜਣ ਚੱਲੇ ਗੁਰ ਪੂਰੇ ਸਨਬੰਧ ਜੀਓ ਹੁਕਮੈ ਯੋਗ ਮੈਂ ਆਇਆ ਚੱਲਣਾ ਹੁਕਮ ਸੰਯੋਗ ਜੀਓ ਹੁਕਮੈ ਪਰ ਪੰਚ ਪਸਰਿਆ ਹੁਕਮੈ ਕਾਰ ਹੁਕਮ ਕਰੇ ਰਸ ਭੋਗ ਜੀਓ ਜਿਸਨੂੰ ਕਰਤਾ ਵਿਸਰੈ ਤਿਸੈ ਵਿਛੋੜਾ ਸੋਗ ਜੀਓ ਆਪਣਾ ਪ੍ਰਭ ਪਾਣਿਆ ਦਰਗ ਪੈਂਦਾ ਜਾਈ ਜੀਓ ਜਿਤੈ ਥੈ ਸੁਖ ਮੁਖ ਅਗ ਉਜਲਾ ਏਕੋ ਨਾਮ ਧਿਆਈ ਜੀਓ ਆਦਰ ਦਿੱਤਾ ਪਾਵ ਰਮ ਗੁਰ ਸੇਵਿਆ ਸਤ ਭਾਉ ਜੀਓ ਸਤ ਭਾਈ ਜੀਓ ਐਥੈ ਸੁਖ ਮੁਖ ਉਜਲਾ ਏਕੋ ਨਾਮ ਧਿਆਈ ਜੀਓ ਆਦਰ ਦਿੱਤਾ ਪਾਵ ਰਮ ਗੁਰ ਸੇਵਿਆ ਸਤ ਭਾਈ ਜੀਓ ਧਨ ਧਨੰਤਰ ਰਵ ਰਹੇ ਸਰਬ ਜੀਆਂ ਪ੍ਰਤਪਾਲ ਜੀਓ ਸਚ ਖਜ਼ਾਨਾ ਸੰਚਿਆ ਏਕ ਨਾਮ ਧੰਨਵਾਲ ਜੀਓ ਮਨ ਤੇ ਕਬੂ ਨਾ ਵਿਸਰੈ ਜਾਪੇ ਹੋਏ ਦਇਆਲ ਜੀਓ ਆਵਣ ਜਾਣਾ ਰਹਿ ਗਈ ਮਨ ਬੂਠਾ ਨਿਰੰਕਾਰ ਜੀਓ ਤਾਂ ਕਾਂਤ ਨਾ ਪਾਈ ਹੈ ਸੁਚਾ ਗਮਾ ਪਾਰ ਜੀਓ ਉੱਚਾ ਆਗਮੈ ਪਾਰ ਜੀਓ ਜਿਸ ਪ੍ਰਭ ਆਪਣਾ ਵਿਸਰੈ ਸੇ ਸੋ ਮਾਰ ਜੰਮੈ ਲਖ ਵਾਰ ਜੀਓ ਸਾਚ ਨਿਯਤਨ ਪ੍ਰੀਤਮ ਆਜਨ ਮਾਨ ਬੁੱਠਾ ਆਪ ਜੀਓ ਗੁਣ ਸਾਂਝੀ ਤਿੰਨ ਸੰਗ ਵਸੇ ਆਠ ਪਹਿਰ ਪ੍ਰਭ ਜਾਪ ਜੀਓ ਰੰਗ ਰਤੇ ਪਰਮੇਸ਼ਰੈ ਬਿਨਸੇ ਸਗਲ ਸੰਤਾਪ ਜੀਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕਾਨੇਕ ਜੀਓ ਤੂੰ ਸਮਰਾਤ ਤੂੰ ਸਰਬਮੈ ਤੂੰ ਹੈ ਬੁੱਧ ਵਿਵੇਕ ਜੀਓ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ ਰਾਗ ਸੂਹੀ ਮਹਲਾ ਪੰਜਵਾਂ ਅਸ਼ਟਪਦੀਆਂ ਇੱਕ ਘਰ ਦਸਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈ ਭੀਤ ਹੰਝੇ ਕਾਢੀਆਂ ਜਿਨ੍ਹਾਂ ਨੇ ਦੂਜਾ ਨੇ ਲੱਗਾ ਫਿਰ ਮੂੰਹ ਚੂਰ ਮਰਾਂ ਸੇਵ ਵਾਢੀਆਂ ਰਹਾਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝੂ ਪ੍ਰਭਾਵ ਮਾਣੀਆਂ ਜਾ ਤੂੰ ਤੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਬੇਖਾਲ ਹੀ ਹੈ ਪਾਈ ਮੁੰਦਾ ਤੜੀ ਨਿਤ ਹਿਰਦੇ ਰੱਖਾਂ ਸੰਭਾਲ ਪਾਪ ਜੁਲਾਈ ਪੰਧ ਤਾਉ ਨੈਣੀ ਦਰਸ ਦੇ ਕਾਲ ਸਰਵਣੀ ਸੋਹਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾਲ ਤਿੱਤੀ ਲੱਖ ਕਰੋੜ ਫਿਰੀਏ ਰੋਵਣਾ ਪੂਜਣ ਤੇਰਿਆਂ ਤੂੰ ਸਾਹੀ ਹਉ ਸਾਹ ਹਉ ਕਹਿ ਨਾ ਸਕਾ ਗੁਣ ਤੇਰਿਆਂ ਸਹੀਆਂ ਤਉ ਅਸੰਕ ਹਬ ਵਧਾਣੀਆਂ ਇੱਕ ਭੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਜਿਠੇ ਤਾ ਮਨ ਧੀਰੀ ਹੈ ਕਿਲੇ ਵਿਖ ਵੰਜਨ ਦੂਰੇ ਸੋ ਕਿਉਂ ਮਨ ਵਿਸਰੈ ਮਾਉ ਮੈਂ ਜੋ ਰਹਿਆ ਪਰ ਪੂਰੇ ਹੋਏ ਨਿਮਾਣੀ ਢਹਿ ਪਾਵੀ ਮਿਲਿਆ ਸਹਿਸ ਸਹਿਸ ਭਾਈ ਪੂਰਵ ਲਿਖਿਆ ਪਾਇਆ ਨਾਨਕ ਸੰਤ ਸੁਹਾਈ ਸੂਹੀ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਦੋ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਮੋਹ ਬਾਦ ਓਅੰਕਾਰ ਸਰਬਰੁਨਿਆ ਸੁਖ ਨ ਪਾਇ ਨ ਮੂਲ ਸ੍ਰੀ ਵਿਛੁਨਿਆ ਮੇਰੀ ਮੇਰੀ ਤਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੁੱਝੇ ਸਭ ਬਾਦ ਜੋਨੀ ਪਰਮਤੇ ਜਿਨ ਕਉ ਭਏ ਦਇਆਲੂ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿੰਨੀ ਜਨੀ ਜਪ ਲਇਆ ਖੋਜੈ ਕੋਟ ਸੰਗ ਬਹੁਤ ਅਨੰਤ ਗੇ ਜਿਸ ਬਜਾਏ ਆਪ ਨੇੜਾ ਤਿਸ ਹੋਈ ਵਿਸਰਨਾਈਂਦਾ ਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਂਕਾਰ ਗੁਰਪ੍ਰਸਾਦ ਮੰਜ ਕੁਚੱਜੀ ਮਾਵਣ ਡੋਸੜੇ ਹਾਉ ਕਿਉ ਸਭ ਰਾਵਣ ਜਾਓ ਜੀਓ ਇੱਕ ਦੂਜੇ ਇੱਕ ਚੜ੍ਹਾਉਂਦੀਆਂ ਕੌਣ ਜਾਣੇ ਮੇਰਾ ਨਾਮ ਜੀਓ ਜਿੰਨੀ ਸਖੀ ਸਹੁ ਰਾਵਿਆ ਸੇ ਅੰਬੀ ਛਾਬੜੀਏ ਜੀਓ ਸੇ ਗੁਣ ਮੰਜ ਨ ਆਵਣੀ ਹਾਉ ਕਹਿ ਜੀ ਦੋਸਤ ਰਿਹੋ ਜੀਓ ਕਿਆ ਗੁਣ ਤੇਰੇ ਬਿਤਰਾ ਹਾਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ ਇੱਕ ਤਟੋਲ ਨਾ ਅੰਬੜਾ ਹਾਉ ਸਤਿਗੁਰ ਬਾਣੇ ਤੇਰਾ ਜਾਉ ਜੀਓ ਸੋਏ ਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ ਜਿਸੋ ਸੇ ਵਾਸਤ ਸਹਿ ਦਿੱਤੀਆਂ ਮੈਂ ਤਿੰਨ ਸੌ ਲਾਇਆ ਚਿਤ ਜੀਓ ਮੰਦਰ ਮਿੱਟੀ ਸੁਧਣ ਸੰਦੜੀ ਪੱਥਰ ਕੀ ਤੇਰਾ ਜੀਓ ਹਾਂ ਇੰਨੀ ਟੋਲੀ ਭੁੱਲੀ ਆਸ ਜੈਸ ਕੰਤ ਨਾ ਬੈਠੀ ਪਾ ਜੀਓ ਅੰਬਰ ਪੂਜਾ ਕੁਰਲੀਆਂ ਬਗ ਬੈਠੇ ਆਏ ਜੀਓ ਸਾ ਧਨ ਚੱਲੀ ਭੁੱਲੀ ਆਸ ਤਿਸ ਕੰਤ ਨਾ ਸਾ ਧਨ ਚ ਭੁੱਲੀ ਸਾਹੁ ਰਹਿ ਕਿਆ ਮੂੰਹ ਦੇਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਝਾਲ ਸੀ ਆ ਭੁੱਲੀ ਵਟੜੀ ਆਸ ਜੀਓ ਤੈ ਸਹਿ ਨਾਲੋਂ ਮੁੱਤੀ ਆਸ ਦੁੱਖਾਂ ਕੋ ਧਰੀ ਆਸ ਜੀਓ ਦੁੱਧ ਗੁਣ ਮੈਂ ਸਭ ਅਵਗੁਣਾ ਇੱਕ ਨਾਨਕੀ ਅਰਦਾਸ ਜੀਓ ਸਾਹਿਬ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ ਸੂਹੀ ਮਹੱਲਾ ਪਹਿਲਾ ਸੁ ਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਦੁੱਧ ਅੰਤਰ ਹਉ ਸੁੱਖ ਵਸਾਂ ਤੂੰ ਅੰਤਰ ਸਾਬਾਸ ਜੀਓ ਭਾਣੇ ਤਖਤ ਬੜਾਈਆਂ ਭਾਣੇ ਭੀਖ ਉਦਾਸ ਜੀਓ ਭਾਣੇ ਸਾਲ ਸਿਰ ਸਾਰ ਵਹਿ ਕਮਲ ਫੁੱਲੇ ਆਕਾਸ਼ ਜੀਓ ਭਾਣੇ ਪੌਜ ਲੰਘੀਏ ਮੰਜ ਭਾਣੇ ਮੰਜ ਪਰਿਆਸ ਜੀਓ ਭਾਣੇ ਸੁਸਰੰਗਲਾ ਸਿਫਤ ਕਰਤਾ ਗੁਣਤਾ ਜੀਓ ਭਾਣੇ ਸੌ ਪਿਹਾਵਲਾ ਹਉ ਆਵਣ ਜਾਣ ਮੁਈ ਆਸ ਜੀਓ ਸੂੰ ਸੌ ਅਗਮ ਅਤੁਲਵਾ ਹਉ ਕਰ ਕਰ ਕਹਿ ਪਈ ਆਸ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਕਹਿ ਸੁਣੀ ਮੈਂ ਦਰਸ਼ਨ ਪੂਖ ਪਿਆ ਜੀਓ ਗੌਰ ਸ਼ਬਦੀ ਸਹਿ ਪਾਇਆ ਸੱਚ ਨਾਨਕੀ ਅਰਦਾਸ ਜੀਓ ਸੂਈ ਮਹੱਲਾ ਪੰਜਵਾਂ ਗੁਣਵੰਤੀ ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਈ ਜੀਓ ਰਾਖ ਆਖਾਂ ਬਿਰਥਾ ਜੀ ਕੀ ਗੁਰ ਦੇਖ ਗੁਰ ਸੱਜਣ ਦੇ ਮਲਾਈ ਜੀਓ ਸੋਈ ਦਸ ਉਪਦੇਸੜਾ ਮੇਰਾ ਮਾਨ ਅੰਤ ਨਾ ਕਾਹੂ ਜਾਏ ਜੀਓ ਇਹ ਮਨ ਤੈ ਕੂ ਦੇਵਸਾ ਮੈਂ ਮਾਰਗ ਦੇਵਤਾਏ ਜੀਓ ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਦੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਇੜੇ ਭਾਈੜੇ ਗੌਰ ਕਹਿ ਸੁਕਾਰ ਕਮਾਏ ਜੀਓ ਤਿਆਗੀ ਮਨ ਕੀ ਮਤੜੀ ਵਿਸਾਰੀ ਦੂਜਾ ਭਾਉ ਜੀਓ ਇਉਂ ਪਾਪ ਹੈ ਹਰ ਦਰਸਾਵੜਾ ਨਹਿ ਲੱਗੈ ਤੱਤੀ ਵਾਉ ਜੀਓ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਆ ਪਸਾਓ ਜੀਓ ਮੈਂ ਬਹੁੜ ਨਾ ਤ੍ਰਿਸ਼ਨਾ ਭੁਗੜੀ ਹਾਂ ਰੱਜਾ ਤੈ ਰਬ ਤਾਗਾਏ ਜੀਓ ਜੋ ਗੁਰ ਦੀ ਸਹਿ ਸਿੱਖੜਾ ਤੇ ਇਸ ਨਿਵ ਨਿਵ ਲਾਗੋਂ ਪਾਈ ਜੀਓ ਰਾਗ ਸੂਹੀ ਸੰਤ ਮਹੱਲਾ ਪਹਿਲਾ ਘਰ ਪਹਿਲਾ ਕੂਨਕਾਰ ਗੁਰਪ੍ਰਸਾਦ ਭਰ ਜੋ ਨਵੇਂ ਮਤ ਪੀੜੈ ਘਰ ਪਾਹੁਣੀ ਬਲਰਾਮ ਜੀਓ ਮੈਲੀ ਅਵਗੁਣ ਚੇਤਰ ਬਹਿਨ ਮਹਾ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ ਗੁਣ ਸਾਰ ਨਾ ਜਾਣੀ ਪਰਮ ਪੁਲਾਣੀ ਜੋ ਬਨਬਾਦ ਗਵਾਇਆ ਗਾਰ ਘਰ ਦਾਰ ਦਰਸ਼ਨ ਨਹੀਂ ਜਾਤਾ ਫਿਰ ਕਰ ਸਹਿਜ ਨਾ ਪਾਇਆ ਸਤਿਗੁਰ ਪੂਛ ਨਾ ਮਾਰਗ ਚਾਲੀ ਥੂਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਣ ਰੇਪਾ ਬਿਨ ਕਪੈਰ ਤਨ ਕਮਲਾਣੀ ਬਾਬਾ ਮੈਂ ਵਰ ਦੇਹ ਮੈਂ ਹਾਰ ਵਾਰ ਭਾਵੈ ਚਿਤ ਕੀ ਬਲਰਾਮ ਜੀਓ ਰਬ ਰਹਿਆ ਜਗ ਚਾਰ ਤ੍ਰਿਪਵਨ ਬਾਣੀ ਜਿਸ ਕੀ ਬਲਰਾਮ ਜੀਓ ਤ੍ਰਿਪਵਨ ਕੰਤ ਰਵੈ ਸੁਹਾਗਣ ਅਵਗੁਣਵੰਤੀ ਦੂਰੇ ਹੈ ਜੈਸੀ ਆਸਾ ਤੈਸੀ ਮਨਸਾ ਪੂਰਿਆ ਪਰ ਪੂਰੇ ਹਰ ਕੀ ਨਾਰ ਸੁਹਾਉ ਸਰਬ ਸੁਹਾਗਣ ਰਾਂਡ ਨ ਮੈਲੈ ਵੇਸੇ ਨਾਨਕ ਮੈਂ ਧਰ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹੰਗ ਪੀਵੰਜਾ ਸਹੁਰੇ ਬਲਰਾਮ ਜੀਓ ਸਾਹਾ ਹੁਕਮ ਰਜਾਈ ਸੋ ਨਾ ਟਲੈ ਸੋ ਪ੍ਰਭ ਕਰੈ ਬਲਰਾਮ ਜੀਓ ਕਿਰਤ ਪਇਆ ਕਰਤੈ ਲਿਖ ਕਰ ਪਾਇਆ ਮੇਟ ਨਾ ਸਕੈ ਕੋਈ ਜਾਣੀ ਨਾ ਉਂਦਰੈ ਨਾ ਕੇਵਲ ਰਬ ਰਹਿਆ ਤੈ ਲੋਈ ਮਾਈ ਨਿਰਾਸੀ ਰੋਈ ਬਿਛੁਨੀ ਬਾਲੀ ਬਾਲੈ ਹੇ ਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰਚਰਣੀ ਪ੍ਰਭ ਚੇਤੇ ਬਾਬਲ ਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜੀਓ ਰਹੱਸੀ ਵੇਖ ਦੂਰ ਫਿਰ ਰਾਵੀ ਘਰ ਸੋਹੀਐ ਬਲਰਾਮ ਜੀਓ ਸਾਚੇ ਪੈਰ ਲੋੜੀ ਪ੍ਰੀਤ ਮੰਜੋੜੀ ਮਾਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤਸੰਤੋਖ ਸਦਾ ਸੱਚ ਪੱਲੈ ਸੱਚ ਭੋ ਬੋਲੇ ਪਰ ਭਾਈ ਨਾਨਕ ਵਿਛੜਨਾ ਦੁਖ ਪਾਈ ਗੁਰਮਤਿ ਅੰਕ ਸਮਾਈ ਰਾਗ ਸੂਈ ਮਹਲਾ ਪਹਿਲਾ ਸ਼ਾਂਤ ਕਰ ਦੂਜੈ ਕੂਨਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨੇ ਆਏ ਸੱਚ ਹੈ ਮੇਲ ਮਲਾਏ ਸਹਿਜ ਮਲਾਈ ਹੈ ਮਨ ਭਾਈ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਸ ਸਥਿਤੀ ਮਨ ਲਾਇਆ ਆਨੰਦ ਮੇਲ ਪਿਆ ਮਨ ਮਾਨਿਆ ਕਰ ਮੰਦਰ ਸੁਹਾਈ ਪੰਚ ਸਭ ਤੁਨ ਆਨੰਦ ਵਾਜੇ ਹਮ ਕਰ ਸਾਜਨੇ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ।

ਪਾਰਾ ਤੁਰ ਬਿਨ ਕੌਣ ਬੁਝਾਈ ਸਿਧ ਸਾਧਕ ਸਿਆਣੇ ਕੀਤੇ ਤੁਝ ਬਿਨ ਕਵਣ ਕਹਾਈ ਕਾਲ ਵਿਕਾਲ ਭਏ ਦੇਵਾਨੇ ਮਨ ਰਾਖਿਆ ਗੁਰ ਠਾਈ ਨਾਨਕ ਅਵਗੁਣ ਸ਼ਬਦ ਜਲਾਈ ਗੋਣ ਸੰਗਮ ਪ੍ਰਭ ਪਾਈ ਰਾਗ ਸੂਈ ਮਹੱਲਾ ਪਹਿਲਾ ਕਰ ਦੁਈ ਤੀਜਾ ਕੁ ਓਅੰਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਣੜੇ ਖੜੀ ਤੱਕਾ ਮੈਂ ਮਨ ਚਾਉ ਘਨੇਰਾ ਰਾਮ ਮਨ ਚਾਉ ਘਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਵਾਸਾ ਦਰਸ਼ਨ ਦੇਖ ਪਈ ਨਹਿ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਪਾਏ ਸੁਪਾਏ ਨਾਨਕ ਸਾਜਨ ਕਹੋ ਬਲ ਜਾਈ ਐ ਸਾਚ ਮਿਲੇ ਕਰ ਆਈ ਘਰ ਆਏ ਸਾਜਨਾ ਤਾਂ ਧਨ ਖਰੀ ਸਰ ਸੀ ਰਾਮ ਹਾਰ ਮੋਹੜੀ ਸਾਚ ਸ਼ਬਦ ਠਾਕੁਰ ਦੀਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾਂ ਰਾਵੀ ਰੰਗ ਰਾਤੇ ਆਪ ਗੁਣ ਮਾਰ ਗੁਣੀ ਘਰ ਛਾਇਆ ਪੂਰੇ ਪੁਰਖ ਵਧਾਤਾ ਤਸਕਰ ਮਾਰ ਪਚੀ ਵਸਦੀ ਪੰਚਾਇਣ ਅਦਨ ਕਰੇ ਗੁਣ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲੇ ਪਿਆ ਮਿਲੇ ਪਿਆਰੀ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਪਿਆਰ ਰਾਵੜਾ ਰਾਵੜੀ ਸ਼ਬਦ ਰਲੀ ਰੱਬ ਰਹਿਆ ਨਹਿ ਦੂਰੀ ਰਾਮ ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਘਾ ਨਾਰ ਸਵਾਈ ਆਪੇ ਰਸੀ ਆਪੇ ਰਾਵੀ ਜਿਉਂ ਤਿਸ ਦੀ ਵਡਿਆਈ ਅਮਰ ਡੋਲ ਅਮੋਲ ਪਾਰਾ ਗੁਰਪੂਰੈ ਸੱਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲੈ ਬੁਲਾਈਐ ਪਿਰਸ ਉੱਚੜੀਐ ਮਾੜੜੀਐ ਤੇ ਲੋਗ ਆਸਰ ਤਾਜਾ ਰਾਮ ਤੁਹੋਂ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸ਼ਾਨੋ ਨਾਮ ਬਿਨਾ ਕੋਟੈ ਨਹੀਂ ਫਾਹਰ ਨਾਮ ਰਤਨ ਪ੍ਰਵਾਣੋ ਮਾ ਪਤ ਮਤ ਪੂਰੀ ਪੂਰਾ ਪ੍ਰਵਾਨਾ ਨਾ ਆਵੈ ਨਾ ਜਾਸੀ ਨਾਨਕ ਗੁਰਮੁਖਾ ਪਛਾਣੇ ਪ੍ਰਭ ਜੈਸੇ ਅਬਨਾਸੀ ਓਅੰਕਾਰ ਗੁਰਪ੍ਰਸਾਦ ਰਾਗ ਸੂਈ ਸੰਤ ਮਹੱਲਾ ਪਹਿਲਾ ਕਰ ਚੌਥਾ ਜਿਨ ਕੀਆ ਦਿਨ ਦੇਖਿਆ ਜਗ ਤੰਦਰੇ ਲਾਇਆ ਦਾਨ ਤੇਰਾ ਘਟ ਜਾਣਨਾ ਦਾਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਜ ਲਾੜੇ ਨਾਲ ਸੋ ਹੈ ਪਰਖ ਮੋਹਣੀ ਹੈ ਲਾਇਆ ਵਿਆਹ ਹੋਆ ਸੋ ਸੇਤੀ ਪੰਚ ਸ਼ਬਦੀ ਆਇਆ ਜਿਨ ਕੀਆ ਦਿਨ ਦੇਖਿਆ ਜਗ ਤੰਦੜੇ ਲਾਇਆ ਵਿਆਹ ਹੋਆ ਸੁਭ ਸੇਤੀ ਪੰਚ ਸ਼ਬਦੀ ਆਇਆ ਜਿਨ ਕੀ ਤਿੰਨ ਦੇਖਿਆ ਜਗਤ ਧੰਦੜੇ ਲਾਇਆ ਹੋ ਮਲਹਾਰੀ ਸਾਜਨਾ ਮੀਤਾ ਵਰੀਤਾ ਇਹ ਤੈਨ ਜਿਨ ਸਿਉਂ ਗਾਡਿਆ ਮਾਨ ਲੀੜਾ ਦੀਤਾ ਲੀਆ ਤਾਂ ਲੀਆ ਮਾਨ ਜਿਨ ਸਿਉਂ ਸੇ ਛੱਡਣ ਕਿਉਂ ਵਿਸਰੈ ਜਿਨ ਜਿਸ ਆਇਆ ਹੋ ਰਲੀਆਂ ਜੀ ਸੇਤੀ ਗਹਿ ਰਹਿ ਸਗਲ ਗੁਣ ਆਪ ਗੁਣ ਨਾ ਕੋਈ ਹੋਏ ਨੀਤਾ ਨੀਤਾ ਹੋ ਬਲਹਾਰੀ ਸਾਜਨਾ ਮੀਤਾ ਅਮ੍ਰਿਤਾ ਗੁਣਾ ਕਹੋ ਵਾਸਲਾ ਘਟ ਵਾਸ ਲਈ ਜੈ ਜੀ ਗੁਣ ਹੋ ਗੁਣ ਸਾਜਨਾ ਮਿਲ ਸਾਂਝ ਕਰੀਜਾ ਸਾਂਝ ਕਰੀਜਾ ਗੁਣਾ ਕੇਰੀ ਛੋੜਾ ਗੁਣ ਚੱਲੀ ਹੈ ਪੈਰੇ ਪਟੰਬਰ ਕਰ ਡੰਬਰ ਆਪਣਾ ਪਿੜ ਮੱਲੀ ਹੈ ਜਿੱਥੇ ਜਾਏ ਬਹੀ ਹੈ ਭਲਾ ਕਹੀ ਹੈ ਝੋਲ ਅੰਮ੍ਰਿਤ ਬੀਜਿਆ ਗੁਣਾ ਕਹੋਗਾ ਵਾਸਲਾ ਕਟਵਾਸ ਲਈ ਜਾਪ ਕਰੀ ਕਰ ਕਿਸੇ ਆਖੀਐ ਹੋਰ ਕਰੇ ਨਾ ਕੋਈ ਆਖਣ ਤਾਂ ਕਹੋ ਜਾਈਐ ਜੇ ਭੁੱਲੜਾ ਹੋਈ ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੇ ਸੁਣਿਆ ਦੇਖਿਆ ਬਾਜ ਕਹਿਆ ਦਾਨ ਅਣ ਮੰਗਿਆ ਦੇਵੈ ਦਾਨ ਦੀ ਦਾਤਾ ਜਗ ਵਿਦਾਤਾ ਨਾਨਕ ਆਸਾ ਚ ਸੋਈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਸੂਈ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੈ ਸੋਈ ਗੁਰ ਕੀ ਬਾਣੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਸਾਚ ਆਵੇ ਸੱਚ ਸਾਚ ਭਾਵੇ ਸਾਚ ਕੀ ਮਤ ਕਿਉਂ ਟਲੈ ਇਸ਼ਨਾਨ ਦਾਨ ਇਸ ਗਿਆਨ ਮਜਨ ਆਪ ਅਸ਼ਲਿਓ ਕਿਉਂ ਚਲੈ ਪਰਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੈ ਸੋਈ ਸਾਹਿਬ ਸੋ ਸਲਾਹੀਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨੇ ਅੰਮ੍ਰਿਤ ਪੀਆ ਮਤ ਅੰਮ੍ਰਿਤ ਪੀਆ ਏ ਮਨ ਦੀਆ ਗੁਰ ਤੈ ਮੂਲ ਕਰਾਇਆ ਪਰੜਾ ਪ੍ਰਭ ਸਹਿਜ ਪਛਾਤਾ ਸਾ ਜਾ ਮਨ ਸੱਚ ਲਾਇਆ ਤਿਸ ਨਾਲ ਗੁਣ ਗਾਵਾਂ ਜੀ ਤਿਸ ਭਾਵਾਂ ਕਿਉਂ ਮਿਲਿਆ ਹੋਈ ਪਰਾਇਆ ਸਾਹਿਬ ਸੋ ਸਲਾਹੀਐ ਜਿਨ ਉਹ ਜਗ ਤੋਂ ਪਾਇਆ ਆਈ ਗਿਆ ਕੀ ਨਾ ਆਇਓ ਕਿਉਂ ਆਵੇ ਜਾਤਾ ਪ੍ਰੀਤਮ ਸਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਜ ਪੂ ਨਾਇਕੋ ਨਾਪ ਸੁਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਾਮ ਅਵਗੁਣ ਯਾਰੇ ਸੁਣ ਤੂੰ ਸੁਣ ਪਿਆਰੀ ਤੁਧ ਭਾਵੇ ਸੱਚ ਸੋਈ ਆਪਣਾ ਜਾਣ ਆਵਣ ਜਾਣ ਨਾ ਕੀਐ ਸਾਚੀ ਮਤ ਹੋਈ ਐ ਅੰਜਨ ਐਸਾ ਅੰਜੀਐ ਜੈਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਕਰਾਵੇ ਆਪ ਜਣਾਵੇ ਆਪ ਜਣਾਵੇ ਮਾਰਗ ਪਾਵੇ ਆਪੇ ਮਨੁਆ ਲੈਵੈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਆਪੇ ਵੈ ਅੰਤਨ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਦਿਸੈ ਕਿਤੇ ਸੂਝੈ ਗੌਰ ਸ਼ਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉਂ
ਫਿਰ ਘਰ ਪਰ ਕਰ ਜਾਹੀ ਸਾਜਨ ਰਾਤੇ ਸਾਚ ਕੇ ਰਸੰਗੇ ਮਨ ਮਾਹੀ ਮਨ ਮਾਹੀ।

ਪ੍ਰਭ ਸੋਈ। ਗੁਰ ਕੀ ਕਾਰ ਕਰੇ ਧਨ ਬਾਲੜੀਏ, ਹਰ ਵਾਰ ਦੇ ਮਿਲਾਏ ਰਾਮ। ਹਰ ਕੈ ਰੰਗ ਰਤੀ ਹੈ ਕਾਮਣੋ, ਮਿਲ ਪ੍ਰੀ ਤੂੰ ਸੁਖ ਪਾਏ ਰਾਮ। ਮਿਲ ਪ੍ਰੀ ਤੂੰ ਸੁਖ ਪਾਏ ਸੱਚ ਸਮਾਏ, ਸੱਚ ਵਰਤੈ ਸਭ ਥਾਈ। ਸੱਚਾ ਸਹਿ ਸੱਚਾ ਸ਼ਬਦ ਸ਼ਿੰਗਾਰ, ਕਰੇ ਦਿਨ ਰਾਤੀ ਕਾਮਣ ਸੱਚ ਸਮਾਈ। ਹਾਰ ਸੁਖਦਾਤਾ ਸ਼ਬਦ ਪਛਾਤਾ ਕਾਮਣ, ਲਾਇਆ ਕੰਠ ਲਾਈ। ਨਾਨਕ ਮਹਿਲੀ ਮਹਿਲ ਪਛਾਣੇ, ਗੁਰਮਤੀ ਹਰ ਪਾਈ। ਸਾ ਧਨ ਬਾਲੀ ਬਾਲੀ ਧੁਰ ਮੇਲੀ, ਮੇਰੇ ਪ੍ਰਭ ਆਪ ਮਿਲਾਈ ਰਾਮ। ਗੁਰਮਤੀ ਘਟ ਜਾਣ ਹੋਆ, ਪ੍ਰਭ ਰਵ ਰਹੇ ਸਭ ਥਾਈ ਰਾਮ। ਪ੍ਰਭ ਰਵ ਰਹੇ ਸਭ ਥਾਈ, ਮਨ ਵਸਾਈ ਪੂਰਬ ਲਿਖਿਆ ਪਾਇਆ। ਸੇ ਸੁਖਾਲੀ ਮੇਰੇ ਪ੍ਰਭ ਭਾਣੀ, ਸੱਚ ਸ਼ਿੰਗਾਰ ਬਣਾਇਆ। ਕਾਮਣ ਨਿਰਮਲ ਹੋ ਮੈਂ ਮਲਕ ਹੋ ਗਈ, ਗੁਰਮਤ ਸੱਚ ਸੁਣਾਈ। ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਦਬਾਈ। ਸੂਈ ਮਹਲਾ ਤੀਜਾ, ਹਰ ਹਰੀ ਹਰ ਗੁਣ ਨ ਗਾਵਉ, ਹਰ ਗੁਰਮੁਖ ਪਾਈ ਰਾਮ। ਅੰਦਿਨੋ ਸ਼ਬਦ ਰਵੋ ਅਨਹਦ, ਸ਼ਬਦ ਵਜਾਈ ਰਾਮ। ਅਨਹਦ ਸ਼ਬਦ ਵਜਾਈ ਹਰ ਜੀਓ, ਆਪ ਆਏ ਹਰ ਗੁਣ ਗਾਵੋ ਨਾਰੀ। ਅਨ ਦਿਨ ਭਗਤ ਕਰਹਿ ਗੁਰ ਆਗੇ, ਸਾਧਨ ਕੰਤ ਪਿਆਰੀ। ਗੁਰ ਕਾ ਸ਼ਬਦ ਵਸਿਆ ਘਟ ਅੰਤਰ, ਸੇ ਜਾਨੋ ਸ਼ਬਦ ਸੁਹਾਈ। ਨਾਨਕ ਤਿੰਨ ਸਕਾਰ ਸਦਾ ਸਾਦੀ ਸੁਹਿਲਾ, ਹਰ ਕਰ ਕਿਰਪਾ ਕਰ ਆਈ। ਭਗਤਾ ਮਨ ਆਨੰਦ ਭਇਆ, ਹਰ ਨਾਮ ਰਹਿ ਲਿਵਲਾਈ ਰਾਮ। ਗੁਰਮੁਖੀ ਮਨ ਨਿਰਮਲ ਹੋਊਗਾ, ਨਿਰਮਲ ਹਰ ਗੁਣ ਗਾਈ ਰਾਮ। ਨਿਰਮਲ ਗੁਣ ਗਾਈ ਨਾਮ ਮਨ ਵਸਾਈ, ਹਰ ਕੀ ਅੰਮ੍ਰਿਤ ਬਾਣੀ। ਜਿਨ ਮਨ ਵਸਿਆ ਸੇ ਜਾਨ ਨਿਸਤਰੀ, ਘਟ ਘਟ ਸ਼ਬਦ ਸਮਾਣੀ। ਤੇਰੇ ਗੁਣ ਗਾਵੈ ਸਹਿਜ ਸਮਾਵੈ, ਸ਼ਬਦੇ ਮੇਲ ਮਿਲਾਏ। ਨਾਨਕ ਸਫਲ ਜਨਮ ਤਨਖੇਰਾ, ਜੇ ਸਤਿਗੁਰ ਹਰ ਮਾਰਗ ਪਾਏ। ਸਤਸੰਗ ਸੰਤ ਸੰਗਤ ਸਿਉ ਮੇਲ ਪਿਆ, ਹਰ ਹਰ ਨਾਮ ਸਮਾਈ ਰਾਮ। ਗੁਰ ਕੈ ਸ਼ਬਦ ਸਾਧ ਜੀਵਨ ਮੁਕਤ ਪਾਈ, ਹਰ ਕੈ ਨਾਮ ਲਿਵਲਾਈ ਰਾਮ। ਹਰ ਨਾਮ ਚ ਤਲਾਈ ਗੁਰ ਮੇਲ ਮਿਲਾਈ, ਮਨੁਆ ਰਤਾ ਸੱਚ ਨਾਲੇ। ਸੁਖਦਾਤਾ ਪਾਇਆ ਮੂਹ ਚੁਕਾਇਆ, ਅਣਦਰ ਨਾਮ ਸੰਭਾਲੇ। ਗੁਰ ਸ਼ਬਦੇ ਰਾਤਾ ਸਹਿਜੇ ਮਾਤਾ, ਨਾਮ ਮਨ ਵਸਾਈ। ਨਾਨਕ ਤਿੰਨ ਕਰ ਸਾਰੀ ਸੋਹਿਲਾ, ਜੀ ਸਤਿਗੁਰ ਸੇਵ ਸਮਾਈ। ਦਿਨ ਸਤਿਗੁਰ ਜਗ ਪਰਮ ਪਲਾਇਆ, ਹਰ ਘਰ ਮਹਿਲ ਨ ਪਾਇਆ ਰਾਮ। ਗੁਰਮੁਖੀ ਇੱਕ ਮੇਲ ਮਿਲਾਇਆ, ਤਿੰਨ ਕੇ ਦੁੱਖ ਗਵਾਇਆ ਰਾਮ। ਤਿੰਨ ਕੇ ਦੁੱਖ ਗਵਾਇਆ ਜਾਂ ਹਰ ਮਨ ਪਾਇਆ, ਸਦਾ ਗਾਵੇ ਰੰਗ ਰਾਤੀ ਹਰ ਕਾਏ। ਭਗਤ ਸਦਾ ਜਾਨ ਸੁ ਨਿਰਮਲ, ਜੁਗ ਜੁਗ

ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸੱਚ ਬਾਣੀ ਸਭ ਦੀ ਸੁਖ ਹੋਈ ਸੋਹੀ ਮਹੱਲਾ ਤੀਜਾ ਜੀ ਲੁੜੈ ਬਰਬਲੜੀਏ ਤਾਂ ਗੁਰ ਚਰਨੀ ਚਤਲਾਈ ਰਾਮ ਸਦਾ ਰੋਹੋ ਮੈਂ ਸੁਹਾਗਣੀ ਹਰ ਜੀ ਉਮਰ ਨਾ ਜਾਈ ਰਾਮ ਹਰ ਜੀ ਉਮਰ ਨਾ ਜਾਈ ਗੁਰ ਕੈ ਸ਼ਬਦ ਸਹਿ ਸੁਪਾਈ ਸਾ ਧਨਗੰਤ ਪਿਆਰੀ ਸਚ ਸੰਜਮ ਸੱਚਾ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿੰਘਾਰੀ ਮੇਰਾ ਪ੍ਰਭ ਸਾਚਾ ਸਦੀ ਸਾਚਾ ਜਿਨ ਆਪੇ ਆਪ ਪਾਇਆ ਨਾਨਕ ਸਦਾ ਫਿਰ ਰਾਵੇ ਆਪਣਾ ਜਿਨ ਗੁਰਚਰਨੀ ਚਤਲਾਇਆ ਫਿਰ ਪਾਇੜਾ ਬਾਲੜੀਏ ਆਣ ਦਿਨ ਸਹਿਜੇ ਮਾਤੀ ਰਾਮ ਗੁਰਮਤੀ ਮਾਨ ਆਨੰਦ ਭਇਆ ਤਿਤ ਤਾਨ ਮੈਲ ਨਾ ਰਾਤੀ ਰਾਮ ਤਿਤ ਤਾਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਈ ਆਣ ਦਿਨ ਗਾਵੇ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਈ ਗੁਰਮਤਿ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੜੀਏ ਫਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸਹ ਆਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਜਗਾਇਆ ਜਾਂ ਹਰ ਪਾਇਆ ਹਰ ਕਾਮਣ ਮਨ ਪਾਣੀ ਅੰਦਰ ਗੁਣ ਗਾਵੇ ਨਿਤ ਸਾਚੇ ਕਥੇ ਕਥ ਕਹਾਣੀ ਜੁਗ ਚਾਰੀ ਸਾਚਾ ਇੱਕੋ ਵਰਤੈ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਵੈ ਸੰਗ ਰਾਤੀ ਜਿਨ ਹਰ ਸੇਤੀ ਚਤ ਲਾਇਆ ਕਾਮਣ ਮਨ ਸੁਹਿਲਾ ਸੁਹਿਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਔਰ ਧਾਰੇ ਰਾਮ ਹਰ ਰਾਖਿਆ ਔਰ ਧਾਰੇ ਆਪਣਾ ਕਾਰ ਸਵਾਰੀ ਗੁਰਮਤੀ ਹਰ ਜਾਤਾ ਪ੍ਰੀਤਮ ਮੋਹ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਾਰ ਵਸਿਆ ਮਨ ਮਰਾਰੀ ਨਾਨਕ ਮੇਲ ਲਈ ਗੁਰੂ ਆਪਣੇ ਗੁਰ ਕੈ ਸ਼ਬਦ ਸਵਾਰੀ ਸੂਈ ਮਾਲਾ ਤੀਜਾ ਸੁਹਿਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ ਹਾਰ ਮਨ ਤਨ ਗੁਰਮੁਖ ਬੀਜੈ ਰਾਮ ਨਾਮ ਆਧਾਰ ਰਾਮ ਰਾਮ ਨਾਮ ਆਧਾਰ ਪਿਆਰੀ ਸਭ ਕੋਲ ਉਧਾਰੀ

ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੀ ਸੋਇ ਰੜਾ ਹਰ ਰਾਮ ਨਾਮ ਗੁਰ ਸਭ ਦੀ ਵਿਚਾਰੇ ਹਮ ਨੀਵ ਤਬਾ ਤਾ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰ ਮੇਲੇ ਬਹੁ ਕਰਮ ਕਿਰਪਾ ਧਾਰੀ ਹਰ ਕਹਿ ਸ਼ਬਦ ਸੁਪਾਈ ਰਾਮ ਮਿਲ ਸ਼ਬਦ ਸੁਪਾਈ ਆਪ ਗਵਾਈ ਰੰਗ ਸੁਰਣੀਆਂ ਮਾਣੇ ਤੇ ਸੁਹਾਲੀ ਜਾਂ ਪ੍ਰਭ ਪਾਇਆ ਹਰ ਹਰ ਨਾਮ ਸੁਮਾਣੇ ਨਾਨਕ ਸੁਹਾਗਣ ਸਾਹਿਬ ਡਰਾਏ ਬਟ ਬਾਗੀ ਜੇ ਚੱਲੈ ਸਤਿਗੁਰ ਪਾਈ ਹਮ ਨੀਵੀ ਪ੍ਰਭਾ ਤਉਚਾ ਕਿਉਂ ਕਰ ਮਿਲਿਆ ਜਾਈ ਰਾਮ ਘਟ ਘਟੇ ਸਭਨਾ ਵਿੱਚ ਇੱਕੋ ਰਾਮ ਪਧਾਰੂ ਰਾਮ ਇੱਕ ਨਾ ਪ੍ਰਭ ਦੂਰ ਵਸੈ ਇੱਕ ਨਾ ਮਨ ਅਧਾਰੂ ਰਾਮ ਇੱਕ ਨਾ ਮਨ ਅਧਾਰੂ ਸੱਜਣ ਹਾਰੂ ਵਡ ਪਾਗੀ ਗੁਰ ਪਾਇਆ ਘਟ ਘਟ ਹਾਰ ਪ੍ਰਭ ਏਕੋ ਸੁਆਮੀ ਗੁਰਮੁਖ ਲਖ ਲਖਾਇਆ ਸਹਿਜੇ ਆਨੰਦ ਹੋਆ ਮਨ ਮਾਨਿਆ ਕਿਰਪਾ ਪ੍ਰਭ ਬ੍ਰਹਮ ਵਿਚਾਰੋ ਮਹਿਲ ਘਟੇ ਸਭਨਾ ਵਿੱਚ ਏਕੋ ਏਕ ਪਧਾਰ ਰਾਮ ਗੁਰਸੇਵਨ ਸਤਿਗੁਰ ਆਪਣ ਦਾਤਾ ਹਾਰ ਹਰ ਨਾਮ ਸਮਾਇਆ ਰਾਮ ਹਰ ਤੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਈ ਆਪ ਗਵਾਏ ਨਿਜ ਘਰ ਮਹਿ ਪਾਇਆ ਵਾਸਾ ਵਿਵੇਕ ਬੁੱਧ ਸੁਖ ਰਹਿਣ ਵਿਹਾਣੀ ਗੁਰਮਤੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਆਨੰਦ।

ਹਰਨਾ ਸਮਾਏ ਰਾਗ ਸੂਹੀ ਮਹੱਲਾ ਚੌਥਾ ਸ਼ਾਂਤ ਕਰ ਪਹਿਲਾ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਲਾਇਆ ਮਾ ਗੁਣ ਵਿਕਣਾ ਗੁਣ ਰਵਾਂ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਜਵਾਂ ਬਲਰਾਮ ਜੀਓ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹੋਮੈਂ ਰੋਗ ਗਿਆ ਪਉ ਭਾਗਾ ਸਹਿਜੇ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਵੰਦਨ ਸੁਖ ਮਾਣੇ ਨਿਤ ਰਲੀਆਂ ਨਾਨਕ ਤੁਰ ਸੰਜੋਗੋ ਸਤ ਸੰਤੋਖ ਕਾਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਜਨਾ ਕਰ ਮੇਲ ਗੁਰਬਾਣੀ ਗਾਵਾਈਆਂ ਬਲਰਾਮ ਜੀਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ ਗਿਆ ਕਰੋਧ ਮਮਤਾ ਤਨ ਨਾਠੀ ਪਖੰਡ ਪਰਮ ਗਵਾਇਆ ਹਉ ਮੈਂ ਪੀਰ ਗਈ ਸੁਖ ਪਾਇਆ ਰੋਗਤ ਭਏ ਸਰੀਰਾ ਗੁਰਪ੍ਰਸਾਦ ਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨਮੁਖ ਵਿਛੜੀ ਦੂਰ ਮਹਿਲ ਨ ਪਾਏ ਬਲ ਗਈ ਬਲਰਾਮ ਜੀਓ ਮਮਤਾ ਅੰਤਰ ਮਮਤਾ ਕੂੜ ਕੂੜ ਵਿਰਾਜੇ ਕੂੜ ਗਈ ਬਲਰਾਮ ਜੀਓ ਕੂੜ ਕਪਟ ਕਮਾਵੈ ਮਾਂ ਦੁਖ ਪਾਵੈ ਬਿਨ ਸਤਿਗੁਰ ਮਗਨ ਪਾਇਆ ਉੱਜੜ ਪੰਥ ਪ੍ਰਮੈ ਬਗਾਵਾਰੀ ਖਿਨ ਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਈ ਜਨਮ ਜਨਮ ਕੇ ਵਿਛੜੇ ਜਨਮ ਮਿਲੇ ਨਾਨਕ ਸਹਿ ਸੁਪਾਈ ਆਇਆ ਲਗਣ ਗਣਾਈ ਹਿਰਦੈ ਤਨੋ ਮਾਈਆਂ ਬਲਰਾਮ ਜੀਓ ਪੰਡਿਤ ਪਾਧੇ ਆਣ ਪਤੀ ਵਹਿ ਬਚਾਈਆਂ ਬਲਰਾਮ ਜੀਓ ਪਤੀ ਬਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਘਰ ਆਈ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦੇਵਾਈ ਆਪ ਵਰ ਪਾਇਆ ਪੁਰਖ ਅਗਮ ਗੋਚਰ ਸਾਧਨ ਅਵਤਨ ਬਾਲ ਸਿਖਾਈ ਨਾਨਕ ਕਿਰਪਾ ਕਰਕੇ ਮਿਲੇ ਵਿਛੜ ਕਦੇ ਨਾ ਜਾਈ ਸੂਹੀ ਮਹੱਲਾ ਚੌਥਾ ਹਾਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਬੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰਨਾਮ ਤਿਆਵੋ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰਪੁਰਾ ਰਾਧੋ ਸਭ ਕਲਯੁਗ ਪਾਪ ਗਵਾਇਆ ਸਹਿਜਾਨੰਦ ਵਵੜ ਭਾਗੀ ਮਨ ਹਰ ਹਰ ਮਿਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਾਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਪੈ ਮਨ ਹੋਏ ਹੋ ਮੈਂ ਮਹਿਲ ਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਹਰ ਸਰਬ ਰਹਿਆ ਭਰਪੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰਬਾਰ ਹਰ ਪ੍ਰਵੇ ਕੋਮਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨ ਹਾਦ ਸ਼ਬਦ ਵਜਾਏ ਹਰ ਤੀਜੜੀ ਲਾਭ ਮਨ ਚਾਉ ਪਿਆ ਬੈਰਾਗੀਆਂ ਬਲਰਾਮ ਜੀਓ ਸੰਜਨਾ ਹਰ ਮੇਲ ਹਰ ਪਾਇਆ ਵਟ ਬਾਗੀਆਂ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਜਨਾ ਵਟ ਬਾਗੀ ਪਾਇਆ ਹਰ ਕਥੀ ਅਗਤ ਗਾਣੀ ਹਿਰਦੈ ਹਰ ਹਰ ਹਰ ਤੁਨੂ ਪੁਜੀਆ ਜਪੀਆ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇ ਹਾਰ ਉਪਜੈ ਮਨ ਬੈਰਾਗ ਜੀਓ ਹਾਰ ਚੌਟੜੀ ਲਾ ਮਨ ਸਹਿਜ ਪਾਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਪਾਈ ਹਰ ਮੰਤਰ ਮਿੱਠਾ ਲਾਇਆ ਬਲਰਾਮ ਜੀਓ ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ ਆਣ ਦਿਨ ਹਰ ਲਿਵ ਲਾਈ ਮਨ ਚੰਦਿਆ ਫਲ ਪਾਇਆ ਸੁਆਮੀ ਹਰ ਨਾਮ ਜੀ ਵਧਾਈ ਹਰ ਪ੍ਰਠਾ ਕਰ ਕਾਜ ਰਚਾਇਆ ਤਨ ਹਿਰਦੈ ਨਾਮ ਬਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਬਨਾਸੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਰਾਗ ਸੂਹੀ ਸੰਤ ਮਹੱਲਾ ਚੌਥਾ ਕਰ ਦੂਜਾ ਗੁਰਮੁਖ ਹਰ ਗੁਣ ਗਾਈ ਹਿਰਦੈ ਰਸਨ ਰਸਾਈ ਹਰ ਰਸਨ ਰਸਾਈ ਮੇਰੇ ਪ੍ਰਭ ਪਾਏ ਮਿਲਿਆ ਸਹਿ ਸੁਭਾਈ ਅਣਦਨ ਭੋਗ ਭੋਗੇ ਸੁਖ ਸੋ ਵੈ ਸ਼ਬਦ ਰਹੇ ਨਿਬਲਾਈ ਵੱਡੇ ਭਾਗ ਗੁਰਪੂਰਾ ਪਾਈ ਹੈ ਅਣਦਨ ਨਾਮ ਤੇ ਆਈ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਈ ਸੰਗਤ ਸੰਤ ਮਲਾਈ ਹਰ ਸਾਰ ਨਿਰਮਲ ਨਹਾਈ ਨਿਰਮਲ ਜਲ ਨਹਾਈ ਮੈਲ ਗਵਾਈ ਭਾਈ ਭਵਤ ਸਰੀਰਾ ਦੁਰਮਤ ਮੈਲ ਗਈ ਬ੍ਰਹਮ ਭਾਗਾ ਹਉਮੈ ਬਿਨਠੀ ਪੀਰਾ ਨਦਰ ਪ੍ਰਭੂ ਸਤਸੰਗ ਸਤਸੰਗਤ ਪਾਈ ਨਿਜ ਘਰ ਹੋਆ ਵਾਸਾ ਹਾਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੀ ਗੁਰਮੁਖ ਨਾਮ ਪਿਆਰੀ ਹਰ ਨਾਮ ਪਿਆਰੀ ਸ਼ਬਦ ਨਿਸਤਾਰੀ ਅਗਿਆਨ ਅਧੀਰ ਗਵਾਇਆ ਗਿਆਨ ਪ੍ਰਚੰਡ ਬਲਿਆ ਘੱਟ ਚਾਨਣ ਘਰ ਮੰਦਰ ਸੁਹਾਇਆ ਤਨ ਮਨ ਅਰਪ ਸ਼ਿੰਗਾਰ ਬਣਾਏ ਪਰ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੈ ਸੋਈ ਪਰ ਕੀ ਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਚਾਇਆ ਗੁਰਮੁਖ ਵੀ ਆਹਣ ਆਇਆ ਗੁਰਮੁਖ ਵੀ ਆਹਣ ਆਇਆ ਗੁਰਮੁਖ ਹਰ ਪਾਇਆ ਸਾਧਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਈ ਹਰ ਜੀਓ ਆਪ ਸਵਾਰੀ ਸੁਰ ਨਰ ਗਣ ਗੰਧਰਵ ਮਨ ਮਿਲਿਆਈ ਅਪੂਰਬ ਜੰਜ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੇ ਨਾ ਜਾਈ ਰਾਗ ਸੂਹੀ ਸੰਤ ਮਹੱਲਾ ਚੌਥਾ ਕਾਰ ਤੀਜਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ
ਆਵੋ ਸੰਤ ਜਣੋ ਗੁਣ ਗਾਵੈ ਗੋਬਿੰਦ ਘੇਰੇ ਰਾਮ, ਗੁਰਮੁਖ ਮੈਲ ਰਹੀਐ ਕਰ ਵਾਜੈ ਸ਼ਬਦ ਕਨੇਰੇ ਰਾਮ। ਸ਼ਬਦ ਕਨੇਰੇ ਹਰਿ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ, ਐਨਸ ਜਪੀ ਸਦਾ ਸਲਾਹੀ, ਸਾ ਸ਼ਬਦ ਲਿਵਲਾਈ ਆਨੰਦਨ ਸਹਿਜ ਕਰਹਿ ਰੰਗ ਰਤਾ। ਰਾਮ ਨਾਮ ਰਿਧ ਪੂਜਾ ਨਾਨਕ, ਗੁਰਮੁਖ ਏਕ ਪਛਾਣਿਆ ਵਰਨ ਜਾਣਿਆ ਦੂਜਾ, ਸਭ ਮਹਿ ਰਬ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ, ਗੁਰ ਸ਼ਬਦ ਰਵੈ ਰਬ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ, ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ, ਸੱਚ ਪਾਇਆ ਸਹਿ ਸਮਾਈ ਪਾਈਐ ਸਹਿ ਸਮਾਈ ਹੈ ਦਸ ਬਿਨੈ ਵਰਨਾ ਕੋਈ, ਸਹਿਜੇ ਗੁਣ ਗਾਵਾਂ ਜੇ ਪ੍ਰਭ ਪਾਵਾਂ ਆਪੇ ਲਏ ਮਲਾਈ, ਨਾਨਕ ਸੋ ਪ੍ਰਭ ਸਭ ਦੇ ਜਾ ਪੈ ਅਨਸ ਨਾਮ ਤੇ ਆਈ, ਇਹ ਜਾਗੋ ਦੁੱਤਰ ਮਨ ਮੁਖ ਪਾਰ ਨ ਪਾਈ ਰਾਮ, ਅੰਤਰੇ ਹਉਮੈ ਮਮਤਾ ਕਾਮ ਕਰੋ ਚਦਰਾਈ ਰਾਮ, ਅੰਤਰ ਚਦਰਾਈ ਸਾਏ ਨ ਪਾਈ, ਬਿਰਥਾ ਜਨਮ ਗਵਾਇਆ ਜਮ ਮਗ ਦੁੱਖ ਪਾਵੈ ਝੂਟਾ ਖਾਵੈ, ਹਾ ਅੰਤ ਗਿਆ ਪਛਤਾਇਆ ਬਿਰਨਾਵੇ ਕੁਬੇਲੀ ਨਾਹੀ, ਪੁੱਤ ਕੁਟੰਬ ਸੁਤ ਪਾਈ, ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨ ਜਾਈ, ਹਾਂ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਰ ਦੁੱਤਰ ਧਰੀਐ ਰਾਮ, ਸਤਿਗੁਰ ਭਾਈ ਚਲਹੋ ਜੀਵਤਿਆਂ ਮਰੀਆ ਰਾਮ, ਜੀਵਤਿਆਂ ਮਰੀਆ ਹੈ ਭਾਉ ਜਲ ਤਰੀਐ ਗੁਰਮੁਖ ਨਾਮ ਸਮਾਵੈ, ਪੂਰਾ ਪੁਰਖ ਪਾਇਆ ਵਡ ਭਾਗੀ ਸੱਚ ਨਾਮ ਲਿਵਲਾਵੇ, ਮਾਤ ਪ੍ਰਗਾਸ ਪਈ ਮਨ ਨਿਰਮਾਨੇ ਮਨ ਮਾਨਿਆ, ਰਾਮ ਨਾਮ ਵਡਿਆਈ ਹਰਿ ਨਾਨਕ ਧੁਰ ਪ੍ਰਭ ਪਾਇਆ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਸਮਾਈ, ਤੂਹੀ ਮਹਲਾ ਚੌਥਾ ਕਾਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ, ਹਉ ਮਨ ਤਨ ਦੇਵਾ ਸਤਿਗੁਰ ਹੈ ਮੈਂ ਮੇਲੇ, ਪ੍ਰਭ ਗੁਣ ਦਾਸੇ ਤਨ ਤਨ ਗੁਰੂ ਵਡ ਪੁਰਖ ਹੈ ਮੈਂ ਦੱਸੇ, ਹਰ ਸਾਹਿਬ ਵਾਸਤੇ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਨਿਭਾਸੇ। ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾ ਕਰ ਆਵੋ ਚਿਰੀ ਵਿਛੁਨਿਆ, ਮੈਲ ਸ਼ਬਦ ਗੁਰੂ ਪ੍ਰਭ ਨਾਹਾ, ਹਾਉ ਤੋ ਜਵਾਜੋਂ ਖਰੀਓ ਡੇਣੀਆਂ, ਜਿਉਂ ਜਲ ਬਿਨ ਮੀਨ ਮਰਾਹਾ, ਵਡਭਾਗੀ ਹਰ ਤੇ ਆਇਆ ਜਨ ਨਾਨਕ ਨਾਮ ਸਮਾਹਾ, ਮਾਨ ਦਹਿ ਦਿਸ ਚੱਲ ਚੱਲ ਪਰਮੇ ਆ ਮਨ ਮੁਖ ਪਰਮ ਪੁਲ ਆਇਆ, ਨਿਤ ਆਸਾ ਮਨ ਚਿਤ ਵੈ ਮਨ ਚਿਤ ਤ੍ਰਿਸ਼ਨਾ ਭੁੱਖ ਗੋ ਲਗਾਇਆ, ਅਨ ਤਾਨ ਤਰ ਦੱਬਿਆ ਫਿਰ ਬਿਖ ਭਾਲਣ ਗਿਆ, ਜਨ ਨਾਨਕ ਨਾਮ ਸੁਲਾਹ ਤੂੰ ਬਿਨ ਨਾਵੇ ਪਛ ਪਛ ਮੋਇਆ, ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰੇ ਹਿਰਦੈ ਸੁਧ ਬੁੱਧ ਬਿਸਰ ਗਈ, ਮਨ ਆਸਾ ਚਿੰਤ ਵਿਸਾਰਿਆ, ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰੂ ਦੇਖਤ ਮਨ ਸੁਧਾਰਿਆ, ਵਡਭਾਗੀ ਪ੍ਰਭ ਆਏ ਮੈਲ ਜਨ ਨਾਨਕ ਖਿਨ ਖਿਨ ਵਾਰਿਆ, ਸੂਹੀ ਸੰਤ ਮਹੱਲਾ ਚੌਥਾ

ਆਪ ਗੁਰ ਵਿੱਚ ਆਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਣਾਇਆ ਸੂਹੀ ਮਹਲਾ ਪੰਜਵਾਂ ਹਾਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ ਹਾਰ ਅੰਮ੍ਰਿਤ ਭਰੇ ਭੰਡਾਰ ਸਭ ਕੇਸ ਹੈ ਘਰ ਤਿਸ ਕੈ ਬਲਰਾਮ ਜੀਓ ਬਾਬਲ ਮੇਰਾ ਬੜ ਸਮਰੱਥਾ ਕਰਨ ਕਾਰਨ ਪ੍ਰਭਹਾਰਾ ਤੇ ਜੇ ਸਮਰਤ ਦੁੱਖ ਕੋਈ ਨਾ ਲਾਗੈ ਭੋਜਨ ਭਾਰ ਉਤਾਰਾ ਅੱਜ ਗਤ ਭਗਤਨ ਕਰ ਰਾਖਾ ਸਤ ਕਰ ਜੀਵਾਂ ਨਾਨਕ ਨਾਮ ਮਹਾਰਸ ਮੀਠਾ ਅਣਦਿਨ ਮਨ ਦਿਨ ਪੀਵਾਂ ਹਾਰ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਵਹੀਂ ਬਲਰਾਮ ਜੀਓ ਜਿਸਨੋ ਤੇਰੀ ਟੇਕ ਸੋ ਸਦਾ ਸਦ ਜੀ ਵਹੀਂ ਬਲਰਾਮ ਜੀਓ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਜਣ ਹਾਰਾ ਜਿਸੇ ਖਾਲੀ ਕੋਈ ਨਾਹੀਂ ਕਿਆ ਹੈ ਐਸਾ ਪ੍ਰਭੂ ਹਮਾਰਾ ਸੰਤ ਜਨਾਂ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ਼ਨ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸਚ ਸਥਾਨ ਮਾਨ ਮਹਤ ਸੱਚ ਪਾਇਆ ਰੱਬਲ ਰਾਮ ਜੀਓ ਗੁਰਮਤ ਸਤਿਗੁਰ ਮਿਲਿਆ ਦਇਆਲ ਗੁਣ ਅਵਿਨਾਸ਼ੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ ਸੁਭ ਦਿਵਸ ਆਈ ਗਹਿ ਕੰਠ ਲਾਏ ਬ੍ਰਹਮ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜਹ ਵਾਜਿਆ ਨਦਾ ਚੁਣਕਾਰੀ ਸੁਣ ਪੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨ ਹਾਰੀ ਉਪਜਿਆ ਤਤ ਗਿਆਨ ਸਹੁਰੇ ਪਈਐ ਇਕ ਹਰ ਬਲਰਾਮ ਜੀਓ ਬ੍ਰਹਮ ਬ੍ਰਹਮ ਮਿਲਿਆ ਕੋਈ ਨ ਸਾਖੈ ਭਿੰਨ ਕਰ ਬਲਰਾਮ ਜੀਓ ਬਿਸਮ ਪੇਖੈ ਬਿਸਮ ਸੁਣੀਐ ਬਿਸਮਾਰ ਨਦਰੀ ਆਇਆ ਜਲ ਥਲ ਮਹੀਅਲ ਪੂਰਨ ਸੁਆਮੀ ਘਟ ਘਟ ਰਿਹਾ ਸਮਾਇਆ ਜਿਸਨੇ ਜਿਸਦੇ ਉਪਜਿਆ ਤੇ ਸਮਾਏ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਾਲਤ ਨਾ ਜਾਹੀ ਲਖਣੇ ਨਾਨਕ ਦਿਸੈ ਪਿਆਈ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅੰਦਰ ਜਾਗੇ ਹਰ ਰੰਗ ਜਾਗੇ ਆਪਣ ਪਾਪ ਵਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਪਾਗੇ ਕਾਜ ਸਗਲ ਸਵਾਰਿਆ ਸੁਣ ਸ੍ਰਵਣ ਬਾਣੀ ਸਹਿਜ ਸਜਾਣੀ ਹਰ ਨਾਮ ਜਪ ਬਡ ਭਾਗੇ ਬਿਨਵੰਤ ਨਾਨਕ ਸ਼ਰਨ ਸੁਆਮੀ ਜੀਓ ਪਿੰਡ ਪ੍ਰਭ ਆ ਗਏ ਅਨਹਾਤ ਸ਼ਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾਂ ਗੁਣ ਗਾਈ ਹਰ ਹਰ ਦੁਖ ਨਾਸੇ ਸਹ ਰਹਸ ਉਪਜੈ ਮਨ ਕਰਣਾ ਤਾਂ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਬਣਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾਂ ਬਿਨਵੰਤ ਨਾਨਕ ਦਾ ਧਾਰੂ ਸਦਾ ਹਰ ਗੁਣ ਗਾਵਾਂ ਗੁਰਮਿਲ ਸਾਗਰ ਤਰਿਆ ਗੁਰ ਚਰਨ ਜਪਤ ਨਿਸਤਰਿਆ ਹਰ ਚਰਨ ਤੇ ਆਈ ਸਭ ਫਲ ਪਾਈ ਮਿੱਟੀ ਆਵਣ ਜਾਣਾ ਭਾਈ ਭਗਤ ਸੁਭਾਈ ਹਰ ਜਪ ਆਪਣੇ ਪ੍ਰਭ ਭਾਵਾਂ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਤ ਦੇਖਾਂ ਤਤ ਸੋਈ ਪਾਤਿਤ ਪਾਵਨ ਹਰ ਨਾਮਾ ਪੂਰਨ ਸੰਤਜਨਾ ਕੇ ਕਾਮਾ ਗੁਰਸੰਤ ਪਾਇਆ ਪ੍ਰਭ ਤੇ ਆਇਆ ਸਗਲੇ ਛਾ ਪੁੰਨੀਆਂ ਹਉ ਤਾਪ ਬਿਨਸੇ ਸਦਾ ਸਰਸਤੇ ਪ੍ਰਭ ਮਿਲੇ ਜਿਹੜੀ ਵਿਛੁਨਿਆ ਮਨ ਸ਼ਾਂਤ ਆਈ ਵਜੀ ਵਧਾਈ ਮਨੋ ਕਦੇ ਨਾ ਵਿਸਰੈ ਬਨਵੰਤ ਨਾਨਕ ਸਤਿਗੁਰ ਤੇ ਆਇਆ ਦ੍ਰਿੜਾਇਆ ਸਦਾ ਪਾ ਜਗਦੀਸਰੈ ਰਾਗ ਸੂਹੀ ਸੰਤ ਮਹੱਲਾ ਪੰਜਵਾਂ ਅਕਾਰ ਤੀਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੂ ਬੈਰਾਗਰੂ ਮੈਂ ਜਿਹੀ ਕਣ ਚੇਰੀ ਰਾਮ ਤੂੰ ਸਾਗਰੂ ਰਤਨਾਗਰੂ ਹੋ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡਦਾਣਾ ਕਾਰ ਮੇਰਾ ਮਤ ਸਾਈ ਕਿਰਪਾ ਕੀਜੈ ਸਾਮਤ ਦੀਜੈ ਆਠ ਪੈਰ ਤੋਂ ਤਿਆਈ ਗਰਭ ਨਾ ਕੀਜੈ ਰੇਣ ਹੋਵੀ ਜੈ ਤਾਂ ਗਾਤ ਜੀ ਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜਿਹੀ ਕਣ ਚੇਰੀ ਰਾਮ ਤੁਮ ਗੌਹਰ ਅਤ ਗਹਿਰ ਗਮੀਰਾ ਤੁਮ ਪੈਰ ਹਮ ਬਹੁਰੀਆ ਰਾਮ

0: ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ਚਰਨ ਦਾਸੀ ਦਾਸਾਂ ਦਾਸੀ ਚਰਨ ਸਰਣੀ ਦਾਸਾਂ ਦਾਸੀ ਮਨ ਮੌਲੇ ਮਾਂ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਣਾ ਆਪਣ ਪਾਵਨ ਕਰੀਆ ਤੁਝ ਉੱਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਜਤਰਾਈ ਤੇਰੀ ਤੂੰ ਜਾਣਾ ਹੈ ਜਾਣਾ ਰਾਮ ਸੋਈ ਜਾਣੇ ਸੋਈ ਪਛਾਣੇ ਜਾ ਕਹੋ ਨਦਰ ਸਰੰਦੇ ਮਨਮੁਖ ਭੂਲੀ ਬਹੁਤੀ ਫਾਰਾਹੀ ਫਾਤੀ ਮਾਇਆ ਫੰਦੇ ਠਾਕੁਰ ਪਾਣੀ ਸਾ ਗੁਣਵੰਤੀ ਤਿੰਨ ਹੀ ਸਭ ਰੰਗ ਮਾਣਾ ਨਾਨਕ ਕੀ ਦਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹਉ ਵਾਰੀ ਵੰਜਾਂ ਕੋਲੀ ਵੰਜਾਂ ਤੂੰ ਪਰਬਤ ਮੇਰਾ ਉਲਾ ਰਾਮ ਹਉ ਬਾਲ ਜਾਈ ਲੱਖ ਲੱਖ ਲੱਖ ਬਰੀਆ ਜਿਨ ਪ੍ਰਮ ਪਰਦਾ ਖੋਲਾ ਰਾਮ ਮਿਟੇ ਅੰਧਾਰੇ ਤਜੇ ਵਿਕਾਰੇ ਠਾਕੁਰ ਸਿਮਨ ਮਾਨਾ ਪ੍ਰਭ ਜੀ ਪਾਣੀ ਪਈ ਨਕਾਣੀ ਸਫਲ ਜਨਮ ਪ੍ਰਵਾਨਾ ਪਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹਉ ਨਿਰਭਉ ਹੋਈ ਸੋ ਪ੍ਰਭ ਮੇਰਾ ਹੋਲਾ
1: ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰੂ ਮੇਰਾ ਪੂਰਾ ਜਿਸ ਦਿਨ ਅਵਰ ਨੂੰ ਜਾਣਾ ਰਾਮ ਮਾਤ ਪਿਤਾ ਭਾਈ ਪੁੱਤ ਬੰਧਕ ਜੀ ਪ੍ਰਾਣ ਮਨ ਪਾਣਾ ਰਾਮ ਜੀਓ ਪਿੰਡ ਸਭ ਚਿਤਕਾ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਿਆ ਭਰਪੂਰੇ ਤਾਂ ਕਿ ਸਰਨ ਸਭ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੇ ਨਾਨਕ ਸਦ ਕੁਰਬਾਣਾ ਐਸਾ ਗੁਰੂ ਵਡਭਾਗੀ ਪਾਈਏ ਜਿਤ ਮਿਲੇ ਪ੍ਰਭੂ ਜਾਪੇ ਰਾਮ ਜਨਮ ਜਨਮ ਕੇ ਕਿਲਵਕ ਉਤਰੇ ਹਰ ਸੰਤ ਧੂੜੀ ਮਿਤ ਨਾਪੇ ਰਾਮ ਹਰ ਧੂੜੀ ਨਾਈਏ ਪ੍ਰਭੂ ਧਿਆਈਏ ਬਹੁਤ ਜੋ ਨਾ ਆਈਏ ਗੁਰ ਚਰਨੀ ਲਾਗੇ ਭਰਮ ਭਉ ਭਾਗੇ ਮਨ ਚਿੰਦਿਆ ਫਲ ਪਾਈਏ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀਂ ਸੰਤਾਪੇ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪੇ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੇ ਵਸਾਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਕਾਰੀ ਸਫਲ ਜਨਮ ਹੁਆ ਭਾਗਾ ਹਰ ਪੇਟਿਆ ਇੱਕ ਮੁਰਾਰੀ ਜਿਸ ਕਾ ਸਾਥ ਨਹੀਂ ਮੇਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਏ ਮਿਲ ਸਤਿਗੁਰ ਸੁਖ ਪਾਇਆ ਗਾਉ ਮੰਗਲੋ ਨਿਤ ਹਰ ਜਨੋ ਪੁੰਨੀ ਇੱਛ ਸੁਭਾਈ ਰਾਮ ਰੰਗ ਰਤੇ ਆਪਣੇ ਸੁਆਮੀ ਸਿਤੀ ਮਰੇ ਨਾ ਆਵੇ ਜਾਈ ਰਾਮ ਅਵਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ ਸ਼ਾਂਤ ਸਹਿਜ ਆਨੰਦ ਕਨੇਰੇ ਗੁਰਚਰਨੀ ਮਨ ਲਾਏ ਪੂਰ ਰਿਹਾ ਘਟ ਘਟ ਅਵਨਾਸੀ ਤਨ ਤਨ ਤਰਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰਚਰਨੀ ਮਨ ਲਾਈ ਸੂਈ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੇ ਦਰਸ ਤੇਰਾ ਰਾਮ ਲਾਖ ਜੀਵਾ ਦਿਓ ਮੇਰੇ ਪਿਆਰੇ ਮੁਖ ਹਰ ਅਰਾਧੇ ਮੇਰਾ ਰਾਮ ਹਰ ਅਰਾਧੇ ਜਮ ਪਦ ਸਾਦੇ ਦੁੱਖ ਨ ਵਿਆਪੇ ਕੋਈ ਜਲ ਥਲ ਮਯਲ ਪੂਰਨ ਸੁਆਮੀ ਜਦ ਦੇਖਾਂ ਤਸੋਈ ਪਰਮ ਮੋਹ ਬੇਕਾਰ ਨਾਠੇ ਪ੍ਰਭੂ ਨੇਰੋ ਤੇ ਨੇਰਾ ਨਾਨਕ ਕੋ ਪ੍ਰਭ ਕਿਰਪਾ ਕੀਜੇ ਨੇਤਰ ਦੇਖੇ ਦਰਸ ਤੇਰਾ ਕੋਟ ਕਰਨ ਦੀਜੇ ਪ੍ਰਭ ਪ੍ਰੀਤਮ ਹਰ ਗੁਣ ਸੁਣੀਏ ਅਵਨਾਸੀ ਰਾਮ ਸੁਣ ਸੁਣੀ ਇਹ ਮਨ ਨਿਰਮਲ ਹੋਵੇ ਕਟੀਏ ਕਾਲ ਕੀ ਫਾਸੀ ਰਾਮ ਕਟੀਏ ਜਮ ਫਾਸੀ ਸਿਮਰ ਮਨਾਸੀ ਸਰਲ ਮੰਗਲ ਸੋ ਗਿਆਨਾ ਹਰ ਹਰ ਜਪ ਜਪੀਏ ਦਿਨ ਰਾਤੀ ਲਾਗੇ ਸਹਿ ਧਿਆਨਾ ਕਲਮਲ ਦੁੱਖ ਜਾਰੇ ਪ੍ਰਭ ਚਿਤਾਰੇ ਮਨ ਕੀ ਦੁਰਮਤ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀਜੇ ਹਰ ਗੁਣ ਸੁਣੀਏ ਅਵਨਾਸੀ ਕਰੋੜ ਹਸਤ ਤੇਰੀ ਟਹਿਲ ਕਮਾਵੇ ਚਰਨ ਚਲੇ ਪ੍ਰਭ ਮਾਰਗ ਰਾਮ ਭਵ ਸਾਗਰ ਨਾਮ ਹਰ ਸੇਵਾ ਜੋ ਚੜੇ ਤਿਸ ਕਾਰਜ ਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾਂਬਿਕਾਰ ਗੈ ਸੁਖ ਉਪਜੇ ਬਾਜੇ ਅਨਹਦ ਤੂਰੇ ਮਨ ਬਾਂਛਿਤ ਫਲ ਪਾਏ ਸਗਲ ਕੁਦਰਤ ਕੀਮ ਅਪਰਾਗ ਅਪਾਰਗ ਕਹੋ ਨਾਨਕ ਪ੍ਰਭ ਕਿਰਪਾ ਕੀਜੇ ਮਨ ਸਦਾ ਚਲੇ ਤੇਰੇ ਮਾਰਗ ਇਹੋ ਵਰ ਇਹਾ ਵਡਿਆਈ ਇਹੋ ਤਨ ਹੋਏ ਵਰਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੀ ਪ੍ਰਭ ਕੀ ਚਰਨੀ ਕਰਨ ਗੋਪਾ ਕਰਨ ਕਾਨ ਗੋ ਕਰਨ ਕਾਨ ਗੋਪਾਲਾ ਸਭ ਕੁਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸਤਸੰਗ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਹੀ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਿਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸਵਾਮੀ ਪ੍ਰਭੁ ਅਪਨਾ ਸਰਲੇ ਪਾਪਤ ਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤਿ ਮਿੱਠੀ ਕਥੀ ਅਕਤ ਕਹਾਣੀ ਭਲਾ ਸੰਯੋਗ ਮੂਰਤ ਫਲ ਸਾਚਾ ਅਵਸਲ ਨੀਵ ਰਖਾਈ ਜਨ ਨਾਨਕ ਪ੍ਰਭ ਭੈ ਦਿਆਲਾ ਸਰਬ ਕਲਾ ਬਣ ਆਈ ਆਨੰਦਾ ਵਜੇ ਨਿਤ ਵਾਜੇ ਪਾਰ ਬ੍ਰਹਮ ਮਨ ਬੂਠਾ ਰਾਮ ਗੁਰਮੁਖੇ ਸੱਚ ਕਰਨੀ ਸਾਰੀ ਬਿਨਸੇ ਭਰਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾਂ ਤੇ ਸੀ ਬਣਾਏ ਜੋ ਪ੍ਰਭੂ ਆਪਣਾ ਕਰਿਆ ਘਰ ਮੇਂ ਨਵਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨਮ ਪ੍ਰਭੂ ਕਦੇ ਨ ਵਿਸਰੇ ਪੂਰਨ ਜਾ ਕੇ ਭਾਗਾ ਛਾਇਆ ਪ੍ਰਭੂ ਸ਼ਤਰ ਪਥ ਕਿੰਨੀ ਸਗਲੀ ਤਪਤ ਬਨਾਸੀ ਰਾਮ ਦੁੱਖ ਪਾਪ ਕਾ ਡੇਰਾ ਡਾਠਾ ਕਾਰਜ ਆਇਆ ਰਾਸੀ ਰਾਮ ਹਰ ਹਰ ਪ੍ਰਭ ਫਰਮਾਇਆ ਮਿਟੀ ਬੁਲਾਇਆ ਸਾਚ ਧਰਮ ਪੁਨ ਫੁੱਲਿਆ ਸੋ ਪ੍ਰਭ ਆਪਣਾ ਸਦਾ ਧਿਆਈਏ ਸੋਵਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸਵਾਮੀ ਜਲ ਥਲ ਮਹੀਲ ਸੋਈ ਜਨ ਨਾਨਕ ਪ੍ਰਭ ਕੀ ਸਰਨਾਈ ਕਿਸ ਬਿਨ ਵਰਨਾ ਕੋਈ ਮੇਰਾ ਘਰ ਬਣਿਆ ਬਨਤਾਲ ਬਣਿਆ ਪ੍ਰਭ ਪਰਸੇ ਹਰ ਆਇਆ ਰਾਮ ਮੇਰਾ ਮਨ ਸੋਇਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲੀ ਚਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸਵਾਮੀ ਸੁਖੋ ਗਾਮੀ ਹਲਤ ਪਲ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਏ ਜੀਉ ਪਿੰਡ ਜਿਨ ਤਾਰਿਆ ਤੂਹੀ ਮਹੱਲਾ ਪੰਜਵਾਂ ਪੈ ਸਾਗਰੋ ਪੈ ਸਾਗਰ ਤਰਿਆ ਹਰ ਨਾਮ ਧਿਆਏ ਰਾਮ ਬੋਹੇ ਥੜਾ ਹਰ ਚਰਨ ਰਾਧੇ ਮਿਲ ਸਤਿਗੁਰੂ ਪਾਰ ਲੰਘਾਏ ਰਾਮ ਗੁਰ ਸ਼ਬਦੀ ਧਰੀਏ ਬਹੁਣ ਨਾ ਮਰੀਏ ਚੁੱਕੇ ਆਵਣ ਜਾਣਾ ਜੋ ਕਿਛ ਕਰੇ ਸੋਈ ਫਲ ਮਾਨੋ ਤਾਂ ਮਨ ਸਹਿ ਸਮਾਣਾ ਦੁੱਖ ਨਾ ਭੂਖ ਨਾ ਰੋਗ ਨਾ ਵਿਆਪੇ ਸੁਖ ਸਾਗਰ ਸਰਨੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਿਨਾ ਹਰ ਮੰਤਰ ਦੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਆਪਣਾ ਮਨ ਅੱਗੇ ਧਰਿਆ ਸਰਵੰਸ ਠਾਕੁਰ ਦੀਨੇ ਰਾਮ ਕਰ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਚਿਤ ਪਾਈ ਆਨੰਦ ਬਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਉ ਨਾ ਜਾਈ ਵਡਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਕੀਨੇ ਕਉ ਨਾਨਕ ਰਵੇ ਰੰਗ ਰਾਤੇ ਪ੍ਰੇਮ ਰਸ ਪੀਨੇ ਆਨੰਦ ਬਨੋਦ ਪਏ ਨਿਤ ਸਖੀਏ ਮੰਗਲ ਸਦਾ ਹਮਾਰੇ ਰਾਮ ਆਪਣੇ ਪ੍ਰਭ ਆਪ ਸ਼ਿੰਗਾਰੀ ਸੋਭਾ ਭਗਤੀ ਨਾਰੇ ਰਾਮ ਸਹਿ ਸੁਭਾਏ ਪੈ ਕਿਰਪਾਲਾ ਗੁਣ ਅਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਾਣੇ ਆਪਣੇ ਰਾਮ ਨਾਮ ਉਤਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਉ ਨਾਨਕ ਭੈ ਸਾਗਰ ਤਰਿਆ ਪੂਰਨ ਕਾਚ ਹਮਾਰੇ ਗੁਣ ਗੋਪਾਲ ਗਾਵੋ ਨਿਤ ਸਖੀਓ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੁਆ ਮਿਲ ਸਾਧੂ ਏਕ ਓਂਕਾਰ ਧਿਆਏ ਰਾਮ ਜਪ ਏਕ ਪ੍ਰਭੂ ਨੀਕ ਰਵਿਆ ਸਭ ਮੰਡਲ ਛਾਇਆ ਬ੍ਰਹਮੋ ਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਲ ਪੂਰਨ ਪੂਰਨ ਤਿਸ ਬਿਨਾ ਨਹੀਂ ਜਾਏ ਦੇਖ ਦਰਸ਼ਨ ਨਾਨਕ ਵਿਖਸੇ ਆਪ ਲੈ ਮਿਲਾਏ ਸੂਹੀ ਮਹੱਲਾ ਪੰਜਵਾਂ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪ ਸੁਖ ਪਾਇਆ ਰਾਮ ਮਨ ਇੱਛੇ ਸਹੀ ਫਲ ਪਾਏ ਕਰਤੇ ਆਪ ਵਸਾਇਆ ਰਾਮ ਕਰਤੇ ਆਪ ਵਸਾਇਆ ਸਭ ਸੁਖ ਪਾਇਆ ਪੁੱਤ ਭਾਈ ਸਿੱਖ ਵਿਗਾਸੇ ਗੁਣ ਗਾਵੇ ਪੁਣ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭੂ ਆਪ ਸੁਆਮੀ ਆਪੇ ਰਖਾ ਪਿਤਾ ਆਪ ਮਾਇਆ ਕਉ ਨਾਨਕ ਸਤਿਗੁਰੂ ਬਲਿਹਾਰੀ ਜਿਨੀ ਥਾਨ ਸੁਹਾਇਆ ਕਰ ਮੰਦਰ ਹਟਨਾਲੇ ਸੋਹੇ ਜਿਸ ਨਾਮ ਨਿਵਾਸੀ ਸੰਤ ਭਗਤ ਹਰਨਾਮ ਰਾਧੇ ਕਟੀਏ ਜਮ ਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭੂ ਮਨਾਸੀ ਹਰ ਹਰ ਨਾਮ ਧਿਆਏ ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸਜਣ ਸੁਖ ਮਾਣੇ ਰਲੀਆ ਦੁੱਖ ਦਰਦ ਭਰਮ ਨਾਸੀ ਸ਼ਬਦ ਸਵਾਰੇ ਸਤਿਗੁਰੂ ਪੂਰੇ ਨਾਨਕ ਸਦਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੇ ਸਵਾਈ ਰਾਮ ਪਾਰ ਬ੍ਰਹਮ ਖਸਮ ਨਾ ਕੀਆ ਜਿਸਤੀ ਵੱਡੇ ਵਡਿਆਈ ਰਾਮ ਆਦਿ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭੁ ਪਿਆ ਦਿਆਲਾ ਜੀ ਜਨ ਸਭ ਸੁਖੀ ਵਸਾਏ ਪ੍ਰਭ ਆਪੇ ਘਰ ਪ੍ਰਿਤਪਾਲਾ ਦੈ ਜਿਸ ਪੂਰਿਆ ਜਸਵਾਮੀ ਕੀਮਤ ਕਹਿਣ ਨਾ ਜਾਈ ਕਉ ਨਾਨਕ ਸਤਿਗੁਰ ਬਲਿਹਾਰੀ ਜਿਨ ਅਬਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਏ ਰਾਮ ਅਨਹਦ ਚੋਜ ਭਗਤ ਪਵਪੰਜਨ ਅਨਹਦ ਵਾਜੇ ਧੁਨੀਏ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੁਸਮਿਤ ਹੋਵੇ ਹਰ ਨਾਮ ਰਾਧੇ ਮੈਲ ਸਭ ਕਾਟੇ ਕਿਲਵਿਤ ਸਰੇ ਖੋਵੇ ਤਹ ਜਨਮ ਨਾ ਮਰਨਾ ਆਵਣ ਜਾਣਾ ਬਹੁੜ ਪਾਈਏ ਜੋਨੀਏ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਸ਼ ਪੁੰਨੀਏ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਤ ਸਵਾਵੀ ਤਾਲਸਾਵਾਂ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਰਲ ਮਨੋਤ ਪੂਰੇ ਜੈ ਜੈ ਕਾਰ ਪਿਆ ਜਗ ਅੰਤਰ ਲਾਥੇ ਸਰਲ ਵਿਤੂਰੇ ਪੂਰਨ ਪੁਰਖ ਅਚੁੱਤ ਬਨਾਸੀ ਜਸ ਵੀਰ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵਨਿਧ ਸਿੱਧ ਰਿੱਧ ਦੀਨੇ ਕਰਤੇ ਤੋਟ ਨਾ ਆਵੇ ਕਾਈ ਰਾਮ ਖਾਤ ਖੜਤ ਮਿਲਕਤ ਸੁਖ ਪਾਇਆ ਕਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਿਕੁਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਘਨ ਸਗਲੇ ਉਠ ਨਾਠੇ ਦੁਖ ਨਾ ਨੇੜੇ ਆਇਆ ਸ਼ਾਂਤ ਸਹਿਜ ਆਨੰਦ ਕਨੇਰੇ ਬਿਨਸੀ ਪੂਰ ਸਬਾਈ ਨਾਨਕ ਗੁਣ ਗਾਵੇ ਸਵਾਮੀ ਕੇ ਚਰਜ ਜਿਸ ਵਡਿਆਈ ਰਾਮ ਜਿਸ ਕਾ ਕਾਰਜ ਤਿਨਹੀਂ ਕੀਆ ਮਾਨਸ ਗਿਆ ਵਿਚਾਰਾ ਰਾਮ ਭਗਤ ਸੋਨ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਆਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸਤੀਮਾ ਕਿਆ ਗਨੀ ਅੱਠ ਸੱਠ ਤੀਰਥ ਪੁਨ ਕਿਰਿਆ ਮਹਾ ਨਿਰਮਲ ਚਾਰਾ ਪ੍ਰਤ ਪਾਵਨ ਬਿਰਧ ਸਵਾਮੀ ਨਾਨਕ ਸ਼ਬਦ ਧਾਰਾ ਗੁਣਦਾਨ ਮੇਰਾ ਪ੍ਰਭ ਕਰਤਾ ਉਸ ਕੌਣ ਕਰੀਜੇ ਰਾਮ ਸੰਤਾਂ ਕੀ ਬਿਨੰਤੀ ਸਵਾਮੀ ਨਾ ਮਰ ਰਸ ਦੀਜੇ ਰਾਮ ਨਾਮ ਦੀਜੇ ਦਾਨ ਕੀਜੇ ਵਿਸਰ ਨਾਹੀਂ ਇੱਕ ਖਿਨੋ ਗੁਣ ਗੋਪਾਲ ਉਚਿਰ ਰਸਨਾ ਸਦਾ ਗਾਈਏ ਅੰਨ ਦਿਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮੰਤਨੇ ਅੰਮ੍ਰਿਤ ਪੀਜੇ ਬਿਨਵੰਤ ਨਾਨਕ ਇਸ ਪੁੰਨੀ ਪੇਖ ਦਰਸ਼ਨ ਦੀਜੇ ਰਾਗ ਸੂਰੀ ਮਹੱਲਾ ਪੰਜਵਾਂ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਔ ਸੰਭਲ ਥਕੀ ਜੋ ਕਦੇ ਨਾ ਬੋਲੇ ਕੌਰਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗੁਣ ਕੋ ਨਾ ਚਿਤਾਰੇ ਤਤ ਪਾਵਨ ਹਰ ਬਿਰਧ ਸਦਾ ਇੱਕ ਤਿਲ ਨਹੀਂ ਪੰਨੇ ਕਾਲੇ ਘਟ ਘਟ ਵਾਸੀ ਸਰਵ ਨਿਵਾਸੀ ਨੇਰੇ ਹੀ ਤੇ ਨੇਰਾ ਨਾਨਕ ਦਾ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਬਈ ਜੀ ਹਰ ਦਰਸ਼ਨ ਦੇਖ ਪਾਰਾ ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਭਗ ਇਸ਼ਾਰਾ ਪ੍ਰਭੂ ਪੇਖਤ ਜੀਵਾਂ ਠੰਡੀ ਥੀਵਾਂ ਤਿਸ ਜੀਵੜੇ ਅਵਰ ਨ ਕੋਈ ਆਦ ਅੰਤ ਮਦ ਪ੍ਰਭੂ ਰਵਿਆ ਜਲ ਥਲ ਮਈ ਹਲ ਸੋਈ ਚਰਨ ਕਮਲ ਜਪ ਸਤਿਗੁਰੂ ਤਰਿਆ ਪਵ ਜਲ ਉਤੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ ਹੋਂ ਨਿਮਿਕ ਨ ਛੋਡਾ ਜੀ ਹਰ ਪ੍ਰੀਤਮ ਪ੍ਰਾਨ ਧਾਰੋ ਗੁਰ ਸਤਿਗੁਰ ਕਿਹਾ ਜੀ ਸਾਚਾ ਗਮ ਵਿਚਾਰੋ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਨ ਦੁਖ ਨਾਠੇ ਸਹਿਜ ਸੁਖ ਆਨੰਦ ਘਨੇਰੇ ਉਮੇ ਬੇਨਤੀ ਗਾਠੇ ਸਭ ਕੇ ਮਦ ਸਭ ਹੂੰ ਤੇ ਬਾਹਰ ਰਾਗ ਦੋਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਨਾਈ ਹਰ ਪ੍ਰੀਤਮ ਮਨੇ ਸਦਾਰੋ ਮੈਂ ਖੋਜਤ ਜੀ ਹਰ ਨਹਿਚਲ ਸੋ ਕਰ ਪਾਇਆ ਸਭ ਦਰਬ ਡਿੱਠੇ ਜੀਉ ਤਾਂ ਚਰਨ ਕਮਲ ਤਿਤ ਲਾਇਆ ਚਰਨ ਕਮਲ ਚਿੱਤ ਲਾਇਆ ਪ੍ਰਭੂ ਨਾਸੀ ਹੋਂ ਤਿਸ ਕੀ ਦਾਸੀ ਮਰੇ ਨਾ ਆਵੇ ਜਾਏ ਧਰਮ ਅਰਥ ਕਾਮ ਸਭੁਨ ਮਨ ਚਿੰਦੀ ਇੱਛ ਪਜਾਏ ਸੂਰਤ ਸਿਮਰਤ ਗੁਣ ਗਾਵੇ ਕਰਤੇ ਸਿਵ ਸਾਧਕ ਮੁਨ ਜਨ ਧਿਆਇਆ ਜਨ ਨਾਨਕ ਸਨ ਕਿਰਪਾ ਨਿਧਨ ਸੁਆਮੀ ਬੜਭਾਗੀ ਹਰ ਹਰ ਗਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੇ ਵਿੱਚ ਸੁਹਾਗਣੀ ਪਿਰ ਪਿਰ ਰਾਵਣ ਜਾਏ ਪਰ ਪਿਰ ਰਾਵਣ ਜਾਏ ਪਿਰ ਛੋਡਿਆ ਕਰ ਆਪਣੇ ਮੋਹੀ ਦੂਜੇ ਪਾਏ ਮਿੱਠਾ ਕਰਕੇ ਖਾਇਆ, ਬਹੁ ਸਦ ਵਧਿਆ ਰੋਗ, ਸੁੱਧ ਪਤਾਰ ਹਰ ਛੋਡਿਆ ਫਿਰ ਲੱਗਾ, ਜਾਂ ਇਹ ਵੀ ਯੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ, ਸਹਿਜ ਸੱਚ ਪਿਰ ਰਾਵਿਆ ਹਰਨਾਮਾ ਅਵਤਾਰ, ਆਗਿਆਕਾਰੀ ਸਦਾ ਸੁਹਾਗਣ ਆਪਣੇ ਲਈ ਕਰਤਾਰ, ਨਾਨਕ ਪਿਰ ਪਾਇਆ ਹਰ ਸੱਚਾ ਸਦਾ ਸੁਹਾਗਣ ਨਾਰ, ਮਹੱਲਾ ਤੀਜਾ ਸੁਹੀਵੇ ਨਿਮਾਣੀਏ ਸੋ ਸੋ ਸਦਾ ਸੰਭਾਲ, ਨਾਨਕ ਜਨਮ ਸੁਵਾਰੇ ਆਪਣਾ ਕੁਲ ਵੀ ਛੁੱਟੀ ਨਾਲ, ਕੁਲ ਵੀ ਛੁੱਟੀ ਨਾਲ, ਪੌੜੀ ਆਪੇ ਤਖ਼ਤ ਰਚਾਇਨ ਆਕਾਸ ਪਤਾਲਾ, ਹੁਕਮੇ ਧਰਤੀ ਸਾਜਨ ਸੱਚੀ ਧਰਮਸਾਲਾ, ਆਪ ਪਾਏ ਖਪਾਈਦਾ ਸੱਚੇ ਦੀਨ ਦਿਆਲਾ, ਸਭਨਾ ਰਿਜਕ ਸਮਾਈਦਾ ਤੇਰਾ ਹੁਕਮ ਨਿਰਾਲਾ, ਆਪੇ ਆਪ ਵਰਤਦਾ ਆਪੇ ਪ੍ਰਤਪਾਲਾ, ਸਲੋਕ ਮਹੱਲਾ ਤੀਜਾ ਸੂਬਤਾਂ ਸੁਹਾਗਣੀ ਜਾਮਨ ਸਚਨਾਉ, ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਉ, ਐਸਾ ਸ਼ਿੰਗਾਰ ਬਣਾਏ ਤੂੰ ਮੇਲਾ ਕਦੇ ਨਾ ਹੋਵੀ ਐਨਸ ਲਾਗੇ ਪਾਓ, ਨਾਨਕ ਸੁਹਾਗਣ ਕਾ ਕਿਆ ਚੈਨੇ ਅੰਦਰ ਸੱਚ ਮੁਖ ਉਜਲਾ, ਖਸਮੇ ਮਾਹੇ ਸਮਾਏ, ਮਹੱਲਾ ਤੀਜਾ ਲੋਕਾਂ ਵੇ ਹੋ ਸੂਮੀ ਸੂਆਂ ਵੇਸ ਕਰੀ, ਵੇਸੀ ਸੋਨਾ ਪਾਈਏ ਕਰ ਕਰ ਵੇਸ ਰਹੀ, ਨਾਨਕ ਤਿੰਨੀ ਸੌ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ, ਜੋ ਤਿਸ ਭਾਵੇ ਸੋ ਥੀਏ ਇਨ ਵਿਦ ਕੰਤ ਮਿਲੀ, ਪੌੜੀ ਹੁਕਮੀ ਸ੍ਰਿਸ਼ਟ ਸਾਜਿਅਨ ਬਹੁ ਪਿਤ ਸੰਸਾਰਾ, ਤੇਰਾ ਹੁਕਮ ਨਾ ਜਾਪੀ ਕੇ ਤੜਾ ਸੱਚੇ ਲਾਕਾ ਪਾਰਾ, ਇਕਨਾ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ, ਸੱਚ ਰਤੇ ਸੇ ਨਿਰਮਲੇ ਹੋ ਮੈਂ ਤਜ ਵਿਕਾਰਾ, ਜਿਸ ਤੂੰ ਮਿਲੇ ਸੋ ਤਦ ਮਿਲੇ ਸੋ ਇਸ ਪਿਆਰਾ, ਸਲੋਕ ਮਹੱਲਾ ਤੀਜਾ ਸੂਬੇ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਓ, ਕਿਨਮੇ ਝੂਠ ਸਭ ਵਿਨਸ ਜਾਏ ਜਿਉਂ ਟਿਕੇ ਨਾ ਬਿਰਕੀ ਛਾਓ, ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸਚੜਾਓ, ਉਲਟੀ ਸਤ ਸਵੇ ਕਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ, ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲੀਏ ਹਰ ਗੁਣ ਗਾਓ, ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨ ਪਾਇਆ ਜਾਏ, ਇਸ ਲਹਿੰਦੇ ਬਿਲਮ ਨਾ ਹੋਵੀ ਰਨ ਬੈਠੀ ਦੂਜੇ ਪਾਏ, ਮੂਦਿਆਣੀ ਦੁਮਣੀ ਸੂਹੇ ਵੇ ਸੁਲਵਾਏ, ਸ਼ਬਦ ਸਚੇ ਰੰਗ ਲਾਲ ਕਰ ਪੈ ਪਾਏ ਸ਼ਿੰਗਾਰ ਬਣਾਏ, ਨਾਨਕ ਸਦਾ ਸੁਹਾਗਣ ਜੇ ਚੱਲਣ ਸਤਿਗੁਰ ਪਾਏ, ਪੌੜੀ ਆਪੇ ਆਪ ਪਾਏ ਨੇ ਆਪ ਕੀਮਤ ਪਾਏ, ਤਿਸ ਦਾ ਅੰਤ ਨਾ ਜਾਪੀ ਗੁਰ ਸ਼ਬਦ ਬਜਾਈ, ਮਾਇਆ ਮੋਗ ਵਾਰ ਹੈ ਦੂਜੇ ਪਰਮਾਈ, ਮਨਮੁਖ ਠੌਰ ਨ ਪਾਈਨੀ ਫਿਰ ਆਵੇ ਜਾਈ, ਜੋ ਤਿਸ ਪਾਵੇ ਸੋ ਥੀਏ ਸਭ ਚਲੇ ਰਜਾਈ, ਸਲੋਕ ਮਹੱਲਾ ਤੀਜਾ ਸੂਹੇ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ, ਉਸ ਸੀਲ ਨਾਲ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਵਾਰ, ਜਿਸ ਪੂਰਵ ਹੋਵੇ ਲਿਖਿਆ ਤੇ ਸਤਿਗੁਰੂ ਮਿਲੇ ਪਤਾਰ, ਸੂਹਾ ਵੇ ਸਭ ਉਤਾਰ ਤਰੇ ਗਲ ਪਹਿਰੇ ਕਿ ਮਾਂ ਸ਼ਿੰਗਾਰ, ਪਈਏ ਸੋਹਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ, ਔਰ ਲਾਈ ਕਿਸੇ ਦੀਨਾ ਰਲੇ ਜਿਸ ਰਾਵੇ ਸਿਰਜਨਹਾਰ, ਨਾਨਕ ਗੁਰਮੁਖ ਸਦਾ ਸੁਹਾਗਣ ਜਿਸ ਵਨਾਸੀ ਪੁਰਖ ਵਰਤਾਰ, ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਿਸੀ ਮਿੰਨ ਤਾਗੇ ਗਲਹਾਰ, ਸੱਚਾ ਰੰਗ ਮਜੀਠ ਕਾ ਗੁਰਮੁਖ ਬਰਮ ਵਿਚਾਰ, ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਸ਼ਾਰ, ਪੌੜੀ ਇਹ ਜਗ ਮੇ ਉਪਾਇਨ ਇਹੋ ਜਗ ਆਪ ਉਪਾਇਨ, ਕਰ ਚੋਜ ਵਿਦਾਨ ਪੰਚ ਧਾਤ ਵਿੱਚ ਪਾਏ ਮੋਹ ਝੂਠ ਗਮਾਨ, ਆਵੇ ਜਾਏ ਪਵਾਈਏ ਮਨਮੁਖ ਗਿਆਨ, ਇੱਕ ਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ, ਭਗਤ ਖਜ਼ਾਨਾ ਬਖਸ਼ਣ ਹਰ ਨਾਮ ਨਿਧਾਨ, ਸਲੋਕ ਮਹੱਲਾ ਤੀਜਾ ਸੁਣੀ ਵੇ ਸੁਭਾ ਵੇ ਛੱਡ ਤੂੰ ਤਾਂ ਫਿਰ ਲੱਗੀ ਪਿਆਰ, ਸੂਹੇ ਵੇਸ ਫਿਰ ਕਿਨੇ ਨਾ ਪਾਇਓ ਮਨਮੁਖ ਦਜ ਮੁਈ ਗਵਾਰ, ਸਤਿਗੁਰੂ ਮਿਲੇ ਸੁਭਾ ਵੇਸ ਗਿਆ ਹਮੇ ਵਿੱਚੋਂ ਮਾਰ, ਮੰਤਨ ਰਤਾ ਲਾਲ ਹੁਆ ਰਸਨਾ ਰਤੀ ਗੁਣ ਸਾਰ, ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸ਼ਿੰਗਾਰ, ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਗੁਰਧਾਰ, ਮਹੱਲਾ ਤੀਜਾ ਮੂਦੇ ਸੁਹਾ ਪਰ ਹਰੋ ਲਾਲ ਕਰੋ ਸ਼ਿੰਗਾਰ, ਆਵਣ ਜਾਣਾ ਵਿਸਰੇ ਗੁਰੀ

ਕੂੜ ਕੁਟੰਬ ਹੈ, ਮਨਮੁਖ ਮੁਗਦਰਤਾ। ਹਉਮੈ ਮੇਰਾ ਕਰਮ ਏ ਕਿਸੇ ਸਾਥ ਨਾ ਲਿੱਤਾ, ਸਿਰ ਉੱਪਰ ਜਮਕਾਲ ਨਾ ਸੁੱਜੀ ਦੂਜੇ ਪਰਮਿਤਾ, ਫਿਰ ਮੈਲਾ ਹੱਥ ਨਾ ਵੀ ਜਮਕਾਲ ਵਸ ਕੀਤਾ, ਜੀਹਾ ਤੁਰ ਲਿਖ ਪਾਇਨ ਸੀ ਕਰਮ ਕਮਿਤਾ। ਸਲੋਕ ਮਹੱਲਾ ਤੀਜਾ। ਸਤੀਆਂ ਈ ਨਾਥਿਨ ਜੋ ਮੜੀਆਂ ਲੱਗ ਚਲੰਨਾ, ਨਾਨਕ ਸਤੀਆਂ ਜਾਣੀਏ ਜਿਵੇਂ ਚੋਟ ਮਰਨ। ਮਹੱਲਾ ਤੀਜਾ। ਕੀ ਸੋ ਸਤੀਆਂ ਜਾਣੀਏ ਸੀਲ ਸੰਤੋਖ ਰਹਨ, ਸੇਵਨ ਸਾਈਂ ਆਪਣਾ ਨਿਤ ਉੱਠ ਸੰਭਾਲਿਨ। ਮਹੱਲਾ ਤੀਜਾ। ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾਹੇ, ਜੇ ਜਾਣੇ ਫਿਰ ਆਪਣਾ ਤਾਂ ਤਨ ਦੁੱਖ ਸਹਾਏ। ਨਾਨਕ ਕੰਤ ਨਾ ਜਾਣੀ ਸੇ ਕਿਉਂ ਅੱਗ ਜਲਾਏ, ਭਾਵੇ ਜੀਵੋ ਕਹਿ ਮਰੋਂ ਦੂਰੋਂ ਹੀ ਭੱਜ ਜਾਏ ਪੌੜੀ। ਤੁਧ ਦੁੱਖ ਸੁੱਖ ਨਾਲ ਪਾਇਆ, ਲੇਖ ਕਰਤੇ ਲਿਖਿਆ, ਨਾਵੇਂ ਜੇਵੜ ਹੋਰ ਦਾਤ ਨਾਹੀਂ ਕਿਸ ਰੂਪ ਨਾ ਰਿਖਿਆ, ਨਾਮ ਅਕੁੱਠ ਨਿਦਾਨ ਹੈ ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ, ਸੇਵਕ ਪਾਏ ਸੀ ਜਨਮ ਲੈ ਜਿਨ ਹਰ ਜਪ ਜਪਿਆ। ਸਲੋਕ ਮਹੱਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣੀ ਕਾਜ ਸਵਾਰਨ ਹਾਰ। ਮਹੱਲਾ ਦੂਜਾ। ਰਾਤ ਕਰਨ ਧਨ ਸੰਚੀਏ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ। ਮਹੱਲਾ ਦੂਜਾ। ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ। ਮਹੱਲਾ ਦੂਜਾ। ਮਨ ਹੱਠ ਤਰਵਨ ਜਿਪੀ ਜੇ ਬਹੁਤਾ ਕਾਲੇ, ਤਰਫ ਜਿਣੇ ਸਤ ਪਾਉਂਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ। ਕਰਤੇ ਕਾਰਨ ਜਿਨ ਕੀਆ ਸੋ ਜਾਣੇ ਸੋਈ, ਆਪੇ ਸ੍ਰਿਸ਼ਟ ਉਪਾਇਨ ਆਪੇ ਫਨਗੋਈ, ਜੋ ਵਿਚਾਰੇ ਸਭ ਭਗਤ ਕੀ ਇਨ ਕੀਮਤ ਹੋਈ, ਸਤਿਗੁਰੁ ਏਕ ਵਿਖਾ ਲਿਆ ਮਨ ਤਨ ਸੁਖ ਹੋਈ, ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ। ਸਲੋਕ ਮਹੱਲਾ ਦੂਜਾ। ਜਿਨ ਪਉ ਤਿਨ ਨਾਹੀ ਪਉ ਮੁਚ ਪਉ ਨਿਭ ਵਿਆਹ, ਨਾਨਕ ਇਹੋ ਪਟੰਤਰਾ ਚਿੱਤ ਦੀਵਾਨ ਅਗਿਆ। ਮਹੱਲਾ ਦੂਜਾ। ਤੁਰਦੇ ਕੋ ਤੁਰਦਾ ਮਿਲੇ ਉੱਠਦੇ ਕੋ ਉੱਠਦਾ, ਜੀਵਤੇ ਕੋ ਜੀਵਤਾ ਮਿਲੇ ਮੂਏ ਕੋ ਮੂਆ, ਨਾਨਕ ਸੋ ਸਲਾਹੀਏ ਜਿਨ ਕਾਰਨ ਕੀਆ ਪੌੜੀ। ਸੱਚ ਧਿਆਨ ਸੀ ਸੱਚੇ ਗੁਰ ਸ਼ਬਦ ਵਿਚਾਰੀ, ਹਉਮੈ ਮਾਰ ਮਨ ਨਿਰਮਲਾ ਹਰ ਨਾਮ ਰਥਾਰੀ, ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਰੀ, ਜਿਨ ਕੀਏ ਤਿਸੇ ਨਾ ਜਾਣਨੀ ਮਨਮੁਖ ਗਵਾਰੀ, ਜਿਸੇ ਬੁਲਾਏ ਸੋ ਬੁਸੀ ਸੱਚਿਆ ਕਿਆ ਜੰਤ ਵਿਚਾਰੀ। ਸਲੋਕ ਮਹੱਲਾ ਤੀਜਾ। ਕਾਮਣ ਤੋਂ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ, ਮਤ ਤੀਜੇ ਕੰਤ ਨਾ ਵੀ ਇਵੇਂ ਬਿਰਥਾ ਜਾਏ। ਕਾਮਣ ਫਿਰ ਮਨ ਮਾਨਿਆਂ ਤੋਂ ਬਣਿਆ ਸ਼ਿੰਗਾਰ, ਕਿਆ ਤੋਂ ਪਰਵਾਨ ਹੈ ਜਾਂ ਸੋ ਤਰੇ ਪਿਆਰ, ਪਉ ਸ਼ਿੰਗਾਰ ਤ ਬੋਲ ਰਸ ਭੋਜਨ ਭਾਉ ਕਰੇ, ਮਨ ਤਨ ਮਨ ਸੰਪੇ ਕੰਤ ਕੋ ਤੋ ਨਾਨਕ ਪੋ ਕਰੇ। ਮਹੱਲਾ ਤੀਜਾ। ਕਾਜਲ ਫੂਲ ਤੰਬੋਲ ਰਸਲ ਤਨ ਕੀਆ ਸ਼ਿੰਗਾਰ, ਤੀਜੇ ਕੰਤ ਨਾਇਓ ਐਵੇਂ ਪਿਆ ਵਿਕਾਰ। ਮਹੱਲਾ ਤੀਜਾ। ਤਨ ਫਿਰ ਇਹ ਨਾਥੀਏ ਬਹਿਨ ਇਕੱਠੇ ਹੋਏ, ਇੱਕ ਜੋਤ ਦੁਇ ਮੂਰਤ ਤਨ ਫਿਰ ਕਹੀਏ ਸੋਏ ਪੌੜੀ, ਪੈ ਬਿਨ ਭਗਤ ਨਾ ਹੋਵੀ ਨਾਮ ਨਾ ਲੱਗੇ ਪਿਆਰ, ਸਤਿਗੁਰੂ ਮਿਲੇ ਭਾਉ ਉਪਜੇ ਪੈ ਪਾਏ ਰੰਗ ਸਵਾਰ, ਤਨ ਮਨ ਰਤਾ ਰੰਗ ਸਿਓਂ ਹਮੇ ਕ੍ਰਿਸ਼ਨਾ ਮਾਰ, ਮਨ ਤਨ ਨਿਰਮਲ ਅਤ ਸੁਮਣਾ ਭੇਟਿਆ ਕ੍ਰਿਸ਼ਨ ਮਰਾਰ, ਭਉ ਭਾਉ ਸਭ ਤਿਸਦਾ ਸੋ ਸੱਚ ਵਰਤੇ ਸੰਸਾਰ। ਸਲੋਕ ਮਹੱਲਾ ਪਹਿਲਾ। ਵਾਹ ਕਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ, ਸਾਗਰ ਲਹਿਰ ਸਮੁੰਦਰ ਸਰਵੇਲ ਵਰਸ ਵਰਾ, ਆਪ ਖੜੂਵੇ ਆਪ ਕਰ ਆਪਣੀ ਅਪਾ, ਗੁਰਮੁਖ ਸੇਵਾ ਥਾਂ ਪਵੇ ਉਨਮਨ ਤਤ ਕੁਮਾਰ, ਮਸਕਤ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾ, ਨਾਨਕ ਪਰ ਦਰ ਵੇ ਪਰਵਾ ਤੋਂ ਦਰ ਊਣਾ ਨਾਈ ਕੋ ਸੱਚਾ ਵੇ ਪਰਵਾ। ਮਹੱਲਾ ਪਹਿਲਾ। ਉੱਜਲ ਮੋਤੀ ਸੋਨੇ ਰਤਨਾ ਨਾਲ ਜੁੜਨ, ਤਿੰਨ ਜਰ ਵੇਰੀ ਨਾਨਕਾ ਜੇ ਬੁੱਢੇ ਥੀਏ ਮਰਨ, ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਂਪ ਸ਼ਿੰਗਾਰ, ਗੁਰ ਸ਼ਬਦੀ ਸੱਚ ਪਾਇਆ ਸੱਚਾ ਗਹਿਰ ਗਭੀਰ, ਮਨ ਤਨ ਹਿਰਦੇ ਰਵਰਿਆ ਹਰ ਹੀਰਾ ਹੀਰ, ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਫੀਰ, ਨਾਨਕ ਨਾਮ ਸਲਾਏ ਤੂੰ ਹਰ ਗੁਣੀ ਗਹੀਰ। ਮਹੱਲਾ। ਸਲੋਕ ਮਹੱਲਾ ਪਹਿਲਾ। ਨਾਨਕ ਇਹ ਤਨ ਜਾਲ ਜਿਨ
ਜਲੀਏ ਨਾ ਵਿਸਾਰਿਆ ਪਾਉਂਦੀ ਜਾਏ ਪ੍ਰਾਣ ਪਿੱਛੇ ਹੱਥ ਨੰਬੜੇ ਤਿੱਤਨ ਵੰਦੇ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਪਿਟਿਆ ਗਣਤਨ ਆਵੀ ਕੀਤੀ ਲਹਾ ਸਹਮ ਜਾਂ ਬਖਸ਼ੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਨ ਕਰ ਸਚ ਪਰਵਾਨ ਸਦਾ ਨੈ ਚਲ ਰਵਰਿਆ ਸੋ ਪੁਰਖ ਸੁਜਾਨ ਗੁਰ ਪ੍ਰਸਾਦੀ ਸੇਵੀ।

ਮਿਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦੈ ਦਸ ਈ ਮਨ ਧਾਮਦਾ ਗੁਰ ਠਾਕਰ ਹਾਇਆ ਨਾਵੇਂ ਨੂੰ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨ ਸਕੀਏ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਵੇਂ ਦੀਵੇ ਚੌਦਾਂ ਹਟ ਨਾਲੇ ਜੇਤੇ ਜੀ ਤੇਰੇ ਵਣਜਾਰੇ ਖੁੱਲ੍ਹੇ ਹਟ ਵਪ ਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਹਾਂ ਪਰਵਾਨ ਘਰ ਆਈ ਵੱਡੀ ਵਧਾਈ ਸਤਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਣ ਕਾਲੀਆਂ ਸੋ ਪਿੰਡਾਂ ਸੇ ਵਨ ਦਿਓ ਬਗਾ ਤਪੇ ਕਣਾ ਕਾਲਿਆਂ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਵੇ ਨਾ ਭਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ ਇੱਕ ਦੂਜੇ ਭਾਏ ਖੁਆਏ ਨਾ ਹੁਮੇ ਵਿੱਚ ਵਿਆਪੇ ਇਹ ਮਾਨਸ ਜਨਮ ਦਲਬ ਸਾ ਮਨਮੁਖ ਸੰਤਾਪੇ ਜਿਸ ਆਪ ਜਾਏ ਸਬੁਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਨ ਸਭ ਵਰਤੇ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਯਾਰਾਂ ਰੰਡੀਆਂ ਕੂਟੜੀਆਂ ਦੀਵਾਨ ਵਿਦਾਨਾਂ ਕੀ ਦੋਸਤੀ ਵਿਦਾਨਾਂ ਕੀ ਖਾਣ ਸਿਫਤੀ ਸਾਰ ਨਾ ਜਾਣੀ ਸਦਾ ਵਿਸ਼ੇਸ਼ ਤਾਨ ਕਦੋਂ ਚੰਦਨ ਖੌਲੀਏ ਪੀ ਸਾਹੂ ਸਿਉਂ ਪਾਣ ਨਾਨਕ ਕੂੜੇ ਕਤੀਏ ਕੂੜਾ ਚਣੀਏ ਤਾਣ ਕੂੜਾ ਕੱਪੜ ਕਛੀਏ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾਂ ਵਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਨ ਨਾਨਕ ਜਿਨੀ ਸੁਣ ਕੇ ਮੰਨਿਆ ਹੁਣ ਤਿੰਨਾਂ ਵਿੱਚੋਂ ਕਰਵਾਣ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜ ਹੋਏ ਗਿਆ ਹੋਮੇ ਝਗੜਾ ਪਾਇਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਨ ਇੱਕੋ ਰਵ ਰਿਹਾ ਸਭ ਆਤਮ ਰਾਮ ਪਛਾਣਿਆ ਪਾਉਜਰ ਧਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸਲੋਕ ਮਹੱਲਾ ਪਹਿਲਾ ਸਤਿਗੁਰੂ ਭਿਖਿਆ ਦੇ ਮੈਂ ਤੂੰ ਸਮਰਥ ਤਾਰ ਹੋਮੇ ਗਰਭ ਨਿਵਾਰੀਏ ਕਾਮ ਕਰੋਧ ਹੰਕਾਰ ਲਵ ਲੋਭ ਪਰ ਜਾਲੀਏ ਨਾ ਮਿਲੇ ਆਧਾਰ ਐਨਸ ਨਮਤਨ ਨਿਰਮਲਾ ਮਹਿਲਾ ਕਬੂ ਨਾ ਹੋਏ ਨਾਨਕ ਇਹ ਵਿਧ ਛੁੱਟੀਏ ਨਜ਼ਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਵਾਈਆਂ ਜਿੱਤੀ ਦਰ ਖੜੀਆਂ ਨਾਨਕ ਕੰਤੇ ਰਤੀਆਂ ਪੁੱਛੇ ਬਾਟੜੀਆਂ ਮਹੱਲਾ ਪਹਿਲਾ ਸਭੇ ਕੰਤੇ ਰਤੀਆਂ ਮੈਂ ਦੁਆਗਣ ਕਿਤ ਮੈਂ ਤਨ ਅਵਗਣ ਇਤੜੇ ਖਸਮ ਨ ਫੇਰੇ ਚਿੱਤ ਮਹੱਲਾ ਪਹਿਲਾ ਹਾਂ ਬੱਲੇ ਹਾਰੀ ਤਿੰਕੋ ਸਿਫਤ ਜਨਾ ਦੇ ਵਾਤ ਸਭ ਰਾਤੀ ਸਵਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੇ ਦਾਨ ਹਰ ਦੀਜੇ ਕਿਰਪਾ ਕਰ ਗੁਰਮੁਖ ਲੇ ਮਿਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਾਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੇ ਨਾ ਪਾਇਓ ਪ੍ਰੇਮ ਰਸ ਕੰਤਨ ਪਾਏ ਸਾਉ ਸੁੰਝੇ ਕਰ ਕਾ ਪਾਉਣਾ ਜਿਉਂ ਆਇਆ ਤਿਉਂ ਜਾਉ ਮਹੱਲਾ ਪਹਿਲਾ ਸੌ ਲਾਮੇ ਤਿਨੇ ਕੇ ਰਾਤੀ ਮਿਲਣ ਸਾਂਸ ਸਿਫਤ ਸਲਾਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਵਿਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਵਰਤਾਰਿਆ ਘਰ ਦਰ ਪਾਵੇ ਮੈਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋਂ ਗੁਰੂ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿੱਧਿਨ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੇ ਹੰਦੇ ਰਾਜਾਏ ਬੀਤ ਪਾਠ ਮਤ ਪਾਪਾਂ ਖਾਏ ਉਗਵੇ ਸੂਰਨ ਜਾਪੇ ਚੰਦ ਜੇ ਗਿਆਨ ਪ੍ਰਗਾਸ ਅਗਿਆਨ ਮਟੰਦ ਵੇਦ ਪਾਠ ਸੰਸਾਰ ਕੀ ਕਾਰ ਬੜਪੜ ਪੰਧ ਕਰੇ ਵਿਚਾਰ ਬਿਨ ਬੁੱਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸ਼ਬਦੇ ਸਾਧਨ ਆਇਓ ਨਾਮ ਨ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਹੋਏ ਖੁਆਰ ਨਾਨਕ ਪਏ ਕਿਰਤ ਕਮਾਉਣਾ ਕੋਈ ਨ ਮਿਟਣ ਹਾਰ ਪੌੜੀ ਜੇ ਪ੍ਰਭੂ ਸਲਾਹੇ ਆਪਣਾ ਸੋ ਸੋਭਾ ਪਾਏ ਹੁਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਚਿਰੇ ਸੱਚਾ ਸੁਖ ਪਾਏ ਮੇਲ ਪਿਆ ਚਿਰੀ ਵਿਚੁਨੀਆਂ ਗੁਰ ਪੁਰਖ ਮਿਲਾਏ ਮਨ ਮਹਿਲਾ ਇਵ ਸੁਧ ਹੈ ਹਰ ਨਾਮ ਧਿਆਏ ਮਸਲੋਕ ਮਹੱਲਾ ਪਹਿਲਾ
ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪਤ ਮਾਲ ਇਨੀ ਫੁਲੀ ਰੋ ਕਰੇ ਅਵਰ ਕੇ ਚੁਣੀਏ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨਕੇ ਕੰਤ ਦਿਸਾ ਪੁਰੀ ਸੇ ਅਨਸ ਫਿਰੇ ਜਲੰਤ ਪੌੜੀ ਆਪੇ ਬਖਸ਼ੇ ਦਿਆ ਕਰ ਗੁਰ ਸਤਿਗੁਰੂ ਬਚਨੀ ਆਨ ਦਿਨ

ਗੁਣ ਗਾਵੇ, ਗੁਰ ਕੇ ਸ਼ਬਦ ਸਲਾਈਏ, ਹਰ ਨਾਮ ਸਮਾਵੇ, ਸਤਿਗੁਰੂ ਸੇਵਾ ਸਫਲ ਹੈ, ਸੇਵੀਏ ਫਲ ਪਾਵੇ। ਸਲੋਕ ਮਹੱਲਾ ਦੂਜਾ, ਤੇਸੀ ਕੋਈ ਕੋਈ ਮੁਝ ਆਣੀ। ਇੱਕ ਤੂੰ ਕਿਉਂ ਨਾ ਮਰੀਜੇ, ਰੋਇਸ ਤੋਂ ਲੱਗ ਚੇਤਨਾ ਆਵੀ। ਮਹੱਲਾ ਦੂਜਾ, ਜਾਂ ਸੁਖ ਤਾਂ ਸੌਰਾਵੀਏ, ਦੁੱਖ ਵੀ ਸੰਭਾਲੀਓ, ਨਾਨਕ ਕਹਿ ਸਿਆਣੀਏ, ਯੋਂ ਕੰਤ ਮਿਲਾਵਾ ਹੋਏ ਪੌੜੀ। ਹੋਂ ਕਿਆ ਸਲਾਹੀ ਕਿਰਮ, ਜਤ ਵੱਡੀ ਧੀਰ ਵਡਿਆਈ, ਤੂੰ ਅਗਮ ਦਿਆਲ ਗਮ ਹੈ, ਆਪ ਲੈ ਮਿਲਾਈ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਿਖਾਈ, ਜੋ ਤੇਰੀ ਸਰਨਾਗਤੀ ਤੁਨੇ ਛਡਾਈ। ਨਾਨਕ ਵੇ ਪਰਵਾਹ ਹੈ, ਤਿਸ ਤਿਲ ਨਾ ਤਮਾਈ। ਰਾਸੂਈ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਸੀ। ਕਬੀਰ ਕੇ ਏਕ ਓਂਕਾਰ ਸਤਿਗੁਰ ਪ੍ਰਸਾਦ, ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨਾ ਕਹੂੰ ਲੀਨਾ, ਰਾਮ ਨਾ ਜਪੋ ਕਵਨ ਮਤ ਲਾਗੇ, ਰਾਮ ਨਾ ਜਪੋ ਕਵਨ ਮਤ ਲਾਗੇ, ਮਰ ਜਾਇਬੇ ਕਿਉਂ ਕਿਆ ਕਰੋ ਅਭਾਗੇ, ਰਹਾਓ ਦੁੱਖ ਸੁੱਖ ਕਰਕੇ ਕੁਟੁੰਬ ਜਵਾਇਆ, ਮਰਤੀ ਵਾਰ ਇੱਕ ਸਿਰ ਦੁੱਖ ਪਾਇਆ, ਕੰਠ ਗੈਨ ਤਵ ਕਰਨ ਪੁਕਾਰਾ, ਕਹਿ ਕਬੀਰ ਆਗੇ ਤੇ ਨਾ ਸੁਮਾਰਾ। ਸੂਹੀ ਕਬੀਰ ਜੀ, ਥਰ ਹਰ ਕੰਪੇ ਬਾਲਾ ਜੀਓ, ਨਾ ਜਾਨੋ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਵੀ ਜਾਏ, ਪਵਰ ਗਏ ਬਗ ਬੈਠੇ ਆਏ, ਰਹੋ ਕਾਚੇ ਕਰਵੇ ਰਹੇ ਨ ਪਾਣੀ, ਹੰਸ ਚੱਲਿਆ ਕਾਇਆ ਕਮਲਾਨੀ, ਕੁਆਰ ਕੰਨਿਆ ਜੈਸੇ ਕਰਤ ਸਿੰਗਾਰਾ, ਕਿਉਂ ਰਲੀਆ ਮਾਨੇ ਬਾਜ ਬਤਾਰਾ, ਕਾਗ ਉਡਾਵਤ ਪੂਜਾ ਪੁਰਾਣੀ, ਕਹਿ ਕਬੀਰੇ ਕਥਾ ਸਿਰਾਨੀ। ਸੂਹੀ ਕਬੀਰ ਜੀਓ, ਅਮਲ ਸਿਰਾਨੋ ਲਿਖਾ ਦੇਨਾ, ਆਏ ਕਠਨ ਦੂਤ ਜਮ ਲੈਨਾ, ਕਿਆ ਤੈ ਖਟਿਆ ਕਿਆ ਗਵਾਇਆ, ਚਲੋ ਸਤਾਵ ਦੀਵਾਨ ਬੁਲਾਇਆ, ਚੱਲ ਦੁਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾਇਆ, ਰਹਾਓ ਕਰੋੜਦਾਸ ਗਾਮ ਕਿਸ ਬਾਕੀ, ਯੋਨ ਮੇਰਾਜ ਕੀ ਰਾਤੀ, ਕੁਛ ਵੀ ਖਰਚ ਤੁਮਾਰਾ ਸਾਰੋਂ, ਸੁਭਾ ਨਵਾਜ ਸੁਰਾਈ ਗੁਜਾਰੋਂ, ਸਾਧ ਸੰਗ ਜਾਂ ਕੋ ਹਰ ਰੰਗ ਲਾਗਾ, ਤਨ ਤਨ ਸੋ ਜਨ ਪੁਰਖ ਸੁਭਾਗਾ, ਈਤ ਊਤ ਜਨ ਸਦਾ ਸਿਹਲੇ, ਜਨ ਪਦਾਰਥ ਜੀਤ ਅਮੋਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਤਨ ਜੋਰਿਆ ਪਿਆ ਪਰਾਇਆ, ਓ ਕਬੀਰ ਤੇਈ ਨਰ ਭੂਲੇ, ਖਸਮ ਸਾਰ ਮਾਟੀ ਸੰਗ ਰੂਲੇ। ਸੂਈ ਕਬੀਰ ਜੀ, ਉਹ ਲਲਤ ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਮਰਥਾ ਕੀ ਏਕ ਨਾ ਥਾਕ ਸਮਾਇਆ, ਬਾਬਰੇ ਤੇ ਗਿਆਨ ਵਿਚਾਰ ਨਾ ਪਾਇਆ, ਬੇਥਾ ਜਨਮ ਗਵਾਇਆ, ਰਹਾਓ ਤਬ ਲਗ ਪ੍ਰਾਣੀ ਤਿਸੇ ਸਰੀਵ, ਜਬ ਲਗ ਕਟਮੇ ਸਾਸਾ, ਜੇ ਕੱਟ ਜਾਏ ਤਾਂ ਭਾਉ ਨਾ ਜਾਸੀ, ਹਰ ਕੇ ਚਰ ਨਿਵਾਸਾ, ਜਿਸ ਕੋ ਸ਼ਬਦ ਵਸਾਵੇ ਅੰਤਰ ਚੁਕੇ ਤਿਸੇ ਪਿਆਸਾ, ਹੁਕਮੇ ਬੁੱਝੇ ਚੌਪੜ ਖੇਲੇ, ਮਨ ਜਿਨ ਟਾਲੇ ਪਾਸਾ, ਜੋ ਜਨ ਜਾਣੇ ਭਜੇ ਅਵਗਤ ਕੋ ਤਿਨਕਾ ਕਸੂ ਨਾਸਾ, ਕਹ ਕਬੀਰ ਤੇ ਜਨ ਕਬੂਨਾ ਹਾਰੇ, ਢਾਲ ਜੋ ਜਾਣੇ ਪਾਸਾ। ਸੁਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਰਦਾਰਾ, ਪੰਚੇ ਮਾਂਗੇ ਹਾਲਾ, ਜਿਮੀ ਨਾਈ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਲੋਕਾਂ ਮੋਕੋ ਨੀਤ ਦਸੇ ਪਟਵਾਰੀ, ਉੱਪਰ ਪੂਜਾ ਕਰਮ ਪੇ ਪੁਕਾਰਿਆ, ਤਿੰਨ ਹੋ ਲੀਆ ਵਾਰੀ, ਰਾਓ ਨੌ ਡਾਢੀ ਦਸ ਮੁਸਬ ਧਾਵੇ, ਰਈਅਤ ਬਸ ਨਾ ਦੇਹੀ, ਡੋਰੀ ਪੂਰੀ ਮਾਪੇ ਨਾਹੀ, ਡੋਰੀ ਪੂਰੀ ਮਾਪੇ ਨਾਹੀ, ਬਹੁ ਮਿਸਟਾਲਾ ਲਿਹੀ, ਬਿਹਤਰ ਕਰ ਇੱਕ ਪੁਰਖ ਸਮਾਇਆ, ਉਂਡੀਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜ ਮਨਾ ਖਾਈ, ਸੰਤਾਂ ਕੋਮਟ ਕੋਈ ਨਿੰਦੋ, ਸੰਤ ਰਾਮ ਹੋਏ ਕੋ, ਕਹੁ ਕਬੀਰ ਮੈਂ ਸੋ ਗੁਰ ਪਾਇਆ, ਜਾ ਕੋ ਨਾਮ ਬਿਬੇਕੋ। ਰਾਸੂਈ ਬਾਣੀ ਸ੍ਰੀ ਰਵਿਦਾਸ ਜੀਓ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੌਕੀ ਸਾਰ ਸੁਹਾਗਣ ਜਾਣੇ, ਤਜ ਮਨ ਸੁਖ ਰਲੀਆਂ ਮਾਨੇ, ਤਨ ਮਨ ਦੇ ਨਾ ਅੰਤਰ ਰਾਖੇ, ਅਵਰਾ ਦੇਖ ਨਾ ਸੁਨੇ ਪਾਕੇ, ਸੋਕਤ ਜਾਣੇ ਪੀਰ ਪਰਾਏ, ਜਾ ਕੇ ਅੰਤਰ ਦਰਦ ਨ ਪਾਈ, ਰਹਾਉ ਦੁਖੀ ਦੁਹਾਗਣ ਦੋਏ ਪੱਖਹੀਨੀ, ਜਿੰਨਾ ਨਿਰੰਤਰ ਭਗਤ ਨਗੀਨੀ, ਪੁਰਸ ਲਾਤਕਾ ਪੰਥ ਦੇਲਾ ਸੰਗ, ਨ ਸਾਥੀ ਗਮਨ ਕੇਲਾ, ਦੁਹਿਆ ਦਰਦ ਮੰਤ ਦਰ ਆਇਆ, ਬਹੁਤ ਪਿਆਸ ਜਵਾਬ ਨ ਪਾਇਆ, ਕਹਿ ਰਵਿਦਾਸ ਤਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ ਸੋਹੀ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਸਿਰ ਨਾਹੀ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਮਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗਿਆ ਨਾ ਤੈ,
ਜੀਵਨ ਜਗ ਸੱਚ ਕਰ ਜਾਣਾ ਰਹਾਓ। ਜਿਨ ਜੀਓ ਦੀਆ ਸੋ ਰਿਜ ਕੰਬਰਾਵੇ, ਸਭ ਘਟ ਵਿਤਰ ਹੱਥ ਚਲਾਵੇ। ਘਰ ਬੰਦਗੀ ਛਾੜ ਮੈਂ ਮੋਹਰਾ, ਹਿਰਦੇ ਨਾਮ ਸਮਾਰ ਸਵੇਰਾ। ਜਨਮ ਸਰਾਨੋ ਪੰਥਨ ਸਮਾਰਾ, ਸਾਂਝ ਭਰੀ ਕਹਿ ਜਿਸਨ ਦਿਆ ਰੱਖੈ। ਰਵਿਦਾਸ ਨਿਦਾਨ ਜਵਾਨੇ, ਚੇਤ ਸੁਨਾਈ ਦੁਨੀਆ ਫਨ ਖਾਨੇ ਸੂਹੀ। ਉੱਚੇ ਮੰਦਰ ਸਾਲ ਰਸੋਈ, ਘਰੇ ਹੁਣ ਰਹਿਣਾ ਹੋਈ। ਇਹ ਤਾਂ ਐਸਾ ਜੈਸੇ ਕਾਸ ਕੀ ਕਾਟੀ, ਜਲ ਗਇਓ ਖਾਸ ਰਲ ਗਇਓ ਮਾਟੀ। ਰਾਓ ਭਾਈ ਬੰਦ ਕੁਟੁੰਬ ਸੇਰਾ, ਉਹ ਵੀ ਲਾਗੇ ਕਾਟ ਸਵੇਰਾ। ਕਰ ਕੀ ਨਾਰ ਉਰੇ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਕਹਿ ਰਵਿਦਾਸ ਵੇ ਜਗ ਲੁੱਟਿਆ, ਹਮ ਤੋ ਏਕ ਰਾਮ ਕਹਿ ਛੁਟਿਆ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਸੋਈ ਬਾਣੀ ਸ਼ੇਖਰੀ ਜੀ ਦੀ। ਤਪ ਤਪ ਲੋਹੇ ਲੋਹੇ ਹੱਥ ਮਰੋ ਰੋ।

0: ਭਾਈ ਸੁਲਤਾਨੀ ਰਹਾ ਕਾਲੀ ਕੋਇਲ ਤੂੰ ਕਿਤੇ ਗੁਣ ਕਾਲੀ ਆਪਣੇ ਇਤਮ ਪ੍ਰੀਤਮ ਕੇ ਹੋ ਬਿਰਹੇ ਜਾਲੀ ਪ੍ਰਿਆ ਵੀ ਹੂਨ ਕਤੇ ਸੁਖ ਪਾਏ ਜਾਂ ਹੋਏ ਕਿਰਪਾਲਤਾ ਪ੍ਰਭੁ ਮਿਲਾਏ ਵਿਘਨ ਖੂਹੀ ਮੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭੂ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਵੇਲੀ ਵਾਟ ਮਾਰੇ ਘਰੇ ਉਡਣੀ ਨੋ ਤਿੱਕੀ ਬਹੁਤ ਪਿਉਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰਿੱਧ ਪੰਥ ਸਵਾਰ ਸਵੀਰਾ ਸੁਹੀ ਲਲਤ ਬੇੜਾ ਬੰਧਨ ਸਕੇ ਉਹ ਬੰਧਨ ਕੀ ਵੇਲਾ ਪਰ ਸਰਬਰ ਜਬ ਉਜਲੇ ਤਬ ਤਰਨ ਸ਼ੁੱਧ ਹੇਲਾ ਹੱਥ ਨਾ ਲਾਇਓ ਕਸੰਬੜੇ ਚਲ ਜਾਸੀ ਟੋਲਾ ਰਹਾਉ ਇੱਕ ਆਪਣੀ ਪਤਲੀ ਸਾ ਕੇਰੇ ਬੋਲਾ ਦੁੱਧਾਂ ਥਣੀ ਨਾਵੀਂ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹੇਲਿਓ ਸੌ ਅਲਾਇਤੀ ਹੰਸ ਚਲ ਸੀ ਡੁੰਮਣਾ ਤਾਂ ਤਨ ਫੇਰੀ ਕੀਤੀ ਏਕੋਂਕਾਰ ਸਤਿਗੁਰ ਪ੍ਰਸਾਦ ਏਕੋਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿਬੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਹੋ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇ ਸੋ ਕਾਂ ਸਵਾਮੀ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬਜਾਏ ਜੈਸੇ ਸਚਮੇ ਰਹੋ ਰਜਾਈ ਰਹੋ ਜੋ ਕੁਛ ਹੋਆ ਸਭ ਕੁਛ ਸੁਤੇ ਤੇਰੀ ਸਭ ਸੁਣਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੀ ਕਿਆ ਚਰਾਈ ਕਿਆ ਹੋ ਕਥੀ ਕਥੇ ਕਰ ਦੇਖਾਂ ਮੈਂ ਕਥਨਾ ਕਥਨਾ ਜਾਈ ਜੋ ਤਦ ਪਾਵੇ ਸੋਈ ਅੱਖਾਂ ਤਿਲ ਤੇਰੀ ਵਡਿਆਈ ਏਤੇ ਕੁਕਰ ਹੋ ਬਗਾਨਾ ਭੌਕਾ ਇਸ ਤਨਤਾਈ ਭਗਤ ਨਾਨਕ ਜੇ ਹੋਗਾ ਤਾਂ ਖਸਮੇ ਨਾ ਹੋ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਧਨਵੇਸ ਕਲੰਦਰ ਕਠੀ ਤੀਰਥ ਨਾਵਾਂ ਇੱਕ ਸ਼ਬਦ ਮੇਰੇ ਪੁਰਾਣ ਬਸੈ ਬਹੁਤ ਜਨਮ ਨਾਇਆ ਵਾਂ ਮਨ ਬੇਦਿਆ ਦਿਆਲ ਸੇਤੀ ਮੀਰ ਮਾਈ ਕੌਣ ਜਾਣੇ ਪੀਰ ਪਰ ਆਈ ਹਮ ਨਾ ਚਿੰਤ ਪਰ ਆਈ ਰਹਾਓ ਗਾਮਾ ਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਤਲ ਮੇਲ ਭਰਪੂ ਲੈਣਾ ਕਠਰ ਜੋ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਣਿਆ ਬਣਾ ਜਾਣਾ ਮੇਰੇ ਸਾਹਿਬਾਂ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਵ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇੱਕ ਨਾਨਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੇ ਤਾਣ ਤੂੰ ਦਾਤਾ ਨਾਮ ਪ੍ਰਵਾਨ ਐਸਾ ਨਾਮ ਨਿਰੰਜਨ ਦਿਓ ਜਾਚਕ ਤੂੰ ਲਖ ਪੇਵੋ ਰਹਾਉ ਮਾਇਆ ਮੋਹ ਤਰਕ ਟੀਨਾਰ ਪੂੰਡੀ ਕਾਮਣ ਕਾਮਣਿਆਰ ਰਾਜ ਰੂਪ ਝੂਠਾ ਜੰਚਾਰ ਨਾ ਮਿਲੇ ਚਾਨਣ ਦਿਆਰ ਚੱਕ ਛੋਡੀ ਸਹਿਸਾ ਨਹੀਂ ਕੋਏ ਬਾਪ ਦਿਸੇ ਵਿਜਾਤ ਨ ਹੋਏ ਏਕੇ ਕੋ ਨਾਹੀ ਬੋ ਕੋਏ ਕਰਤਾ ਕਰੇ ਕਰਾਵੇ ਸੋਏ ਸ਼ਬਦ ਮੂਏ ਮਨ ਮਨ ਤੇ ਮਾਰਿਆ ਠਾਕਰੇ ਮਨ ਸਾਚੇ ਧਾਰਿਆ ਅਵਰ ਨ ਸੂਜੇ ਕੋ ਕੋ ਵਾਰਿਆ ਨਾਨਕ ਨਾਮ ਰਤੀ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰ ਵਚਨੀ ਮਨ ਸਹਿਜ ਧਿਆਨੀ ਹਰ ਕੇ ਰੰਗ ਰਤਾ ਮਨ ਮਾਨੇ ਮਨਮੁਖ ਪਰਮ ਭੂਲੇ ਬੌਰਾਨੇ ਹਰ ਬਿਨ ਕਿਉਂ ਰਹੀਏ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨ ਸਕੇ ਕਿਨ ਸਤਿਗੁਰ ਬੁਝ ਬਜਾਈ ਰਹੋ ਮੇਰਾ ਪ੍ਰਭ ਬਿਸਰੇ ਹੋ ਮਰੋ ਦੁਖਾਲੀ ਸਾਸ ਗਿਰਾਸ ਜਪੋ ਆਪਣੇ ਨਿਹਰ ਪਾਲੀ ਸਦ ਬੇਰਾਗਨ ਹਰ ਨਾਮ ਨਿਹਾਲੀ ਅਬ ਜਾਨੇ ਗੁਰਮੁਖ ਹਰ ਨਾਲੀ ਕਤ ਕਥਾ ਕਹੀਏ ਇਹ ਗੁਰ ਪਾਏ ਪ੍ਰਭੁ ਗਮ ਗੋਚਰ ਦੇ ਦਿਖਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹੋਮੇ ਮੀਟ ਚਲੇ ਗੁਰ ਸ਼ਬਦ ਸਮਾਏ ਮਨਮੁਖ ਵਿਛੜੇ ਕੋਟੀ ਰਾਸ ਗੁਰਮੁਖ ਨਾ ਮਿਲੇ ਸਬਾਸ਼ ਮੇਰੇ ਕਿਰਪਾ ਧਾਰੀ ਦਾਸ ਦਾਸ ਜਾਂ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕੱਪੜ ਅੰਗ ਚੜਾਇਆ ਤ੍ਰਿਗ ਸੰਸੀਰ ਕੁਟੁੰਬ ਸਹਿਤ ਸਿਉਂ ਜਿੱਤ ਹੁਣ ਖਸਮ ਨਾ ਪਾਇਆ ਪੌੜੀ ਚੁਟਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਵਨਾ ਦੇਵੀ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨਕੇ ਤੇ ਦੁਖ ਨਿਵਾਰੇ ਰਹਾਉ ਤੂੰ ਦਿਆਲ ਅਧਿਆਪਤ ਦਾਤਾ ਕਿਹਾ ਇਹ ਜੰਤ ਵਿਚਾਰੇ ਮੁਕਤ ਬੰਧ ਸਭ ਤੁਸਤੇ ਹੋਏ ਐਸਾ ਆਖ ਵਿਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਏ ਮਨਮੁਖ ਬੰਧ ਵਿਚਾਰੇ ਜੋ ਸੋ ਜਨ ਮੁਕਤ ਜਿਸ ਏਕਲਿਵ ਲਾਗੀ ਸਦਾ ਰਹੇ ਹਰ ਨਾਲੇ तिन की गैन गत कही न जाए सच्चे आप सवारे परम पलाने से मन कहिए ना रुवार न पारे जिसनु नदर करे सो जन पाए गुर का शब्द संभाले हर जन माया माइन सतारे नानक पाग हुए जिस मस्तक काले मार बितारे बिलावल माला तीजा तल क्यों तोलिया जाए दूजा होए ता सोजी पाए तिसका दूजा ना ही कोए तिसकी कीमत की कू होए गुर प्रसाद वसे मन आए ताको जाने दुर्दा जाए राव आप सिराफ कसबटी लाए आपे परके आप चलाए आपे तोले पूरा होए आपे जाने को सोए माया का रूप सब तिस्ते होए जिसनु मेले सो निर्मल होए जिसनु लाए लगे तसा आए सब सच दिखाले ता सच समाए आप लेव तात है आपे लिव तात है आपे आप बजाए आपे आपे आपे सतगुरु शब्द हैं आपे नानक आख सुनाए आपे बलावल माला तीजा सहब ते सेवक सेव सहब तै क्या को कहे बहाना ऐसा एक तेरा खेल बनिया है सब में एक समाना सतगुरु परचे हर नाम समाना जिस कर्म होवे सो सतगुरु पाए अंधन लागे चैती आना रहा क्या कोई तेरी सेवा करे क्या कोई करे माना जब अपनी जोत खिंचो तू स्वामी तब कोई करो दिखाव खियाना आपे गुरु चेला है आपे आपे गुणी निधाना जो आप चलाए तिवें कोई चाले जो हर पावे भगवाना कहत नानक तू साचा साहब कौन जाने तेरे कामा इक ना करमे दे वड्याई इक परम पवे विमाना बिलावल महला तीजा पूरा ठाट बनाया पूरे वेखो एक समाना इस परपंच में साचे नाम की वड्याई मत को तरो गमाना सतगुरु की जिस नु मत आवे सो सतगुरु में समाना ए वाणी जो जी जाने संदर रवे हर नामा रहाओ चौं जुगां की होना निवेड़ा नर मनुखा नू एक ध्याना हर मनमुखा नू एक निधाना जत संजम तीर्थ उना जुगां का धर्म है कल में कीर्त हर नामा जुग जुग आपू अपना धर्म है सो देखो वेद पुराना गुरमुख जिनी त्याया हर हर जग जगते पूरे परवाना कहत नानक सच्चे स्यों प्रीत लाए चूके मन अभमाना कहत सुनत सवे सुख पावे मानत पाए निधाना बिलावल महला तीजा गुरमुख प्रीत जिसनू आपे लाए तित कर बिलाव गुरु शब्द सुहाए मंगल नारी गावे आए मिल प्रीतम सदा सुख पाए हों तिन बलहारे जिन हर मन बसाए हर जन को मिलिया सुख पाए हर गुण गावे सहज सुभाए रहो सदा रंग राते तेरे चाए हर जीव आप वसे मनाए आपे शोभा साधगी पाए गुरमुख मिले मेल मलाए गुरमुख राते शब्द रंगाए निज करवासा हर गुण गाए रंग चलूले हर रस पाए हर रंग कदे न उतरे सच समाए अंतर शब्द मिटिया ज्ञान अंधेरा सतगुरु ज्ञान मिलिया प्रीतम मेरा सो सच राते तिन भव न फेरा नानक नाम दरदाए पूरा गुर मेरा बिलावल महला तीजा पूरे गुर ते वडियाई पाई अचिंत नाम बसिया मन आई होमे माया शब्द जलाई सर साचे गुटे सोभा पाई जगदीश सेवे में अवरना का जानदन आनंद होवे मन मेरे गुरमुख मांगो तेरा नाम निवाजा रहा मन की प्रतीत मन ते पाई गुर पूरे गुरते शब्द बजाई जीवन मरण को संसर वेखे बहु न मरे न जम पेखे कर ही में सब कोट निधान सतगुरु दिखाए गया विमान साधी लागा सहज ध्यान अंदन गावे को नाम इस जग में वड्याई पाई पूरे गुर ते नाम ते आई जा देखा तने असमाई सदा सुख दादा कीमत न पाई पूरे भाग गुर पूरा पाया अंतर नाम निदान दिखाया गुर का शब्दत मीठा लाया नानक कृष्ण बुझी मन तन सुख पाया राग बिलावल महला चौथा कर तीजा एक ओंकार सतगुरु प्रसाद उद्दम मत प्रवंतर जामी जो में प्रेरे त्यों करना जो नटुआ दंत बजाए तंती त्यों वाजे जंत जना जप मन राम नाम रसना मस्तक लिखत लिखे गुर पाया हर हृदय हर वसना रहाओ माया गृहस्त ब्रह्म है प्राणी रख लेवो जने अपना ज्यो प्रहलाद हर नाकस ग्रस्यो हर राख्यो हर सरना कवन कवन की गत मित कहिए हर किए पतत पवन्ना ओ टोवे टोर हाथ चम चमरे हर उदर्यो पर्यो सरना प्रभु दीन दयाल भगत पव तारण हम पापी राख पपना हर दासन दास दास हम करिए जन नानक दास दसन्ना बिलावल महला चौथा हा मूर्ख मूर ज्ञान मति शरणागत पुरख जन्म कर कृपा राख लेवो मेरे ठाकर हम पात्र दीन कर्मा मेरे मन पज राम नामे रामा गुरमत हर रस पाइए होर त्यागो निफल कामा रहाओ हर जन सेवक से हर तारे हम निर्गुण निर्गुण राख उपमा तुज बिन अवर न कोई मेरे ठाकर हर जबिये बड करमा नामहीन त्रिग जीव ते तिन बड दुख सहमा ओए फिर जोनी पवाइए मंद भागी मूड करमा हर जन नाम धार है तुर पूर्व लिखे वड करमा गुर सतगुर नाम दृढ़ाया जन नानक सफल जन्मा जन्मा बिलावल महला चौथा हमरा चित लुभ तुमय बिखिया बहु दुर्मत मैल परा तुमरी सेवा कर न सका प्रभु हम क्यों कर मुग्ध तरा मेरे मन जप नर हर नाम नर हरा जन उपर कृपा प्रभु तारी मिल सतगुरु पार परा रहाओ हमरे पिता ठाकुर प्रभु स्वामी हर देव मती जस करा तुमरे संग लगे सेवरे ज्यों संग कष्ट लो तरा साक्त नर होशी मत मध्यम जिन हर हर सेव ना करा ते नर पागिन दोचारी ओ जन्मुए फिर मरा जिनको तुम्हार मिलो स्वामी ते नाय संतो गुरसराग दुर्मत मैल गई हर भजिया नानक पार परा बिलावल महला चौथा आवो संत मिलो मेर पाई मिल हर हर कथव करो हर हर नाम बहुत है कल जग खेवट गुर शब्द तरो मेरे मन हर गुण हर उचरो मस्त लिखत लिखे गुण गाए मिल संगत पार परो राव काया नगर में राम रस उत्तम क्यों पाइए उपदेश जन करो सतगुरु सेव सफर हर दर्शन मिल अमृत हर रस पियो हर हर नाम अमृत हर मीठा हर संतो चाक दिखो गुरमत हर रस मीठा लागा तिन विसरे सब बिख रसो राम नाम रस राम रसायन हर सेवो संत जनो चार पदार्थ चारे पाए गुरमत नानक हर भजो बिलावल महला चौथा खतरी ब्राह्मण शूद वेश को जापे हर मंत्र जपेनी गुर सतगुर पार ब्रह्म कर पूजो नित सेवो दिन सब रहनी हर जन देखो सतगुरु नैनी जो इच्छो सोई फल पावो हर बोलो गुरमत बैनी रहाओ अनेक पाव चित वियो बहु तेरे सा होवे जे बात होवे नी अपना पला सब कोई बाछे सो करे जो मेरे चित ना चिते नी मन की मत त्यागो हर जन इहा बात कठिनी अनदन हर हर नाम त्यावो गुर सतगुर की मत लेनी मत समत तेरे वस स्वामी हम जानत तू पुरख चतेनी जन नानके प्रभु करते स्वामी जो पावे त्यों बुलैनी बिलावल महला चौथा आनंद मूल ते आयो परखोतम आनंदन आनंद निंदे धर्म राय की कान चुकाई सब चूके जम के चंदे जप मन हर हर नाम गोविंदे मडभागी गुर सतगुर पाया गुण गाए परमानंदे रहाओ सागत मूड माया के बदक विच माया फिरे फरंदे ਕ੍ਰਿਸ਼ਨਾ ਜਲਤ ਕਿਰਤ ਕੇ ਬਾਦੇ ਜੋ ਤੇਲੀ ਬਲਦ ਬਵੰਦੇ ਗੁਰਮੁਖ ਸੇਵ ਲਗੇ ਸੇ ਦੁਰੇ ਵਡਭਾਗੀ ਸੇਵ ਕਰਨ ਦੇ ਜਿਨ ਹਰ ਜਪਿਆ ਤਿੰਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ਠਾਕਰ ਆਪੇ ਸੇਵਕ ਸਭ ਆਪੇ ਆਪ ਗੋਵਿੰਦੇ ਜਨ ਨਾਨਕ ਆਪੇ ਆਪ ਸਭ ਵਰਤੇ ਜਿਉਂ ਰਾਖੇ ਤਿਵੇਂ ਰਹੰਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਬਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਰਵਾਂ ਬੋਲੋ ਭਈਆ ਰਾਮ ਨਾਮ ਪਤਿਤ ਪਾਵਨੋ ਹਰ ਸੰਤ ਭਗਤ ਤਾਰਨੋ ਹਰ ਭਰਪੂਰੇ ਰਿਹਾ ਜਲ ਥਲ ਜਲ ਥਲੇ ਰਾਮ ਨਾਮ ਨਿਤ ਗਾਈਏ ਹਰ ਦੁੱਖ ਵਿਸਾਰਨੋ ਰਹਾਉ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ ਕੁਰਪੇਟਿਆ ਹੈ ਮੁਕਤ ਦਾਤਾ ਹਰ ਕੀਏ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਨੋ ਮਨ ਰਾਮ ਨਾਮ ਕਰਿਆਸਾ ਭਾਉ ਦੂਜਾ ਬਿਨਸ ਬਿਨਾਸਾ ਵਿਚਾਸਾ ਹੋਈ ਨਿਰਾਸੀ ਸੋ ਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵਨੋ ਜਨ ਨਾਨਕ ਦਿਸ ਪਗ ਲਾਵਨੋ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਨਦਰੀ ਆਵੇ ਤਿਸ ਸਿਉ ਮੋਹ ਕਿਉਂ ਮਿਲੀਏ ਪ੍ਰਭ ਬਨਾਸੀ ਤੋਹੇ ਘਰ ਕਿਰਪਾ ਮੋਹੇ ਮਾਰਗ ਪਾਵੋ ਸਾਧ ਸੰਗਤ ਕੇ ਅੰਚਲ ਲਾਵੋ ਕਿਉਂ ਤਰੀਏ ਵਿਖਿਆ ਸੰਸਾਰ ਸਤਿਗੁਰੂ ਬੋਤ ਭਾਵੇ ਪਾਰ ਰਹਾਉ ਪਵਨ ਚੁਲਾਰੇ ਮਾਇਆ ਦੇ ਹਰ ਕੇ ਪਦ ਸਦਾ ਥਰਤੇ ਹਰਖ ਸੋਗ ਤੇ ਰਹੇ ਨਿਰਾਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭੁਯੰਗਾ ਹਉਮੈ ਪਚੇ ਦੀਪਕ ਦੇਖ ਪਤੰਗਾ ਸਰਲ ਸ਼ਿੰਗਾਰ ਕਰੇ ਨਹੀਂ ਪਾਵੇ ਜਾਂ ਕੋਈ ਕਿਰਪਾਲ ਤਾਂ ਗੁਰੂ ਮਿਲਾਵੇ ਹੋਂ ਫਿਰੋਂ ਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੇ ਨਾ ਉਪਾਇਆ ਹਰ ਕਾ ਮੰਦਿਰ ਦਿਸਮੇ ਲਾਲ ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ ਜਿਨ ਰਚ ਆਖਿਆ ਤਿਸ ਆਇਆ ਸਾਧ ਜਿਉਂ ਗੁੰਗਾ ਮਨ ਮੇ ਬਿਸਮਾਦ ਆਨੰਦ ਰੂਪ ਸਭ ਨਜ਼ਰੀ ਆਇਆ ਜਾਂ ਨਾਨਕ ਹਰ ਗੁਣ ਆਖ ਸਮਾਇਆ ਬਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਪਿਘਨ ਲਗ ਜਪ ਲਖ ਭੇਵ ਧਰਤ ਪਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਵਿਆ ਆਪ ਆਜ ਵਾਜਾ ਕਾ ਵੱਡ ਪ੍ਰਤਾਪ ਗੁਰਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਿਗੁਰੂ ਤੁਠੇ ਪਾਰ ਬ੍ਰਹਮ ਪ੍ਰਭੂ ਪਏ ਰਖਵਾਲੇ ਜਿੱਥੇ ਕਿੱਥੇ ਦਿਸੇ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਬ੍ਰਹਮ ਮੇਰੇ ਗੰਤ ਗੁਣ ਠਾਕਰ ਪ੍ਰਭੂ ਤੇਰੇ ਮੂਹੇ ਨਾ ਤੁਮਰੀ ਸਰਨਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਵਸੋ ਮਨ ਆਏ ਮੋਹੇ ਨਰਗੁਣ ਲੀਜੇ ਲੜ ਲਾਏ ਰਹਾਉ ਪ੍ਰਭੂ ਚਿਤ ਆਵੇ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾ ਕੇ ਸੰਗ ਸਦਾ ਪ੍ਰਭੂ ਵਸੇ ਪ੍ਰਭ ਕਾ ਨਾਮ ਮਨ ਤਨ ਆਧਾਰ ਵਿਸਰਤ ਨਾਮ ਹੋਵਤ ਤਨ ਚਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਵਿਸਰਤ ਸਭ ਕਾ ਮਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਦਰ ਹਰ ਹਰ ਮੰਤ ਨਾਨਕ ਭਗਤਨ ਕੇ ਕਰ ਸਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ ਜਾਣੀਏ ਕੇ ਘਰ ਗਾਵਣਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਮੈਂ ਮਨ ਤੇਰੀ ਟੇਕ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏਕ ਰਹਾਉ ਸਤਿਗੁਰੂ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸਵਾਮੀ ਸਰਵ ਕਲਾ ਪਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੰਸੁਣ ਜੀਵਾਂ ਸੋਈ ਤਨਾ ਕੀ ਜਿਨ ਆਪਣਾ ਪ੍ਰਭੁ ਜਾਤਾ ਹਰ ਨਾਮ ਰਾਧੇ ਨਾਮ ਕਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾਂ ਨਾਨਕ ਕੀ ਬੇਨੰਤੀ ਸਵਾਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਢੀਏ ਪਿਆਰੇ ਸਤਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਰਾਜੇ ਨਿਰਮਲ ਮਨੇ ਹੋਏ ਪਰਗਾਸੋ ਜਨਮ ਮਨ ਦੁੱਖ ਕਾਟੀਏ ਪਿਆਰੇ ਚੂਕੇ ਜਮ ਕੀ ਕਾਣੇ ਤਿੰਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭੂ ਆਪਣੇ ਭਾਣੇ ਉਚਰ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵਤੇ ਅਧੁਰੇ ਸੁਣਤੇ ਅਧੁਰੇ ਬਿਨਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ। ਬਿਲਾਵਲ ਮਹਲਾ ਪੰਜਵਾਂ ਵਿਖੇ ਬਨ ਫੀਕਾ ਤਿਆਗ ਕਰੀ ਸਕੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੜ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਿਤ ਨ ਸਖਤ ਹੀ ਕਾਈ ਸਾਧਾ ਦਾਸੀ ਥੀਓ ਨਾਨਕ ਸੇ ਦਰ ਸੋਭਾ ਮਤੇ ਜੋ ਪ੍ਰਭੂ ਆਪਣੇ ਕੀਓ ਹਰ ਚੰਦੋਰੀ ਚਿਤ ਭਰਮ ਸਖੀਏ ਮ੍ਰਿਗ ਤ੍ਰਿਸ਼ਨਾ ਦ੍ਰਮ ਛਾਇਆ ਚੰਚਲ ਸੰਗ ਨ ਚਾਲਥੀਏ ਸਖੀ ਅੰਤ ਤਜ ਜਾਪਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਦੁਸੁਖ ਨ ਪਾਇਆ ਧਨ ਧਨ ਹਰ ਸਾਧ ਚੰਦ ਸਖੀਏ ਜਿ ਨਾਨਕ ਜਿਨੀ ਨਾਮ ਧਿਆਇਆ ਜਾਏ ਵਸੋ ਵਡਭਾਗਣੀ ਸਖੀਏ ਸੰਤਾਂ ਸੰਗ ਸਮਾਈਏ ਤੈ ਦੁਖ ਨਾ ਭੋਗ ਨਾ ਰੁਗ ਵਿਆਪੇ ਚਰਨ ਕਮਲ ਲਿਵ ਲਾਈਏ ਤੈ ਜਨਮ ਨਾ ਮਰਨ ਆਵਣ ਜਾਣਾ ਨੈਚਲ ਸਰਨੀ ਪਾਈਏ ਪ੍ਰੇਮ ਸੋਹੇ ਨਾ ਮੋਏ ਵਿਆਪੇ ਨਾਨਕ ਹਰ ਏਕ ਧਿਆਈਏ ਨ੍ਰਿਸ਼ਟ ਧਾਰ ਮਨ ਵੇਦਿਆ ਪਿਆਰੇ ਰਤੜੇ ਸਹਿ ਸੁਭਾਏ ਸੇ ਸੁਹਾਵੀ ਰੰਗ ਸੰਗ ਮਿਲ ਪ੍ਰੀਤਮ ਆਨੰਦ ਮੰਗਲ ਮੰਗਾਏ ਸਖੀ ਸਹੇਲੀ ਰਾਮ ਰਾਤੀ ਮੰਤਨ ਚੁਪ ਜਾਏ ਨਾਨਕ ਚਰਜ ਅਚਰਜ ਸੋ ਮਿਲਿਆ ਕਹਿਣਾ ਕਛੂ ਨਾ ਜਾਏ। ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋਪ ਸਾਰਾ ਆਪੇ ਵਣਜਿਆ ਬਿਹਾਰਾ ਐਸੋ ਗਿਆਨ ਮੇਰ ਲੋਈ ਪਾਏ ਜਤ ਜਤ ਜਾਈਏ ਤਤ ਦ੍ਰਿਸ਼ਟਾਏ ਰਹਾਉ ਅਨੇਕ ਰੰਗ ਨਿਰਗੁਣ ਇੱਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪੇ ਹੀ ਮੰਦਰ ਆਪੇ ਸੇਵਾ ਆਪ ਹੀ ਪੁਜਾਰੀ ਆਪੇ ਹੀ ਦੇਵਾ ਆਪੇ ਜੋਗ ਆਪ ਹੀ ਜੁਗਤਾ ਨਾਨਕੇ ਪ੍ਰਸਾਦ ਹੀ ਮੁਕਤਾ। ਬਿਲਾਵਲ ਮਹਲਾ ਪੰਜਵਾਂ ਆਪੋ ਪਾਵਨ ਆਪ ਸਿਧ ਸਧਰਨਾ ਆਪ ਕਰਾਵਣ ਦੋਸ ਨ ਲੈਣਾ ਆਪਣ ਬਚਨ ਆਪ ਹੀ ਕਰਨਾ ਆਪਣ ਵੈਭੋ ਆਪ ਹੀ ਜਰਨਾ ਰਹੋ ਆਪ ਹੀ ਮਸਟ ਆਪ ਹੀ ਬੋਲਣਾ ਆਪ ਹੀ ਅਸਲ ਨਾ ਜਾਈ ਚੱਲਣਾ ਆਪ ਹੀ ਗੁਪਤ ਆਪ ਪ੍ਰਗਟਣਾ ਆਪ ਹੀ ਘਟ ਘਟ ਆਪ ਹੀ ਅਲਿਪਣਾ ਆਪੇ ਅਵਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ। ਬਿਲਾਵਲ ਮਹੱਲਾ ਪੰਜਵਾਂ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਬੜ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਸਿਤਾਰੇ ਬਸਰੇ ਹਿਰਦੇ ਗੁਰ ਚਰਨ ਪਿਆਰੇ
1: ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੂਟ ਸੰਸਾਰਾ ਨਾਨਕ ਮਾਂ ਫਕਰ ਸਤਿਗੁਰ ਨਿਸਤਾਰਾ। ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨ ਸੁਮਤ ਜਿਸ ਹਰ ਹਰ

ਜਪਤ ਕਰ ਬਹੁਤ ਵਿਚਾਰੂੰ, ਸਾਧ ਸੰਗ ਸੁਖ ਮਨੋ ਉਧਾਰੂੰ, ਮਤ ਬੁੱਧ ਸੁਰਤ ਨਹੀਂ ਚਤਰਾਈ, ਤਾਂ ਮਿਲਿਆ ਜਾਂ ਲੈ ਮਿਲਾਈ, ਨੈਣ ਸੰਤੋਖ ਪ੍ਰਭ ਦਰਸ਼ਨ ਪਾਇਆ, ਕੋ ਨਾਨਕ ਸਫਲ ਸੋਹਾ ਆਇਆ। ਬਰਾਬਰ ਮਹੱਲਾ ਪੰਜਵਾਂ, ਮਾਤ ਪਿਤਾ ਸਤ ਸਾਤ ਨਮਾਇਆ, ਸਾਧ ਸੰਗਤ ਸਭ ਦੂਖ ਮਿਟਾਇਆ, ਰਾਬੜੇ ਹਾਂ ਪ੍ਰਭ ਸਭ ਮੈਂ ਆਪੇ, ਹਰ ਜਸ ਜਪਿਆ ਹਰ ਜਪੇ, ਜਪ ਰਸਨਾ ਦੁਖ ਨਾ ਵਿਆਪੇ, ਰਹਾਓ ਤਿਖਾ ਭੂਖ ਬੋ ਤਪ ਤਪਿਆਪ ਵਿਆਪਿਆ, ਸੀਤਲ ਪਏ ਹਰ ਹਰ ਜਸ ਜਾਪਿਆ, ਕੋਟ ਜਤਨ ਸੰਤੋਖ ਨ ਪਾਇਆ, ਮਨ ਤ੍ਰਿਪਤਾਨਾ ਹਰ ਗੁਣ ਗਾਇਆ, ਦੇ ਭਗਤ ਪ੍ਰਭ ਅੰਤਰ ਜਾਨੀ, ਨਾਨਕ ਕੀ ਬੇਨੰਤੀ ਸੁਆਮੀ। ਬਲਬਲ ਮਹੱਲਾ ਪੰਜਵਾਂ, ਗੁਰ ਪੂਰਾ ਬਡ ਭਾਗੀ ਪਾਈਏ, ਮੇਲ ਸਾਧੂ ਹਰ ਨਾਮ ਧਿਆਈਏ, ਪਾਰ ਬ੍ਰਹਮ ਪ੍ਰਭ ਤੇਈ ਸਰਨਾ, ਕਿਲ ਵਿਖ ਕਾਟੇ ਭਜ ਗੁਰ ਕੇ ਚਰਨਾ, ਰਹਾਓ

ਧੰਨ ਨਾਨਕ ਕੋ ਪ੍ਰਭ ਕਿਰਪਾ ਕਰੀਏ। ਸਾਧੂ ਸਾਧੂ ਤੂਰ ਮਿਲੇ ਨਸਤਰੀਏ। ਬਰਾਬਰ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਹਿਰਦੇ ਮੈਂ ਚੀਨਾ, ਸਗਲ ਮਨੋਰਥ ਪ੍ਰਭ ਅਸੀਂ।

ਹਮਲਾ ਬ੍ਰਹਮਹੱਲਾ ਪੰਜਵਾਂ ਸਗਲ ਮਨੋਰਥ ਪਾਈਏ ਮੀਤਾ, ਚਰਨ ਕਮਲ ਸਿਓ ਲਾਈਏ ਚੀਤਾ। ਹਉ ਬਲਿਹਾਰੀ ਜੋ ਪ੍ਰਾਪਤ ਆਵਤ, ਜਨਨ ਬੁਝੇ ਹਰ ਹਰ ਗੁਣ ਗਾਵਤ। ਰਹਾਓ ਸਫਲ ਜਨਮ ਹੋਵਤ ਵੱਡ ਭਾਗੀ, ਸਾਧ ਸੰਗ ਰਮੇ ਲਿਵ ਲਾਗੀ। ਮਤ ਪਤ ਧਨ ਸੁਖ ਸਹਿਜ ਆਨੰਦਾ, ਇੱਕ ਨਿਮਖ ਨਾ ਵਿਸੂ ਪਰਮਾਨੰਦਾ। ਹਰ ਦਾ ਨਿਸਚਨ ਕੀ ਮਨ ਪਿਆਸ ਕਨੇਰੀ, ਪਾਨਤ ਨਾਨਕ ਸਰਨ ਪ੍ਰਭ ਤੇਰੀ। ਬਲਾਬਲ ਮਹੱਲਾ ਪੰਜਵਾਂ। ਮੋਹ ਨਿਰਗੁਣ ਸਭ ਗੁਣ ਬਹੁਨਾ, ਦਇਆ ਤਾਰ

ਆਪੋ ਕਛੂ ਨ ਹੋਵਤ ਪਾਈ, ਜਿਸ ਪ੍ਰਭ ਦੇਵੈ ਸੋ ਨਾਮ ਪਾਈ। ਕਉ ਨਾਨਕ ਜੋ ਜਨ ਪ੍ਰਭ ਪਾਇਆ, ਗੌਣ ਨਿਧਾਨ ਪ੍ਰਭ ਤਿਨਹੀ ਪਾਇਆ। ਬਲਾ ਬਲ ਮਹਲਾ ਪੰਜਵਾਂ। ਮਾਤ ਗਰਭ ਮੇ

ਮੁੜੇ ਤਬ ਤਨ ਬਿਨਸ ਜਾਏ ਬੇਹਾਲ। ਰਹਾਓ ਤਨ ਮਨ ਤਨ ਆਪਣਾ ਕਰ ਥਾਪਿਆ, ਕਰਨ ਹਾਰ ਨਾ ਕਰਨ ਹਾਰ ਇੱਕ ਨਿਮਖ ਨਾ ਜਾਪਿਆ। ਮਹਾ ਮੋਹ ਅੰਧ ਕੂਪ ਭਰਿਆ, ਬਾਰ ਬ੍ਰਹਮ ਮਹਿਆ ਪਟਲ ਵਿਸਰਿਆ। ਵੱਡੇ ਭਾਗ ਪ੍ਰਭ ਕੀਰਤਨ ਗਾਇਆ, ਸਾਧ ਸੰਤ ਸੰਗ ਨਾਨਕ ਪ੍ਰਭ ਆਇਆ। ਬਲਾਬਲ ਮਹੱਲਾ ਪੰਜਵਾਂ। ਮਾਤ ਪਿਤਾ ਸਤ ਬੰਦ ਭਾਈ, ਨਾਨਕ ਹੁਆ ਪਾਰ ਬ੍ਰਹਮ ਸਹਾਈ। ਸੁਖ ਸਹਿਜ ਆਨੰਦ ਕਣੇ।

ਮਨ ਇਸੇ ਨਾਨਕ ਫਲ ਪਾਏ ਪੂਰਨ ਇਸ ਪੁਜਾਰਿਆ। ਬਲਾਬਲ ਮਹੱਲਾ ਪੰਜਵਾਂ। ਜਿਸ ਉੱਪਰ ਹੋਵਤ ਦਇਆਲ ਹਰ ਸਿਮਰਤ ਕਾਟੇ ਸੋ ਕਾਲ ਰਹਾਓ। ਸਾਧ ਸੰਗ ਭਜੀਐ ਗੋਪਾਲ ਗੁਣ ਗਾਵਤ ਟੂਟੇ ਜਮਜਾਲ। ਆਪੇ ਸਤਿਗੁਰੂ ਆਪੇ ਪ੍ਰਿਤਪਾਲ ਨਾਨਕ ਜਾਚੇ ਸਾਦਰਵਾਲ। ਬਲਾਬਲ ਮਹੱਲਾ ਪੰਜਵਾਂ।

ਕੇ ਨਿਰਮਲ ਭਾਗ ਹਰ ਚਰਨੀ ਤਾਂ ਕੈ ਮਨ ਲਾਗ ਬਰਾਬਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਓ ਰਾਜ ਰਾਜ ਭੋਜਨ

ਵਿਮਲਾ ਬ੍ਰਹਮਣਾ ਪੰਜਵਾਂ ਸਤ ਗੁਰ ਕਰ ਦੀਨੇ ਅਸ ਥਰ ਘਰ ਬਾਰ ਆਪਣੇ ਨਾਮ ਕੀ ਪੈਜਰ ਖਾਈ ਰਹਾਓ ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ ਤਿਸ ਆਗੇ ਹੀ ਮਾਰੇ ਕਰਤਾਰ ਨਾਨਕ ਦਾਸ ਤਾਂ ਕੀ ਸਰਨਾਈ ਜਾ ਕੇ ਸ਼ਬਦ ਖੰਡ ਪਾਰ ਬਲਾ ਬ੍ਰਹਮਲਾ ਪੰਜਵਾਂ ਤਾਪ ਸਤਾ ਸੰਤਾਪ ਸਗਲੇ ਗਏ ਬਿਨਤ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸਾਂਤਨ ਰਸ ਭੋਗ ਰਹਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੂ ਨਿਤ ਰਾਮ ਕੇ ਅਵਖਤ ਜੋਗ ਆਏ ਵਸੂ ਕਰ ਦੇਸ ਮਾਹੇ ਏ ਭਲੇ ਸਜੋਗ ਨਾਨਕ ਪ੍ਰਭ ਸੋ ਪ੍ਰਸੰਨ ਪੈ ਲੈ ਗਏ ਵਿਯੋਗ ਬਲਾਬਲ ਮਹੱਲਾ ਪੰਜਵਾਂ ਕਾਹੂ ਸੰਗ ਨ ਚਾਲੀ ਮਾਇਆ ਜੰਜਾਲ ਉਠ ਸੁਧਾਰੇ ਚਤਰਪਤ ਸੰ

ਨਾਨਕ ਧਰੇ ਹਰ ਕੇ ਰੰਗ ਲਾਲ ਅਬਲਾ ਬਲ ਮਹੱਲਾ ਪੰਜਵਾਂ ਸਹਿਜ ਸਮਾਦ ਅਨੰਤ ਸੁਖ ਪੂਰੇ ਗੁਰ ਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਰ ਜਗਤ ਮੈਂ ਲੋਚੇ ਸਭ ਜੀਆਂ ਸੋ ਪ੍ਰਸੰਨ ਪੈ ਸਤਿਗੁਰ ਪ੍ਰਭੂ ਕੁਛ ਬਿਘਨ ਥੀਆ ਜਾ ਕਾਇ ਅੰਗ ਦਇਆਲ ਪ੍ਰਭ ਤਾਂ ਕਹਿ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ ਰਾਗਲ ਬਹੁ ਰਾਗ ਬਲਾਬਲ ਮਹੱਲਾ ਪੰਜਵਾਂ ਘਰ ਪੰਜਵਾਂ ਚੌਪ ਦੇ ਏਕਮਕਾਰ ਸਤਿਗੁਰ ਪ੍ਰਸਾਦ ਮਿਰਤ ਮੰਡਲ ਜਗ ਸਾਜਿਆ ਜਿਉਂ ਬਾਲੂ ਕਰ ਬਾਰ ਬਿਨ ਸਤ ਬਾਰ ਨ ਲੱਗ ਗਈ ਜਿਉਂ ਕਾਗਜ ਬੂਦਾਰ ਸੁਣ ਮੇਰੀ ਮਨਸਾ ਮਨੇ ਮਾਹੇ ਇੰਤ ਸਾਪ ਸੇਸ ਵਿਚਾਰ ਸਿੱਧ ਸਾਧਕ ਗੜਹੀ ਜੋਗੇ ਤਜ ਗਏ ਕਰ ਬਾਰ ਰਹਾਓ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦ੍ਰਿਸ਼ਟ ਮੈਂ ਦ੍ਰਿਸ਼ਟ ਮਾਨ ਸਭ ਬਿਨਸੀਏ ਕਿਆ ਲਾਗੇ ਗਵਾਰ ਕਹਾਂ ਸੋ ਪਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚੱਲ ਇੱਕ ਚੱਲ ਸਭ ਆਪਣੀ ਵਾਰ ਜਿਨ ਪੂਰਾ ਸਤਿਗੁਰ ਸੇਵਿਆ ਤੇ ਆਸਤਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈ ਜੁਮਰਾਰ ਬ੍ਰਾਹਮਣ ਮਹੱਲਾ ਪੰਜਵਾਂ ਲੋਕਨ ਕੀਆਂ ਵਡਿਆਈਆਂ ਬੈਸਾਂਤਰ ਪਾਗੂ ਜਿਉਂ ਮਿਲੇ ਪਿਆਰਾ ਆਪਣੇ ਤੇ ਬੋਲ ਕਰਾਗੂ ਜਾਉ ਪ੍ਰਭ ਜੀਓ ਦਿਆਲ ਹੋਏ ਤੋਂ ਭਗਤੀ ਲਾਗੂ ਲਪਟ ਰਿਹਾ ਮਨ ਵਾਸਨਾ ਗੁਰ ਮਿਲੇ ਇਹ ਤਿਆਗੂ ਰਹਾਓ ਕਰੂੰ ਬੇਨਤੀ ਅਤ ਕਨੀਏ ਜਿਉ ਹੋਮ ਗਾਉਂ ਅਰਥ ਆਨ ਸਭ ਵਾਰਿਆ ਪਿਰ ਨਿਮਖ ਸੁਹਾਗੂ ਪੰਚ ਸੰਗ ਗੁਰ ਤੇ ਛੁਟੇ ਦੋਖ ਅਰ ਅਰਾਗੂ ਹਿਰਦੇ ਪ੍ਰਗਾਸ ਪ੍ਰਗਟ ਭਿਆ ਨਿਤ ਬਾਸਰ ਜਾਗੂ ਸਰਨ ਸੁਹਾਗਣ ਆਇਆ ਜਿਸ ਮਸਤਕ ਪਾਗੂ ਕਉ ਨਾਨਕ ਤਿਨ ਪਾਇਆ ਤਨ ਮਨ ਸੀਤ ਲਗਾਉ ਬਲਾਬਲ ਮਹੱਲਾ ਪੰਜਵਾਂ ਲਾਲ ਰੰਗ ਤਿਸ ਕਉ ਲਗਾ ਜਿਸ ਕੈ ਵਡਭਾਗਾ ਮੈਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ ਪ੍ਰਭ ਪਿਆ ਸੁਖਦਾਈਆਂ ਮਿਲਿਆ ਸੁਖ ਪਾਏ ਸਹਿਜ ਸਮਾਨਾ ਭੀਤਰੇ ਛੋਡਿਆ ਨਹੀਂ ਨਾ ਜਾਏ ਰਹਾਓ ਜਰਾ ਮਰਾ ਨਹੀਂ ਵਿਆਪਈ ਫਿਰ ਦੁੱਖ ਨਾ ਪਾਇਆ ਪੀ ਅੰਮ੍ਰਿਤ ਅਗਾਨਿਆ ਗੁਰ ਅੰਮ੍ਰਿਤ ਕਹਾਇਆ ਸੋ ਜਾਣੇ

ਨਾਨਕ ਕਰਵਾਣੀ ਬਲਾਵਲ ਮਹੱਲਾ ਪੰਜਵਾਂ ਰਾਖੂ ਆਪਣੀ ਸਰਨ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਛੂ ਨ ਜਾਣੂ ਨੀਚ ਮੂਰਖ ਕਾ ਮੂਰਖਾਰੇ ਮਾਨ ਕਰੂੰ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਾਮੇ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ ਰਹਾਓ ਹਮ ਅਵਗੁਣ ਕਰੂੰ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਪ੍ਰਭ ਤਿਆਗੇ ਕਰਮ ਹਮਾਰੇ ਦਮ ਦੇਵੋ ਸਭ ਕੁਛ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਾ ਚਿੱਤ ਖਸਮਾਰੇ ਤੁਜ ਤੇ ਬਾਹਰ ਕੁਛ ਨਹੀਂ ਭਵ ਕਾਟਣ ਹਾਰੇ ਕਉ ਨਾਨਕ ਸਰਨ ਦਇਆਲ ਗੁਰ ਲਿਓ ਮੋਗਤ ਅਵਧਾਰੇ ਬ੍ਰਾਹਮਣ ਮਹੱਲਾ ਪੰਜਵਾਂ ਦੋਸ ਨ ਕਾਹੂ ਦੀਜੀਏ ਪ੍ਰਭ ਆਪਣਾ ਧਿਆਈਏ ਜਿਤ ਸੇਵਿਆ ਸੁਖ ਹੋਏ ਕਨਾ

ਪਟਾਇਆ ਜਿਸ ਜਨ ਹੋਆ ਸਾਧ ਸੰਗ ਤੇਤੇ ਹਰ ਰਾਇਆ ਇਹ ਕਰੀਬ ਇਹ ਪ੍ਰਤੀ ਤੁਪ ਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਭ ਕਰ ਰਹੇ ਗੌਰ ਕਰ ਲੈ।

ਨਿਵਰੇ ਦੂਤ ਦੁਸ਼ਟ ਬਹਿਰਾਈ ਗੁਰ ਪੂਰੇ ਕਾ ਜਪਿਆ ਜਾ ਤੋ ਕਹਾ ਤਾਂ ਕਰੇ ਕੋਈ ਵਿਚਾਰਾ ਪਰ ਮੇਰਾ ਕਾ ਬੜ ਪ੍ਰਤਾਪ ਸਿਮਰ ਸਿਮਰ ਸਿੰਘ ਸੁਖ ਪਾਇਆ ਚਰਨ ਕਮਲ ਰਖ ਮਨ ਮਾਈ ਤਾਂ ਕਿ ਚਰਨ ਪਰ ਨਾਨਕ ਦਾਸ ਜਾਂ ਤੇ ਉੱਪਰ ਕੋ ਨਾਹੀ ਲਾਵਲ ਮਹਿਲਾ ਪੰਜਵਾਂ ਸਦਾ ਸਦਾ ਜਪੀਏ ਪ੍ਰਭ ਨਾਮ ਜਰਾ ਮਰਾ ਕਛੂ ਦੁੱਖ ਨਾ ਬਿਆ ਦੁੱਖ ਨਾ ਬਿਆ।

ਕਬੂ ਨ ਵਿਸਰੇ ਹੋਏ ਹੀਏ ਮੋਰੇ ਤਾਂ ਹੇ ਨਾਨਕ ਦਾਸ ਹੀ ਦਾਨ ਮੰਗਾ ਬਿਲਾਨਲ ਮਹਿਲਾ ਪੰਜਵਾਂ ਅਚਤ ਪੂਜਾ ਜੋਗ ਗੋਪਾਲ ਮੰਤ ਨਰਪ ਰੱਖਿਓ ਆਰਾਗੇ ਸਰਬ ਜੀ ਕਾ ਹੈ ਪ੍ਰਤਪਾਲ ਰਾਹੁ ਚਰਨ ਸਮਰਥ ਕਸ ਸੁਰਦਾਤਾ ਕਿਰਪਾ ਸਿੰਧ ਬਡੋ ਦਿਆਲ ਕੰਠ ਲਾਏ ਰਾਖੇ ਆਪਣੇ ਕੋ ਤਿਸਰੋਂ ਲੱਗੇ ਨ ਦਾਸੀ ਬਾਲ ਦਮੋਦਰ ਦਿਆਲ ਸੁਆਮੀ ਸਰਬਸ ਸੰਤ ਜਿਨ ਮਨ ਧਨ ਮਾਲ ਨਾਨਕ ਜਾਚਕ ਦਾਸ ਪ੍ਰਭਾ ਮੰਗੀ ਸੰਤ ਜਿਨਾਂ ਕੀ ਮਿਲੇ ਰਵਾਲ ਬਿਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋੜ ਜਤਨ ਪਏ ਸਾਸੰਗ ਮਿਲ ਹਰ ਗੁਣ ਗਾਏ ਜਮਦੂਤ ਕੋ ਤਰਾਸੇ ਆਏ ਰਹਾਉ ਜੇਤੇ ਪੁਨ ਚਰਨ ਸੇ ਕੀਨੇ ਮਨ ਤਨ ਪ੍ਰਭ ਕੇ ਚੰਨ ਗਏ ਆਮਨ ਜਾਮਨ ਪਰਮ ਪੋ ਨਾ ਥਾ ਜਨਮ ਜਨਮ ਕੇ ਕਲਵਕ ਦਈ

ਮੇਰਾ ਦਸਨ ਦਾਸ ਆਪਣੇ ਘਰ ਆਖਣਹਾਰਾ ਨਾਨਕ ਦਾਸ ਦਾ ਹੈ ਚੀਰਾ ਬਿਲਾਵਣ ਮਹਲਾ ਪੰਜਵਾਂ ਗੋਬਿੰਦ ਸਿਮਰ ਹੁਆ ਕਲਿਆਣਾ ਮਿਟੀ ਉਪਾਦ ਪਿਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣਾ ਰਹਾਉ ਜਿਸਕੇ ਜੀਵਨ ਕੀ ਸੁਖਾਲ ਭਗਤ ਜਨਾ ਕੋ ਸਾਚਾ ਤਾਨ ਦਾਸ ਆਪਣੇ ਕੀ ਆਪੇ ਰਾਖੇ ਪੈ ਭੰਜਨ ਪੂਰਨ ਕਰਤੇ ਮਾਨ ਪਈ ਤਰਾਈ ਮਿਟੀ ਬੁਰਾਈ ਦਿਸ

ਬਲਾਵਨ ਮਹਿਲਾ ਪੰਜਵਾਂ ਮੂ ਲਾਲਨ ਸੁਪ੍ਰੀਤ ਮਣੀ ਰਾਓ ਤੋਰੀ ਛੂਟੇ ਤੂੰ ਛੋਰੀ ਛੂਟੇ ਐਸੀ ਮਾਧੂ ਖਿੰਚ ਤਨੀ ਦਿਨ ਸਹਿਣ ਮਨ ਮਾਹੀ ਬਸਤੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਮਲ ਜਾਉ ਸੁਆਮ ਸੁਆਮ ਸਿਆਲ ਸੁੰਦਰ ਕੋ ਕਥ ਕਥਾ ਜਾ ਕੀ ਬਾਤ ਸੁਣੀ ਯਾ ਨਾਨਕ ਦਸਨ ਦਸ ਕਹੇ ਤੈ ਮੋਏ ਕਰੋ ਕਿਰਪਾ ਠਾਕਰ ਆਪਣੀ ਬਲਾਵਨ ਮਹਿਲਾ ਪੰਜਵਾਂ ਹਰ ਕੇ ਜਨ ਜਪ ਜਾਉ ਕਰਵਾਨ ਗੁਰ ਮੇਰਾ ਪਾਰ ਪਰਮੇਸ਼ਰ ਤਾਂ ਕਾ ਹਿਰਦੇ ਤੈ

ਪ੍ਰਾਣ ਗਾਵੋ ਗੁਣ ਕੀਰਤਨਤ ਸੁਆਮੀ ਕਰ ਕਿਰਪਾ ਨਾਨਕ ਦੀਜੇ ਦਾਨ ਬਲਾਮਣ ਮਹੱਲਾ ਪੰਜਵਾਂ ਰਾਖ ਲੀਏ ਸਤਿਗੁਰ ਕੀ ਸ਼ਰਨ ਜੈ ਜੈਕਾਰ ਹੋ ਜਗਯੰਤਰ ਪਾਰ ਬ੍ਰਹਮੇ ਰੂਪ ਤਰਨ ਦਾਨ ਰਹਾਉ ਦਸੰਬਰ ਪੂਰਨ ਸੁਖਦਾਤਾ ਸਗਲ ਸਮਗਰੀ ਪੋਖਣ ਭਰਨ ਥਾਂ ਥਨੰਤਰ ਸਰਵ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜੀ ਜੁਗਤ ਵਸ ਮੇਰੇ ਸਵਾਮੀ ਸਰਬ ਸਤਮ ਕਾਰਨ ਕਰਨ ਹਰ ਜੁਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਣ ਮਹਲਾ ਪੰਜ ਮਾਂ ਦੂ ਫਿਰ ਦੇ ਘਰ ਅਠਮਾਈ ਤੂੰ ਕਰ ਸਕਦੇ ਪ੍ਰਸਾਦ ਮੈਂ ਨਾਹੀ ਪ੍ਰਸਰ ਪਿਛਤੇ ਰਾਈ ਗੇ ਨਿਰਗਣ ਉਗੇ ਸਰਗਣ ਕੇਲ ਕਰ ਦੇ ਸਵਾਮੀ ਮੇਰਾ ਰਹੋ ਨਗਰ ਮੈਂ ਆ ਬਲਾ ਬਾਹਰ ਫੁਣੇ ਆਪਣਾ ਪਰ ਮੇਰੇ ਕੋ ਸਗਲ ਬਸੇਰਾ ਆਤੇ ਹੀ ਰਾਜਨਾ ਆਤੇ ਹੀ ਰਾਇਆ ਕਹੋ ਕਹੋ ਕੌਣ ਕਹਿ ਕਹਿ ਠਾਕਰ ਕਹਿ ਕਹਿ ਚੇਰਾ ਕਹੋ ਕਹੋ ਇੰਦਰਾਓ ਕਾ ਸਿਉਂ ਬਲ ਬੰਚਾ ਜਾ ਜਾ ਪੇਖੋ ਤਾਂ ਤਾਂ ਨੇਰਾ

ਨਾਨਕ ਪ੍ਰਭ ਜੀਓ ਨਦਰ ਨਿਹਾਲ ਬਿਲਾਵਨ ਮਹੱਲਾ ਪੰਜਵਾਂ ਰਾਖਸ ਦਾ ਪ੍ਰਭ ਆਪਣੇ ਸਾਥ ਤੂੰ ਅਮਰੋ ਪ੍ਰੀਤ ਮਨਮੋਹਨ ਤੁਝ ਮਨ ਜੀ ਮਨ ਸਗਲ ਕਾਥ ਰਹਾਉ ਰੰਗ ਤੇਰਾ ਗਲ ਚਖਨ ਪੀਤਰ ਪ੍ਰਭ ਮੀਰ ਅਨਾਥ ਗੁਨਾਥ ਜਲ ਤਗਨ ਮੈਂ ਜਨਾਬ ਉਦਾਰੇ ਕਰ ਆਪਣੇ ਦੇ ਕਰ ਰਾਖੇ ਹਾਥ ਦਿੱਤਲ ਸੁਖ ਪਾਇਓ ਮੰਤਰ ਤੇ ਹਰ ਸਿਮਰਤ ਸਮਰ ਸਨਮ ਸਗਲੇ ਨਾਥ ਨਿਰਨ ਨਿਦਾਨ ਨਾਨਕ ਹਰ ਸੇਵਾ ਮਰਸਿਆਨ ਪਸਗਲ ਕਾਥ

ਹੋਮੇ ਪਟੀ ਕਿਰਪਾ ਜਰ ਕਰ ਜਾਰੋ ਜਲ ਵੀ ਹੁਣ ਮੀਨ ਕਤ ਜੀਵਨ ਦੁੱਧ ਬਿਨਾ ਰਹਿ ਨਾ ਕਤ ਬਾਰੋ ਕਤ ਬਾਰੋ ਜਨ ਨਾਨਕ ਪਿਆਸ ਜਨ ਗਮ ਲਨ ਕੀ ਪੇਕ ਦਰ ਸੁਆਮੀ ਸੁਖ ਸਭ ਸਾਰੂ ਬਲਾਵਣ ਮਹਿਲਾ ਪੰਜਵਾਂ ਆਗੇ ਪਾਛੇ ਕੁਛ ਪਰਿਆ ਗਰ ਪੂਰੇ ਮੇਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀ ਮਿਆ ਰਹੋ ਮੰਤਰ ਰਵ ਰਿਆ ਹਰ ਪ੍ਰੀਤਮ ਦੁੱਖ ਦਰਦ ਸਗਲ ਮਿਟ ਗਿਆ

ਲਾਲਨ ਪਾਓ ਤਬ ਰਸ ਮੰਗਲ ਗੁਣ ਗਾਵੋ ਅੰਧ ਰੂਪ ਧਿਆਓ ਨਾਨਕ ਦੁਆਰੇ ਆਇਓ ਤੋ ਮੈਂ ਲਾਲਨ ਪਾਰੂ ਰੀ ਮੋਹਿਨ ਰੂਪ ਦਿਖਾਵੇ ਅਬ ਮੋਹਿ ਨੀਂਦ ਸੁਹਾਵੇ ਸਭ ਮੇਰੀ ਤਿਖਬ ਜਾਨੀ ਅਬ ਮੈਂ ਸਹਿ ਸਮਾਨੀ ਮਿੱਠੀ ਪਰ ਹੈ ਕਹਾਣੀ ਮੋਹਿਨ ਲਾਲਿਓ ਪਾਇਓ ਰੀ ਰਾਉ ਦੂਜਾ ਬ੍ਰਾਹਮਣ ਮਹਿਲਾ ਪੰਜਵਾਂ ਮੋਰੀ ਹਾਂ ਅਹੰ ਜਾਏ ਦਰਸ਼ਨ ਪਾਵਤ ਹੈ ਹੇ ਰਾਜੋ ਨਾਥੀ ਸਹਾਈ।

ਨਾਨਕ ਕਹਿਤ ਭਗਤ ਰਿਛ ਹਰ ਨਿਕਟ ਤਾਹੀ ਤਹਮਾਨੋ ਬਲਾਵਨ ਮਹਿਲਾ ਨਵਾਂ ਹਰ ਕੇ ਨਾ ਬਿਨਾ ਦੁਖ ਪਾਵੇ ਭਗਤ ਬਿਨਾ ਸਹਿਸਾ ਨਾ ਚੁੱਕੇ ਗਰੇ ਹੇ ਭੇਦ ਬਤਾਵੇ ਰਹਾਉ ਕਹਾਂ ਦੇਵ ਤੀਰਥ ਵਰਤ ਕੀਏ ਰਾਮ ਚੰਨ ਨਹੀਂ ਆਵੇ ਜੋਗ ਜਾਗ ਨਿਪਲ ਕੈ ਮਾਨੋ ਜੋ ਪ੍ਰਵਜਸ ਬਿਸਰਾਵੇ ਮਾਲਮ ਹੋਏ ਤੀਨ ਦੋਨੋਂ ਕੋ ਪਰ ਹਰੋ ਗੋਬਿੰਦ ਕੇ ਗੁਣ ਗਾਵੇ ਕਹੋ ਨਾਨਕੇ ਬਦ ਕੇ ਪ੍ਰਾਣੀ ਜੀਵਨ ਮੁਕਤ ਕਹਾਵੇ ਬਲਾਵਣ ਮਹਲਾ ਨਾਮਾ ਜਾ ਮੈਂ ਭਜਨ ਰਾਮ ਕੋ ਨਾਹੀ ਤੈ ਨਰ ਜਨਮ ਕਾਥ ਖੋਇਆ ਜਾ ਰੱਖੋ ਮਨ ਮਾਹੀ ਰਹਾਉ ਤੀਰਥ ਕਰੇ ਬਰਤ ਭਰ ਹੁਣ ਗਾਖੇ ਨਾ ਮਨੁਆ ਬਸ ਜਾ ਕੋ ਨਿਫਲ ਧਰਮ ਤਾਏ ਤੁਮ ਸਮਾਨੋ ਸੱਚ ਕਹਿ ਤੈ ਜਾ ਕੋ ਜੈਸੇ ਪਾਣ ਜਲ ਮੈਂ ਰੱਖਿਓ ਭੇਦੇ ਨਾਹੀਂ ਤੈ ਪਾਨੀ ਤੈਸੇ ਹੀ ਤੁਮ ਤਾਹੀਂ ਪਛਾਣੋ ਭਗਤੀ ਜੋ ਪ੍ਰਾਣੀ ਕਲ ਮੈਂ

ਉਗਨ ਕਾੜ ਪਾਪਾ ਮਤ ਖਾਈ, ਕੰਚਨ ਕਾਇਆ ਜੋਤ ਜੋ ਸਮਾਈ, ਸਤਿਗੁਰ ਮਿਲੇ ਬੜੀ ਵਡਿਆਈ, ਦੁੱਖ ਕਾਟੇ ਹਰਦੇ ਨਾਮ ਸਾਈ, ਨਾਮ ਰਤੇ ਸਦਾ ਸੁਖ ਪਾਈ, ਗਰਮ

ਇਹ ਮਨ ਰਾਚੇ ਸਤਿਗੁਰਿਆ ਗੇ ਅਨਹੰਦ ਸ਼ਬਦ ਤੁਨ ਤੂਰ ਵਜਈਆ ਹਰ ਹਰ ਉਸ ਕਰੇ ਦਿਨ ਰਾਤੀ ਰਖ ਰਖ ਚੰਨ ਹਰ ਤਾਲ ਪੂਰਈਆ ਹਰ ਕੇ ਰੰਗਰਤਾ ਮਨ ਗਾਵੇ ਰਸ ਰਸਾਸ ਰਸ ਸ਼ਬਦ ਗਿਰਵਈਆ ਨਿਜ ਕਰ ਤਾਲ ਚੁਵੇ ਅੰਤਰ ਨਿਰਮਲ ਜਨ ਪੀਆ ਤਨੀ ਸੁਖ ਲਈਆ ਮਨ ਹਟ ਕਰਮ ਕਰੇ ਅਭਿਮਾਨੀ ਜਿਉ ਬਾਲਕ ਬਾਲੂ ਕਰੂ ਸੁਰਿਆ ਆਵੇ ਲਹਿਰ ਮੁਸਮੰਦ ਸਾਗਰ ਕੀ ਕਿਨਮੈ ਭਨ ਭਨ ਤੈ ਪਈਆ ਹਰ ਸਰ ਸਾਗਰ ਹਰ ਹੈ ਆਤੇ ਜਗ ਹੈ ਸਭ ਖੇਲ ਖਲਈਆ ਜਿਉ ਜਿਉ ਜਲ ਤਰੰਗ ਸਹਿ ਜਲ ਜਲੇ ਸਮਾ ਵੇ ਨਾਨਕ ਆਤੇ ਆ ਪਰ ਮਈਆ ਬਿਲਾਵਨ ਮਹਿਲਾ ਚੌਥਾ ਸਤਿਗੁਰ ਪਰਚੇ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਪਸੰਦ ਰੜਈਆ ਅਮਰ ਪਿੰਡ ਪੈ ਸਾਧੂ ਸੰਗ ਜਨਮ ਮਰਨ ਦਿਉ ਮਿਟ ਗਈਆ ਮੇਰੇ ਮਨਸਾ ਸੰਗਤ ਮਿਲ ਰਹੀਆ ਕਿਰਪਾ ਕਰੋ ਮਸੂਦਨ ਮਾਧੋ ਮੈਂ ਖਨ ਖਨ ਸਾਧੂ ਚਰਨ ਪਖਈਆ ਰਾਹੁ ਤਜੇ ਗ੍ਰਸਤ ਪਿਆ ਮਨ ਬਨਾ ਵਾਸੀ ਇੱਕ ਫੈਨ ਇੱਕ ਫੈਨ ਮਨੁਆ ਟਿਕੇ ਨਟਕਈਆ ਤਾਪਤ ਤਾਏ ਤਦੇ ਕਰ ਆਵੇ ਹਰ ਹਰ ਸਾਧੂ ਸ਼ਰਨ ਪਵਈਆ ਧੀਆਂ ਪੁੱਤਰ ਚੋੜ ਸੁਨਿਆਸੀ ਆਸਾਂ ਆਸ ਮਨ ਬਹੁਤ ਕਰਈਆ ਆਸ ਆਸਾਂ ਆਸ ਕਰੇ ਨਹੀਂ ਬੂਝੇ ਗੁਰ ਕੇ ਸ਼ਬਦਨ ਰਾਸ ਸੁਖ ਲਈਆ ਅਪਜੀ ਤਰਕ ਦੇ ਗੰਬਰ ਹੁਆ ਮਨ ਦੇ ਦਿਸ ਚਲ ਚਲ ਰਹਿ ਗਮਨ ਕਰਈਆ ਭਰਮ ਪ੍ਰਭਮਨ ਕਰੇ ਬੂਝੇ ਨਾਹੀ ਕ੍ਰਿਸ਼ਨਾ ਮਿਲ ਸੰਗ ਸਾਧੂ ਦਿਆ ਕਰ ਲਈਆ ਆਸਨ ਸਿਦ ਬਿਸੈਕ ਬੋ ਤੇਰੇ ਮਨ ਮੰਗੇ ਰਿਦ ਸਿੱਧ ਚੇਤ ਕਚੇਤ ਕਈਆ ਤ੍ਰਿਪਤ ਸੰਤੋਖ ਮਨ ਸ਼ਾਂਤਨ ਆਵੇ ਮਿਲ ਸਾਧੂ ਤ੍ਰਿਪਤ ਨਾਮ ਸਿੱਧ ਪਈਆ ਅੰਡੈ ਜਿਰ ਸੇਤ ਜੁਤ ਜਨ ਸਭ ਵਰਨ ਰੂਪ ਜੀ ਜੰਤੋ ਪਈਆ ਸਾਧੂ ਸ਼ਰਨ ਪਰੇ ਸੋ ਉਬਰੇ ਖੱਤਰੀ ਬ੍ਰਹਮਣ

ਦੂਜਨ ਸੰਗਤ ਧਨ ਧੰਨਾ ਜਗ ਸੈਨ ਮਿਲਿਆ ਹਰ ਦੇ ਮਿਲਿਆ ਹਰ ਦਈਆ ਸ਼ਾਂਤ ਜਣਾ ਕੀ ਹਰ ਪੈਜ ਰਖਾਈ ਭਗਤ ਵਿਖਲੰਗੀ ਕਰ ਕਰਈਆ ਨਾਨਕ ਚਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਦਲਾਮਨ ਮਹਿਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਵੇਰੀ ਸੁੰਦਰ ਬਚਨ ਮਿਲਤੀ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੀ ਆ ਜਾਣੇ ਕੋ ਪੀਰ ਪ੍ਰਈਆ ਰਾਮ ਗੁਰ ਮੋਹਿਨ ਮੋਹਿ ਮਨ ਲਈਆ ਰਹਾ ਲਈਆ ਹਾਂ ਆਕਲ ਵਿਕਲ ਪਏ ਗੁਰ ਦੇਖੇ ਹਾਂ ਲੋਟ ਪੋਟ ਹੋਏ ਪਈਆ ਰਹਾਉ ਹਾਂ ਨਿਰਖਤ ਫਿਰਿਓ ਸਰ ਦੇਸ਼ ਦਿਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਰ ਦਿਓ ਗਰਿਆ ਗੇ ਜਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਨ ਦਿਸ ਸੰਦੇਸ਼

ਮੇਰਾ ਹਮ ਤੁਸੀਂ ਅੱਗੇ ਜਿਉਂ ਕੜ ਕੜ ਪਈਆ ਹਰ ਹਰ ਹਰ ਹਰ ਕੰਠ ਹੈਨ ਬਣਿਆ ਮਨ ਮੋਤੀ ਚੂਰ ਵੜ ਗਹਿਨ ਗਹਿਨਈਆ ਹਰ ਹਰ ਸ਼ਬਦਾ ਸੇਜ ਵਿਛਾਈ ਪਰ ਛੋੜ ਨਾ ਸਕੇ ਬਹੁਤ ਮਨ ਪਈਆ ਕਹੇ ਪ੍ਰਵਰ ਵਰ ਕਿਸ ਚੀਜ਼ ਕੀਜੇ ਸਭ ਬਾਦ ਸ਼ਿੰਗਾਰ ਫੂਟ ਫੋਕਟਈਆ ਕਿਉ ਸ਼ਿੰਗਾਰ ਮਿਲਤੇ ਜਾਈ ਪ੍ਰਵਲੀਓ ਸਾਗਨ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਗਸਾਈ ਕਿਆ ਹਮ ਕਰੋ ਤੇਰੇ ਵਸ ਪਈਆ ਦਇਆ ਦੀਨ ਕਰੋ ਰਖ ਲੇ ਮੋ ਨਾਨਕ ਹਰ ਗੁਰ ਸ਼ਰਨ ਸੁਮਈਆ ਬਲਾਵਨ ਮਹਿਲਾ ਚੌਥਾ ਮੈਂ ਮਨ ਤਨ ਪ੍ਰੇਮ ਗੰਗ ਠਾਕਰ ਤਾ ਖਿਨ ਖਿਨ ਸ਼ਰਧਾ ਮਨ ਬਹੁਤ ਉਠਈਆ ਗਰ ਦੇਖੇ ਸ਼ਰਦ ਮਨ ਸ਼ਰਧਾ ਮਨ ਪੂਰੀ ਜਿਉ ਚਾ ਤਿਰਕ ਪ੍ਰੇਮ ਪ੍ਰੇਮ ਬੂੰਦ ਮੁਖ ਪਈਆ ਨਿਲ ਮਿਲ ਸਖੀ ਨਿਲ ਮਿਲ ਸਖੀ ਹਰ ਕਥਾ ਸੁਣੀਆ ਸੁਣੀਆ ਸਤਿਗੁਰ ਦਇਆ ਕਰੇ ਪਰ ਮੇਲੇ ਮੈਂ ਤਿਥੀ ਅੱਗੇ ਸਿਰ ਕਟ ਕਟ ਪਈਆ ਰਹਾਉ ਰੋਮ ਰੋਮ ਮਨ ਤਨਿਕ ਵੇਦਨ ਮੈਂ ਪਰਵ ਦੇਖੇ ਬੈਨੀ ਦਿਨ ਪਈਆ ਵੈਦਕ ਨਾਟਕ ਦੇਖੇ ਪਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਪ੍ਰੀ ਪੀਰ ਲਗਈਆ ਹੋਂ ਹਿਨ ਪਲ ਰਹਿ ਨਾ ਸਕੂੰ ਬਿਨ ਪ੍ਰੀਤਮ ਜਿਉਂ ਬਿਨ ਅਮਲੀ ਅਮਲੀ ਮਰ ਗਈਆ ਜਿਨ ਕਿਉਂ ਪਿਆਸ ਹੋਏ ਪ੍ਰੋ ਤੇਰੀ ਤਿਨ ਅਵਰ ਨ ਭਾਵੇ ਬਿਨ ਹਰ ਕੋ ਦੂਈਆ ਕੋਈ ਆਣ ਪ੍ਰਭੂ ਮੇਰਾ ਪ੍ਰਭੂ ਮਿਲਾਵੇ ਹਾਂ ਤਿਸ ਵਿੱਚੋਂ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤਿਗੁਰ ਸਤ ਸਤ ਸਤਿਗੁਰ

ਕਾਇਮ ਲੇਖਨ ਢੀਲ ਨ ਪਈਆ ਕਰ ਕਰ ਕਿਰਿਆ ਕਿਰਿਆ ਚਾਰ ਵਧਾਏ ਮਨ ਪਖੰਡ ਕਰਮ ਕਵਟ ਲੁਭਈਆ ਬੇਸੁਆ ਕੇ ਕਰ ਬੇਟਾ ਜਨਮਿਆ ਪਿਤਾ ਤਾਈ ਕਾ ਨਾਮ ਮਨਸ ਦਈਆ ਪੂਰਬ ਜਨਮ ਪਦ ਕਰ

ਮਈਆ ਪਰਵਾਨਾ ਮਹਿੰਦੀ ਪਿਸਾਈਆ ਤੇ ਕੋਲ ਕੋਲ ਅੰਗ ਲਈਆ ਜਿਉਂ ਕੋ ਠਾਕਰ ਕਿਰਪਾ ਤਾਰੀ ਬਾਂ ਪਕੜ ਨਾਨਕ ਕੱਢ ਲਈਆ ਰਾਗ ਬਿਲਾਮ ਮਹਿਲਾ ਪੰਜ ਮਾਸਤ ਪਦੀਆਂ ਕਰ ਬਰ ਮੈਂ ਤੂੰ ਕਰ ਸਤਿਗੁਰ ਪ੍ਰਸਾਦ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ।

ਪੂਰਨਾਸ ਇੱਕ ਨਿਮ ਕਰੈ ਨ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਕਚਕੋਰ ਯਮੀਨਾ ਜਲ ਸੰਹੇਤ ਅਲ ਅਲ ਕਮਲ ਪੈਂਤ ਨ ਪੇਤ ਭੈਣ ਨ ਪੀਤ ਜਿਉਂ ਚੱਕ ਵੀ ਜਿਉਂ ਦੁੱਧ ਜਲੇ ਸੰਯੋਗ ਜਿਉਂ ਮਹਾ ਖੁਹਾ ਖੁਲਿਆਰਥੀ ਭੋਗ ਜਿਉਂ ਮਾਤ ਪੂਤ ਹੇਤ ਹਰ ਸਿਮਰ ਨਾਨਕ ਨੇਤ ਜਿਉਂ ਦੀਪ ਪਤਨ ਪਤੰਗ

ਦੇਵੀ ਦੇ ਤੋ ਪਾਈ ਦਿਸਾ ਜੁੱਤੀ ਜਾਤੀ ਗੰਧ ਨਾਵੇ ਜਨ ਦਸਾ ਜੀ ਗੋ ਸੋ ਕੀਮਤ ਪਾਵੇ ਕੀਮਤ ਪਾਈ ਰਿਹਾ ਭਰਪੂਰ ਕਿਸੇ ਨੇੜੇ ਕਿਸੇ ਆਖਾਂ ਦੂਰ ਕਿਉਂ ਸਹਿ ਪਾਏ ਚਾਰੇ ਵੇਦਾਂ ਖਾਣੀ ਚਾਰੇ ਬਾਣੀ ਪੀਦਾਂ ਪੀਦਾ ਅਸਤ ਦਸਾ ਖਟ ਤੀਨ ਪਾਏ ਸੋ ਬੂਜੇ ਦਸਾ ਬਜਾਏ ਤੀਨ ਸਮਾਵੇ ਚੌਥੇ ਵਸਾ ਪਰਨਵਤ ਨਾਨਕ ਹਮ ਤਾਂ ਕੇ ਦਸਾ ਪੰਜਵੀਂ ਪੰਜ ਭੂਤ ਬਿਤਾਲਾ ਆਪ ਗੁਰ ਗੁਚਰ ਪੁਰਖ ਨਿਰਾਲਾ ਇੱਕ ਭੂ ਪਰਮ ਭੂਖੇ ਮੋਏ ਪਿਆਸੇ ਇੱਕ ਰਸ ਚਾਰ ਸ਼ਬਦ ਤਿਰਭਤਾ ਸੀ ਇੱਕ ਰੰਗ ਰਾਤੀ

ਗੁਰਮਤਿ ਮੇਲੇ ਭਗਤ ਰਡਾਏ ਖਸਤੀ ਖਸ ਖਾਟ ਦਰਸ਼ਨ ਪ੍ਰਭ ਸਾਜੇ ਅਣਹਦ ਸ਼ਬਦ ਨਿਰਾਲਾ ਵਾਜੇ ਜੋ ਪ੍ਰਭਾਵੇ ਤਾਂ ਮਹਿਲ ਬੁਲਾਵੇ ਸ਼ਬਦੇ ਭੇਦੇ ਤਾਂ ਤਪਤ ਪਾਵੇ ਕਰ ਕਰ ਵੇਖ ਕਵੇ ਜਨਮ ਜਾਣੇ ਸਾਚੀ ਸਾਚੀ ਸੱਚ ਸਮਾਵੇ ਸਮ ਸਪਤਮੀ ਸਤ

ಕಾಯಿ ನಾವಣಮಿ ನಮೇ ನಮ ನಮೇ ನಾಥ ನಮ ಖಂಡ ಕಡಕಟ ನಾಥ ಕಡಕಡನಾಥ ಕಡಕಡನಾಥ.

ଦୁଇକର କରେ କତ ସୁଇ ଗୋଟେ ଦିଶେ ସୋତି ସିହି ମାଇ ମନମୁଖ ଆରେ ଯାଏ କର ଦଲ ଥାପ ଥେର ଥାନ ସୁହାରେ ଆପ ପଛାଣେ ଯା ସୁତ ଗର ପାରେ ਜਾਂ ਆਸਾਂ ਤਾਂ ਬਿਨ ਸਿਧਨਾ ਸਾ ਫੂਟੇ ਖਬਰ ਦਵਿੰਦਾ ਮਨਸਾ ਮਮਤਾ ਜਾਗਦੇ ਰਹੇ ਉਦਾਸਾ ਪਰਨਵਤ ਨਾਨਕ ਹਮ ਤਾਂ ਕਹਿ ਦਸਾ ਸਲਾਮਣ ਮਹਿਲਾ ਤੀਜਾ ਵਾਰ ਸਤ ਕਰ ਦਸਮਾਈ ਤੂੰ ਕਰ ਸਤਵੇਰ ਪ੍ਰਸਾਦ।

ਨਾਵਰਤੀ ਸਦਸ ਹੋਈ ਗੁਰਮੁਖ ਵੇਲਾ ਦੂਜੇ ਕੋਈ ਹਿਰਦੇ ਜਪਣੀ ਜਪਿਓ ਗੁਣਤਾ ਸਾ ਹਰਗ ਮਗੋਚਰ ਪਰਮਪਰ ਸਵਾਮੀ ਜਨ ਜਨ ਪਗਲਾਗ।

ਯਸੁ ਜੀ ਭਾਈ ਸਰਪੰਚ ਚੁੱਕੇ ਸੱਚ ਸਮਾਏ ਜਾ ਕੇ ਮਸਤਕ ਲਿਖਿਆ ਲੇਖ ਤਾਂ ਕੇ ਮਨ ਵਸਿਆ ਪ੍ਰਵੇਖ ਰਹਾਉ ਸਿੱਟ ਪਾਏ ਆਪੇ ਵੇਖੇ ਕੋਈ ਨਮੇਤੀ ਤੇਰੇ ਲੇਖੇ ਸਦ ਸਦ ਜੇ ਕੋ ਕੋਈ ਕਹਾਏ ਭਰਮੇ ਭੂਲਾ ਆਵੇ ਜਾਏ ਸਤਗੁਰ ਸੇਵੇ ਸੇ ਜਨ ਬੂਝੇ ਹੋਮੇ ਮਾਸ ਦਰਦ ਸੂਝੇ ਇੱਕ ਸੇ

ਵਿੱਚੋਂ ਦੂਜਾ ਠਾਕਰ ਹਾਈ ਜਿਸ ਦਾ ਸਾਹਿਬ ਡਾਡਾ ਹੋਏ ਮਾਨ ਸਾ ਕੇ ਕੋਈ ਸਾਹਿਬ ਕਿਸੇ ਕਰੇ ਸੁਣਾਈ ਆਪੇ ਬਖਸ਼ੇ ਦੇ ਵੜਿਆਈ ਕਿਸੇ ਉੱਪਰ ਨਾਹੀਂ ਕੋਈ ਕੌਂਡਰੇ ਦਰ ਕੈਸਾ ਕਿਸਕਾ ਹੋਏ ਗੁਰਮਤੀ ਸਹ ਗੁਰਮਤੀ

ਕਿਪਨੋਂ ਪਲਾਏ ਆਪੇ ਕਰੀ ਹਰਾ ਪਨ ਕਰਾਏ ਕੋ ਵਰਤੇ ਵਨ ਕੋਈ ਮਨ ਰਸ ਮਨ ਰੋਸ ਪੀਜੇ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੀ ਦਰ ਸਾਚੀ ਸਾਚੀ ਵਿਚੈ ਸਾਚੇ ਵਿਚਾਰੀ ਜਿੱਥੀ ਵਾਰ ਸਭ ਚਰਦ ਸਵਾਏ ਸਤਿਗੁਰ ਸੇਵੇ ਤਾਂ ਫਲ ਪਾਏ ਕਿੱਥੀ ਵਾਰ ਸਵਾਵੇ ਜਾਏ ਗੁਰ ਸਰ ਦਿਨੇ ਤਿਸਦਾ ਸੱਚ ਸਮਾਏ ਕਿੱਥੀ ਵਾਰ ਤਾਂ ਜਾਂ ਸੱਚ ਰਾਤੇ ਮੈਂ ਨਾਮੇ ਸਪੁਰਮ ਕਾਚੇ ਮਨ ਕਮਾ ਮਨ ਮਨ

ਦੁਖੀ ਸੁੱਖ ਨ ਆਗੇ ਹੋਏ ਮਨੁੱਖ ਮਨਮੁਖ ਮੋਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਭਰਮ ਚੁਕਾਏ ਕਰਨੀ ਅੰਦਰ ਸਚ ਮਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਹ ਚਿੱਠੀ ਵਾਰ ਦੂਜਾ ਦੋਏ ਸਤਿਗੁਰ ਬਾਜੂ ਅੰਦ ਗਵਾਰ ਚਿੱਠੀ ਵਾਰ ਸੇਵੇ ਮੁਗ ਦਗਵਾਰ ਨਾਨਿੰਗ ਮੁਖ ਬੂਜੇ ਸੋ ਪਾ ਸੋਜੀ ਪਾਏ ਇੱਕ ਤਾਂ ਨਾਮ ਸੁਧਾਰੇ ਅਸਮਾਏ ਬਿਲਾਮਨ ਮਹਿਲਾ ਪਹਿਲਾ ਸ਼ੰਤ ਦੱਖਣੀ ਤੂੰ ਕਾਰ ਸਤਿਗੁਰ ਪ੍ਰਸਾਦ।

ਮਸਤਲੂ ਵਿਜਲੂ ਜਾਲੂ ਸ਼ਬਦ ਮੇਲ ਚਕਾਈ ਦਰ ਜਾਈ ਦਰਸ਼ਨ ਕਰੀ ਭਾਣੇ ਤਾਰ ਤਰਨ ਹਾਰਿਆ ਹਰ ਨਾਮ ਅੰਬਤ ਚਾਤ ਕਰਤ ਨਾਨਕ ਧਾਰਿਆ ਸਲਾਮਨ ਮਹਿਲਾ ਪਹਿਲਾ ਮੈਂ ਮਨ ਚਾਉ ਕਨਸ ਸ਼ਿਵ ਗਾਸੀ ਰਾਮ ਮੋਹੀ ਪ੍ਰੇ ਤਿਰੇ ਪ੍ਰਵਰ ਨਸੀ ਰਾਮ ਅਬ ਗੀਤੋ ਹਰਨਾਥ ਨਾਥ ਤਿਥੇ ਭਾਵੇ ਸੁਧੀਆ ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਏ ਮੈਂ ਅਵਰ ਗਿਆਨ ਧਿਆਨ ਪੂਜਾ ਹਰ ਨਾਮ ਅੰਤਰ ਵਸਰੇ ਰਹੇ ਭੇਵ ਭਵਣੀ ਹਟ ਜਾਣ ਜਾਣਾ ਹੱਠ ਨ ਜਾਣਾ ਨਾਨਕ ਸੱਚ ਗਹਿਰੇ ਭਿੰਡੜੀ ਰਹਿਣ ਭਲੀ ਦਿਨ ਸੁਹਾਏ ਰਾਮ ਨਿਜ ਕਰ ਸੂਤੜੀਏ ਕਰਨ ਜਗਾਏ ਰਾਮ ਨਾਮ ਹਾਨ ਧਨ ਸ਼ਬਦ ਜਾਗੀ ਆਪਣੇ ਕਰ ਭਾਣੀਆਂ ਤਜ ਕੂੜ ਕਪਟ ਸੁਭਾਓ।

ਸੱਚ ਸੁੱਚਾ ਸਦਾ ਨਾਨਿੰਗਰ ਸ਼ਬਦ ਚ ਕਰਨ ਬੇਰਿਓ ਸ਼ੰਤ ਬਿਲਾਵਨ ਮਹਿਲਾ ਚੌਥਾ ਮੰਗਲੀ ਕੂੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਜੈ ਸੈ ਮੇਰਾ ਹਰ ਪ੍ਰਭ ਸੇਜੇ ਆਇਆ ਮਨ ਸੁਖ ਸਮਾਨਾ ਰਾਮ ਮੰਗਲ ਤੁਠੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ ਰੰਗ ਰਲੀਆਂ ਮਾਣਾ ਰਾਮ ਹਰ ਭਾਗੀਆਂ ਮੇ ਸੁਹਾਗਨੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ।

ਕਰਨਾਂਦ ਪੱਤੀ ਦਤ ਕਹਿਣ ਲਖੋ ਨਾਨਕ ਪਿਆ ਤੇ ਸੇਵ ਸੇਵ ਜਿਉਂ ਜਾਣੋ ਤਿਉਂ ਮੋਹ ਰੱਖੋ ਤਿਛ ਮਛਲੀ ਤੁਮ ਨੀਰ ਤੁਝ ਮਿਨ ਕੋ ਸਰੇ ਮੋਇ ਚਾਚ ਤੂੰ ਬੰਦ ਬੂੰਦ ਤਰਕ ਤੂੰ ਮੁਖ ਤਰੇ ਮੁਖ ਪਰੇ ਪਰੇ ਹਰੇ।

0: बिछड़े धन धन हमारे भाग कराया पर मेरा सोई बंक तुम्हारे संगला बनहरा हरा हरा स्वामी सुख गामी नंद मंगला सकना नवल नव तेना बाला कमन रसना गणपना
1: ਮੇਰੇ ਸੁਆਮੀ ਪਰੰਪਰਾ ਬਲਾਵਲ ਮਹੱਲਾ ਪੰਜਵਾਂ ਸ਼ਾਂਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸ਼ਾਂਤ ਦਿਆਲ ਪ੍ਰਭੂ ਸਰਬ ਸੁਖਾਂ ਨਿਦਪੀਓ ਸੁਖ ਸਾਗਰ ਪ੍ਰਭ ਭੇਟਿਆ ਨਾਨਕ ਸੁਖੀ ਹੋ ਤੇ ਜੀਓ ਸ਼ਾਂਤ ਸੁਖ ਸਾਗਰ ਪ੍ਰਭ ਪਾਈਐ ਜਬ ਹੋਵੈ ਭਾਗੋ ਰਾਮ ਮਨ ਮਨ ਗੰਜਾਈਐ ਹਰ ਚਰਣੀ ਲਾਗੋ ਰਾਮ ਛੋੜ ਸਿਆਨ ਪਛਾਤ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸ਼ਰਨ ਆਈ ਰਾਮ ਰਾਈ ਠਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਤ ਲਾਗੀ ਹੈ ਜਿਸ ਦਿਨ ਹਮ ਮਰ ਜਾਈਏ ਰਾਮ ਲਾਜ ਨਾ ਆਵੇ ਗਿਆਨ ਮਤੀ ਦੁਰਮਤ ਦੁਰਜਨ ਬਿਰਮਾਈਆ ਰਾਮ ਪਾਤਿਤ ਪਾਵਨ ਪ੍ਰਭ ਤਿਆਗ ਕਰੇ ਕਹੋ ਕਾਤ ਠਹਿਰਾਈਏ ਰਾਮ ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ੍ਰੀ ਗੋਪਾਲ ਨਾ ਉਚਰਹੇ ਬਦ ਗਈਏ ਦੋ ਚਾਰਣ ਰਸਨਾ ਰਾਮ ਪ੍ਰਭ ਭਗਤ ਵਿਸ਼ਨੂੰ ਨੈਣ ਸੇਵਈ ਕਾਇਆ ਕਾਤ ਰਸਨਾ ਰਾਮ ਭ੍ਰਮ ਮੋਹੀ ਦੁਖ ਨਾ ਜਾਣਹੀ ਕੋਟ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਨਾ ਅਵਰ ਜੀ ਚਾਹ ਨਾਮ ਬਿਸ਼ਟ ਕ੍ਰਮ ਭਸਮਾ ਰਾਮ ਲਾਏ ਬ੍ਰਹ ਭਗਵੰਤ ਸੰਗੇ ਮਿਲ ਹੋਏ ਮਿਲ ਬੈਰਾਗਣ ਰਾਮ ਚੰਦਨ ਚੀਰ ਸੁਗੰਧ ਰਸਾ ਹੋਮੈ ਬਿਖਤਿਆਗਨ ਰਾਮ ਈਤੂਤ ਨ ਡੁਲੀਐ ਹਰ ਸੇਵਾ ਜਾਗਣ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾਟਲ ਸੁਹਾਗਣ ਰਾਮ ਬਿਲਾਵਲ ਮਹੱਲਾ ਪੰਜਵਾਂ ਹਰ ਕੋ ਜੋਗੜ ਭਾਗੀ ਹੋ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਾਹਿਬ ਗਾਈ ਹੈ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਦ ਹੀ ਸੇਵੀਐ ਪਾਈ ਹੈ ਫਲ ਮੰਗੇ ਰਾਮ ਨਾਨਕ ਪ੍ਰਭ ਸ਼ਰਣਾਗਤੀ ਜਪ ਅਣਤ ਤਰੰਗੇ ਰਾਮ ਇੱਕ ਤਿਲ ਪ੍ਰਭੂ ਨਾ ਵਿਸਰੈ ਜਿਨ ਸਭ ਕੁਛ ਦੀਨਾ ਰਾਮ ਬੜ ਭਾਗੀ ਮੇਲਾ ਬੁੜਾ ਗੁਰਮੁਖ ਫਿਰ ਚੀਨਾ ਰਾਮ ਬਾਂਹ ਪਕੜ ਜਮ ਤੇ ਤਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੂੰ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣ ਭਈ ਪਾਰ ਗ੍ਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਇੱਛ ਪਜਾਮੀ ਰਾਮ ਨਾਨਕ ਉਧਰੇ ਜਪ ਹਰੇ ਸਭੂ ਕਾ ਸੁਆਮੀ ਰਾਮ ਰਸ ਭਿੰਨੇ ਅੜੀ ਆਪਣੇ ਰੰਗ ਰਾਮ ਰੰਗੇ ਸੇ ਲੋਇਣ ਲੀਕੇ ਰਾਮ ਪ੍ਰਭ ਪੇਖਤ ਇੱਛਾ ਪੁੰਨਿਆ ਮਿਲ ਸਾਜਨ ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ ਬਿਖਿਆ ਰਸ ਪੀ ਕੇ ਰਾਮ ਨਾਨਕ ਜਾਲ ਜਲ ਸਮਾਇਆ ਜੋਤੀ ਜੋਤ ਮੀ ਕੇ ਰਾਮ ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉੱਤਮ ਹਾਰ ਪ੍ਰਭ ਗਾਵਿਆ ਕਾਰ ਨਾਦ ਬਿਲਾਵਦ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੋਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉਚਰੈ ਹਰ ਹਰ ਹਰ ਉਰ ਲਿਵਲਾਗੂ ਸਭ ਤਨ ਮਨ ਹਰਿਆ ਹੋਇਆ ਕਿ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਇਆ ਗੁਣ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੈ ਦੇਖ ਹਾਰ ਵਿਖ ਨਿਮੁਖ ਘੜੀ ਮੁਖ ਲਾਗੂ ਮਹੱਲਾ ਤੀਜਾ ਬਿਲਾਵਲ ਤਬੀ ਕੀ ਜੀਐ ਜਬ ਮੁਖ ਹੋਵੈ ਨਾਮ ਰਾਗ ਨਾਦ ਸਭ ਸੋਹਣੇ ਜਾਣ ਲਾਗੈ ਸਹੀ ਧਿਆਨ ਰਾਗਨਾਦ ਛੋੜ ਹਰ ਸੇਵੀਐ ਤੰਦਰ ਗੈ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਿਮਾਨ ਪੌੜੀ ਤੂੰ ਹਰ ਪ੍ਰਭ ਆਪ ਗਮ ਹੈ ਸਭ ਤੁਧ ਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਵਾਇਆ ਤੁਧ ਆਪੇ ਤਾੜੀ ਲਾਈ ਹੈ ਆਪੇ ਗੁਣ ਗਾਇਆ ਹਰ ਧਿਆਵੋ ਭਗਤੋ ਜਨ ਸਦਾ ਅੰਤ ਲੈ ਛੁਡਾਇਆ ਜਨ ਸੇਵਿਆ ਤਿੰਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਦੂਜਾ ਭਾਈ ਬਲਾਵਲ ਨਾ ਹੋ ਵਈ ਮਨ ਮੁਖ ਥਾਏ ਨਾ ਪਾਈ ਪਾਖੰਡ ਭਗਤ ਨਾ ਹੋ ਵਈ ਪਾਲ ਬ੍ਰਹਮ ਨਾ ਪਾਇਆ ਜਾਏ ਮਨ ਹੱਠ ਕਰਮਕ ਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀ ਆਏ ਵਿਚੋਂ ਆਪ ਗਵਾਈ ਆਪੇ ਆਪ ਪਾਲ ਬ੍ਰਹਮ ਹੈ ਪਾਲ ਬ੍ਰਹਮ ਵਸਿਆ ਮਨ ਆਈ ਜੰਮਣ ਮਰਨ ਇਕੱਠਿਆ ਜੋਤੀ ਜੋਤ ਮਿਲਾਈ ਮਹੱਲਾ ਤੀਜਾ ਬਲਾਵਲ ਕਰੋ ਤੁਮ ਪਿਆਰੇ ਹੋਏ ਕਿਸ ਸਿਉਂ ਲੈ ਬੁਲਾਈ ਜਨਮ ਮਰਨ ਦੁੱਖ ਕੱਟੀ ਹੈ ਸੱਚੇ ਰਹੇ ਸਮਾਈ ਸਦਾ ਬਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਭਾਈ ਸਤਸੰਗਤੀ ਬਹਿ ਭਾਉ ਕਾਰੂ ਸਦਾ ਹਲਕੇ ਗੁਣ ਗਾਈ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮਿਲ ਮਿਲਾਈ ਪੌੜੀ ਸਭਨਾ ਜੀਆਂ ਵਿੱਚ ਆਹਾਰ ਆਪ ਸੋ ਭਗਤਾਂ ਕਾ ਮਿਤ ਹਾਰੂ ਸਭ ਕੋਈ ਹਰ ਕੈ ਵਸ ਭਗਤਾਂ ਕਾ ਆਨੰਦ ਕਾਰੂ ਹਰ ਭਗਤਾਂ ਕਾ ਮੇਲੀ ਸਰਬਤ ਸਾਉ ਨਸਲ ਜਨ ਟੰਗ ਧਾਰੂ ਹਰ ਸਭਨਾ ਕਾ ਹੈ ਖਾਸਮ ਸੋ ਭਗਤ ਜਨ ਚਿਤ ਕਾਰੂ ਤੁਧ ਅੱਪੜ ਕੋਈ ਨਾ ਸਕੈ ਸਭ ਚੱਕ ਚੱਕ ਪਵੈ ਝਾੜੂ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦਾ ਤੇ ਬ੍ਰਹਮਣਾ ਜੇ ਚੱਲਾ ਸਤਿਗੁਰ ਭਾਈ ਜਿਨ ਕੈ ਹਿਰਦੈ ਹਰ ਵਸੈ ਹੋਮੈ ਰੂ ਗਵਾਈ ਗੁਣ ਰਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਈ ਜਿਸ ਯੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੈ ਚਿਤ ਲਾਈ ਨਾਨਕ ਜਿਨ ਕੋ ਨਦਰ ਕਰੀ ਹਰ ਸੱਚਾ ਸੀ ਨਾਮ ਰਹੀ ਲਿਵਲਾਈ ਪਾ ਮਹਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਤੀਆਂ ਸ਼ਬਦ ਨਾ ਲੱਗੋ ਭਾਉ ਪਾਹੋ ਮੈਂ ਰੋਗ ਕਮਾਵਣਾ ਅਤ ਦੀਰਗਸ ਬਹੁ ਸੁਆਉ ਮਨ ਹਟ ਕਰਮ ਕਮਾਵਣੇ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸਨੋਂ ਆਪੇ ਲਏ ਮਿਲਾਈ ਨਾਨਕ ਨਦਰੀ ਨਦਰ ਕਰੀ ਤਾਂ ਨਾਮ ਧਨ ਪੱਲੇ ਪਾਈ ਪੌੜੀ ਸਭ ਵਡਿਆਈਆਂ ਹਾਰ ਨਾਮ ਵਿੱਚ ਹਾਰ ਗੁਰਮੁਖ ਧਿਆਈ ਹੈ ਜੇ ਵਸਤ ਮੰਗੀ ਅਸਾਈ ਪਾਈ ਹੈ ਜੇ ਨਾਮ ਚਿਤ ਲਾਈ ਹੈ ਗੁਹਜ ਗੱਲ ਜੀ ਕੀ ਚੀਜ਼ ਹੈ ਕੀਚੈ ਸਤਿਗੁਰੂ ਪਾਤਸ਼ਾਹ ਸਰਬ ਸੁਖ ਪਾਈ ਹੈ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲੈ ਜਾਈ ਹੈ ਜਿਸ ਪੂਰਵ ਹੋਵੇ ਲਿਖਿਆ ਸੋ ਹਰ ਗੁਣ ਗਾਈ ਹੈ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰਾ ਪ੍ਰਭ ਮੇਲ ਮਿਲਾਈ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛਾ ਤਿਹਾ ਫਲ ਪਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ ਨਾਮ ਭੁੱਖ ਗਵਾਈ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਈ ਸੱਚ ਨਾਨਕ ਜਿਨ ਅੰਦਰ ਸੱਚ ਹੈ ਸੱਚ ਧਿਆਈ ਅਮਰਾ ਪਦ ਪਾਇਆ ਅਨਹਦ ਸ਼ਬਦ ਬਜਾਏ ਸੱਚੋ ਦੈ ਦਿਸ ਪਸਰਿਆ ਗੁਰ ਕੈ ਸਹਿ ਸੁਪਾਹੀ ਨਾਨਕ ਜਿਨ ਸਹਿ ਅੰਦਰ ਸੱਚ ਹੈ ਸੇ ਜਨ ਛਪੈ ਨਾ ਕਿਸੈ ਦੈ ਛਪਾਈ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈ ਹੈ ਜਾ ਕੋ ਨਦਰ ਕਰੀ ਮਾਨਸ ਦੇ ਦੇਵਤੇ ਭਏ ਸੱਚੀ ਭਗਤ ਜਿਸ ਦੇਈ ਹੋਮੈ ਮਾਰਨ ਮਲਾਇਆ ਨੂੰ ਗੁਰ ਕੈ ਸ਼ਬਦ ਸੱਚੇ ਨਾਨਕ ਸਹਿਜੇ ਮਿਲ ਰਹੀ ਨਾਮ ਵਡਿਆਈ ਦੇਈ ਪੌੜੀ ਗੌਰ ਸਤਿਗੁਰ ਵਿੱਚ ਨਾਵੈ ਕੀ ਵੱਡੀ ਵਡਿਆਈ ਹਰ ਕਰਤਾ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਅੰਦਰ ਹਿਰਦੈ ਪਾਈ ਨਿੰਦਕ ਦੋਸ਼ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸਿਖਾਈ ਕਿਆ ਹੋਵੇ ਕਿਸੀ ਕੀ ਚੱਕ ਮਾਰੀ ਜਾਂ ਸੱਚੇ ਸਾਂ ਬਣਿਆਈ ਜੇ ਗੱਲ ਕਰਤੇ ਭਾਵੈ ਸਾ ਨਿਤ ਨ ਚੜੇ ਸਵਾਈ ਸਭ ਝੱਕ ਝੱਕ ਮਰੇ ਲੁਕਾਈ ਸਲੋਕ ਮਹੱਲਾ ਤੀਜਾ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤਲਾਈ ਹਰ ਸੁਖ ਪਲਰ ਤੇ ਆ ਗਿਆ ਨਾਮ ਵਿਸਾਰ ਦੁੱਖ ਪਾਈ ਮਨਮੁਖ ਅਗਿਆਨੀ ਅੰਦਰਲੇ ਜਨਮ ਮਰਹੇ ਫਿਰ ਆਵੈ ਜਾਈ ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛਤਾਈ ਜਿਸ ਕਰਮ ਹੋਵੇ ਤੇ ਸਤਿਗੁਰ ਮਿਲੈ ਸੋ ਹਰ ਹਰ ਨਾਮ ਧਿਆਈ ਨਾਮ ਰਤੀ ਜਨ ਸਦਾ ਸੁਖ ਪਾਇਨ ਜਨ ਨਾਨਕ ਤਿੰਨ ਬਲ ਜਾਈ ਮਹੱਲਾ ਤੀਜਾ ਆਸਾ ਮਨਸਾ ਜਗਮੋਣੀ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਜੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੋਈ ਜਮ ਲੱਗਦਾ ਸੋਭਰੈ ਜਿਸ ਬਖਸ਼ੇ ਕਰਤਾਰ ਨਾਨਕ ਗੁਰ ਪ੍ਰਸਾਦੀ ਇਹ ਮਨ ਤਾਂਡ ਤਰੇ ਜਾਂ ਛੁੱਡ ਅਹੰਕਾਰੂ ਆਸਾ ਮਨ ਸਮਰ ਮਾਰੀ ਨਿਰਾਸ ਹੋਈ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੈ ਜਾਈਐ ਜਗਤ ਮੈਂ ਤਿੱਥੈ ਹਰ ਸਾਈ ਅੱਗੇ ਸਭ ਆਪੇ ਵਰਤਦਾ ਸਰ ਸੱਚਾ ਨਿਆਈ ਕੂੜਿਆਰਾ ਕੇ ਮੂੰਹ ਛਿੜਪਿਟ ਗਿਆ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉਂ ਹੈ ਸਿਰ ਨਿੰਦ ਖਸ਼ਾਈ ਜਨ ਨਾਨਕ ਸੱਚ ਹਰਦਿਆ ਗੁਰਮੁਖ ਸੁਖ ਪਾਈ ਸਲੋਕ ਮਹਲਾ ਤੀਜਾ ਪੂਰਾ ਭਾਗ ਸਤਿਗੁਰ ਪਾਈ ਹੈ ਜੇ ਹਰ ਪ੍ਰਭ ਬਖਸ਼ ਕਰੇ ਉਪਾਵਾਂ ਸਿਰ ਉਪਾਓ ਹੈ ਨਾਉ ਪ੍ਰਾਪਤ ਹੋਈ ਅੰਦਰ ਸੀਤਲ ਸ਼ਾਂਤ ਹੈ ਹਿਰਦੈ ਸਦਾ ਸੁਖ ਹੋਈ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਇ ਵਡਿਆਈ ਹੋਈ ਮਹਲਾ ਤੀਜਾ ਏ ਮਾਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਵਸੈ ਹੁਮੈ ਜਾਏ ਗੁਮਾਨ ਨਾਨਕ ਨਰੀ ਪਾਈ ਆਏ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਅਮਰਾਵ ਸਿਕਦਾਰ ਹੈ ਜਿਤਨੇ ਸਭ ਹਰ ਕੇ ਕੀਏ ਜੋ ਕਿਸ ਹਾਰ ਕਰਾਵੇ ਸੋ ਉਹ ਏ ਕਰੇ ਸਭ ਹਰ ਕੇ ਅਰਥੀ ਵੇ ਸੋ ਐਸਾ ਹਾਰ ਸਭਨਾ ਕਾ ਪ੍ਰਭੂ ਸਤਿਗੁਰ ਕੈ ਵੱਲ ਹੈ ਤਿੰਨ ਸਭ ਮਰਨ ਵਰਨ ਚਾਰੇ ਖਾਣੀ ਸਭ ਸ੍ਰੇਸ਼ਟ ਗੋਲੇ ਕਾਰ ਸਤਿਗੁਰ ਅੱਗੇ ਕਾਰ ਕਮਾਵਣ ਕਹਿ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀਏ ਹਰ ਹਰ ਕਿਰਪਾਲ ਹੋਆ ਭਗਤ ਜਨ ਉਪਰ ਹਰ ਆਪਣੀ ਕਿਰਪਾ ਹਾ ਕਰ ਹਰ ਆਪ ਰੱਖ ਲਈਏ ਸਲੋਕ ਮਹਲਾ ਤੀਜਾ ਅੰਦਰ ਕਪਟ ਦੋਹਾਂ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੈ ਦੁੱਖ ਵਿੱਚ ਕਰ ਕਮਾਵਣੀ ਦੁੱਖ ਵਰਤੈ ਦੁੱਖ ਆਗੈ ਅੱਗ ਕਰਮੀ ਸਤਿਗੁਰ ਭੇਟੀ ਹੈ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਏ ਅਨਾ ਅੰਦਰੋਂ ਪਰਮ ਪੋ ਭਾਗੈ ਮਹਲਾ ਤੀਜਾ ਗੁਰਮੁਖ ਦਾ ਹਰ ਰੰਗ ਹੈ ਹਰ ਕਾ ਨਾਉਂ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਸਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਸਿਮਰਾ ਗਿਆਨ ਅੰਧੀਰਤਾਇਆ ਮਹਲਾ ਤੀਜਾ ਮਨਮੁਖ ਮੈਲੇ ਮਰਿੰਗ ਵਾਰ ਗੁਰਮੁਖ ਨਿਰਮਲ ਹਰ ਹਰ ਆਖਿਆ ਵਰਤ ਹਾਰ ਪਣਤ ਨਾਨਕ ਸੁਣੋ ਜਨ ਭਾਈ ਸਤਿਗੁਰ ਸੇਵ ਹਉਮੈ ਮਲ ਜਾਈ ਅੰਦਰ ਸੰਸਾ ਦੁਖ ਵਿਆ ਪੈ ਸਿਰ ਤੰਦਾ ਨਿਤ ਮਾਰ ਦੂਜੇ ਭਾਈ ਸੂਤੇ ਕਬੋ ਨ ਜਾਗੈ ਮਾਇਆ ਮੋਹ ਪਿਆਰੂ ਨਾਮ ਨਾ ਚੇਤੈ ਸ਼ਬਦ ਨਾ ਵਿਚਾਰੈ ਇਹ ਮਨਮੁਖ ਕਾ ਵਿਚਾਰੂ ਹਰ ਨਾਮ ਨਾ ਪਾਇਆ ਬਿਰਤਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰੂ ਪੌੜੀ ਜਿਸਨੋਂ ਹਾਰ ਭਗਤ ਸੱਚ ਬਖਸ਼ੀ ਜਨ ਸੋ ਸੱਚਾ ਸਾਹ ਜਿਸ ਕੀ ਮੋਹਤਾਜੀ ਲੋਕ ਕੱਢਦਾ ਹੋਰ ਤਹਟ ਨਾ ਵਤ ਨਾ ਵੇਸਾ ਭਗਤ ਜਨਾ ਕੋ ਮਨ ਸਨਮੁਖ ਹੋਵੈ ਸੋ ਹਾਰ ਰਾਤ ਲਈ ਬੇਮੁਖ ਪਾਸਕ ਪਾ ਹਰ ਕੇ ਨਾਮ ਕੀ ਵਪਾਰੀ ਹਰ ਭਗਤ ਹੈ ਜਮ ਜਾਗਾਤੀ ਤਿੰਨਾ ਨੇੜ ਨਾ ਜਾਓ ਜਨ ਨਾਨਕ ਹਰ ਨਾਮ ਤਨ ਲੱਦਿਆ ਸਦਾ ਵੀ ਪ੍ਰਵਾਹ ਸਲੋਕ ਮਹਲਾ ਤੀਜਾ ਇਸ ਯੁਗ ਮਹਿ ਭਗਤੀ ਹਰ ਤਨ ਕਟਿਆ ਹੋਰ ਸਭ ਜਾਗਤ ਭਰਮ ਭੁਲਾਇਆ ਗੁਰਪ੍ਰਸਾਦੀ ਨਾਮ ਮਨ ਵਸਿਆ ਨਿਰਨਾਮ ਧਿਆਇਆ ਵਿਖਿਆ ਮਾਹੀ ਉਦਾਸ ਹੈ ਹਉਮੈ ਸ਼ਬਦ ਜਲਾਇਆ ਆਪ ਤਰਿਆ ਕੁਲ ਉਦਰੇ ਦਾ ਨਿਜਣੇ ਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉਂ ਲਿਵਲਾਇਆ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਭੁੱਲੇ ਹਉਮੈ ਮੋਹ ਵਧਾਇਆ ਪੰਡਿਤ ਪੜਪੜ ਮੋਨੇ ਭੁੱਲੇ ਦੂਜੇ ਭਾਈ ਚਿਤ ਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਬਿਣ ਗੁਰਦਤ ਨ ਪਾਇਆ ਮਨਮੁਖ ਦੁਖੀ ਸਦਾ ਬ੍ਰਹਮ ਭੁੱਲੇ ਤਿੰਨੀ ਬਿਰਤਾ ਜਨਮ ਗਵਾਇਆ ਨਾਨਕ ਨਾਮ ਰਤੇ ਸਹੀ ਜਨ ਸਮਰ ਦੇ ਜੇ ਆਪੇ ਬਖਸ਼ ਮਿਲਾਇਆ ਮਹਲਾ ਤੀਜਾ ਨਾਨਕ ਸੋ ਸਲਾਹੀ ਹੈ ਜਿਸ ਵਾਸ ਸਭ ਕਿਛ ਹੋਈ ਤਿਸ ਹੈ ਸਰੇਵੋ ਪ੍ਰਾਣੀ ਹੋ ਤਿਸ ਬਿਨ ਅਵਰਨਾ ਕੋਈ ਗੁਰਮੁਖ ਅੰਦਰ ਮਨ ਵਸੈ ਸਦਾ ਸਦਾ ਸੁਖ ਹੋਈ ਪੌੜੀ ਜਿਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ ਸੀ ਦੇ ਵਾਲੀ ਹੈ ਜੁਗ ਮਾਹੀ ਉਹੀ ਮੰਗਦੇ ਫਿਰੈ ਸਭ ਜਗਤ ਮਾਹੀ ਕੋਈ ਮੂੰਹ ਥੁੱਕ ਨਾ ਤਿਨ ਕੋ ਪਾਏ ਪਰਾਈ ਬਖੀਲੀ ਕਰਹਿ ਆਪਣੀ ਪ੍ਰਤੀਤ ਖੋਵਨ ਸਗਵਾ ਪੀ ਆਪ ਲਿਖਾਈ ਜਿਸ ਧਨ ਕਾਰਨ ਚੁਗਲੀ ਕਰਹਿ ਸੋ ਧਨ ਚੁਗਲੀ ਹੱਥ ਮੈਂ ਆਵੇ ਹੋਵੇ ਭਾਵੈ ਤਿੱਥੈ ਜਾਹੀ ਗੁਰਮੁਖ ਸੇਵਕ ਭਾਈ ਹਾਰ ਧਨ ਮਿਲੈ ਤਿੱਥੋਂ ਕਰਮਹੀਣ ਲੈ ਨਾ ਸਕਾਈ ਓਰ ਤੈ ਦੇਸ ਸੰਤਰ ਹਰ ਧਨ ਨਾਹੀ ਮਹਸਲੋਕ ਮਹਲਾ ਤੀਜਾ ਗੁਰਮੁਖ ਸੰਸਥਾ ਮੂਲ ਨਾ ਹੋਵੇ ਚਿੰਤਾ ਵਿੱਚੋਂ ਜਾਈ ਜਿਉ ਕਿਛ ਹੋਏ ਸੋ ਸਹਿਜੇ ਹੋਏ ਕਹਣਾ ਕਿਸ਼ੂ ਨਾ ਜਾਏ ਨਾਨਕ ਤਨਖਾ ਕਿਆ ਆਪ ਸੋਹਣੇ ਜੇ ਲਾਇਨ ਪੰਨੇ ਪਾਈ ਮਹਲਾ ਤੀਜਾ ਕਾਲ ਮਾਰ ਮਨਸਾ ਮਨੇ ਸੁਮਾਣੀ ਅੰਤਰ ਨਿਰਮਲ ਨਹਾਉ ਨਾਨ ਅਣਦਿਨ ਜਾਗੇ ਕਦੇ ਨਾ ਸੂਵੇ ਸਹਿਜੇ ਅੰਮ੍ਰਿਤ ਪਿਆਉ ਮਿੱਠਾ ਬੋਲੇ ਅੰਮ੍ਰਿਤ ਬਾਣੀ ਅਣਦਿਨ ਹਰਸਾ ਹਰ ਗੁਣ ਗਾਉ ਨਿਜ ਘਰ ਵਾਸਤਾ ਸਦਾ ਸੋਹਣ ਦੇ ਨਾਨਕ ਤਿਨ ਮਿਲਿਆ ਸੁਖ ਪਾਉ ਪੌੜੀ ਹਰ ਧਨ ਰਤਨ ਗਵੇਰੀ ਸੋ ਗੌਰ ਹਰ ਧਨ ਹਰ ਪਾਸੋਂ ਦੇਵਾਇਆ ਜੇ ਕਿਸੈ ਕਿਹੋ ਦੇਸ ਆਵੇ ਤਾਂ ਕੋਈ ਮੰਗ ਕਿਹੋ ਮੰਗ ਲਈ ਅਕੈ ਕੋਈ ਕਿਹੋ ਦੇਵਾਏ ਇਹ ਹਾਰ ਧਨ ਜੋਰ ਕੀਤਾ ਕਿਸੈ ਨਾਲ ਨਾ ਜਾਈ ਵੰਡਾਇਆ ਜਿਸਨੂੰ ਸਤਿਗੁਰ ਨਾਲ ਹਰ ਸ਼ਰਧਾ ਲਾਈ ਤਿਸ ਹਾਰ ਧਨ ਕੀ ਵੰਡ ਹੱਥੇ ਆਵੇ ਜਿਸਨੂੰ ਕਰਤੇ ਤੁਰ ਲਿਖ ਪਾਇਆ ਜਿਸ ਹਰ ਧਨ ਕਾ ਕੋਈ ਸ਼ਰੀਕ ਨਾਹੀਂ ਕਿਸੈ ਕਾ ਖਤ ਨਾਹੀਂ ਕਿਸੈ ਕਾ ਸੀਵ ਬੰਨੈ ਰੋਲ ਨਾਹੀਂ ਜੇ ਕੋ ਨਹਾਰ ਧਨ ਕੀ ਬਖੇਲੀ ਕਰੇ ਤਿਸ ਕਾ ਮੂੰਹ ਹਾਰ ਚੌਂ ਕੁੰਡਾ ਵਿੱਚ ਕਾਲਾ ਕਰਾਇਆ ਹਾਰ ਕੇ ਦਿੱਤੇ ਨਾਲ ਕਿਸੇ ਜੋਰ ਬਖੇਲੀ ਨਾ ਚੱਲਈ ਦੇਹ ਦੇਹ ਨਿਤ ਨਿਤੜੇ ਸਵਾਇਆ ਸਲੋਕ ਮਹਲਾ ਤੀਜਾ ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰਤ ਤੈ ਲਿਹੋ ਵਾਰ ਸਤਿਗੁਰ ਸੁਖ ਬਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਵਰਨਾ ਸੁਜਈ ਹਾਰ ਬਿਨ ਬਖਸ਼ਣ ਹਾਰ ਮਹਲਾ ਤੀਜਾ ਹਮੈ ਮਾਇਆ ਮੋਹਣੀ ਦੂਜਾ ਲੱਗਿਆ ਜਾਏ ਨਾ ਹੀ ਮਾਰੀ ਨਾ ਮਰੇ ਨਾ ਹੀ ਹੱਟ ਵਿਖਾਏ ਗੁਰ ਕੈ ਸ਼ਬਦ ਪਰਜਾ ਲਈਏ ਤਾਂ ਹੀ ਵਿੱਚੋਂ ਜਾਈ ਤਾਂ ਮਨ ਹੋਵੇ ਉਜਲਾ ਨਾ ਮਸੈ ਮਨ ਆਈ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਧੁਰੋਂ ਹੁਕਮ ਬੁਝਣੀ ਸਾਣ ਪੁੱਤੀ ਪਤੀ ਜਵਾਂ ਜਾਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ ਲਾਹਿਓ ਸਭਨਾ ਕਾ ਅਭਿਮਾਨ ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ੇ ਉਸ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਾਲਤ ਪਲਤ ਸੀ ਜੈ ਜੇ ਬੇਮੁਖ ਹੋਵੈ ਸੋ ਫਿਰੈ ਭ੍ਰਸ਼ਟ ਥਾਨ ਜਨ ਨਾਨਕ ਕੈ ਬਲ ਹੋਆ ਮੇਰਾ ਸੁਆਮੀ ਹਾਰ ਸੱਜਣ ਪੁਰਖ ਸਜਾਣ ਪਾਉਂਦੀ ਪੈਤ ਦੇਖ ਕੈ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹਿਓ ਨ ਸਭਨਾ ਕਹਿਓ ਗਮਨੋ ਗਮਾਨ ਸਲੋਕ ਮਹਲਾ ਕੀ ਪਹਿਲਾ ਕੋਈ ਵਾਹੇ ਕੋ ਲੁੜੈ ਕੋ ਪਾਏ ਖਲਹਾਨ ਨਾਨਕ ਏਵ ਨ ਜਾਪਈ ਕੋਈ ਖਾਏ ਨਦਾਨ ਮਹਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੈ ਸੋਏ ਪੌੜੀ ਪਾਲ ਰਮ ਦਿਆਲ ਸਾਗਰ ਤਾਰਿਆ ਗੁਰਪੂਰੈ ਮਿਹਰਵਾਨ ਪਰਮ ਪਉ ਮਾਰਿਆ ਕਾਮ ਕ੍ਰੋਧ ਵਿਕਰਾਲ ਦੂਤ ਸਵਾਰਿਆ ਅੰਮ੍ਰਿਤ ਨਾਮ ਨਿਧਾਨ ਕੰਠ ਔਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸਲੋਕ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਕੂੜੈ ਕਰਨ ਕਹਨ ਪੰਜ ਚੋਰ ਦਿਨਾ ਘਰ ਮੋਹਨ ਹਉਮੈ ਅੰਦਰ ਸਨ ਸਾਗਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਨੂੰ ਜਿਨੀ ਅੰਮ੍ਰਿਤ ਪਰਮ ਲੁਟਾਇਆ ਬੇਖ ਸਿਉਂ ਰਚੈ ਰਚਨ ਦੁਸ਼ਟਾਂ ਸੇਤੀ ਪਰਹੜੀ ਜਾਨ ਸਿਉਂ ਬਾਦ ਕਰਨ ਨਾਨਕ ਸਾਖਤ ਨਰਕ ਮੈਂ ਜਮ ਬਾਂ ਬੱਧੇ ਦੁੱਖ ਸਾਨੂੰ ਭਇਆ ਕਿਰਤ ਕਮਾਉਂਦੀ ਜੇ ਰੱਖੇ ਤਿਵੈ ਰਹਾਨੂੰ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣ ਤਾਣੇ ਤੈ ਸੋ ਸਾਸ ਗ੍ਰਾਸ ਸਦਾ ਮਨ ਵਸੈ ਜਮ ਜੋ ਨ ਸਕੈ ਤੈ ਸੋ ਹਿਰਦੈ ਹਰ ਹਰ ਨਾਮ ਰਾਸ ਕਬਲਾ ਸੇਵਕ ਤੈਸ ਹਰ ਦਾਸਾਂ ਕਾ ਦਾਸ ਹੋਈ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਉ ਸਤਿਗੁਰਬਾਣ ਤੈਸ ਜਿਨ ਕਪੂਰ ਲਿਖਿਆ ਰਾਸ ਸੰਤ ਜਨਾ ਸਉ ਤੈਸ ਪੌੜੀ ਜੋ ਬੋਲੈ ਪੂਰਾ ਸਤਿਗੁਰੂ ਸੋਗ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘੱਟ ਘੱਟ ਮੁਖ ਬਣਿਆ ਬਹੁਤ ਵਡਿਆਈਆਂ ਸਾਹਿਬੈ ਨਾ ਜਾਈ ਗਣੀਆਂ ਸਚ ਸਹਿਜ ਆਨੰਦ ਸਤਿਗੁਰੂ ਸਪਾਸ ਸੱਚੀ ਗੁਰਮਣੀਆਂ ਸਾ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਸਉ ਬਣਿਆ ਸਲੋਕ ਮਹਲਾ ਤੀਜਾ ਆਪਣਾ ਆਪ ਨਾ ਪਛਾਣਈ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹੇ ਹਦੂਰ ਮਨ ਮੁਖ ਜਨਮ ਗਵਾਇਆ ਝੂਠੇ ਲਾਲ ਚਪੂਰ ਨਾਨਕਾ ਬਖਸ਼ ਮਲਾਇਨ ਸੱਚਾ ਸ਼ਬਦ ਹਦੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅੰਦਰ ਨਾਮ ਸਾਲਾ ਹਰਣਾ ਹਰ ਜਪਿਆ ਮਨ ਆਨੰਦ ਬੜਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬੋੜ ਨ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ ਸਤਸੰਗਤ ਨਾਲ ਰਲਾਵੇ ਜਿਉਂ ਮੀਂਹ ਬੂਠੇ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ ਕ੍ਰਿਸ਼ਨਾ ਭੁੱਖ ਉਤਰੇ ਹਰ ਸ਼ਾਂਤ ਤੜਿਆਵੇ ਨਾਨਕ ਇਹ ਅਚਾਰਜ ਦੇਖੋ ਮੇਰੇ ਹਰ ਸੱਚੇ ਸਾਹ ਕਾ ਜੇ ਸਤਿਗੁਰੂ ਨੌ ਮੰਨੈ ਸੋ ਸਭ ਨਾ ਪਾਵੇ। ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਐਸੋ ਇਹ ਸੰਸਾਰ ਵੇਖਣਾ ਰਹਿਣਾ ਕਉ ਪਈ ਹੈ, ਰੇ ਸੂਧੇ ਸੂਧੇ ਰੇਖ ਚਲੋ ਤੁਮ। ਨਤਰ ਕਦਕਾ ਦਵਈ ਹੈ, ਰੇ ਰਾਗ ਬਾਰੇ ਬੁੱਢੇ ਤਰਣੇ ਪਈ ਆ। ਸਭ ਹੂੰ ਜਮਲੇ ਜਈ ਹੈ, ਹੀ ਮਾਨਸ ਵਪਰਾ ਮੂਸਾ ਕੀਨੋ। ਮੀਚ ਬਲਈਆ ਖਈਆ ਰੇ, ਧਨਵੰਤਾਰ ਨਿਰਧਨ ਮਾਨ ਹੀ, ਤਾਂ ਕਿ ਕਛੂ ਨਾਚ ਕਾਨੀ ਰਹੇ। ਰਾਜਾ ਪ੍ਰਜਾ ਸਮਕਰ ਮਾਰੇ, ਆਇਸੋ ਕਾਲ ਬਿਡਾਨੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਤਨ ਕੀ ਕਥਾ ਨਰਾਰੀ ਰੇ। ਆਵੈ ਨਾ ਜਾਹੇ ਨਾ ਕਬਹੂ ਮਰਤੇ, ਪਾਵਰਮ ਸੰਗਾਰੀ ਰੇ। ਪੁੱਤਰ ਕਲੱਤਰ ਲਛਮੀ ਮਾਇਆ, ਇਹ ਤਜੋ ਜੀ ਜਾਨੀ ਰੇ। ਕਹਿਤ ਕਬੀਰ ਸੁਣੋ ਰੇ ਸੰਤਹੁ, ਮਿਲਹਿ ਸਾਰੰਗ ਪਾਣੀ ਰੇ। ਬਿਲਾਵਲ ਵਿਦਿਆ ਨਾ ਪਰੋਂ ਹਾਰ ਬੈਨ, ਵਿਦਿਆ ਨਾ ਪਰੋਂ ਬਾਗ ਨਹੀਂ ਜਾਣੋ। ਹਰ ਗੁਣ ਕਥਿਤ ਸੁਣਤ ਬੌਰਾਨੋ। ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਾਯਾਨੀ ਮੈਂ ਬੌਰਾ। ਮੈਂ ਬਿਗੜਿਓ ਬਿਗੜੈ ਮਤ ਔਰਾ ਰਹਾਉ, ਆਪਣਾ ਬੌਰਾ ਰਾਮ ਕੀਓ ਬੌਰਾ। ਸਤਿਗੁਰ ਯਾਰ ਗਏ ਬ੍ਰਹਮ ਮੋਰਾ। ਮੈਂ ਬਿਗੜੇ ਆਪਣੀ ਮਤ ਖੋਈ, ਮੇਰੇ ਭਰਮ ਭੁੱਲੋ ਮਤ ਖੋਈ।

ਮੈਂ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾਰਿਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਆਸ਼ਟ ਦਸਾ ਸਿੱਧ ਕਾਰ ਤਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ ਸਗਲ ਜੀ ਸਰਣਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਣਾਗਤੀ ਸਰਣਾਗਤਾ ਤਿਨ ਨਾਹੀ ਭਾਰ ਊਚ ਨੀਚ ਤਮ ਤੇ ਤਰੇ ਆਲਜ ਸੰਸਾਰ ਕੈਰਵਦਾਸ ਕਤ ਕਥਾ ਬਹੁ ਕਾਈ ਕਰੀ ਜੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀ ਜੈ ਬਿਲਾਵਲ ਜੇ ਕੁਲ ਸਾਧ ਵੈਸਨ ਹੋਏ ਵਰਨ ਅਵਰਨ ਰੰਕ ਨਹੀਂ ਈਸ਼ਰ ਬਿਮਲ ਜਾਤ ਜਾਨੀ ਐ ਜਗ ਸੋਏ ਰਾਉ ਬ੍ਰਾਹਮਣ ਵੈਸ ਤੂ ਦਿਆਰ ਖਤਰੀ ਡੋਮ ਚਮਾ ਚੰਡਾਰ ਮਲੇਸ਼ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਸਾ ਕੁਲ ਦੋਏ ਧਨ ਸੋ ਗਾਉ ਧਨ ਸੋ ਠਾਉ ਧਨ ਪੁਨੀਤ ਕੁਟੰਬ ਸਭ ਲੋਏ ਜਿਨ ਪੀਆ ਸਾਰ ਰਸ ਪੈਜੇ ਆਨ ਰਸ ਹੋਏ ਸਰਸ ਮਗਨ ਡਾਰੇ ਵਿਖ ਹੋਏ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਵਿਖ ਹੋਏ ਪੰਡਿਤ ਸੂਰ ਛਤਰਪਤ ਦਾਤਾ ਸਤ ਭਗਤ ਬਰਾਬਰ ਔਰ ਨ ਕੋਏ ਜੈਸੇ ਪੁਰਾਇਣ ਪਾਤ ਰਹੇ ਜਲ ਸਮੀਪ ਭਾਨ ਰਵਿਦਾਸ ਜਨਮੇ ਜਗ ਓਏ ਵਾਣੀ ਸਦਨੀ ਕੀ ਰਾਗ ਬਿਲਾਵਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਿਰਪ ਕੰਨਿਆ ਕੇ ਕਾਰਨ ਇੱਕ ਭੇਖ ਇੱਕ ਭਾਇਆ ਭੇਖ ਧਾਰੀ ਤਾਂ ਮਾਰਥੀ ਸਵਾਰਥੀ ਬਾਕੀ ਪੈ ਸਵਾਰੀ ਤਾਵ ਗੌਨ ਕਹਾਂ ਜਗਤ ਗੁਰਾ ਜਾਉਂ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਐ ਜਉਂ ਜੁੰਬਕ ਰਾਸੈ ਰਾਉ ਏਕ ਬੂੰਦ ਜਲ ਕਾਰਣੇ ਚਾਤਰਕ ਦੁੱਖ ਪਾਵੇ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨ ਆਵੇ ਪ੍ਰਾਣ ਜੋ ਥਾਕੇ ਸਿਰ ਨਹੀਂ ਕੈਸੇ ਬਰਮਾਵੋ ਬੂੜ ਮੂਏ ਨ ਕਮ ਲੈ ਕਹੋ ਕਾਹੀ ਕਢਾਵੋ ਮੈਂ ਨਾਹੀਂ ਕਛਾਉ ਨਾਹੀਂ ਕਛ ਆਏ ਨਾ ਮੋਰਾ ਅਵਸਰ ਲੱਜਾ ਰਾਖ ਲੇ ਸਦਨਾ ਜਨ ਤੋਰਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤ ਜੂਨੀ ਸਾਹਿਬੰ ਗੁਰ ਪ੍ਰਸਾਦ ਰਾਗ ਗੋਂਡ ਚੌਪਦੀ ਮਹੱਲਾ ਚੌਥਾ ਕਰ ਪਹਿਲਾ ਰੇ ਮਨ ਚਿੱਤ ਆਸ ਰੱਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੇ ਸਭ ਕਿਸ ਜੋ ਜੀ ਵਰਤੈ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀ ਜੈ ਮਨ ਮੇਰੇ ਜੋ ਸਭ ਮੈਂ ਸਵਰ ਸੁਆਮੀ ਰਹਿ ਸਮਾਈ ਮੇਰੇ ਮਨ ਆਸ ਕਿਰਪਾ ਆਸ ਕਾ ਆਸਾ ਕਰ ਜਗਦੀਸ਼ ਕੁਸਾਈ ਜੋ ਬਿਨ ਹਰ ਆਸ ਅਬਰ ਕਾਉਂ ਕੇ ਕੀ ਜੈ ਸਾ ਨੇ ਫੁਲ ਆਸ ਸਭ ਵਰਤੀ ਜਾਈ ਰਾਉ ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲੱਗ ਜਨਮ ਗਵਾਈ ਇਨਕੈ ਕਹਿ ਚ ਹਾਥ ਨਹੀਂ ਕਹਾਂ ਕਰਹੇ ਇਹ ਬਪੜੀ ਇਨਕਾ ਗਵਾਹਿਆ ਕਿਛ ਨਾਮ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੀ ਤੇਰਾ ਕੁਟੰਬ ਸਭ ਛੁਡਾਈ ਜੋ ਕਿਸ ਆਸ ਅਵਰ ਕਰੇ ਪਰਮਿਤਰੀ ਮਤ ਤੂੰ ਜਾਣੇ ਤੇਰੇ ਕਿਤੇ ਕੰਮ ਆਈ ਇਹ ਆਸ ਪਰਮਿਤਰੀ ਭਾਉ ਦੂਜਾ ਹੈ ਕਿਨ ਮੈਂ ਝੂਠ ਬਿਰਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸੱਚੇ ਕੀ ਜੋ ਤੇਰਾ ਘਾਲਿਆ ਸਭ ਥਾਈ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੈਂ ਤੈਸੀ ਕੋ ਆਸ ਕਰਾਈ ਜਿਸ ਕਿਸੀ ਕਾ ਹੱਥ ਨਾਹੀ ਮੇਰਾ ਸੁਆਮੀ ਐਸੀ ਮੇਰੇ ਸਤਿਗੁਰ ਬੂਝ ਬੁਝਾਈ ਜਨ ਨਾਨਕ ਕੀ ਆਸ ਨਾ ਆਸ ਤੂੰ ਜਾਣੇ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੌਂਡ ਮਹੱਲਾ ਚੌਥਾ ਐਸਾ ਹਰ ਸੇਵੀਐ ਨਿਤ ਧਿਆਈਐ ਜੋ ਖਿੰਨ ਮਹਿ ਕਿਲ ਵਿਖ ਸਭ ਕਰੇ ਬਿਨਾਸਤਾ ਜੇ ਹਰ ਤਿਆਗ ਅਬਰ ਕੀ ਆਸ ਕੀਜੈ ਤਾਂ ਹਾਰ ਨੇ ਫੁਲ ਸਭ ਕਾਲ ਗਵਾਸਤਾ ਮੇਰੇ ਮਾਨ ਹਰ ਸੇਵੋ ਸੁਖਦਾਤਾ ਸੁਆਮੀ ਜਿਸ ਸੇਵਿਆਂ ਸਭ ਭੁੱਖ ਲਹਾਸਾ ਮੇਰੇ ਮਾਨ ਹਰ ਉਪਰ ਕੀ ਜੈ ਪ੍ਰਭਾਸਾ ਜੈ ਜਾਈਆਂ ਤੈ ਨਾਲ ਮੇਰਾ ਸੁਆਮੀ ਹਰ ਆਪਣੀ ਪੈਜ ਰੱਖੇ ਜਨ ਦਾਸਾ ਰਾਉ ਜੇ ਆਪਣੀ ਬਿਰਥਾ ਕਹੋ ਅਬਰਾ ਪਹਿ ਤਾਂ ਆਗੈ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪੈ ਜੋ ਤੁਮਰੇ ਦੁੱਖ ਦੂਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਸੂੜ ਆਪਣੀ ਬਿਰਥਾ ਅਬਰਾ ਪਹਿ ਕਹੀ ਹੈ ਅਬਰਾ ਪਹਿ ਕਹਿ ਮਨ ਲਾਜ ਮਰਾਸਾ ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦਿਸੈ ਮਨ ਮੇਰੇ ਤੇ ਸਭ ਆਪਣੇ ਸਵਾਇ ਬਿਲਾਸਾ ਜਿਤ ਦੈਨ ਉਨਕਾ ਸੁਭਾਉ ਹੋਏ ਨ ਆਵੇ ਚਿਤ ਦਿਨ ਨੇੜੇ ਕੋ ਨ ਹਟਕਾਸਾ ਮਨ ਮੇਰੇ ਆਪਣਾ ਹਰ ਸੇਵ ਜਿਨ ਰਾਤੀ ਜੋ ਤੁਧ ਉਪਕਰੈ ਦੁੱਖ ਸੁਖਾਸਾ
इसका परवासा क्यों कीजै मन मेरे जवंती अवसर रख न सकासा। हर जप मंत्र गुर उपदेश लै जपौ तैन अंत छुड़ाई जिन हर प्रीत जतासा। जन नानक अनजन नाम जपो हर संताओ ए छूटन का साचा परवासा। गौण महला चौथा हार सिमरत सदा हुए आनंद सुख अंतर शांत शीतल मन अपना जैसे सागत सूर। बहु जलता गुर स्यास देखे लह जाहि न जाहि सब तप तपना। मेरे मान अनदिन त्याई नाम हर जपना। जहां कहां तो जरा कह सब ठाई सो ऐसा प्रभु शिव सदा तू अपना राव। जाम है सब निदान सो हर जप मन मेरे गुर से गुरमुख खोज लहु हर तर रतना। जिन हर त्याया तिन हर पाया मेरा स्वामी जिन के चरण मलहु हर दसना। शब्द पिछाण राम रस पाव ओह उत्तम संत भयो बड वडना। तिस जन की बड़ियाई हर आप बधाई ओह कटै ना किसै की कटाई है कतैल तैल तिलना। जैसे सुख पावे मन मेरे सो सदा त्याई नित कार जुड़ना। जन नानक हरदान एक दीजै नित बसै हृदय हरि मोहि चरना। गौड़ महला चौथा जितने साह पातशाह अमराव सिकदार चौधरी सब मिथ्या झूठ भाउ दूजा अजाण। हर विनाशी सदा सिर निचल तिस मिले तिस मेरे मान भज परवाण। मेरे मान नाम हरि पाज सदा दीवाणु जो हर महल पावे गुर बचने तिस जीव डबर नाही किसै का तान। रहाउ जितने तनवंत कुलवंत मिलखवंत दिसै बेमान मेरे सब बिनस जाहे ज्यों रंग कुसुम पचाणु। हर सत निरंजन सदा शिव मन मेरे जित हार दरगह पावे तू मान पर हमण। खत्री सूद वैस चार वर्ण चार आश्रम है जो हर त्यावे सु प्रधान। ज्यों चंद्र निकट वसै हिरण बपड़ा त्यों सत संगत मिल पतत प्रवाण। ओह सब ते ऊचा सब ते सूचा जाके हृदय वसया भगवान। जन नानक तिसके चरण पखालै जो हर जन नीच जात जीव खान। गौण महला चौथा हर अंतर जामी सब तय वरतै जिहा हर कराई तिहा को करैया। सु ऐसा हर सेव सदा समान मेरे जो तुदनो सब दूर रख लैया। मेरे मान हार जप हार नित पढ़ैया हार बिन कुमार जीवाल न साखै ता। मेरे मन कायत कढ़ैया राव हार परपंच किया सब करतै विच आपे अपनी जो तरैया। हर एक बोलै हर एक बुलाए गुर पूरै हर एक दिखैया। हर अंतर नाली बाहर नाली किस तेस कहो तेस पासों मन क्या चोरैया। नेह कपट सेवा की जय हर केरी ता मेरे मन सर्व सुख पई है। जिस दै वस सब किस सो सब तू बड़ा सो मेरे मन सदा त्याई है। जन नानक सो हर नाल है मेरे तेरे हर सदा त्याई तू तुद लय छड़ई है। गौण महला चौथा हर दर्शन का मेरा मन बहुत अपताए ज्यों त्रिखा बंत गन नीर। मेरा मन प्रेम लघु हर तीर हमरी वेदन हर प्रभु जन मेरे मन अंतर की पीर राव। मेरे हार प्रीतम की कोई बात सुना वैसो भाई सो मेरा वीर। मिल मिल सखी गुण कहो पर मेरे प्रभु के ले सतगुर की मत तीर। जन नानक की हर आस पजाव हर दर्शन शांत शरीर। गुरा गौण महला पंजवा चौपदे कर पहला एक ओंकार सतगुर प्रसाद। सब करता सब भुगत रहाउ सुन तो करता पेखत करता दृष्टो करता अदृष्टो करता दृष्टो करता उपत करला करता परलो करता व्यापत करता लिपत करता भगत करता बूझत करता आपत करता जात भी करता निर्गुण करता सरगुण करता गुरप्रसाद नानक समदृष्टा। गौण महला पंजवा फाक्यो मीन कप की न्याय तू उर्ज रहे हो कुसुम्भाए ले पाग तरह तारही सास लिख ले ताओ उदरह हर गुण गाय ले। मान सम

लाग परे कुटुंब आयले जऊं पंखी कतर हुए फिर बिछड़े थेर संगत हार हरते आयले जैसे मीन रसन साध बिन सयो ओ मूठा मूड़ लबायले तू हुआ पांच वास वैरी कै छूट पर सरण आयले ओ कृपाल दीन दुख पंजनो सब तुमरे जी जनताए लई पावो दान सदा दर्श पेखा मिल नानक दास दसाए लई राग गोंड महला पंजवा चौपदे कर दूजा एक ओंकार सतगुर प्रसाद जी प्राण की जन साज माटी मह जोत रखी निवाज बर्तन कौ सब केश पूजन पुग आए सो प्रभ ताज मूड़े कत लजाए पार ब्रह्म की लागो सेव गुरते सुजय निरंजन देव रहाऊ जिन किए रंग अनक प्रकार उपद परलो निमक मजारू जां की गात मित कही न जाए सो प्रभ मन मेरी सदा त्याय आए न जावे ने चल तनी बेअंत गुणा ता के तक गणी लाल रत लाल नाम जाके परे भंडार सगल घटा एक देव आधारु सात पुरख जा को है नाऊ मिटह कोट अग निमुख जस गाऊ बाल सखाई भरत भगतन को मीत प्राणधार नानक हित जीत गौण महला पंजवा नाम संग किनो व्यवहारु नामो ही इस मन का दारु नामो ही चित किनी ओट नाम जब तुम मिटह पाप कोट रास दी हर एको नाम मन का इष्ट गोर संग ध्यान रहाउ नाम हमारे जी की रास नाम संगी जात कत जात नाम ही मान लागा मीठा जाल थल ना सब महे नामो नीठा नाम दर गए उजल मुख उजले नाम सगले कोलो धरे नाम हमारे कार सीध नाम संग ही मनुआ गीत नामे ही हम निरपाओ पाए नामे आपन जावन रहे गुरपुरै मेले गुणतासु गौ नानक सुख जाय निवास गौण महला पंजवा निमाने कौ जो दे तो मान सगल भूखे को करता दान गर्भ घोर महे रखनहारु देखा कर कौ सदा नमस्कारु ऐसो प्रभ महे ऐसो प्रभ मन माहे ते आए काट्या अवगट जात कत है सहाय राउ रंग राउ जांक एक समान कीट हस्त सगल पुराण कीट हस्त सगल पुराण बियो पूछना मसलत करे जो किस करे सो आपे करे जाका अंत न जाने सोए आपे आप निरंजन सोए आप आकार आप निरंकार घट घट घट सब घट धार नाम रंग भगत पाए लाल जस करते संत सदा निहाल नाम रंग जन रहे अगाई नानक तन जन लग पाई गौण महला पंजवा जाके संग यही मन निर्मल जाके संग हर हर सिमरन जाके संग दिल विख होए नास जाके संग हृदय प्रकाश जाके से संतन हर के मेरे मीत केवल नाम गाइए जाके नीत रहाउ जाके मंत्र हर हर मन वसै जाके उपदेश परम पौ नसै जां कै कीर्त निर्मल सारु जां की रेन बंश संसारु कोट पातक जां कै संग उधारु एक निरंकार जां कै नाम उधारु सर्ब जियां का जान पेयो कृपा निदान रंजन देयो पार ब्रह्म जो पै कृपाल तव पेटे गुर साध दयाल दिन रहन नानक नाम ते आई सुख सहज आनंद हर गाई सुख सहज आनंद हर नाई गौंड महला पंजवा गुर की मूर्त मन में ध्यान गुर कै शब्द अंतर मन मान गुर कै शब्द मंत्र मन मान गुर के चरण हृदय लै तार उपार गुर पावनम सदा नमस्कार मत को परम भूल संसार गुर बिन कोई न उतर सपार राव भूले कौ गुर मार्ग पाया व्रत्याग हर भगती लाया जन्म मरण की त्रास मटाई गुरपूरे की बेअंत बढ़ाई गुर प्रसाद ऊंद कमल प्रगास अंधकार मैं नहीं पया प्रगास जिन किया सो गुर ते जाने आ गुर कृपा ते मुग्ध मन माने आ गुर करता गुर करना जोग गुर परमेश्वर है पी होग कहो नानक प्रभ यह जनाई बिन गौर मुक्त न पाई है पाई गौंड महला पंजवा गुरु गुरु गुर करमन मोर गुरु बिना मैं नाही होर गुर की टेक रहो दिन रात जा की कोई न मिटै दात गुर परमेश्वर एको जान जो तस पावे सो परवान रहाउ गुर चरणी जा का मन लागै दुख दर्द प्रमता का पागै गुर की सेवा पाए मान गुर उपर जाई सदा कुर्बान गुर का दर्शन देख निहाल गुर के सेव की पूर्ण काल
ਗੁਰ ਕੇ ਸੇਵਕ ਭਾਉ ਦੁੱਖ ਨਾ ਵਿਆਪੈ, ਗੁਰ ਕਾ ਸੇਵਕ ਦਇਆ ਦਸ ਜਾਪੈ, ਗੁਰ ਕੀ ਮਹਿਮਾ ਕਰ ਸਨ ਨਾ ਜਾਈ, ਪਾਵ ਰਮ ਗੁਰ ਰਹਿ ਸਮਾਈ, ਨਾ ਕਹੋ ਨਾਨਕ ਜਾ ਕੇ ਪੂਰੇ ਭਾਗ, ਗੁਰ ਚਰਨੀ ਤਾਂ ਕਮਨ ਲਾਲ ਗੋਂਡ ਮਹੱਲਾ ਪੰਜਵਾਂ, ਗੁਰ ਮੇਰੀ ਪੂਜਾ ਗੁਰੂ ਗੋਬਿੰਦ, ਗੁਰ ਮੇਰਾ ਪਾਵ ਰਮ ਗੁਰ ਭਗਵੰਤ, ਗੁਰ ਮੇਰਾ ਦੇਵ ਲਖ ਪਿਓ, ਗੋ ਸਰਬ ਪੂਜ ਚਰਨ ਗੁਰ ਸੇਓ, ਗੁਰ ਬਿਨਾ ਬਰਨਾਹੀ ਮੈਂ ਥਾਉ, ਅਣਦਨ ਜਪੋ ਗੁਰੂ ਗੁਰ ਨਾਉ ਰਾਉ, ਗੁਰ ਮੇਰਾ ਗਿਆਨ ਗੁਰ ਦੇ ਧਿਆਨ, ਗੁਰ ਗੋਪਾਲ ਪੁਰਖ ਭਗਵਾਨ, ਗੁਰ ਕੀ ਸ਼ਰਨ ਰਹੋ ਕਰ ਜੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਬੋਹਿਤ ਤਾਰੇ ਪਵ ਪਾਰ, ਗੁਰ ਸੇਵਾ ਜਮ ਤੇ ਛੁਟਕਾਰ, ਅੰਧਕਾਰ ਮਹਿ ਗੁਰ ਮੰਤਰ ਉਜਾਰ ਉਜਾਰਾ, ਗੁਰ ਕੈ ਸੰਗ ਸਗਲ ਨਿਸਤਾਰਾ, ਗੁਰ ਪੂਰਾ ਪਾਈਐ ਵਡਭਾਗੀ, ਗੁਰ ਕੀ ਸੇਵਾ ਦੁਖ ਨਾ ਲਾਗੀ, ਗੁਰ ਕਾ ਸ਼ਬਦ ਨਾ ਮਿਟੈ ਕੋਈ, ਗੁਰ ਨਾਨਕ ਨਾਨਕ ਨਾਨਕ ਹਰ ਸੋਈ ਗੋਂਡ, ਗੁਰ ਨਾਨਕ ਨਾਨਕ ਹਰ ਸੋਏ ਗੋਂਡ ਮਹੱਲਾ ਪੰਜਵਾਂ, ਰਾਮ ਰਾਮ ਸੰਗ ਕਰ ਵਿਵਹਾਰ, ਰਾਮ ਰਾਮ ਰਾਮ ਨਾਮ ਪ੍ਰਾਣ ਆਧਾਰ, ਰਾਮ ਰਾਮ ਰਾਮ ਕੀਰਤਨ ਗਾਏ, ਰਾਮ ਰਾਮ ਸਭ ਰਹਿਓ ਸਮਾਏ, ਸੰਤ ਜਨਾ ਮਿਲ ਬੋਲੋ ਰਾਮ, ਸਭ ਤੇ ਨਿਰਮਲ ਪੂਰਨ ਕਾਮ ਰਹਾਉ, ਰਾਮ ਰਾਮ ਧਨ ਸੰਚ ਭੰਡਾਰ, ਰਾਮ ਰਾਮ ਰਾਮ ਕਰ ਆਹਾਰੂ, ਰਾਮ ਨਾ ਰਾਮ ਵਿਸਰ ਨਹੀਂ ਜਾਈ, ਕਰ ਕਿਰਪਾ ਗੁਰ ਦੀਆ ਬਤਾਈ, ਰਾਮ ਰਾਮ ਰਾਮ ਸਦਾ ਸਹਾਈ, ਰਾਮ ਰਾਮ ਰਾਮ ਲਿਵ ਲਾਈ, ਰਾਮ ਰਾਮ ਜਪ ਨਿਰਮਲ ਪਈ, ਰਾਮ ਰਾਮ ਜਨਮ ਜਨਮ ਕੇ ਗਿਲ ਵਿਖ ਗਈ, ਰਮਤ ਰਾਮ ਜਨਮ ਮਰਨ ਨਿਵਾਰੇ, ਉਚਰਤ ਰਾਮ ਪੈ ਪਾਰ ਉਤਾਰੇ, ਸਭ ਤੇ ਊਚ ਰਾਮ ਪ੍ਰਗਾਸ, ਨਿਸਬਾਸੁਰ ਜਪ ਨਾਨਕ ਦਾਸ, ਗੋਂਡ ਮਹੱਲਾ ਪੰਜਵਾਂ, ਜਨ ਕਉ ਉਨ ਕਉ ਖਸਮ ਕੀਨੀ ਠਾਕ ਹਾਰੀ, ਦਾਸ ਸੰਗਤੀ ਮਾਰ ਬਿਦਾਰੀ, ਗੋਬਿੰਦ ਭਗਤ ਕਾ ਮਹਿਲ ਨ ਪਾਇਆ, ਰਾਮ ਜਨਾ ਮਿਲ ਮੰਗਲ ਗਾਇਆ, ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ, ਹਾਉ ਜਾਗਤ ਉਪਾਸ ਤੇ ਲੇ ਤੇ ਦਾਨ, ਗੋਬਿੰਦ ਭਗਤ ਕਉ ਕਰੈ ਸਲਾਮ, ਲੂਟ ਲੇ ਸਾਖਤ ਮਤ ਹੋਵੈ, ਸਾਧ ਜਨਾ ਪਗ ਮਰ ਮਉਤ ਹੋਵੈ, ਪੰਚ ਦੂਪੂਤ ਜਣੇ ਕਮਾਈ, ਉਥੋ ਪਜ ਖੇਲ ਕਰ ਜਗਤ ਵਿਆਈ, ਤੀਨ ਗੁਣਾ ਕੈ ਸੰਗ ਰਚ ਰਹਿ, ਰਸੇ ਇਨ ਕਉ ਛੋੜ ਉਪਰ ਜਨ ਵਸੇ, ਕਰ ਕਿਰਪਾ ਜੀ ਜਨ ਲੀਏ ਛੁਡਾਈ, ਜਿਸ ਕੇ ਸੇ ਤਿੰਨ ਰੱਖੇ ਹਟਾਈ, ਕਉ ਨਾਨਕ ਭਗਤ ਪ੍ਰਭ ਸਾਰੂਪ, ਇਨ ਭਗਤੀ ਸਭ ਹੋਈ ਖੁਆਰ, ਗੁਣ ਮਾਲਾ ਪੰਜਵਾਂ, ਕਲ ਕਲੇਸ਼ ਮਿਟੇ ਹਰ ਨਾਈ, ਦੁਖ ਬਿਨਸੇ ਸੁਖ ਕੀਨੋ ਠਾਊ, ਜਪ ਜਪ ਅੰਮ੍ਰਿਤ ਨਾਮ ਅਗਾਈ, ਸੰਤ ਪ੍ਰਸਾਦ ਸਫਲ ਫਲ ਪਾਈ, ਸਗਲ ਫਲ ਪਾਈ, ਰਾਮ ਜਪਤ ਜਨ ਪਾਰ ਕਰੀ, ਜਨਮ ਜਨਮ ਕੇ ਪਾਪ ਨ ਹਰੀ, ਰਾਉ ਗੁਰ ਕੇ ਚਰਨ ਦੇ ਉਤਾਰੀ, ਅਗਨ ਸਾਗਰ ਤੇ ਉਤਰੇ ਪਾਰੀ, ਜਨਮ ਮਰਨ ਸਭ ਮਿੱਟੀ ਉਪਾਧ, ਪ੍ਰਭ ਸੋ ਲਾਗੀ ਸਹਿ ਸਮਾਦ, ਥਾਨ ਥਨੰਤਰ ਏਕੋ ਸੁਆਮੀ, ਸਗਲ ਘਟਾ ਕਾ ਅੰਤਰ ਜਾਮੀ, ਕਰ ਕਿਰਪਾ ਜਾਂ ਕੋ ਮਤ ਦੀ, ਆਠ ਪੈਰ ਪ੍ਰਭ ਕਾ ਨਾਉ ਲਈ, ਜਾ ਕੇ ਅੰਤਰ ਵਸੇ ਪ੍ਰਭ ਆਪ, ਜਾਂ ਕੇ ਹਿਰਦੇ ਹੋਈ ਪ੍ਰਗਾਸ ਮਤ, ਭਗਤ ਭਾਈ ਹਰ ਕੀਰਤਨ ਕਰੀਏ ਜਪ ਪਾਵ ਰਮ, ਨਾਨਕ ਨਿਸਤਰੀਏ ਗੋਂਡ ਮਹੱਲਾ ਪੰਜਵਾਂ, ਗੁਰ ਕੇ ਚਰਨ ਕਮਲ ਨਮਸਕਾਰ, ਕਾਮ ਕ੍ਰੋਧ ਇਸ ਤਨ ਤੇ ਮਾਰ, ਹੋਈ ਰਹੀ ਹੈ ਸਗਲ ਕੀਰੀਨਾ, ਘਟ ਘਟ ਰਮਈਆ ਸਭ ਮਹਿ ਚੀਨਾ, ਇਨ ਵਿਦ ਕਮਹੁ ਗੋਪਾਲ ਗੋਬਿੰਦ, ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ, ਆਠ ਪੈਰ ਹਰ ਕੇ ਗੁਣ ਗਾਓ, ਜੀ ਪ੍ਰਾਣ ਕਉ ਹੈ ਸੁਭਾਉ, ਤਾਜ ਅਭਿਮਾਨ ਜਾਨ ਪ੍ਰਭ ਸੰਗ, ਸਾਧ ਪ੍ਰਸਾਦ ਹਰ ਸਿਉ ਮਨ ਰੰਗ, ਜਿਨ ਤੂੰ ਕੀਆ ਤਿਸ ਕਉ ਜਾਨ, ਆਗਿਆ ਦਰਗਹਿ ਪਾਵੈ ਮਾਨ, ਮਨ ਤਨ ਨਿਰਮਲ ਹੋਈ ਨਿਹਾਲ, ਰਸਨਾ ਨਾਮ ਜਪਤ ਗੋਪਾਲ, ਕਰ ਕਿਰਪਾ ਮੇਰੇ ਦੀਨ ਦਇਆਲ ਅੱਲਾ, ਸਾਧੂ ਕੇ ਮਨ ਮੰਗੈ ਰਵਾਲਾ, ਹੋਏ ਦਇਆਲ ਦੀ ਪ੍ਰਭ ਦਾਨ, ਨਾਨਕ ਜਪ ਜੀਵੈ ਪ੍ਰਭ ਨਾਮ, ਗੋਂਡ ਮਹੱਲਾ ਪੰਜਵਾਂ, ਧੂਪ ਦੀਪ ਸੇਵਾ ਗੋਪਾਲ, ਅਨਕ ਬਾਰ ਚੰਦਨ ਕਰਤਾਰ, ਪ੍ਰਭ ਕੀ ਸ਼ਰਨ ਗਈ ਸਭ ਕਤਿਆਗ, ਸੋ ਗੁਰ ਸੋ ਪ੍ਰਸੰਨ ਭਾਈ ਵਡਭਾਗ, ਆਠ ਪੈਰ ਗਾਈਐ ਗੋਬਿੰਦ, ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ, ਗੁਣ ਹਰ ਗੁਣ ਰਮਤ ਭਈ ਆਨੰਦ, ਪਾਵ ਰਮ ਪੂਰਨ ਮਖਸੰਦ, ਕਰ ਕਿਰਪਾ ਜਨ ਸੇਵਾ ਲਾਈ, ਜਨਮ ਮਰਨ ਦੁੱਖ ਮੇਟ ਮਿਲਾਈ, ਕਰਮ ਧਰਮ ਇਹ ਤਤ ਗਿਆਨ, ਸਾਧ ਸੰਗ ਜਪੀਐ ਹਰ ਨਾਮ ਸਾਗਰ ਤਾਰ, ਬੋਹਿਤ ਪ੍ਰਭ ਚਰਨ ਅੰਤਰਜਾਮੀ, ਪ੍ਰਭ ਕਾਰਨ ਕਰਨ ਰਾਖ ਲਈਏ ਆਪਣੀ ਕਿਰਪਾ ਧਾਰ, ਪੰਚ ਬਦੂਤ ਭਾਗੇ ਬਿਕਰਾਲ, ਜੂਏ ਜਨਮ ਨਾ ਕਬਹੂ ਹਾਰ, ਨਾਨਕ ਅੰਗ ਕੀਆ ਕਰਤਾਰ, ਗੌਂਡ ਮਹੱਲਾ ਪੰਜਵਾਂ, ਕਰ ਕਿਰਪਾ ਸੁਖ ਆਨੰਦ ਕਰੀ, ਬਾਲਕ ਰਾਖ ਲਈਏ ਗੁਰਦੇਵ, ਪ੍ਰਭ ਕਿਰਪਾਲ ਦਇਆਲ ਗੋਬਿੰਦ, ਜੀ ਜੰਤ ਸਗਲੇ ਬਖਸ਼ਿੰਦ, ਤੇਰੀ ਸ਼ਰਨ ਪ੍ਰਭ ਦੀਨ ਦਇਆਲ, ਪਾਵ ਰਮ ਜਪ ਸਦਾ ਨਿਹਾਲ, ਗਰਹਾਉ ਪ੍ਰਭ ਦਇਆਲ ਦੂਸਰ ਕੋਈ ਨਾ ਹੈ, ਘਟ ਘਟ ਅੰਤਰ
ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸਵਾਰੇ ਬਦਤ ਪਾਵਨ ਪ੍ਰਾਪ ਬਿਰਧ ਤੁਮਾਰੇ ਔਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਭਜੀਆ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਈ ਮਨ ਬਾਂਛਤ ਪੂਰਨ ਫਲ ਪਾਈ ਕਰਨ ਕਾਰਨ ਸਮਰੱਥ ਅਪਾਰ ਦਯਾਲੂ ਸਰਬ ਨਿਧਾਨ ਬਾ ਬੇਕਾਰ ਸਰਬ ਨਿਧਾਨ ਮਹਾਂ ਵਿਚਾਰ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਗੁਣ ਮਹਲਾ ਪੰਜਵਾਂ ਹਰ ਹਰ ਨਾਮ ਜਪੋ ਮੇਰੇ ਪਮੀਤ ਨਿਰਮਲ ਹੋਈ ਤੁਮਾਰਾ ਚੀਤ ਮਨ ਤਨ ਕੀ ਸਭ ਮਿਟੈ ਬੁਲਾਈ ਦੁੱਖ ਅੰਧੇਰਾ ਸਗਲਾ ਜਾਈ ਹਰ ਗੁਣ ਗਾਵਤ ਤਰੀਆ ਸੰਸਾਰ ਵਡਭਾਗੀ ਪਾਈਐ ਪੁਰਖ ਅਪਾਰ ਰਹਾਉ ਜੋ ਜਾਂ ਕਰੇ ਕੀਰਤਨ ਗੋਪਾਲ ਤਿਸ ਕੋ ਪੋਹ ਨ ਸਕੈ ਜਮਕਾਲ ਜਗ ਮੈਂ ਆਇਆ ਸੋ ਪ੍ਰਵਾਨ ਗੁਰਮੁਖ ਆਪਣਾ ਖਾਸਮ ਪਛਾਣ ਹਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕ੍ਰੋਧ ਮਿਟੇ ਅਨੁਮਾਦ ਸਦਾ ਹਜੂਰ ਭਜਾਣ ਭਗਵੰਤ ਪੂਏ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਕੀਏ ਨਿਭੰਡਾਰ ਮਿਲ ਸਤਿਗੁਰ ਸਭ ਬਕਾਸ਼ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੌਂਡ ਮਹੱਲਾ ਪੰਜਵਾਂ ਭਵ ਸਾਗਰ ਬੋਹਿਤ ਹਰ ਤਾਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਾਰ ਗੁਣ ਰਮਤ ਨਾਹੀ ਜਮ ਪੰਥ ਮਹਾਂ ਵਿਚਾਰ ਪੰਚ ਦੂਤ ਹੈ ਮੰਥ ਤਉ ਸਰਨਾਈ ਪੂਰਨ ਨਾਥ ਜੀ ਆਪਣੇ ਕਉ ਦੀਜੈ ਹਾਥ ਜੰਤ ਆਪਣੇ ਕਉ ਦੀਜੈ ਹਾਥ ਰਹਾਉ ਸਿਮਰਤ ਸ਼ਾਸਤਰ ਵੇਦ ਪੁਰਾਣ ਪਾਪ ਰਮ ਕਾਕਰੇ ਵਖਿਆਣ ਜੋਗੀ ਜਤੀ ਬੈਸਨੋ ਰਾਮਦਾਸ ਮਿਤ ਨਾਹੀ ਪਰਮ ਅਵਿਨਾਸ਼ ਕਰਨ ਬੁਲਾ ਕਰੈ ਸਿਵਦੇਵ ਤਿਲ ਨਹੀਂ ਬੁਝੇ ਅਲਖ ਪੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮਹਿ ਵਿਰਲੇ ਕਈ ਕਈ ਮੋਹੀ ਨਿਰਗੁਣ ਗੁਣ ਕਿਸ਼ੂ ਨਾਹੀ ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੀ ਨਾਨਕ ਦੀਨ ਜਾਚੈ ਪ੍ਰ ਤੇਰੀ ਸੇਵ ਕਰ ਕਿਰਪਾ ਦੀਜੈ ਗੁਰਦੇਵ ਗੌਂਡ ਮਹਲਾ ਪੰਜਵਾਂ ਸੰਤ ਕਾਲੀਆ ਭਗਤ ਵਿਦਾਰੂ ਸੰਤ ਕਨਿੰਦ ਕਾਸ ਦੇ ਤਾਰੂ ਸੰਤ ਕਹੋ ਰੱਖੋ ਆਪਣੇ ਜੀ ਨਾਲ ਸੰਤ ਉਧਾਰੋ ਤਤੀਕਣ ਤਤਖਣ ਤਾਲ ਸੋਈ ਸੰਤ ਜੇ ਭਾਵੇ ਰਾਮ ਸੰਤ ਗੋਬਿੰਦ ਕਹਿ ਕਹਿ ਕਾਮ ਰਹਾਉ ਸੰਤ ਕਹਿ ਉਪਰ ਦੇ ਪ੍ਰਭ ਹਾਥ ਸੰਤ ਕਹਿ ਸੰਗ ਬਸੈ ਦਿਨ ਰਾਤ ਸਾਧ ਸਾਧ ਸੰਤ ਅੰਮ੍ਰਿਤ ਪਾਲ ਸੰਤ ਕਾ ਦੁਖੀ ਰਾਜ ਦੇ ਟਾਲ ਸੰਤ ਕੀ ਨਿੰਦਾ ਕਰ ਹੋ ਨਾ ਕੋਏ ਜੋ ਨਿੰਦੈ ਜਿਸ ਕਾ ਪਤਨ ਹੋਵੇ ਜਿਸ ਕਉ ਰਾਖੇ ਸਜਣ ਹਾਰ ਝੱਖ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਭਇਆ ਵਿਸਵਾਸ ਜੀਓ ਪਿੰਡ ਸਭ ਜਿਸ ਕੀ ਰਾਸ ਨਾਨਕ ਕਉ ਪਜੀ ਪ੍ਰਤੀਤ ਮਨਮੁਖ ਹਾਰ ਗੁਰਮੁਖ ਸਦ ਜੀਤ ਗੌਂਡ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਲੈਣ ਰਹਾਉ ਨਾਰਾਇਣ ਸਭ ਮਾਹੇ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਿਤੇ ਨਰਕ ਨਾ ਜਾਹੀ ਨਾਰਾਇਣ ਸੇਵ ਸਗਲ ਫਲ ਪਾਹੀ ਨਾਰਾਇਣ ਮਨ ਮਾਹੀ ਆਧਾਰੂ ਨਾਰਾਇਣ ਬੋਧ ਸੰਸਾਰੂ ਨਾਰਾਇਣ ਕਹਿਤ ਜਮ ਭਾਗ ਬੁਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਤ ਸਤ ਬਖਸ਼ਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੇ ਮਾ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਵਾਰੰਵਾਰ ਨਾਰਾਇਣ ਗਾਇਣ ਵਸਤ ਗੋਚਰ ਗੌਰ ਮਿਲ ਰਹੀ ਨਾਰਾਇਣ ਓਟ ਨਾਨਕ ਦਾਸ ਗਹੀ ਗੋਂਡ ਮਹੱਲਾ ਪੰਜਵਾਂ ਜਾਂ ਕੌ ਰੱਖੇ ਰੱਖਣ ਹਾਰ ਜਿਸ ਕਾ ਅੰਗ ਕਰੇ ਨਿਸਤ ਨਿਰੰਕਾਰ ਰਹਾਉ ਮਾਤ ਗਰਭ ਮੈਂ ਹੈ ਅਗਨ ਨ ਜੁਗੈ ਕਾਮ ਕ੍ਰੋਧ ਲੋਭ ਮੋਹ ਨ ਪੋ ਗਏ ਸਾਧ ਸੰਗ ਜਪੈ ਨਿਰੰਕਾਰ ਨਿੰਦੇ ਕੇ ਮੋਹ ਲਾਗੈ ਸ਼ਾਰ ਰਾਮ ਕਵਚ ਦਾਸ ਕਾ ਸੁਨਾ ਦੁਖ ਦੁਸ਼ਟ ਦੂਤ ਦੁਸ਼ਟ ਤਿਸ ਪੋਤ ਰਾਹੀ ਜੋ ਜੋ ਗਰਭ ਕਰੈ ਸੋ ਜਾਈ ਗਰੀਬ ਦਾਸ ਕੀ ਪ੍ਰਭ ਸਰਣਾਈ ਜੋ ਜੋ ਸ਼ਰਨ ਪਿਆ ਹਰ ਰਾਈ ਸੋ ਦਾਸ ਰੱਖਿਆ ਆਪਣੇ ਕੰਠ ਲਾਈ ਜੇ ਕੋ ਬਹੁਤ ਕਰੇ ਅੰਕਾਰ ਖਿਨ ਮਹਿ ਰੁਲਤਾ ਖਾਕੂ ਨਾਲ ਹੈ ਪੀਸਾ ਚਾਹੂ ਬਣਹਾਰ ਸਦਾ ਸਦਾ ਜਾਈ ਬਲਹਾਰ ਆਪਣੇ ਦਾਸ ਰੱਖੇ ਕਿਰਪਾ ਤਾਰ ਨਾਨਕ ਕੇ ਪ੍ਰਭ ਪ੍ਰਾਣ ਆਧਾਰ ਗੋਂਡ ਮਹੱਲਾ ਪੰਜਵਾਂ ਚਰਜ ਕਥਾ ਮਹਾਨੂਪ ਪਰਾਤਮਾ ਪਾਰ ਬ੍ਰਹਮ ਕਾ ਰੂਪ ਰਹਾਉ ਨਾ ਏ ਬੁੱਢਾ ਨਾ ਏ ਬਾਲਾ ਨਾ ਇਸ ਦੂਖ ਨਾਹੀ ਜਮਜਾਲਾ ਨਾ ਇਸ ਬਿਨ ਇਹ ਬਿਨਸੈ ਨਾ ਏ ਜਾਏ ਆ ਜੁਗਾਦੀ ਰਹਿ ਸਮਾਏ ਨਾ ਉਸ ਇਸ ਉਸਨ ਨਹੀਂ ਇਸ ਮਸੀਤ ਨਾ ਇਸ ਦੁਸ਼ਮਣ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕਿਸ਼ ਇਸ ਕਾਉ ਕਰਨਾ ਯੋਗ ਨਾ ਇਸ ਬਾਪ ਮਾਈ ਨਹੀਂ ਇਸ ਮਾਇਆ ਇਹ ਅਪਰੰਪਰਾ ਆਇਆ ਪਾਪ ਪੁੰਨ ਕਾ ਇਸ ਲੇਪ ਨਾ ਲਾਗੈ ਘੱਟ ਘੱਟ ਅੰਤਰ ਸਦ ਹੀ ਜਾਗੈ ਤੀਨ ਗੁਣਾ ਮੈਂ ਇੱਕ ਸਖਤ ਪਾਇਆ ਮਹਾਂ ਮਾਇਆ ਕਾ ਤਾਂ ਕੀ ਹੈ ਛਾਇਆ ਸ਼ੇਦ ਅਛਲ ਸ਼ੇਦ ਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕਿ ਗਤਮਿਤ ਕਿਛੂ ਨਾ ਪਾਏ ਨਾਨਕ ਤਾਂ ਕਹਿ ਬਲ ਬਲ ਜਾਏ ਗੋਂਡ ਮਹੱਲਾ ਪੰਜਵਾਂ ਸੰਤਨ ਕਹਿ ਬਲਹਾਰੈ ਜਾਉ ਅਨਾ ਸੰਤਨ ਕਹਿ ਸੰਗ ਰਾਮ ਗੁਣ ਗਾਉ
ਸੰਤ ਪ੍ਰਸਾਦ ਕਿਲਵਿਖ ਸਭ ਗਾਏ, ਸੰਤ ਦੇ ਚਰਨ ਵਡਭਾਗੀ ਪਾਏ, ਰਾਮ ਜਪਤ ਕਛ ਬਿਘਨ ਨਾ ਲਾਗੈ, ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ, ਰਾਮ ਜਪਤ ਕਛ ਬਿਘਨ ਨਾ ਵਿਆਪੈ, ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ, ਰਹਾਉ ਭਾਵ ਰਮ ਜਬ ਹੋਏ ਤੱਕ ਦਿਆਲ, ਤਾਂ ਸਾਧੂ ਜਾਨ ਕੀ ਕਰੈ ਰਵਾਲ, ਕਾਮ ਕ੍ਰੋਧ ਇਸ ਤਨ ਤੇ ਇੰਦਜਾਏ, ਰਾਮ ਰਤਨ ਵਸੈ ਮਨ ਆਏ, ਸਫਲ ਜਨਮ ਤਾਂ ਕਰ ਪ੍ਰਵਾਣ, ਭਾਵ ਰਮ ਨਿਕਟ ਕਰ ਜਾਣ, ਭਾਏ ਭਗਤ ਪ੍ਰਭ ਕੀਰਤਨ ਜਾਗ, ਜਨਮ ਜਨਮ ਕਾ ਸੋਇਆ ਜਾਗ, ਚਰਨ ਕਮਲ ਜਨ ਕਾ ਆਧਾਰ, ਗੁਣ ਗੋਬਿੰਦ ਜਉ ਰਉ, ਸੱਚ ਵਪਾਰ ਉਦਾਸ ਜਨਾ ਕੀ ਮਨ ਸਪੂਰ, ਨਾਨਕ ਸੁਖ ਪਾਵੇ ਜਨ ਧੂਰ, ਰਾਗ ਗੋਂਡ ਅਸ਼ਟਪਦੀਆਂ ਮਹੱਲਾ ਪੰਜਵਾਂ ਕਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ, ਸਫਲ ਮੂਰਤ ਸਫਲ ਜਾਂ ਕੀ ਸੇਵਾ, ਤਰਜਾਮੀ ਪੁਰਖ ਵਿਧਾਤਾ, ਆਠ ਪਹਿਰ ਨਾਮ ਰੰਗ ਰਾਤਾ, ਗੁਰ ਗੋਬਿੰਦ ਗੁਰੂ ਗੋਪਾਲ, ਨਾ ਆਪਣੇ ਦਾਸ ਕਉ ਰੱਖਣ ਹਾਰ ਰਹਾਉ, ਪਾਤਸ਼ਾਹ ਸ਼ਾਹ ਅਮਰਾਉ ਪਤੀ ਆਏ, ਦੁਸ਼ਟ ਹੰਕਾਰੀ ਮਾਰ ਪਚਾਏ, ਨਿੰਦਕ ਕੈ ਮੁਖ ਕੀਨੋ ਰੋਗ, ਜੈ ਜੈਕਾਰ ਕਰੇ ਸਭ ਲੋਕ, ਸੰਤਨ ਕੈ ਮਾਨ ਮਹਾ ਆਨੰਦ, ਸੰਤ ਜਪਹਿ ਗੁਰਦੇਵ ਭਗਵੰਤ, ਸੰਗਤ ਕੇ ਮਖੂਜਲ ਭਾਈ, ਸਗਲ ਥਾਨ ਨਿੰਦਕ ਕੇ ਗਏ, ਸਾਸ ਸਾਸ ਜਨ ਸਦਾ ਸਲਾਹੀ, ਪਾਵ ਰਮ ਗੁਰ ਵਿਪਰਵਾਹ, ਸਗਲ ਭੈ ਮਿਟੇ ਜਾਂ ਕੀ ਸ਼ਰਨ, ਨਿੰਦਕ ਮਾਰ ਪਾਏ ਸਭ ਧਰਨ, ਜਨ ਕੇ ਨਿੰਦਾ ਕਰੈ ਨਾ ਕੋਏ, ਜੋ ਕਰੇ ਸੋ ਦੁਖੀਆ ਹੋਏ, ਆਠ ਪਹਿਰ ਜਨ ਏਕ ਤੇ ਆਏ, ਜੰਮੂਆ ਤਾਂ ਕਹਿ ਨਿਕਟ ਨਾ ਜਾਏ, ਜਨ ਨਿਰਵੈਰ ਨਿੰਦਕ ਅਹੰਕਾਰੀ, ਜਨ ਭਾਲ ਮਨ ਨਿੰਦਕ ਵੇਕਾਰੀ, ਗੁਰ ਕੈ ਸਿੱਖ ਸਤਿਗੁਰੂ ਧਿਆਇਆ, ਜਨ ਉਭਰੇ ਨਿੰਦਕ ਨਰਕ ਪਾਇਆ, ਸੋਨ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੇ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਵੇ, ਅਭਿਮਾਨੀ ਕੀ ਜੜ ਸਰ ਪ੍ਰਜਾ, ਪੈਸਾ ਪਾਏ ਅਭਿਮਾਨੀ ਕੀ ਜਾੜ ਸਰ ਪ੍ਰਜਾਈ, ਨਿਤਰਿਆ ਸਤਿਗੁਰ ਧਰ ਤੇਰੀ, ਕਰ ਕਿਰਪਾ ਰਾਖੋ ਜਨ ਕੇਰੀ, ਕਹੋ ਨਾਨਕ ਤੇ ਇਸ ਗੁਰ ਬਲਿਹਾਰੀ, ਜਾਂ ਕੈ ਸਿਮਰਨ ਪੈਜ ਸਵਾਰੀ, ਰਾਗ ਗੋਂਡ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੰਤ ਮਿਲੇ ਕੇ ਸੁਣੀਏ ਕਹੀਏ, ਮਿਲੇ ਸੰਤ ਮਸ਼ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ ਰਹਾਉ, ਸੰਤਨ ਸਾਂ ਬੋਲੇ ਅਪਕਾਰੀ, ਮੂਰਖ ਸਾਂ ਬੋਲੇ ਚਖਮਾਰੀ, ਬੋਲਤ ਬੋਲਤ ਬੜੇ ਬੇਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ, ਕਹਾ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋ ਸੁਕਵਨ ਡੋਲੇ ਕੋਈ ਕੌਣ, ਨਰੂ ਮਰੇ ਨਰ ਕਾਮਨ ਆਵੇ, ਪਸ਼ੂ ਮਰੇ ਦਸਕਾਰ ਸਵਾਰੇ, ਆਪਣੇ ਗਰਮ ਕੀ ਗਤ ਮੈਂ ਕਿਆ ਜਾਣੂੰ, ਮੈਂ ਕਿਆ ਜਾਣੂੰ ਬਾਬਾ ਰੇ ਰਹਾਉ, ਹਾੜ ਜਲੇ ਜੈਸੇ ਕਿ ਲੱਕੜੀ ਕਾ ਪੂਲਾ, ਕੇ ਜਲੇ ਜੈਸੇ ਘਾਸ ਗਾ ਪੂਲਾ, ਕਹੋ ਕਬੀਰ ਤਬ ਹੀ ਨਰ ਜਾਗੇ, ਜਮਕਾ ਡੰਡ ਮੂਡ ਮਹਿਲ ਲਾ ਗਏ ਗੌਂਡ, ਆਕਾਸ਼ ਗਗਨ ਪਾਤਾਲ ਗਗਨ ਹੈ, ਚੌਂ ਦਿਸ ਗਗਨ ਰਹਾਏ ਲੇ, ਆਨੰਦ ਮੂਲ ਸਦਾ ਪ੍ਰਖੋਤਮ ਘਾਟ, ਬਿਨਸੈ ਗਗਨ ਨਾ ਜਾਏ ਲੇ, ਮੋਹੇ ਬੈਰਾਗ ਭਇਓ, ਇਹ ਜੀਓ ਆਏ ਕਹਾਂ ਗਇਓ, ਰਹਾਉ ਪੰਜ ਤਤ ਮਿਲ ਕਾਇਆ ਕੀਨੀ ਤਤ, ਕਹਾਂ ਤੇ ਕੀਨ ਰੇ ਕਰਮ ਵੱਧ ਤੁਮ ਜੀਓ, ਕਹਿਤ ਹਾਂ ਕਰਮ ਹੈ ਕਿਨ ਜੀਓ ਦੀਨ ਰੇ, ਹਾਰ ਮਹਿ ਤਨ ਹੈ ਤਨ ਮਹਿ ਹਰ ਹੈ, ਸਰਬ ਨਿਰੰਤਰ ਸੋਹੇ ਰੇ, ਕਹਿ ਕਬੀਰ ਰਾਮ ਨਾਮ ਨਾ ਛੋਡੋ, ਸਹਿਜੇ ਹੋਏ ਸੋ ਹੋਏ ਰੇ, ਰਾਗ ਗੋਂਡ ਬਾਣੀ ਕਬੀਰ ਜੀਓ ਕੀਰਤ ਕਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪੂਜਾ ਭਾ ਪੂਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋਪ ਮੂਡ ਮੈਂ ਮਾਰਿਓ, ਹਸਤ ਭਾ ਕਹਿ ਚੀਸਾ ਮਾਰੇ, ਆ ਮੂਰਤ ਕਹਿ ਹੁਮਲਹਾਰੇ, ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕੋ ਹਸਤੀ ਤੋਰ ਰਹਾਓ, ਰੇ ਮਹਾਵਤ ਤੋਂ ਜੜਾਰੋ ਕਾਠ, ਇਸ ਤੁਰਾਵੋ ਝਕਾਲੋ ਸਾਟ, ਹਸਤ ਨਾ ਤੋਰੇ ਧਰੇ ਧਿਆਨ, ਵਾਕਤ ਦੇ ਵਸੇ ਭਗਵਾਨ ਕਿਆ, ਅਪਰਾਧ ਸੰਤ ਹੈ ਕੀਨਾ, ਬਾਂਧ ਕੋਟ ਕੁੰਚਰ ਕਉ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਨਾਹੀ ਕਾਜੀ ਅੰਧਿਆਰੇ, ਬਾ ਤੀਨ ਬਾਰ ਪਤੀਆ ਪਰ ਲੀਨਾ, ਮਨ ਕਠੋਰ ਅਜਹੂ ਨਾ ਪਤੀਨਾ, ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਮੈਂ ਜਨ ਕੀ ਜਿੰਦ, ਗੌਂਡ ਨਾ ਹੀ ਮਾਨਸ ਨਾ ਹੀ ਦੇਉ, ਨਾ ਹੀ ਇਸ ਗਤੀ ਕਹਾਵੇ ਸੇਉ, ਨਾ ਹੀ ਜੋਗੀ ਨਾ ਉਹ ਤੂਤਾ, ਨਾ ਇਸ ਮਾਏ ਨਾ ਇਸ ਨਾ ਕਾਹੂ ਤੂਤਾ, ਯਾ ਮੰਦਰ ਮੈਂ ਕੌਣ ਵਸਾਈ, ਤਾਂ ਕਾ ਅੰਤ ਨਾ ਕੋ ਪਾਈ ਰਹਾਉ, ਨਾ ਹੀ ਗ੍ਰੀਹ ਨਾ ਉਦਾਸੀ, ਨਾ ਹੀ ਰਾਜ ਨਾ ਭੀਖ ਮੰਗਾਸੀ, ਨਾ ਇਸ ਪਿੰਡ ਨਾ ਰਖਤੂ ਰਾਤੀ, ਨਾ ਹੀ ਬ੍ਰਾਹਮਣ ਨਾ ਹੀ ਖਾਤੀ, ਨਾ ਹੀ ਤਪਾ ਕਹਾਵੈ ਸੇਖ, ਨਾ ਹੀ ਜੀਵੈ ਮਰਤਾ ਦੇਖ, ਨਾ ਇਹ ਜੀਵੈ ਨਾ ਮਰਤਾ ਦੇਖ, ਇਸ ਮਰਤੇ ਕਉ ਜੀ ਕਉ ਰੋਵੈ, ਜੋ ਰੋਵੈ ਸੋ ਹੀ ਪਤ ਖੋਵੈ, ਗੁਰਪ੍ਰਸਾਦ ਮੈਂ ਡਗਰੋ ਪਾਇਆ, ਜੀਵਨ ਮਰਨ ਦੋ ਮਿਟਵਾਇਆ।

ਜਾਸ ਕਾਗਦ ਪਰ ਮਿਟੈ ਨਾ ਮਨਸ ਗੋਂਡ। ਟੂਟੇ ਤਾਗੇ ਨੇ ਖੁੱਟੀ ਪਾਨ, ਦੁਆਰ ਉਪਰ ਚਿਲਕਾ ਬਨਹਿ ਕਾਨ, ਤੋ ਉੱਚੇ ਵਿਚਾਰੇ ਫੂਏ ਫਾਲ, ਇਹਾਂ ਮੁੰਡੀਆਂ ਸਿਰ ਚੜਬ ਕਾਲ, ਇਹ ਮੁੰਡੀਆਂ ਸਗਲੋ ਦ੍ਰਭ ਖੋਈ, ਆਵਤ ਜਾਤ ਨਾਕ ਸਰ ਹੋਈ, ਰਾਉ ਤੁਰੀ ਨਾਰ ਕੇ ਛੋਡੀ ਬਾਤਾ, ਰਾਮ ਨਾਮ ਵਾਕਾ ਮਨ ਦਾਤਾ, ਲੜਕੀ ਲੜਕਣ ਖੈਬੋ ਨਾਹੀ, ਮੁੰਡੀਆਂ ਆਨਦਨ ਤਾਪੇ ਜਾਹੀ, ਇਹ ਦੋਏ ਮੰਦਰ ਇੱਕ ਦੋਏ ਇੱਕ ਦੋ ਮੰਦਰ ਇੱਕ ਦੋ ਬਾਟ, ਹਮ ਕੋ ਸਾਥਰ ਉਨ ਕੋ ਖਾਟ, ਮੂੰਡ ਪਲੋਸ਼ ਕਮਰ ਬਿਦ ਪੋਥੀ, ਹਮ ਕੋ ਚਾਵਨ ਉਨ ਕੋ ਰੋਟੀ, ਮੁੰਡੀਆਂ ਮੁੰਡੀਆਂ ਹੋਏ ਏਕ, ਇਹ ਮੁੰਡੀਆਂ ਬੂਡ ਰਕੀ ਟੇਕ, ਸੋਨ ਅੰਦਲੀ ਲੋਈ ਵੇ ਪੀਰ, ਇਨ ਮੁੰਡੀਆਂ ਪਾਜੇ ਸਰਨ ਕਬੀਰ। ਗੌਂਡ ਖਸਮ ਮਰੈ ਤੋ ਨਾਰ ਨਰ ਹੋਗਾ, ਉਸ ਰਖਵਾਰਾ ਔਰ ਹੋਗਾ, ਅਖਵਾਰੇ ਕਾ ਹੋਈ ਬਿਨਾਸੂ ਆ ਗਏ, ਨਰ ਕੀ ਹਾਂ ਭੋਗ ਬਿਲਾਸ, ਇੱਕ ਸੁਹਾਗਣ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ, ਰਾਹ ਸੁਹਾਗਣ ਗਲ ਸੁ ਹੈ ਹਾਰ, ਜੰਤ ਕਉ ਬਿਖ ਬਿਗਸੈ ਸੰਸਾਰ, ਕਰ ਸ਼ਿੰਗਾਰ ਬਹੇ ਪਖਿਆਰੀ, ਸੰਤ ਕੀ ਠਿੱਠ ਕੀ ਬਰੈ ਵਿਚਾਰੀ, ਸੰਤ ਭਾਗ ਉਹ ਪਾਛੈ ਪਰੈ, ਗੁਰ ਪ੍ਰਸਾਦੀ ਮਾਰ ਉਂਡਰੈ, ਸਾਖਤ ਕੀ ਉਹ ਪਿੰਡ ਪਰਾਇਣ, ਹਮ ਕਉ ਦ੍ਰਿਸ਼ਟ ਪਰੈ ਤ੍ਰਿਖਡਾਇਣ, ਹਮ ਤਿਸ ਕਾ ਬਹੁ ਜਾਣਿਆ ਪਿਓ, ਜਬ ਹੂਏ ਕਿਰਪਾਲ ਮਿਲੇ ਗੁਰਦੇਓ, ਕਉ ਕਬੀਰਬ ਬਾਹਰ ਭਰੀ, ਸੰਸਾਰੈ ਕਹਿ ਆਂਚਰ ਲਰੀ, ਗੋਂਡ ਗ੍ਰਹਿ ਸੁਭਾ ਜਾਂ ਕਰੇ ਨਾਹੀ, ਆਵਤ ਪਹੀਆ ਖੂੰਦੇ ਜਾਹੀ, ਵਾਂ ਕੈ ਅੰਤਰ ਨਹੀਂ ਸੰਤੋਖ, ਬਿਨ ਸੁਹਾਗਣ ਲਾਗੈ ਦੋਖ, ਧਨ ਸੁਹਾਗਣ ਮਹਾਪਵੀਤ, ਤਪੇ ਤਪੀਸ ਡੋਲੈ ਚੀਤ, ਉਮਰ ਰਹਾਉ ਸੁਹਾਗਣ ਕਿਰਪਨ ਕੀ ਪੂਤੀ, ਸੇਵਕ ਤਾਜ ਜਗਤ ਸਿਉ ਸੂਤੀ, ਸਾਧੂ ਕੈ ਠਾਂਡੀ ਦਰਬਾਰ, ਸਰਨ ਤੇਰੀ ਵੀ ਮੋਹ ਕੋ ਨਿਸਤਾਰ, ਸੁਹਾਗਣ ਹੈ ਆਤ ਸੁੰਦਰੀ, ਪੱਗ ਨੀਵਰ ਸ਼ਨ ਕਸ਼ਨ ਹਰੀ, ਜਾਓ ਲਗ ਪ੍ਰਾਣ ਤਾਓ ਲਗ ਸੰਗੇ, ਨਾਹੀਂ ਤਾਰ ਚਲੀ ਵੇ ਗੋਠ ਨੰਗੇ, ਸੁਹਾਗਣ ਭਵਨ ਤਰੈ ਲੀਆ, ਆ ਦਾਸ ਅੱਠ ਪ੍ਰਾਣ ਤੀਰਥ ਰਸ ਕੀ ਆ, ਬ੍ਰਹਮਾ ਵਿਸ਼ਰਮੇਸ਼ਰ ਬੇਦੇਵ ਭੂਵਰ ਵੱਡੇ ਭੂਪਤ ਰਾਜੇ ਹੈ ਸ਼ੇਦੇ, ਸੁਹਾਗਣ ਉਰਵਾਰ ਨ ਪਾਰੂ, ਨਾ ਪਾਂਚ ਨਾਰਦ ਕਹਿ ਪਸੰਗ ਵਿਦਵਾਰੂ, ਪਾਂਚ ਨਾਰਦ ਕਹਿ ਮਿਟਵੇ ਸੂਟ ਫੂਟੇ, ਕਹੋ ਕਬੀਰ ਗੁਰ ਕਿਰਪਾ ਛੂਟੇ, ਗੌਂਡ ਜੈਸੇ ਮੰਦਰ ਮਹਿ, ਬਲ ਹਰ ਨਾ ਠਹਿਰੇ ਨਾ ਬਿਨਾ ਕੈਸੇ ਪਾਰ ਉਤਰੇ, ਕੁੰਭ ਬਿਨਾ ਜਲ ਨਾ ਟਿਕਾਵੇ, ਸਾਧੂ ਬਿਨੈ ਐਸੇ ਅਵਗਤ ਜਾਵੇ, ਜਾਰੋ ਕਿਸੈ ਜੋ ਰਾਮ ਨਾ ਚੇਤੈ, ਤਾਨ ਮਾਨ ਰਮਤ ਰਹੇ ਮਹਿ ਕੇਤੈ ਰਹਾਉ, ਜੈਸੇ ਜਲ ਹਰ ਬਿਨਾ ਜਿਵੇਂ ਨਹੀਂ ਬੋਈ ਹੈ, ਸੂਤ ਬਿਨਾ ਕੈਸੇ ਮਣੀ ਪਰੋਈ ਹੈ, ਘੁੰਡੀ ਬਿਨ ਕਿਆ ਕੰਠ ਚੜ੍ਹਾਈ ਹੈ, ਸਾਧੂ ਬਿਨ ਤੈਸੇ ਅਵਗਤ ਜਾਈ ਹੈ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਦ ਬਿਨਾ ਬੈ ਕੈਸੇ ਕਪੜੇ ਧੋਈ, ਕੋਰ ਬਿਨਾ ਕੈਸੇ ਅਸਵਾਰ, ਸਾਧੂ ਬਿਨ ਨਾ ਹੀ ਦਰਬਾਰ, ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ, ਖਸਮ ਸੁਹਾਗਣ ਤਾਜ ਅਹੇਰੀ, ਕਹਿ ਕਬੀਰੇ ਕਹਿ ਕਰ ਕਰਨਾ, ਗੁਰਮੁਖ ਹੋਏ ਬਹੁਰ ਨਹੀਂ ਮਰਨਾ, ਗੌਂਡ ਕੂਟ ਨ ਸੋਏ ਸੋ ਮਨ ਕੋ ਕੂਟੈ, ਮਨ ਕੂਟੈ ਤੋ ਜਮਤੇ ਛੂਟੈ, ਕੁੱਟ ਕੁੱਟ ਮਨ ਕਰ ਸਵੱਟੀ ਲਾਵੇ, ਸੋ ਕੂਟਨ ਮੁਕਤ ਬਹੁ ਪਾਵੇ, ਕੂਟਨ ਕਿਸੈ ਕਹੋ ਸੰਸਾਰ, ਸਗਲ ਬੋਲਣ ਕੇ ਮਾਹੀ ਵਿਚਾਰ, ਰਹਾਉ ਨਾਚਨ ਸੋਏ ਮਨ ਸੋ ਨਾਚੈ, ਝੂਠ ਨਾ ਪਤੀਐ ਪਰਚੈ ਸਾਚੈ, ਇਸ ਮਨ ਆਗੇ ਪੂਰੇ ਤਾਲ, ਇਸ ਨਾਚਨ ਕੇ ਮਨ ਰਖਵਾਲ, ਬਜਾਰੀ ਸੋ ਜੋ ਬਜਾਰੈ ਸੋਦੈ, ਪਾਂਚ ਬਲੀ ਤੈ ਕੋ ਪ੍ਰਭੁ ਦੈ, ਨਾਉ ਨਾਇਕ ਕੀ ਭਗਤ ਪਛਾਨੈ, ਸੋ ਬਜਾਰੀ ਗਮ ਗੁਰ ਜਾਨੈ, ਤਸਕਰ ਸੋਏ ਜੇ ਤਾਤ ਨਾ ਕਰੈ, ਇੰਦਰੀ ਕੈ ਜਤਨ ਨਾਮ ਉਚਰੈ, ਕਹੋ ਕਬੀਰ ਹਮ ਐਸੇ ਲਖਣ, ਧਨ ਗੁਰਦੇਵ ਅਤ ਰੂਪ ਚਖਣ ਗੌਂਡ, ਧਨ ਗੋਪਾਲ ਧਨ ਗੁਰਦੇਵ, ਧਨ ਅਨਾਦ ਭੂਖੇ ਕਹਿ ਕਵਲ ਟਹਿ ਕੇਵ, ਧਨ ਵੇ ਸੰਤ ਜੈਨ ਐਸੀ ਜਾਨੀ, ਤਿੰਨ ਕਉ ਮਿਲਵੋ ਸਾਰੰਗ ਪਾਨੀ, ਆਦਿ ਪੁਰਖ ਤੇ ਹੋਏ ਅਨਾਦ, ਜਪੀਐ ਨਾਮ ਅੰਨ ਕੈ ਸਾਧ ਰਹਾਉ, ਜਪੀਐ ਨਾਮ ਜਪੀਐ ਅੰਨ ਅੰਬੈ ਕੈ ਸੰਗ, ਨੀਕਾ ਵਨ ਅੰਨੈ ਬਾਹਰ ਜੂ ਨਾਰ ਹੋਵੈ, ਤੀਨ ਭਵਨ ਮਹਿ ਆਪਣੀ ਖੋਵੈ, ਛੋੜੈ ਅੰਨ ਕਰੈ ਪਖੰਡ, ਨਾ ਸੁਹਾਗਣ ਨਾ ਉਹ ਰੰਡ, ਜਗ ਮਹਿ ਬਗਤੇ ਰੂਦਾ ਧਾਰੀ, ਗੁਪਤੀ ਉਠਾਵੈ ਵਟਕਾ ਸਾਰੀ, ਅੰਨੈ ਬਿਨਾ ਨਾ ਹੋਏ ਸੁਕਾਲ, ਤਜੈ ਅੰਨ ਨਾ ਮਿਲੇ ਗੋਪਾਲ, ਕਹੋ ਕਬੀਰ ਹਮ ਐਸੇ ਜਾਣਿਆ, ਧਨ ਅਨਾਦ ਠਾਕੁਰ ਮਨ ਮਾਨਿਆ, ਰਾਗ ਗੌਂਡ ਬਾਣੀ ਨਾਮ ਦੇ ਓ ਜੀ ਕੀ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ ਤਉ ਨ ਪੂਜੈ ਹਰ ਕੀਰਤ ਨਾਮਾ ਆਪਣੇ ਰਾਮ ਹੈ ਭਾਜ ਰੇ ਮਨ ਆਲਸੀ ਅਰਹਾਉ। ਗਯਾ ਪਿੰਡ ਭਰਤਾ ਬਨਾਰਸ ਅਸ ਬਸਤਾ ਮੁਖ ਵੇਦ ਪਚਤੁਰ ਪੜਤਾ ਸਗਲ ਧਰਮ ਅਸ਼ਿਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸਿਵ ਸਖਤ ਸੰਵਾਦੰ ਮਨ ਛੂਡ ਛੂਡ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਾਜ ਨਾਮਾ ਤਰਸ ਭਵ ਸਿੰਧੰ ਗੌਂਡ ਨਾਦ ਭ੍ਰਮੇ ਜੈ ਸੇ ਮਿਰਗਾਈ ਪ੍ਰਾਣ ਤਬੈ ਤਜੇ ਬਾਕੋ ਧਿਆਨ ਨ ਲਾਈ ਧਿਆਨ ਨ ਜਾਈ ਐਸੇ ਰਾਮ ਐਸੇ ਹੇ ਰਉ ਰਾਮ ਛੂੜ ਚਿਤ ਨਿਤ ਨਾ ਫੇਰੋ ਰਹਾਉ ਜੋ ਮੀਨਾ ਹੀ ਰਹਿ ਪਸੇ ਰਹਿ ਪਸੁਆਰਾ ਸੋਨਾ ਕੱਢਦੇ ਰਹਿ ਸੁਨਾਰਾ ਜੋ ਬਿਖਈ ਹੀ ਰਹਿ ਪਰ ਦਨਾਰੀ ਕੌਡਾ ਦਾ ਡਾਰਦ ਹਿਰੈ ਪਿਆਰੀ ਜਵਾਰੀ ਜਹ ਜਹ ਦੇਖੋ ਤਹ ਤਹ ਰਾਮਾ ਹਰ ਕੇ ਸੰ ਚਰਨ ਨਿਤ ਧਿਆਵੈ ਨਾਮਾ ਗੂੰਡ ਮੁਖ ਤਾਰਲੇ ਰਾਮਾ ਤਾਰਲੇ ਮਾਇਆ ਜਾਨ ਜੰਤਰ ਬਿਨਾ ਜਾਨੋ ਬਾਪ ਬੀਠਲਾ ਬਾਂਦੇ ਰਾਉ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧਖ ਸਿਖਲਾਈ ਨਰ ਤੇ ਉਪਜ ਸੁਰਗ ਕਉ ਜੀਤੇ ਉਸ ਵਖਦ ਮੈਂ ਪਾਈ ਜਹਾਂ ਜਹਾਂ ਧਰੂਬ ਨਾਰਦ ਤੂੰ ਨਾਰਦ ਟੇਕੇ ਨਗਟ ਗਾਵ ਮੋਹੀ ਤੇਰੇ ਨਾਮ ਅਵਲੰਬ ਬਹੁਤ ਜਾਨ ਉਦਰੀ ਨਾਮੇ ਕੀ ਨਿਜ ਮਤ ਇਹ ਗੌਂਡ ਮੋਹਿ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਈ ਅਕੇਲੀ ਪਾਣੀਆਂ ਬਿਨ ਮੀਨ ਤਲਫੈ ਸੇ ਰਾਮ ਨਾਮਾ ਬਿਨ ਬਾਪਰੂ ਨਾਮਾ ਰਾਉ ਜੈਸੇ ਗਾਏ ਕਾ ਬਾਸ਼ਾ ਛੂਟਲਾ ਸਨ ਚੋਖਤਾ ਮਾਖਨ ਘੂਟਲਾ ਨਾਮ ਦੇਉ ਨਾਰਾਇਣ ਪਾਇਆ ਗੁਰ ਭੇਟਤਾ ਲਖ ਲਖਾਇਆ ਜੈਸੇ ਬਿਕੈ ਹੇਤ ਪਰਨਾਰੀ ਐਸੇ ਨਾਮੇ ਪ੍ਰੀਤ ਮਰਾਰੀ ਜੈਸੇ ਤਾਪ ਤੇ ਨਿਰਮਲ ਕਾਮਾ ਤੈਸੇ ਰਾਮ ਨਾ ਨਾਮਾ ਬਿਨ ਬਾਪਰੋ ਨਾਮਾ ਰਾਗ ਗੋਂਡ ਬਾਣੀ ਨਾਮ ਦੇਉ ਜੀਓ ਕੀ ਕਾਰ ਦੂਜਾ ਕੋ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਕਰਤ ਜਾਤ ਗੁਰ ਹਰੀ ਸੋ ਹਰ ਅੰਧਲੇ ਕੀ ਲਾਖੁਰੀ ਹਰੇ ਨਮਸਤੇ ਹਰੇ ਨਮਹੇ ਹਰ ਹਰ ਕਰਤ ਨਹੀਂ ਦੁੱਖ ਜਮਹੇ ਰਹਾਉ ਹਰ ਹਰ ਨਾਸ ਹਰੇ ਪੁਰਾਣ ਅਜੈ ਮਲ ਕੀਓ ਬੈਕੁੰਠ ਆਨ ਥਾਨ ਸੂਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੈ ਨਰੀ ਸਿਮਰਨ ਦਰੁਪਤ ਸੁਤ ਦਰੀ ਗੌਤਮ ਸਤੀ ਸਿਲਾਰ ਨਿਸਤਰੀ ਕੇਸੀ ਕੰਸ ਮਿਥਨ ਜਿਨ ਕੀਆ ਜੀ ਦਾਨ ਕਾਲੀ ਕਉ ਦੀਆ ਪ੍ਰਣਵੈ ਨਾਮਾ ਐਸੋ ਹਰੀ ਜਾਸ ਜਪਤ ਪੈ ਪਦਾ ਟਰੀ ਗੌਂਡ ਭੈਰੋ ਪੂਤ ਸੀ ਦਲਾ ਧਾਵੈ ਖਾਰੰਬੈ ਬਾਹਨ ਉਹ ਸਾਰੋ ਡਾਵੈ ਹਉ ਤਉ ਈ ਕਰਮਈਆ ਲੈ ਹੋ ਆਨ ਦੇਵ ਬਦਲਾਵਨ ਦੇਹੋ ਰਾਉ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਬਰਦ ਚਰੇ ਡੌਰੂ ਡਮਕਾਵੈ ਮਹਾਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਈ ਅਵਤਰੈ ਤੂੰ ਕਹੀਅਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਾਸ਼ ਪਾਨੀ ਗੁਰਮਤ ਰਾਮ ਨਾਮ ਗਹੋ ਮੀਤਾ ਪ੍ਰਣਵੈ ਨਾਮਾ ਇਉ ਕਹਿ ਗੀਤਾ ਬਿਲਾਵਲ ਗੌਂਡ ਆਜ ਨਾਮੈ ਬੀਠਲ ਦੇਖਿਆ ਮੂਰਖ ਉਹ ਸਮਝਾਉ ਰੇ ਰਾਉ ਪਾਂਡੇ ਤੁਮਰੀ ਗੈਤਰੀ ਲੋਧੇ ਕਾ ਖੇਤ ਖਾਤੀ ਸੀ ਲੈ ਕਰ ਠੇਂਗਾ ਟਕਰੀ ਤੋਰੀ ਲਾਂਘ ਤਲਾਂਘ ਜਾਤੀ ਸੀ ਪਾਂਡੇ ਤੁਮਰਾ ਮਹਾਂਦੇਵ ਤੌਲੇ ਬਲਦ ਚੜਿਆ ਬਲ ਦੇਖਿਆ ਥਾ ਮੋਦੀ ਕੇ ਕਰਵਾ ਖਾਣਾ ਪਾਕਾ ਵਾ ਕਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋ ਕੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋ ਇਹ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜਾ ਦੇਵਰਾ ਮੁਸਲਮਾਨ ਮਸੀਤ ਨਾਮੈ ਸੂਈ ਸੇਵਿਆ ਜਹ ਦੇਵਰਾ ਨਾਮ ਸੀਤ ਰਾਗ ਗੌਂਡ ਬਾਣੀ ਰਵਿਦਾਸ ਜੀਓ ਕੀ ਕਰ ਦੂਜਾ ਕੂ ਓੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਆਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕਹੋ ਸਦਾ ਨੰਦੇ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨ ਜਪ ਮੁਕੰਦ ਮਸਤਕ ਨਿਸ਼ਾਨ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਤਨ ਲਾਦੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾਂ ਕਰੈ ਸੰਸਾਰ ਮਿਟੀ ਜਾਤ ਹੋਏ ਦਰਬਾਰ ਤੂੰ ਹੀ ਮੁਕੰਦ ਜੋਗ ਜੁਗ ਚਾਤਾਰ ਉਪਜੋ ਗਿਆਨ ਹੂਆ ਪ੍ਰਗਾਸ ਕਰ ਕਿਰਪਾ ਲੀਨੈ ਕੀਟ ਦਾਸ ਕੌਰਵ ਦਾਸ ਅਬ ਤ੍ਰਿਸ਼ਨਾ ਚੂਕੀ ਜਪ ਗੋਬਿੰਦ ਸੇਵਾ ਤਾਂ ਜਪ ਮੁਕੰਦ ਸੇਵਾ ਤਾਂ ਕੀ ਗੌਂਡ ਜੇ ਉਹ ਅਸਰ ਤੀਰਥ ਨਹਾਵੈ ਜੇ ਉਹ ਦਾਦਸ ਤਿਲਾ ਪਜਾਵੈ ਜੇ ਉਹ ਤਟ ਕੂਪ ਤਟਾ ਦੇ ਵਾਵੈ ਜੇ ਕਰੈ ਨਿੰਦ ਸਭ ਵਿਰਥਾ ਜਾਵੇ ਸਾਧਕ ਨਿੰਦ ਕੈਸੇ ਧਰੈ ਸਰ ਪਰਜਾਨਾ ਜਾਨੋ ਨਰਕ ਹੀ ਪਰੈ ਰਹਾਉ ਜੇ ਉਹ ਗ੍ਰਹਿਣ ਕਰੈ ਖੁਲ ਕੇ ਤਿਆਰ ਪੈ ਨਾਰ ਸਿੰਘ ਆਰ ਸਮੇਤ ਸਗਲੀ ਸਿਮਰਤ ਉਸਰ ਬਣੀ ਸੋਨੈ ਜੇ ਉਹ ਗ੍ਰਹਿਣ
सुनय कर नंद कवनय नहीं गुनय जेहू अन को पाप प्रसाद करावे भूम दान शुभ मंड पावे अपना बिगाड़ बिराना का सांडय कर नंद बोजोनी हांडय नंदा कहाँ करो संसार निंदक का प्रगट पहारा निंदक सौ दसाद विचारिया कौरव दास बापी नरक सुधारिया राम कली महला पहला कार पहला चौपदे एक ओंकार सतनाम करता पुरख निरभव निर्भैर काल मूर्त युनी सह पंगर प्रसाद कोई पढ़ता सहस करता कोई पढ़े पुराना कोई नाम जप जप माली लागे जस ध्याना अब ही कब ही किसू न जाना तेरा एको नाम पछाना ना जाना हरे मेरी कवन गते हम मूर्ख अज्ञान शरण प्रभ तेरी कर कृपा राखो मेरी लाज पते रहो कभू जीड़ा उचड़त है कभू जाय पयाले जो भी जीड़ा सिर न रहत है जारे गुंडा पाले मरण लखाई मंडल मह आई जीवन सज माई एक जले हम देख स्वामी पाही बलंती आई ना किसी का मीत ना किसी का बाप आई ना किसी बाप न माई प्रणवत नानक जे तू देव है अंते हुए सखाई राम कली महला पहला सर्व जो तेरी बसर रही जय जय देखा तहां नर हरी जीवन तल निवार स्वामी अंत गोप माया मन गाड़िया त्यों कार उतरो पार स्वामी राव जय है पीतर कट पीतर बसिया बाहर काहे नाही दिन की सार करे नित साहेब सदा चिंत मन माही आपे नेड़े आपे दूर आपे सर्व रहया भरपूर सतगुर मिले अंधेरा जाए जय देखा तह रहा समाई अंतर सहसा बाहर माया नैनी लागस बाणी प्रणवत नानक दासन दास नानक दासन दासा परता पैंगा प्राणी राम कली महला पहला जित दार वसै कवन दर कहिया दरा पीतर दर कवन लहै जिस दार कारण फिरा उदासी सो दार कोई आए कहे किन बिद सागर तरिया जीव ध्यान है मरिया रहाओ दुख दरवाजा रू रखवाला आसा देसा दोए पट जाड़ी माया के जाल खाई पानी कर बांधिया सत कै आसन पुरख रहे चिंता नामा अंत न जानिया तुम सार नाही अबर हरी ऊंचा नहीं कहना मन मैं रहना आपे जाने आप करे आब जब आसा देसा तब ही क्यों कार एक कहे आसा पीतर रहे निराशा अतो नानक एक मिलाए इन विद सागर धरिया जीव त्याओ मरिया रहाओ दूजा राम कली महला पहला सुरत शब्द साखी मेरे सिंगी बाजे लोक सुने पत पत झोली मंगण कह ताई भीखिया नाम पड़े बाबा गोरख जागे गोरख सो जैन गोय उठाली करते बार ना लागे राव पानी प्राण पवन बंद राखे चंद सूरज मुख दिए मरण जीवन कौ धरती किनी एते गुण विसरे सिद्ध साधक अर जोगी जंगम पीर पुरश बतेरे जे तिन मिला ता कीरत आखा ता मन सेव करे कागद लून रहे तिकृत संगे पानी कमल रहे ऐसे भगत मिलहे जन नानक तिन जम क्या करे राम कली महला पहला सुनमा चंद्रा नानक बोलै वसगत पंच करे न डोलै ऐसी जुगत जोग कौ पाले आप तरह सगले कुल तारे सो अवतूत ऐसी मत पावे हनस सुन समाधर समावे रहा उपिखिया भाई भगत पै चले हुए सो तृपत संतोखा मुलै ध्यान रूप होए आसन पावे सच नाम ताड़ी चित लावे नानक बोले अमृत बाणी सुन मछंदरा औदू निशानी आस्था माहि निराश बलाई नेचो नानक करते पाई प्रणवत नानक अगम सुनाई गुर चेले की संद मिलाई दीख्या दारू भोजन खाए से दर्शन की सो जी पाई राम कली महला पहला हम डोलत बेड़ी पाप परी है पवन लगे मत जाई सन्मुख सिद्ध पेटन कवाई ने चौदे बड़े आई गुरतार तारण हारे आदि भगत पूर्ण बनासी हों तुझ कबल हारिया रहा सिद्ध साधक जोगी अर जंगम एक सिद्ध जिनी त्याया परसद पैर सिद ते स्वामी अखर जिन कवाया जब तब संजम कर्म न जाना नाम जपी प्रभ तेरा गुर परमेश्वर नानक भेटे हो सच शब्द नवेरा राम कली महला पहला सुरती सुरत रलाइया एत तन कर दुल्हा लंघै जेत अंतर पाए दिसै तू राख हंस दीवा बलै थक ऐसा दीवा नीरत राय जित दीवै सब सुझी पाए रहा अछि मिटी होशी सहोए ताका किया मन सोए करणे ते कार चक हुंटाल ऐथै उथै निभी नाल
ਆਪੇ ਨਜ਼ਰ ਕਰੇ ਜਾਂ ਸੋਏ ਗੁਰਮੁਖ ਬਿਰਲਾ ਬੂਝੈ ਕੋਏ ਤਿਤ ਘਾਟ ਦੀਵਾ ਨੇ ਚਲ ਸੋ ਇਹ ਪਾਣੀ ਮਰੇ ਨਾ ਬੁਝਾਇਆ ਜਾਏ ਐਸਾ ਦੀਵਾ ਨੀਰ ਨੀਰ ਦਰਾਈ ਡੋਲੇ ਬਾਹੂ ਨਾ ਵੱਡਾ ਹੋਏ ਜਾਪੈ ਜਿਉਂ ਸਿੰਘਾ ਸੁਣ ਲੋਈ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨੇ ਅਰਤ ਨਾ ਪਾਈਏ ਗਣਨੀ ਸਹੰਸ ਐਸਾ ਦੀਵਾ ਬਾਲੈ ਕੋਈ ਨਾਨਕ ਸੋਭਾ ਰੰਗਤ ਹੋਏ ਰਾਮ ਕਲੀ ਮਹੱਲਾ ਪਹਿਲਾ ਤੁਧਨੋ ਨਿਵਣ ਮੰਨਣ ਤੇਰਾ ਨਾਉ ਸਾਜ ਪੇਟ ਵੈਸਣ ਕੋ ਥਾਉ ਸਤਸੰਤ ਹੋਵੈ ਅਰਦਾਸ ਤੂੰ ਸੁਣ ਸਦ ਬਹਾਲੇ ਪਾਸ ਨਾਨਕ ਵਿਰਸਾ ਕੋਈ ਨਾ ਹੋਈ ਐਸੀ ਦਰਗਾਹ ਸਾਜਾ ਸੋਏ ਰਹਾਉ ਪ੍ਰਾਪਤ ਪੋਤਾ ਕਰਮ ਪਸਾਉ ਤੂੰ ਦੇਵੈ ਮੰਗਤ ਜਾਨ ਚਾਉ ਭਾਂਡੈ ਭਾਉ ਪਵੈ ਤਿਤ ਆਏ ਦੁਰਤੈ ਛੋਡੀ ਕੀਮਤ ਪਾਈ ਜਿਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰ ਰਾਈ ਨਾ ਕੋ ਆਵੈ ਨਾ ਕੋ ਜਾਈ ਲੋਕ ਧਿਕਾਰ ਕਹੇ ਮੰਗਤ ਜਾਨ ਮੰਗਤ ਮਨ ਨਾ ਪਾਇਆ ਸਹਿ ਕੀਆਂ ਗੱਲਾਂ ਦਰਕੀਆਂ ਬਾਤਾਂ ਤੈ ਤਾਂ ਕਹਿਣ ਕਹਾਇਆ ਰਾਮ ਕਲੀ ਮਨ ਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਪਵ ਕਵਣ ਬੁਧੇ ਬਿਧ ਜਾ ਬੁਝੇ ਬਿਧ ਜਾਣੇ ਉਤਪਜ ਕਾ ਚਲਤ ਆਪ ਕਰ ਜੀ ਨੇ ਆਪੇ ਤਤ ਪਛਾਣੇ ਐਸਾ ਗਿਆਨ ਵਿਚਾਰੈ ਜੋਗੀ ਤਿਸਦੇ ਮੁਕਤ ਪਰਮ ਗਤ ਹੋਈ ਐਸਾ ਗਿਆਨ ਵਿਚਾਰੈ ਕੋਈ ਤਿਸਦੇ ਮੁਕਤ ਪਰਮ ਗਤ ਹੋਈ ਰਾਉ ਦਿਨ ਮੈਂ ਰਹਿਣ ਰਹਿਣ ਮੈਂ ਦਿਨੀ ਅਰ ਉਸ ਨਸੀਤ ਬਿਧ ਸੋਈ ਤਾਂ ਕਿ ਗਤਮਿਤ ਅਬਰ ਨਾ ਜਾਣੇ ਗੁਰਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬਰਮ ਗਿਆ।

ਮਨ ਮਹਿ ਜੋਤ ਜੋਤ ਮੈਂ ਮਨੂਆ ਪੰਚ ਮਿਲੇ ਗੁਰ ਪਾਈ ਨਾਨਕ ਤਨ ਕੈ ਸਤਬਲਹਾਰੀ ਜਿਨ ਏਕ ਸ਼ਬਦ ਲਿਵਲਾਈ ਰਾਮ ਕਲੀ ਮਹੱਲਾ ਪਹਿਲਾ ਜਾ ਹਰ ਪ੍ਰਭ ਕਿਰਪਾ ਧਾਰੀ ਤਾਹੋ ਮੈਂ ਵਿੱਚੋਂ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰ ਪ੍ਰਸਾਦ ਗੁਰ ਸ਼ਬਦੀ ਵਿਚਾਰੀ ਸੋ ਹਾਰ ਜਨ ਹਰ ਪ੍ਰਭ ਭਾਵੇ ਮਨ ਐਨ ਸੋ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਾਉ ਧੁਨ ਵਾਜੇ ਅਨਹਦ ਕੋਰਾ ਮਨ ਮਨ ਹਰ ਸਮੂਰਾ ਗੁਰਪੂਰੈ ਸੱਚ ਸਮਾਇਆ ਗੁਰ ਆਦਿ ਪੁਰਖ ਹਰ ਪਾਇਆ ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ ਤਹਿ ਤੀਰਥ ਵਰਤ ਦਪ ਸਾਰੀ ਗੁਰ ਨਾ ਮਿਲਿਆ ਹਰ ਨਿਸਤਾਰੀ ਜਹ ਆਪ ਗਇਆ ਪੋ ਭਾਗਾ ਗੁਰਚਰਣੀ ਸੇਵਕ ਲਾਗਾ ਹਰ ਗੁਰ ਸਤਿਗੁਰ ਭਰਮ ਚੁਕਾਇਆ ਕਹੋ ਨਾਨਕ ਸ਼ਬਦ ਮਿਲਾਇਆ ਗਰਾਮ ਕਲੀ ਮਹੱਲਾ ਪਹਿਲਾ ਸਾਧਨ ਪੂਜਨ ਮੰਗਤ ਮੰਗੈ ਖੁਦਿਆ ਦੁਰਸ਼ਟ ਜਲੈ ਦੁਖ ਆ ਗਏ ਗੁਰਮਤਿ ਨਾਹੀਂ ਲੀਨੀ ਦੁਰਮਤਿ ਪਤ ਕੋਈ ਗੁਰਮਤਿ ਭਗਤ ਪਾਵੈ ਜਨ ਕੋਈ ਜੋਗੀ ਜੁਗਤ ਸਹਿਜ ਕਰ ਵਾਸਤੈ ਏਕ ਦ੍ਰਿਸ਼ਟ ਏਕ ਕਰ ਦੇਖਿਆ ਭੀਖਿਆ ਭਾਈ ਸ਼ਬਦ ਕਿਰਪ ਦੱਸੈ ਰਹਾਉ ਪੰਚ ਬੈਲ ਗੱਡੀਆਂ ਦੇ ਤਾਰੀ ਰਾਮ ਕਲਾ ਜਬ ਹੈ ਪਤ ਸਾਰੀ ਤਰ ਤੂਟੀ ਗਾਡੋ ਸਿਰ ਭਾਰੂ ਲੱਕੜੀ ਬਿਖਰ ਜਰੀ ਮਜਬਾਰ ਮੰਜਪਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁੱਖ ਸਮ ਕਰਨਾ ਰਸੋਗ ਬੇਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਤਰ ਕੰਧ ਜਪੈ ਨਿਰੰਕਾਰੀ ਜੈ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮਹਿ ਮੁੰਦਰਾ ਗੋਹਾਰ ਗੁਰ ਸਰਣਾ ਨਾਨਕ ਰਾਮ ਭਗਤ ਜਨ ਤਰਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤਿਗੁਰ ਸੱਚ ਕੈ ਸਭ ਕੋਈ ਥੈ ਕਰ ਕਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੁੱਝੇ ਕੋ ਵਿਚਾਰ ਜੁਗ ਚਾਰੀ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੇ ਗੁਰ ਬਿਨ ਨਾਮ ਨਾ ਪਾਵੇ ਕੋਈ ਰਹਾਉ ਦੇ ਤਾ ਇੱਕ ਕਲ ਕਿੰਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੁੱਝੈ ਸੋ ਜੀਪ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੇ ਦੁਬਦਾ ਹੋਏ ਭਰਮ ਭੁਲਾਣੇ ਜਾਣੈ ਸੋ ਦੋਏ ਦੁਆਪਰ ਧਰਮ ਦੋਏ ਪੈਰ ਰਖਾਈ ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਈ ਕਲਯੁਗ ਕਲਾ ਕਲਯੁਗ

ਸਭ ਜੁਗ ਮਹਿ ਸਚੈ ਤੁਸੋਈ, ਸਭ ਮੈਂ ਸਚ ਦੂਜਾ ਨਹੀਂ ਕੋਈ। ਸਾਚੀ ਕਿਰਤ ਸਚ ਸੁਖ ਹੋਈ, ਗੁਰਮੁਖ ਨਾਮ ਖਾਣੈ ਕੋਈ। ਸਭ ਜੁਗ ਮਹਿ ਨਾਮ ਉਤਮ ਹੋਈ, ਗੁਰਮੁਖ ਵਿਰਲਾ ਬੁਝੈ ਕੋਈ। ਹਰ ਨਾਮ ਤੇ ਆਈ ਭਗਤ ਜਨ ਸੋਈ, ਨਾਨਕ ਜੁਗ ਜੁਗ ਨਾਮ ਬੜਿਆਈ ਹੋਈ। ਰਾਮ ਕਲੀ ਮਹੱਲਾ ਚੌਥਾ, ਕਰ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਜੇ ਵਟਭਾਗ ਵਟਭਾਗੀ ਤਾਂ ਹਰ ਹਰ ਨਾਮ ਤੇ ਆਵੇ, ਨਾਮ ਜਪਤ ਨਾਮੇ ਸੁਖ ਪਾਵੇ, ਨਾ ਹਰ ਨਾਮੇ ਨਾਮ ਸਮਾਵੇ। ਗੁਰਮੁਖ ਭਗਤ ਹਾ ਕਰ ਹੋ ਸਤਿਬਰਾਣੀ, ਹਿਰਦੈ ਪ੍ਰਕਾਸ਼ ਹੋਵੈ ਲੇਬ ਲਾਗੇ। ਗੁਰਮਤ ਹਰ ਹਰ ਨਾਮ ਸਮਾਨੀ ਰਾਉ, ਹੀਰਾ ਰਤਨ ਜਵੇਹਰਨ ਮਾਣਕ ਬਹੁ ਸਾਗਰ ਭਰਪੂਰ ਕੀਆ। ਜਿਸ ਵਟਭਾਗ ਹੋਵੈ ਵੱਡ ਮਾਸਤਕ, ਤਿੰਨ ਗੁਰਮਤ ਕੜ ਕੜ ਲੀਆ। ਰਤਨ ਜਵੇਹਰ ਲਾਲ ਹਰ ਨਾਮਾ, ਗੋਰ ਕਾਢ ਤਲੀ ਦਿਖਲਾਇਆ। ਭਾਗਹੀਣ ਮਨਮੁਖ ਨਹੀਂ ਲੀਆ, ਤ੍ਰਿਣ ਉਲੈ ਲਾਖ ਪਾਇਆ। ਭਾਗ ਮਸਤਕ ਭਾਗ ਹੋਵੈ ਤੁਰ ਲਿਖਿਆ, ਤਾਂ ਸਤਿਗੁਰ ਸੇਵ ਲਗਾਏ ਸੇਵਾ ਲਾਈ। ਨਾਨਕ ਰਤਨ ਪਦਾਰਥ ਪਾਵੇ, ਧਨ ਧਨ ਗੁਰਮਤ ਹਰ ਪਾਈ। ਰਾਮ ਕਲੀ ਮਹੱਲਾ ਚੌਥਾ, ਰਾਮ ਜਨਮ ਮਿਲ ਭਇਆ ਨੰਦਾ। ਹਰ ਨੀਕੀ ਕਥਾ ਸੁਣਾਈ, ਦੁਰਮਤ ਮੈਲ ਗਈ ਸਭ ਨਿਕਲ। ਦੋ ਸਤ ਸੰਗਤ ਮੈਲ ਬੁੱਧ ਪਾਈ, ਰਾਮ ਜਨ ਗੁਰਮਤ ਰਾਮ ਬੁਲਾਈ। ਜੋ ਜੋ ਸੁਣੈ ਕਹੇ ਸੋ ਮੁਕਤਾ, ਰਾਮ ਜਪਦ ਸੁਹਾਈ ਰਾਉ। ਜੇ ਵਡਭਾਗ ਹੋਵੇ ਵੱਡ ਮੁਖ ਮਸਤਕ, ਹਰ ਰਾਮ ਜਨਾ ਪੇਟਾਈ। ਦਰਸ਼ਨ ਸੰਤ ਦੇਵ ਕਰ ਕਿਰਪਾ, ਸਭ ਦਾਲਤ ਦੁੱਖ ਲੈ ਜਾਈ। ਹਰ ਕੇ ਲੋਕ ਰਾਮ ਜਨ ਨੀਕੇ, ਭਾਗਹੀਣ ਨਾ ਸੁਖਾਈ। ਜਿਉਂ ਜਿਉਂ ਰਾਮ ਕਹੋ ਜਨ ਕਹੇ ਜਨ, ਉੱਚੇ ਨਾਲ ਨਿੰਦਕ ਡੰਸ ਲਗਾਈ। ਤ੍ਰਿਗ ਤ੍ਰਿਗ ਨਾਲ ਨਿੰਦਕ ਜਿਨ ਜਨ ਨਹੀਂ ਪਾਈ। ਹਰ ਕੇ ਸਿਖਾ ਹਰ ਕੇ ਸਿਖਾ ਸਿਖਾਈ, ਸੋ ਹਰ ਕੇ ਚੋਰ ਬੇਮੁਖ ਮੂੰਹ ਕਾਲੀ। ਜਿਨ ਗੁਰ ਕੀ ਪੈਜਰਗ ਨਾ ਪਾਈ, ਦਇਆ ਦਇਆ ਕਰ ਰਾਖੋ ਹਰ ਜੀਓ। ਹਮ ਦੀਨ ਤੇਰੀ ਸਰਨਾਈ, ਹਮ ਬਾਰਕ ਤੁਮ ਪਿਤਾ ਬ੍ਰਹਮ ਮੇਰੇ ਜਨ, ਨਾਨਕ ਬਖਸ਼ ਮਲਾਈ। ਰਾਮ ਕਲੀ ਮਹੱਲਾ ਚੌਥਾ, ਹਰ ਕੇ ਸਖਾ ਸਾਧ ਜਨ ਨੀਕੇ। ਤਨ ਉੱਪਰ ਹਾਥ ਬਤਾਵੇ, ਗੁਰਮੁਖ ਸਾਧ ਜਾਏ ਸਹੀ ਪ੍ਰਭਾਵੀ। ਹਰ ਕੇ ਕਰ ਕਿਰਪਾ ਆਪ ਮਿਲਾਵੇ, ਰਾਮ ਮੋਕ ਹਰ ਜਨ ਮੇਲ ਮਨ ਭਾਵੇ। ਅਮਿਓ ਅਮਿਓ ਹਰ ਰਸ ਹੈ ਮੀਠਾ, ਮਿਲ ਸੰਤ ਜਨਾ ਮੁਖ ਗਪਾਵੇ। ਰਹਾਉ ਹਰ ਕੇ ਲੋਕ ਰਾਮ ਜਨ ਉਤਮ, ਮਿਲ ਉਤਮ ਪਦਵੀ ਪਾਵੇ। ਹਮ ਹੋਵਤ ਜੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਪੂਜੀ ਕਰਾਵੇ। ਸੇਵਕ ਜਾਨ ਸੇਵੈ ਸੇ ਵਡਭਾਗੀ, ਹਿਰਦਾ ਮਨ ਤਨ ਪ੍ਰੀਤ ਲਗਾਵੇ। ਬਿਨ ਪ੍ਰੀਤੀ ਕਰਹੇ ਬਹੁ ਬਾਤਾਂ, ਕੂੜ ਬੋਲ ਕੂੜ ਫਲ ਪਾਵੇ। ਮੋਕ ਅਵਤਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀਲੇ ਪਾਵੇ। ਹਉ ਕਾਟੋਂ ਕਾਟ ਬਾੜ ਤਰ ਤਿਰ ਰਾਤੋ, ਰਾਖੋ ਇੱਕ ਜਿਤ ਨਿਮਖ ਜਿਤ ਨਾਨਕ ਸੰਤ ਚੜਿਆਵੇ। ਰਾਮ ਕਲੀ ਮਹੱਲਾ ਚੌਥਾ, ਜੇ ਵਡਭਾਗ ਹੋ ਵਡਭਾਗ ਵਡਭਾਗ ਮੇਰੀ ਜਨ ਮਿਲਦਿਆਂ ਟਿਲ ਨਾ ਲਾਈਆਂ। ਹਰ ਜਨ ਅੰਮ੍ਰਿਤ ਕੁੰਟ ਹਸਰ ਨੀਕੇ, ਵਡਭਾਗੀ ਤਿਤ ਨਵਾਈਆਂ। ਰਾਮ ਮੋਹ ਕਉ ਹਾਰ ਜਨ ਕਰ ਲਾਈਆਂ, ਹੋ ਪਾਣੀ ਪੱਖਾਂ ਪੀਸੋ ਸੰਤ ਆਗੇ। ਪੱਗ ਮਲ ਮਲ ਧੂਰ ਮੁਖ ਲਾਈਆ, ਰਹਾਉ ਹਰ ਜਨ ਵੱਡੇ ਵੱਡੇ ਪੜ ਉੱਚੇ। ਜੋ ਸਤਿਗੁਰ ਸੇ ਮੇਲ ਮਿਲਾਈਐ, ਸਤਿਗੁਰ ਸੇ ਜੀਵ ਡਬਰਨਾ ਕੋਈ। ਮਿਲ ਸਤਿਗੁਰ ਪੁਰਖ ਤੇ ਆਈਐ, ਸਤਿਗੁਰ ਸ਼ਰਨ ਪਏ ਦਿਨ ਪਾਇਆ। ਮੇਰੇ ਠਾਕੁਰ ਲਾਜ ਰਖਾਈਐ, ਇੱਕ ਆਪਣੇ ਸਵਾਈ ਆਏ ਬਹਿ ਗੁਰ ਆਗੈ। ਜਿਉਂ ਬਗਲ ਸਮਾਧ ਲਖ ਲਗਾਈਐ, ਬਗਲਾ ਕਾਗ ਨੀਚ ਕੀ ਸੰਗਤ ਜਾਈ। ਕੁਰੰਗ ਬਿਖੂ ਮੁਖ ਲਾਈਐ, ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਸਾਂਸ ਕਰਾਈਐ। ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਇਆ ਕਰੋ ਹਰ ਮੇਲੋ। ਮੇਰੇ ਪ੍ਰੀਤਮ ਪ੍ਰਾਣ ਹਰ ਰਾਇ ਆਉ ਹਮਚੇਰੀ, ਹੋਏ ਲਾਗੈ ਗੁਰ ਚਰਣੀ। ਜਿਨ ਹਰ ਪ੍ਰਭ ਮਾਰਗ ਪੰਥ ਬਤਾਏ ਦਿਖਾਇਆ, ਰਾਮ ਮੈਂ ਹਰ ਹਰ ਨਾਮ ਮਨ ਭਾਇਆ। ਮੈਂ ਹਰ ਬਿਨਿਆ ਵਰਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ। ਮੇਰੇ ਇੱਕ ਖਿਨ ਪ੍ਰਾਣ ਨਾ ਰਹੇ, ਬਿਨ ਪ੍ਰੀਤਮ ਬਿਨ ਦੇਖੇ ਮਰਹਿ ਮੇਰੀ ਮਾਇਆ। ਪ੍ਰਧਾਨ ਧਨ ਵੱਡ ਭਾਗ ਗੁਰ ਸ਼ਰਣੀ, ਆਈ ਹਰ ਗੁਰ ਮਿਲ ਦਰਸ਼ਨ ਪਾਇਆ। ਮੈਂ ਅਵਰਨਾ ਕੋਈ ਸੂਝੈ ਬੂਝੈ, ਮਨ ਹਰ ਜਪ ਜਪੋ ਜਪਾਇਆ। ਨਾਮਹੀਣ ਫਿਰੈ ਸੇ ਨਿਕਟੇ, ਤਿੰਨ ਹਾ ਘਸ ਘਸ ਨੱਕ ਵਢਾਇਆ। ਮੋਹ ਕਉ ਜਗ ਜੀਵਨ ਜੀਵਾਲ ਲੈ, ਸਵਾਮੀ ਰਦਵੰਤਰ
ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਦਿਵਾ ਧਿਆਇਆ ਗੁਣ ਰਾਮ ਕਲੀ ਮਾਲਾ ਚ ਪੰਚਉਥਾ ਸਤਿਗੁਰ ਦਾਤਾ ਵੱਡਾ ਵਾਡੂ ਪੁਰਖ ਹੈ ਜਿਤ ਮਿਲਿਆ ਹਰ ਉਰ ਧਾਰੇ ਜੀ ਦਾਨ ਗੁਰਪੂਰੈ ਦੀਆ ਹਾਰ ਅੰਮ੍ਰਿਤ ਨਾਮ ਹਮਾਰ ਸਮਾਰੀ ਅਮਰਾਮ ਗੁਰ ਗੁਰ ਕਰਤ ਗੁਰ ਗੁਰ ਹਰ ਹਰ ਨਾਮ ਕੰਠ ਧਾਰੀ ਗੁਰਮੁਖ ਕਥਾ ਸੁਣੀ ਮਨ ਭਾਈ ਧਨ ਧਨ ਵਡਭਾਗ ਹਮਾਰੀ ਰਹਾਉ ਕੋਟ ਕੋਟ ਦੇ ਧੀ ਸਧਿਆਵੇ ਤਾਂ ਕੰਤ ਨਾ ਪਾਵੇ ਪਾਰੀ ਹਿਰਦੈ ਹਿਰਦੈ ਕਾਮ ਕਾਮਣੀ ਮੰਗ ਹਿਰਦ ਮੰਗ ਹਾਥ ਪਸਾਰੀ ਹਰ ਜਸ ਜਪ ਜਪ ਵੱਡਾ ਵਡੀਰਾ ਗੁਰਮੁਖ ਰੱਖੂ ਉਰ ਧਾਰੀ ਜੀ ਵਡਭਾਗ ਹੋ ਗਏ ਜਾਂ ਤਾਂ ਜਪੀਏ ਹਰ ਭਉ ਜਲ ਪਾਰ ਉਤਾਰੀ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਾਖੇ ਕੰਠ ਜਨ ਧਾਰੀ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਤ੍ਰਿਪਤਾਰੇ ਪ੍ਰਤ ਪਾਰੇ ਰਾਗ ਰਾਮ ਕਲੀ ਮਾਲਾ ਚ ਪੰਜਵਾਂ

ਨਾਨਕ ਦਾਸ ਤੁਮਾਰਾ ਰਾਮ ਕਲੀ ਮਹੱਲਾ ਪੰਜਵਾਂ ਪਾਵਹੁ ਚਰਣਾ ਤਲ ਉਪਰ ਆਵੋ ਐਸੀ ਸੇਵਕ ਮਾਵਹੁ ਆਪਸ ਦੇ ਉਪਰ ਸਭ ਸਾਣ ਤਾਉ ਦਰਗਾਹ ਸਭ ਪਾਵਹੁ।

ਬਾਣੀ ਬੋਲੋ ਮੂੰਹ ਗੁਰਮੁਖ ਬਾਣੀ ਰਾਓ। ਪਰਪੰਚ ਛੋੜ ਸਹਿਜ ਕਰ ਬੈਸੋ ਝੂਠਾ ਕਹੋ ਨਾ ਕੋਈ ਸਤਿਗੁਰ ਮਿਲੋ ਮਿਲ ਨਿਵੈ ਨਵੈ ਨਿਤ ਪਾਵੋ ਇਨ ਬਿਧ ਤਤ ਬਿਲੋਈ। ਭਰਮ ਚੁਕਾਵੋ ਗੁਰਮੁਖ ਲਿਵ ਲਾਵੋ ਆਤਮ ਚਿੰਨੋ ਪਾਈ ਨਿਗਟ ਕਰ ਜਾਣੋ ਸਦਾ ਪ੍ਰਭ ਹਾਜ਼ਰ ਕਿਸ ਸਿਉ ਕਰੋ ਗੁਸ ਬੁਰਾਈ। ਸਤਿਗੁਰ ਮਿਲਿਆ ਮਾਰਗ ਮੁਕਤਾ ਸਹਿ ਜੇ ਮਿਲੇ ਸੁਗਾਮੀ ਧਨ ਧਨ ਸੇ ਜੈਨ ਜਿਨੀ ਕਾਲ ਮਹਿ ਹਰ ਪਾਇਆ ਜਨ ਨਾਨਕ ਸਤਿਗੁਰੂ ਬਾਣੀ ਰਾਮ ਕਲੀ ਮਹੱਲਾ ਪੰਜਵਾਂ। ਆਵਤ ਹਰਖ ਨਾ ਜਾਵਤ ਦੁਖਾ ਨਾ ਵਿਆਪੇ ਮਨ ਰੋਗਣੀ ਸਦਾ ਆਨੰਦ ਗੁਰਪੂਰਾ ਪਾਇਆ ਤਾਉ ਤ੍ਰੀ ਸਗਲ ਬਿਯੋਗ ਬਿਯੋਗਣੀ ਇਹਿ ਬਿਦਨ ਹੈ ਮਨ ਜੋਗਣੀ। ਮੋਹ ਸੋਗ ਰੋਗ ਲੋਗ ਨਾ ਵਿਆਪੈ ਤੈ ਹਰ ਹਰ ਹਰ ਰਸ ਭੋਗਣੀ ਰਹਾਉ। ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ ਪਿਆਲ ਪਵਿੱਤਰ ਅਲੋਗਨੀ ਆਗਿਆਕਾਰੀ ਸਦਾ ਸੁਖ ਪੁੰਚੈ ਜਤ ਗਤ ਪੇਖੋ ਹਰ ਗੁਣੀ। ਨਹ ਸਿਵ ਸ਼ਕਤੀ ਜਾਲ ਨਹੀਂ ਭਵਨਾ ਤਹ ਆਕਾਰ ਨਹੀਂ ਮੇਦਨੀ ਸਤਿਗੁਰ ਜੋਗ ਕਾ ਤਹਾਂ ਬੇਨਿਵਾਸਾ। ਜਹ ਅਵਗਤ ਨਾਥ ਅਗਮ ਤਨੀ ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਹੋ ਕਿਆ ਗਣੀ ਨਾ ਕਹੋ ਨਾਨਕ ਹਮ ਤੁਮ ਗੁਰ ਖੋਈ ਹੈ ਅੰਬੈ ਅੰਬ ਅਲੋਗਣੀ। ਰਾਮ ਕਲੀ ਮਹੱਲਾ ਪੰਜਵਾਂ। ਤ੍ਰੈ ਗੁਣ ਕਰ ਰਹਿਤ ਰਹਿ ਨਰਾਰੀ ਸਾਧਕ ਸਿੱਧ ਨ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ। ਸਤਿਗੁਰ ਕੈ ਖਜਾਨੇ ਆਚਾਰਜ ਕਿਸ ਕਹਿਣ ਨਾ ਜਾਈ ਬਸ ਗੋਚਰ ਭਾਈ ਰਹਾਉ। ਮੋਲ ਨਾਹੀ ਕਿਸ ਕਰਨੈ ਜੋਗਾ ਕਿਆ ਕੋ ਕਹਿ ਸੁਣਾਵੇ। ਕਥਨ ਕਹਿਣ ਕਹੋ ਸੋਜੀ ਨਾਹੀ ਜੋ ਪੇਖੈ ਤਿਸ ਬਣਿਆ ਵੈ ਸੋਈ ਜਾਣੇ ਕਰਨੇ ਹਾਰ ਕੀਤਾ ਕਿਆ ਵਿਚਾਰ। ਆਪਣੀ ਗਤ ਮਿਤ ਆਪੇ ਜਾਣੀ ਹਰ ਆਪੇ ਪੂਰ ਭੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਅਗਾਈ ਕਹੋ ਨਾਨਕ ਮੇਰੀ ਆਸਾ ਪੂਰੀ। ਸਤਿਗੁਰ ਕੀ ਸਰਣਾਈ ਰਾਮ ਕਲੀ ਮਹੱਲਾ ਪੰਜਵਾਂ। ਅੰਗੀਕਾਰ ਕੀ ਅਪ੍ਰਭ ਅਪਣੈ ਬੈਰੀ ਸਗਲੇ ਸਾਧੇ ਜਿਨ ਬੈਰੀ ਹੈ ਇਹ ਜਾਗ ਲੂਟਿਆ ਤੇ ਬੈਰੀ ਲੈ ਬਾਧੇ। ਸਤਿਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ ਨਾਉ ਜਪੀ ਪਰਵਾਸਾ ਤੇਰਾ ਰਾਉ। ਚੀਤਨ ਆਪਸ ਦੂਜੀ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਰ ਤੈ ਸੁਆਮੀ ਇੱਕ ਨਾਮ ਹੈ ਅਧਾਰਾ ਪੂਰਨ ਹੋਏ ਮਿਲਿਓ ਸੁਖਦਾਈ। ਊਨ ਨਾ ਕਾਈ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜ ਨਾ ਕਾ ਤੂੰ ਜਾਤਾ ਬਰਨ ਨਾ ਸਾਕੋ ਜੈਸਾ ਤੂੰ ਹੈ। ਸਾਚੇ ਲਖ ਪਾਰਾ ਤੁਲ ਥਾ ਡੋਲ ਸੁਆਮੀ ਨਾਨਕ ਖਸਮ ਹਮਾਰਾ ਰਾਮ ਕਲੀ ਮਹੱਲਾ ਪੰਜਵਾਂ। ਤੂੰ ਦਾਤਾ ਤੂੰ ਅਵਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੈ ਨਾਹੀ ਤਾਂ ਹਮ ਕੈਸੇ ਤਾਤੀ। ਏਕਾ ਏਕ ਤੂੰ ਹੀ ਏਕਾ ਏਕ ਤੂੰ ਰਾਇਆ ਤਾਂ ਕਿਰਪਾ ਤੇ ਸੁਖ ਪਾਇਆ ਰਹਾਉ। ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ ਤੁਮ ਦੇਵ ਤਿਲ ਸੰਕ ਨ ਮਨ ਹਮ ਪੁੰਚ ਸਦਾ ਨਿਹਾਲਾ ਹਮ ਬਾਰਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵ ਕੀਰਾ ਹਮ ਖੇਲੈ ਸਭ ਲਾਡ ਲਾਵੈ ਤੁਮ ਸਤਿਗੁਣੀ ਗਹੀਰਾ ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਭੀ ਸੰਗ ਅਗਾਏ ਮਿਲਤ ਮਿਲਤ ਮਿਲਤ ਮਿਲ ਰਹੇ ਆ ਨਾਨਕ ਰਹਿਣ ਨਾ ਜਾਈ। ਗੁਰ ਰਾਮ ਕਲੀ ਮਹੱਲਾ ਪੰਜਵਾਂ। ਕਰ ਕਰ ਤਾਲ ਪਖਾਵਜ ਨੈਨੋ ਮਾਥੈ ਬਜਹਿਰ ਬਾਬਾ ਕਰਨ ਹੋ ਮਧ ਬਾਸਰੀ ਬਾਜੈ ਜੀਵਾ ਤੁਨ ਆਗਾ ਜਾ ਨਿਰਤ ਕਰੀ ਕਰ ਮਨੁਆ ਨਾਚੈ ਆਣੇ ਕੂੰਗਰ ਸਾਜਾ ਰਾਮ ਕੋ ਨਿਰਦਕਾਰੀ ਪੇਖੈ ਪੈਖਨ ਹਾਰ ਦਿਆਲਾ ਜੇਤਾ ਸਾਜ ਸ਼ਿੰਗਾਰੀ ਰਹਾਉ। ਅਖਾਰ ਮੰਡਲੀ ਤਰਨ ਸਵਾਈ ਉਪਰ ਗਗਨ ਚੰਦੋਆ ਪਵਨ ਵਿਜੋਲਾ ਕਰਤੇ ਅਕੇਲਾ ਜਲ ਤੇ ਉਪਤ ਹੋਆ। ਪੰਚ ਤਾਤ ਕਰ ਪੁੱਤਰਾ ਕੀ ਨਾ ਕਿਰਤ ਮਿਲਾਵਾ ਹੋਆ ਚੰਦ ਸੂਰਜ ਦੋਏ ਜਰੇ ਚਰਾਗਾ ਚੌਂਕੂਨ ਪੀਤਰ ਰਾਖੀ ਦਸ ਪਾਤੋਂ ਪੰਚ ਸੰਗੀਤਾ ਇੱਕ ਪੀਤਰ ਸਾਥੀ। ਭਿੰਨ ਭਿੰਨ ਹੋਏ ਭਾਵ ਦਿਖਾਵੇ ਸਭ ਹੁਨਰਾਰੀ ਪਾਖੇ ਕਰ ਕਰ ਨਿਰਤ ਹੋਵੇ ਦਿਨ ਰਾਤੀ ਘਟ ਘਟ ਵਾਜੈ ਤੂਰਾ ਏਕ ਨਚਾਵੇ ਏਕ ਭਵਾਵੇ ਇੱਕ ਆਏ ਜਾਏ ਹੋਏ ਧੂਰਾ ਕਹੋ ਨਾਨਕ ਸੋ ਬਹੁਰ ਨਾ ਨਾਚੈ ਜਿਸ ਗੁਰ ਬੇਟੈ ਪੂਰਾ। ਰਾਮ ਕਲੀ ਮਹੱਲਾ ਪੰਜਵਾਂ। ਓਹੰਕਾਰ ਇੱਕ ਤੁਨ ਏਕੈ ਏਕੈ ਰਾਗ ਲਾਪੈ ਏਕਾ ਦੇਸੀ ਏਕ ਦਿਖਾਵੈ ਏਕ ਰਹਿ ਵਿਆਪੈ ਏਕਾ ਸੁਰਤ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ਪਲੋ ਪਲੋ ਰੇ ਕੀਰਤਨੀਆ ਰਾਮ ਰਮਾ ਰਮਾ ਗੁਣ ਗਾਉ ਛੋੜ ਮਾਇਆ ਕੇ ਤੰਦ ਸੁਭਾਉ ਰਹਾਉ ਪੰਚ ਵਿਜੇ।

ਤਰ ਕਰੇ ਸੰਤੋਖਾ ਸਾਧੂ ਰਾਲੇ ਚਾਲੇ ਬਾਜਾ ਮਾਣ ਤਾਣ ਤਜ ਅਸਤਾਨਾ ਭਾਉ ਭਾਉ ਨਾ ਬੀਗਾ ਕਾਲ ਮੇਰੀ ਫੇਰੀ ਫੇਰ ਨਾ ਹੋਵੇ ਕਾਵਹੀ ਏਕ ਸ਼ਬਦ ਬੰਦ ਪਾਲੈ ਨਾਰਦੀ ਨਰ ਹਰ ਜਾਣ ਹਦੂਰੇ ਘੁੰਘਟ ਖੜਗ ਤਿਆਗ ਵਸੂਰੇ ਸਹਿਜ ਆਨੰਦ ਦਿਖਾਵੇ ਭਾਵੇ ਇਹ ਨਿਰਤਕਾਰੀ ਜਨਮ ਨਾ ਆਵੇ ਜੇ ਕੋ ਆਪਣੇ ਠਾਕੁਰ ਪਾਵੇ ਕੋਟ ਮਦ ਇਹ ਕੀਰਤਨ ਗਾਵੇ ਸਾਧ ਸੰਗਤ ਕੀ ਜਾਵੋ ਤੇ ਕਉ ਕਉ ਨਾਨਕ ਦਿਸ ਕੀਰਤਨ ਏਕ ਰਾਮ ਕਲੀ ਮਹੱਲਾ ਪੰਜਵਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੁਸਾਈਆਂ ਕੋਈ ਅਲਾਏ ਕਾਰਨ ਕਰਨ ਕਰੀਮ ਕਿਰਪਾ ਤਾਰ ਰਹੀਮ ਰਹਾਉ ਕੋਈ ਨਹਾਵੈ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਕੋਈ ਪੜੈ ਵੇਦ ਕੋਈ ਕਤੇਵ ਕੋਈ ਓਡੈ ਨੀਲ ਕੋਈ ਸੁਪੇਦ ਕੋਈ ਕਹੇ ਹਿੰਦ ਤੁਰਕ ਕੋਈ ਕਹੇ ਹਿੰਦੂ ਕੋਈ ਬਾਦਸ਼ਾਹ ਭਿਸ਼ਤ ਕੋਈ ਸੋਰ ਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾਦਨ ਭੇਦ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਨੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਗ ਨਾਰੇ ਕੀ ਕਵਨ ਟੇਕ ਕੌਣ ਮੂੰਹ ਹਾਰੇ ਕੌਣ ਮੂੰਹ ਆ ਬ੍ਰਹਮ ਵਿਗਿਆਨੀ ਮਿਲ ਕਰੋ ਵਿਚਾਰ ਆਏ ਤੋ ਚਲਤ ਪਿਆ ਰਹਾਉ ਗਗਲੀ ਕਿਛ ਖਬਰ ਨ ਪਾਈ ਰੋਬਨਹਾਰ ਤੇ ਉਠ ਸਦਾਈ ਪਰਮ ਮੋਹ ਕੇ ਬਾਂਧੇ ਬੰਦ ਸੁਭਨ ਪਿਆ ਪਖਲਾਈ ਅੰਦ ਇਹੀ ਤਉ ਰਚਨ ਰਚਿਆ ਕਰਤਾਰੁ ਆਵਤ ਜਾਵਤ ਹੁਕਮ ਪਾਰੁ ਨਹਿ ਕੁੰਭੁਆ ਨ ਮਰਨ ਜੋਗ ਨਹਿ ਬਿਨ ਸਹਿਬ ਨਾ ਸੁਯੋਗ ਨਾ ਜੋ ਇਹ ਜਾਣੋ ਸੋ ਇਹ ਨਾਹੀ ਜਾਣਨ ਹਾਰੇ ਕਉ ਬਲ ਜਾਉ ਕਉ ਨਾਨਕ ਗੁਰ ਭਰਮ ਚੁਕਾਇਆ ਨ ਕੋਈ ਮਰੇ ਨ ਆਵੇ ਜਾਇਆ ਰਾਮ ਕਲੀ ਮਹੱਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੈ ਫਿਰ ਨਾ ਕਾਹੀ ਮਹਾਂਕਾਲ ਰਾਉ ਕੋਟ ਜਨਮ ਪ੍ਰਮ ਪ੍ਰਮ ਪ੍ਰਮ ਆਇਓ ਵੱਡੇ ਪਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀਂ ਉਧਾਰ ਬਾਬਾ ਨਾਨਕ ਆਖੈ ਇਹ ਵਿਚਾਰ ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਦੂ ਜੈ ਕੂਵੰਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰੇ ਤਾਂ ਤੂੰ ਮਾਨੇ ਖੱਟ ਪੀ ਏਕਾ ਬਾਤ ਬਖਾਨੇ ਦਸ ਅਸ਼ਟੀ ਇੱਕ ਮੇ ਮਿਲੇ ਕੋ ਪਕਹਿਆ ਤਾਂ ਪੀ ਜੋਗੀ ਭੇਦ ਨਾ ਲਹਿਆ ਕਿੰਕੁਰੀ ਅਨੂਪ ਵਾਜੈ ਜੋਗੀਆਂ ਅਮਤ ਵਾਰੋ ਰੇ ਰਹਾਉ ਪ੍ਰਥਮ ਮੈਂ ਵਸਿਆ ਸਤਕਾ ਖੇੜਾ ਤ੍ਰਿਤੀਏ ਮੈਂ ਕਿਛ ਪਿਆ ਦੇੜਾ ਦੁਤੀਆ ਅਰਧ ਅਰਧ ਸਮਾਇਆ ਏਕ ਗ੍ਰਹਿਆ ਤਾਂ ਏਕ ਦਿਖਾਇਆ ਏਕੈ ਸੂਤ ਪਰੋ ਏ ਮਣੀਏ ਗਾਂਠੀ ਪੈਨ ਪੈਨ ਪੈਨ ਪਿਨ ਤਣੀਏ ਵਿਰਤੀ ਮਾਲਾ ਬਹੁ ਵਿਦ ਪਾਈ ਖਿੰਚੂਆ ਖਿੰਚਿਆ ਸੂਤਨਾ ਆਈ ਥਾਈ ਚੌਹਮੁਖ ਏਕੈ ਮਟੈ ਕੀਆ ਤੇ ਬਿਖੜੇ ਥਾਨ ਅਨਕ ਖੜਕੀਆ ਖੋਜ ਤ ਖੋਜ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਕਿਉਂ ਕਿੰਕੁਰੀ ਅਨੂਪ ਵਾਜੈ ਸੁਣ ਜੋਗੀ ਕਹਿ ਮਨ ਮਿੱਠੀ ਲੱਗ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਸਾਗਾ ਕਰਕੇ ਲਾਈ ਥਿਗਲੀ ਲਓ ਨਾੜੀ ਸੂਆ ਹੈ ਆਸਤੀ ਅੰਬੇ ਕਰ ਅੰਡਾ ਧਰਿਆ ਕਿਆ ਤੂੰ ਜੋਗੀ ਗਰਭੈ ਭਰਿਆ ਜਪ ਨਾਥ ਦਿਨ ਰਹਿ ਨਾਈ ਤੇਰੀ ਖਿੰਸਾ ਦੋ ਦਿਹਾਈ ਰਹਾਉ ਗਹਿਰੀ ਬਭੂਤ ਲਾਈ ਬੈਠਾ ਤਾੜੀ ਮੇਰੀ ਮੇਰੀ ਤੇਰੀ ਮੁੰਦਰਾ ਤਾਰੀ ਮਾਂਗੈ ਟੂਕਾ ਤ੍ਰਿਪਤ ਨਾ ਪਾਵੇ ਨਾਥ ਛੂੜ ਜਾਚਹਿ ਲਾਜ ਨਾ ਆਵੇ ਚਾਲ ਚੇਤ ਜੋਗੀ ਆਸਣ ਤੇਰਾ ਸਿੰਘੀ ਬਾਜੇ ਨਿਤ ਉਦਾਸ ਤੇਰਾ ਗੁਰ ਗੋਰਖ ਕੀ ਤੈ ਬੂਝ ਨਾ ਪਾਈ ਫਿਰ ਜੋਗੀ ਆਵੈ ਜਾਈ ਜਿਸਨੋ ਹੋਆ ਨਾਥ ਕਿਰਪਾਲ ਰਹਿਰਾਸ ਮਾਰੀ ਗੁਰ ਗੋਪਾਲਾ ਜਿਸਨੋ ਹੋਆ ਨਾਥ ਕਿਰਪਾਲਾ ਰਹਿਰਾਸ ਮਾਰੀ ਗੁਰ ਗੋਪਾਲਾ ਨਾਮੇ ਖਿੰਸਾ ਨਾਮੇ ਬਸਤਰ ਜਨ ਨਾਨਕ ਜੋਗੀ ਹੋਆ ਅਸਤਰ ਇਉਂ ਜਪਿਆ ਨਾਥ ਦਿਨ ਰਹਿਣ ਆਈ ਗਹੋਣ ਪਾਇਆ ਗੁਰ ਗੋਸਾਈ ਰਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨ ਕਰਾਵਨ ਸੋਈ ਆਨੰਦਾਂ ਦੀ ਸਹਿ ਕੋਈ ਠਾਕੁਰ ਮੇਰਾ ਸੁਗੜ ਸਜਾਨਾ ਗੁਰਮੁਖ ਮਿਲਿਆ ਰੰਗ ਮਨ ਐਸੋ ਰੇ ਹਾਰ ਰਾਸ ਮੀਠਾ ਗੁਰਮੁਖ ਕਨੇ ਬਿਰਲੈ ਡੀਠਾ ਰਾਉ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪੀਵਤ ਅਮਰ ਭਏ ਨਹਿ ਕਾਮ ਤਾਨ ਮਾਨ ਸੀਤਲ ਅਗਨ ਨਿਵਾਰੀ ਆਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾਂ ਸਭ ਕਿਛ ਤੇਰਾ ਸਦਬਲਹਾਰ ਜਾਂ ਓ ਲਖ ਬੇਰਾ ਤਨ ਮਾਨ ਦੀ ਜੀਓ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਿਵਾਜਿਆ ਖੋਲ ਕਿਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖ ਲਾਇਆ ਕਉ ਨਾਨਕ ਸਭ ਪੜਦਾ ਝੂਟਾ ਤਾਂ ਹਉ ਤੇਰਾ ਤੂੰ ਮੈਂ ਮਨ ਬੂਠਾ ਰਾਮ ਕਲੀ ਮਹੱਲਾ ਪੰਜਵਾਂ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦੀਓ ਮੁਖ ਦੇਵ ਸਗਲੀ ਚਿੰਤਾ ਆਪਸ ਨਿਵਾਰੀ ਤਿਸ ਗੁਰ ਕਉ ਹਉ ਸਦਬਲਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜੇ ਅਨਹ ਤੂਰੇ ਸਤਿਗੁਰ ਰਹਾਉ ਮਹਿਮਾ ਜਾ ਕੇ ਗਹਿਰ ਗੰਭੀਰ ਹੋਏ ਨਿਹਾਲ ਦੇ ਜਸ ਤੀਰ ਜਾ ਕੇ ਬੰਧਨ ਕਾਟੇ ਰਾਏ ਸੋ ਨਾਰ ਬਹੋੜ ਨਾ ਜੋਨੀ ਪਾਈ ਜਾਂ ਕੇ ਅੰਤਰ ਪ੍ਰਗਟਉ ਆਪ ਤਾਂ ਕੋ ਨਾਹੀਂ ਦੁੱਖ ਸੰਤਾਪ ਲਾਲ ਰਤਨ ਤਿਸ ਪਾਲ ਲੈ ਭਰਿਆ ਸਗਲ ਕੁਟੰਬ ਉਹ ਜਨ ਲੈ ਤਰਿਆ
ਨਾ ਕਿਛ ਭਰਮ ਨਾ ਦੁਬਦਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਾਤ ਕਤ ਦੇਖੋ ਆਪ ਦਇਆਲ ਕਉ ਨਾਨਕ ਬ੍ਰਹਮਲੇਸ਼ਵਰ ਸਾਧ ਰਾਮ ਕਲੀ ਮਹਲਾ ਪੰਜਵਾਂ ਤਨ ਤੇ ਛੁਟਕੀ ਆਪਣੀ ਤਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕਿਛ ਕਰੇ ਸੁਮਨ ਮੇਰਾ ਮਿਠਾ ਤਾਂ ਇਹੀ ਅਚਰਜ ਨੈਣੋ ਡੀਠਾ ਆਬ ਮੋਹੇ ਜਾਨੀ ਰੇ ਮੇਰੀ ਮਾਈ ਗਈ ਬੁਲਾਏ ਬੁੱਝ ਗਈ ਦ੍ਰਿਸ਼ਨ ਨਿਵਾਰੀ ਮਮਤਾ ਗੁਰਪੂਰਾ ਲਿਓ ਸਮਝਾਈ ਰਾਓ ਕਰ ਕਿਰਪਾ ਰਾਖਿਓ ਗੁਰ ਸ਼ਰਣਾ ਗੁਰ ਪਕੜਾਈ ਹਰ ਕੇ ਚਰਨਾ ਬੀਸ ਵਿਸਵੇ ਜਾ ਮਨ ਠਹਿਰਾ ਨੇ ਗੁਰੂ ਪਾ ਬ੍ਰਹਮ ਕਹੀ ਜਾਣੇ ਜੋ ਜੋ ਕਿਨੋ ਹਮ ਦਿਸਕੇ ਦਾਸ ਬ੍ਰਹਮ ਮੇਰੇ ਕੋ ਸਗਲ ਨਿਵਾਸ ਨਾ ਕੋ ਦੁੱਖ ਨਹੀਂ ਬਹਿਰਾਈ ਗਲ ਮਿਲ ਚਾਲੇ ਕਹਿ ਪਾਈ ਜਾਂ ਕੋ ਗੁਰ ਹਰ ਦੀਏ ਸੁਖਾ ਜਾਂ ਕੋ ਬਹੁਰ ਨਾ ਲਾਗੈ ਦੁਖਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋਂ ਰੰਗ ਗੋਪਾਲ ਰਾਮ ਕਲੀ ਮਹੱਲਾ ਪੰਜਵਾਂ ਮੁਕਤੇ ਪੜਤਾ ਟੀਕਾ ਸਾਹਿਤ ਹਿਰਦੈ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਸੁਣਾਵੇ ਆਪਣਾ ਕਹੇ ਆਪ ਨਾਮ ਕਮਾਵੇ ਪੰਡਿਤ ਭੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਉ ਆਗੈ ਰਾਖਿਓ ਸਾਲਗ ਰਾਮ ਮਾਨ ਕੀਨੋ ਦਹਿ ਦਿਸ ਬਿਸਰਾਮ ਤਿਲਕ ਚਰਾਵੇ ਪਾਈ ਪਾਈ ਲੋਕ ਵਿਚਾਰਾ ਅੰਧ ਕਮਾਏ ਖਟ ਕਰਮ ਅਰ ਆਸਣ ਧੋਤੀ ਬਾਗਠ ਗ੍ਰਹਿ ਪੜੈ ਨਿਤ ਪੋਤੀ ਮਾਲਾ ਫਿਰੇ ਮੰਗੇ ਵਿਭੂਤ ਇਹ ਬਿਦ ਕਿਉ ਕੋਈ ਨਰ ਧਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਇਣ ਤ੍ਰੈ ਗੁਣ ਕੀਓਸ ਪਕ ਉਤਰੀ ਮਾਏ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀਓਸ ਉਤਰੀ ਮਾਏ ਚਤੁਰ ਬੇਦ ਪੂਰਨ ਹਾਰ ਨਾਈ ਨਾਨਕ ਤਿਸ ਕੀ ਸਰਣੀ ਪਾਈ ਰਾਮ ਕਲੀ ਮਹਲਾ ਪੰਜਵਾਂ ਕੋਟ ਬਿਘਨ ਨਹੀਂ ਆਵੈ ਨੇਰ ਅਨਕ ਮਾਇਆ ਹੈ ਤਾਂ ਕੀ ਚੇਰੂ ਅਨਕ ਪਾਪ ਤਾਂ ਕੇ ਪਾਣੀ ਹਾਰੂ ਜਾਂ ਕੋ ਮਾਇਆ ਪਈ ਕਰਤਾਰੂ ਜਿਸ ਸਹਾਈ ਹੋਏ ਭਗਵਾਨ ਅਨਕ ਜਤਨ ਉਹਾਂ ਕੈ ਸਰੰਜਾਮ ਰਹਾਉ ਕਰਤਾ ਰਖੇ ਕੀਤਾ ਕੌਣ ਕੀਰੀ ਜੈਤੋ ਸਗਲਾ ਪਵਨੂ ਬੇਅੰਤ ਮੈਂ ਮਾਤਾ ਕੀ ਕੇਤਕ ਵਰਣ ਬਲ ਬਲ ਜਾਈਐ ਤਾਂ ਕਿ ਚਰਨ ਤਿਨਹੀ ਕੀਆ ਜਪ ਤਪ ਧਿਆਨ ਅਨਕ ਪ੍ਰਕਾਰ ਕੀਆ ਤਿਨ ਜਾਨ ਭਗਤ ਸੋਈ ਕਾਲ ਮਹਿ ਪ੍ਰਵਾਨ ਜਾਂ ਕੋ ਠਾਕੁਰ ਦੀਆ ਮਾਨ ਸਾਧ ਸੰਗ ਮਿਲ ਭਈ ਪ੍ਰਗਾਸ ਸਹਿਜ ਸੁਖ ਆਸ ਨਿਵਾਸ ਪੂਰੈ ਸਤਿਗੁਰ ਦੀਆ ਵਿਸਾਸ ਨਾਨਕ ਹੋਏ ਦਾਸ ਰਸ ਰਾਮ ਕਲੀ ਮਹੱਲਾ ਪੰਜਵਾਂ ਦੋਸ ਨਾ ਦੀਜੈ ਕਾਹੂ ਜੋਗ ਲੋਗ ਜੋ ਕਮਾਵਨ ਸੋਈ ਹੋਗ ਆਪਣ ਕਰਮ ਆਪੇ ਹੀ ਬੰਦ ਆਵਣ ਜਾਵਣ ਮਾਇਆ ਬੰਦ ਮਾਇਆ ਤੰਦ ਐਸੀ ਜਾਨੀ ਸੰਤ ਜਾਨੀ ਪ੍ਰਗਾਸ ਭਇਆ ਪੂਰੇ ਗੁਰਬਚਨੀ ਰਾਉ ਤਨ ਤਨ ਕਲਤ ਮਿਥਿਆ ਵਿਸਥਾਰੁ ਐਬਰ ਗੈਬਰ ਚਾਲਣ ਹਾਰੁ ਰਾਜ ਰੰਗ ਰੂਪ ਸਭ ਸਪੂਰ ਨਾਮ ਬਿਨਾ ਹੋਏ ਜਾਸੀ ਧੂਰ ਪਰਮ ਭੂਲੇ ਬਾਦ ਅਹੰਕਾਰੀ ਸੰਗ ਨਾਹੀ ਲੇ ਰੇ ਸਗਲ ਪਸਾਰੀ ਸੋਗ ਹਰਖ ਮਹਿ ਦੇਹ ਬਿਰਧਾਨੀ ਸਾਖ ਤੇ ਵਿਹੀ ਕਰਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੇ ਇਹ ਨਦਾਨਾ ਸਾਧੂ ਪਾਏ ਨਾਨਕ ਗੁਰ ਗੋਬਿੰਦ ਜਸ ਤੂਠਾ ਘਟ ਘਟ ਰਮਈਆ ਤਿਨਹੀ ਡੀਠਾ ਰਾਮ ਕਲੀ ਮਾਲਾ ਪੰਜਵਾਂ ਪੰਜ ਸ਼ਬਦ ਤਹਿ ਪੂਰਨ ਨਾਦ ਅਨਹਦ ਬਾਜੇ ਆਚਾਰਜ ਬਿਸਮਾਦ ਕੇਲ ਕਰਹਿ ਸੰਤ ਹਰ ਲੋਕ ਪਾਵਰਮ ਪੂਰਨ ਨਿਰਯੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਵੈਸ ਗੁਣ ਗਾਵੈ ਦਹੇ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਉਹਾਂ ਸਿਮਰੈ ਕੇਵਲ ਨਾਮ ਬਿਰਲੇ ਪਾਵੇ ਕੋਹ ਵਿਸਰਾਮ ਭੋਜਨ ਭਾਉ ਕੀਰਤਨ ਆਧਾਰ ਨਿਚਲ ਆਸਨ ਬੇਸ਼ੁਮਾਰ ਡਿਗਨ ਡੋਲੇ ਕਤੂ ਨ ਤਾਵੇ ਗੁਰ ਪ੍ਰਸਾਦ ਕੋ ਇਹ ਮਹਿਲ ਪਾਵੇ ਪ੍ਰਮ ਪੈ ਮੋਹ ਨਾ ਮਾਇਆ ਜਾਲ ਸੁਨ ਸਮਾਦ ਪ੍ਰਭੂ ਕਿਰਪਾਲ ਤਾਕਾ ਅੰਤ ਨਾ ਪਾਰਾ ਵਾਰ ਆਪੇ ਗੁਪਤ ਆਪੇ ਪਾਸਾਰ ਜਾਂ ਕਹੇ ਅੰਤਰ ਹਰ ਹਰ ਸੁਆਦ ਕਹਿਣ ਨਾ ਜਾਈ ਨਾਨਕ ਬਿਸਮਾਦ ਰਾਮ ਕਲੀ ਮਹਲਾ ਪੰਜਵਾਂ ਭੇਟਤ ਸੰਗ ਭਾਵ ਰਾਮ ਚਿਤਿਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤਾ ਚਰਨ ਮਾਰਾ ਮਾਥਾ ਮੇਰੂ ਪਾਉਤ ਅਨਕ ਬਾਰ ਸੰਤਾ ਡੰਡਾਉਤ ਇਹ ਮਨ ਸੰਤਨ ਕੈਬਲ ਹਾਰੀ ਜਾਂ ਕੀ ਓਟ ਗਹੀ ਸੁਖ ਪਾਇਆ ਰਾਖੈ ਕਿਰਪਾ ਧਾਰੀ ਰਾਉ ਸੰਤਾਂ ਚਰਨ ਧੋਏ ਧੋਏ ਪੀਵਾਂ ਸੰਤਾਂ ਦਰਸ ਵੇਖ ਵੇਖ ਜੀਵਾਂ ਸੰਤਾਂ ਕੀ ਮੇਰੇ ਮਨ ਆਸੁ ਸੰਤ ਹਮਾਰੀ ਨਿਰਮਲ ਰਾਸੁ ਸੰਤ ਹਮਾਰਾ ਰਾਖਿਆ ਪੜਦਾ ਸੰਤ ਪ੍ਰਸਾਦ ਮੋਹਿ ਕਭੂ ਨਾ ਕੱਢਦਾ ਸੰਤਾਂ ਸੰਗ ਦੀਆ ਕਿਰਪਾਲ ਸੰਤ ਸਹਾਈ ਪਏ ਦਿਆਲ ਸੁਰਤ ਮਤ ਬੁੱਧ ਪ੍ਰਗਾਸੁ ਗੈਰ ਗੰਭੀਰ ਅਪਾਰ ਗੁਣ ਤਾਸੁ ਜੀ ਜੰਤ ਸਗਲੇ ਪ੍ਰਤਪਾਲੁ ਨਾਨਕ ਸੰਤਾਂ ਦੇਖ ਨਿਹਾਲ ਰਾਮ ਕਲੀ ਮਹਲਾ ਪੰਜਵਾਂ ਤੇਰਾ ਕਾਜ ਨਾ ਗ੍ਰਹਿ ਰਾਜਮਾਲ ਤੇਰਾ ਕਾਜ ਨਾ ਬਿਖੇ ਜੰਜਾਲ ਤੀਸਤ ਮੀਤ ਜਾਣ ਸਭ ਚਲੇ ਹਰ ਹਰ ਨਾਮ ਸੰਗ ਤੇਰਾ ਚਲੇ
राम नाम गुण गाय निमिता हर सिमरत दिलाज रहे हर सिमरत जम के अचना कह रहाउ बिन हार सगल निरार्थ काम सुन रूपा माटी दाम गुर का शब्द जापहा मन सुखा यहाँ उहा तेरो उजल मुखा कर कर थाके बड़े बडेरे के नहीं ना दिए किए काज माया पूरे हर हर नाम जपै जन कोई ता कई आसा पूर्ण होए हर भगतन को नाम आधार संति जीता जन्म अपार हर संत करे सोई प्रवान नानक दास दा कहे कुरबान राम कली महला पंजवा सिंचै दर्ब देह दुख लोग तेरे काज नाभ राज योग कार अहंकार हुई वरत अंध जमकी जेवड़ी तू जग बन आग बंद छाड़ बड़ानी तात मूड़े हां बसना रास रात मूड़े माया के माती तै उठ चलना रात रहे तू संग सुपना राव बाल व्यवस्था बार के अंध पर जोबन लागा दुर्गंध तृतीय व्यवस्था संचय माई बिरध पाया सूड कत चलो पछताई चरंकाल पाई दुर्लभ देना बिहूनी होई खे पशु प्रेत मुग्ध दे बुरी तसहन बूझ जैन यह स्त्री सुन करतार गोबिंद गोपाल दीन दयाल सदा कृपाल तुमह छुड़ावो छुटकै बंद बख्श लेवो पखलावो अंध बख्श मिलावो नानक जागे अंध राम कली महला पंजवा कर संजोग बनाई काश दैस संग रहियो या नाराच पत पारे नित सार सुमार अंत की बार ऊठ से धारे नाम बिना चू सब झूठ परानी गोविंद भजन बिन अबर संग राते ते सब माया मूठ परानी राउ तीर्थ नाए ना उतर समायलु कर्म धर्म सब होम फैलु लोक विचारे अंत गात नहीं होए नाम बिहूणे चल सह रोए बिन हार नाम न टूट स पटल सो दे शास्त्र सिमरत सगल सो नाम जपै जिस आप जपाए सगल फला से मुए से सुख समाई रखनहारी रखो आप सगल सुखा प्रभ तुमरा साथ जित लावे तित लाग से स्वामी नानक साहिब अंतर जामी राम कली महला पंजवा जो किश करै सोई सुख ध जाना मन समझ सत्संग बतियाना डोलन ते झूका ठहराया सत माही ले सत समाया दुख गया सब रोग गया प्रभु की आज्ञा मन मेहमानी महापुरुख का संग पया रहाउ सगल पवित्र सब निर्मला जो बरताए सोई पाला जय राखे सोई मुक्त स्थान जो जपाए सोई मनाम अषट तीर्थ जय साध

ਰਾਮ ਗੁਣਾ ਨਿਤ ਨਿਤ ਹਰ ਧਿਆਇ ਗਾਈਐ ਆਪੇ ਘਟ ਘਟ ਰਹਿਆ ਸਿਆਪੂ ਦਇਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਲਾਨੇ ਪ੍ਰਮੋ ਨਾਠੇ ਦੂਰੇ ਨਾਨਕ ਕਉ ਗੁਰ ਭੇਟੈ ਪੂਰੇ ਰਾਮ ਕਲੀ ਮਹਲਾ ਪੰਜਵਾਂ ਕੋਟ ਜਾਪ ਤਾਪ ਵਿਸ਼ਰਾਮ ਰਿੱਧ ਬੁੱਧ ਸਿੱਧ ਸੁਰ ਨਾ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਮਖ ਹਿਰਦੈ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਾਉ ਸੂਰਬੀਰ ਧੀਰਜ ਮਤ ਪੂਰਾ ਸਹਿਸ ਮਾ ਤੁਨ ਗਹਿਰ ਗੰਭੀਰਾ ਸਦਾ ਮੁਕਤ ਦਾ ਕੇ ਪੂਰੇ ਕਾਮ ਗਾਤ ਜਾ ਕਰਦੈ ਵਸੈ ਹਰ ਨਾਮ ਸਗਲ ਸੁਖ ਆਨੰਦ ਰੋਗ ਸਮਦਰਸ਼ੀ ਪੂਰਨ ਨਿਰਯੋਗ ਹਰ ਨ ਆਏ ਨਾ ਜਾਏ ਨ ਜਾਏ ਡੋਲੇ ਕਤ ਨਾਹੀ ਜਾ ਕੇ ਨਾਮ ਬਸੈ ਮਨ ਮਾਹੀ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀਐ ਉਤਰੈ ਚਿੰਦ ਨਾਨਕ ਕਉ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹਲਾ ਪੰਜਵਾਂ ਬੀਜ ਮੰਤਰ ਹਾਰ ਕੀਰਤਨ ਗਾਉ ਆ ਗੈ ਮਿਲੀ ਨ ਸਾਵੇ ਥਾਉ ਗੁਰਪੂਰੇ ਕੀ ਚਰਨੀ ਲਾਗ ਨਾ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪ ਲਾ ਗੁਰ ਕਿਰਪਾ ਦੇ ਹਿਰਦੈ ਵਾਸੈ ਭਉਜਲ ਪਾਰ ਪਰਲ ਰਾਉ ਨਾਮ ਨਿਧਾਨ ਧਿਆਈ ਮਨ ਹਟਾਲੋ ਜਾਂ ਤਾਂ ਛੂਟੈ ਮਾਇਆ ਕੇ ਬਟਲੋ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਵਿਚਾਰਿਆ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਜੋ ਸੋ ਹਰ ਭਜਨ ਸਾਧਕਾ ਸੰਗ ਮਨ ਤਨ ਰਾਤ ਨਿਰਾ ਪਏ ਹਰ ਕੈ ਰੰਗ ਛੂਟ ਸਿਆਨ ਬਹੁ ਚਿਤ ਰਾਈ ਮਾਨ ਮੈਂ ਬੈਨ ਹਰ ਨਾਵੈ ਜਾਏ ਨਾ ਕਾਈ ਦਇਆ ਧਾਰੀ ਗੋਬਿੰਦ ਗੁਸਾਈ ਹਰ ਹਰ ਨਾਨਕ ਟਿਕ ਟਕਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਖੇਲ ਆਗੈ ਜਮ ਸਿਉ ਹੋਏ ਨਾ ਮੇਲ ਅਬਹੰਗ ਬੁੱਧ ਕਾ ਪਇਆ ਬਿਨਾਸ਼ ਗੁਰਮ ਦੁਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਹੰਕਾਰ ਨਾ ਕਾਜੈ ਕੁਸ਼ਲ ਸੇਤੀ ਕਰ ਜਾਏ ਪੰਡਿਤ ਰਾਉ ਹਰ ਕਾ ਜਾਸ ਨਿਦ ਲੀਆ ਲਾਭ ਹਰ ਕਾ ਜਾਸ ਲੀਆ ਨਿਦ ਲੀਆ ਲਾਭ ਪੂਰਨ ਪਏ ਮਨੋਰਥ ਸਾਭ ਦੁੱਖ ਨਾਠਾ ਸੁਖ ਕਰਮ ਆਇਆ ਸੰਤ ਪ੍ਰਸਾਦ ਕਮਲ ਵਿਗਸਾਇਆ ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮਾਗਨ ਕਾਹੇ ਜਾਏ ਹਰ ਕੀ ਕਥਾ ਸੁਣਤ ਆਪਾ ਬੈਤ ਜਿਹਾ ਬਾਕਤ ਪਾਈ ਗਾਤ ਮਾਤ ਸੋ ਪ੍ਰਵਾਨ ਜਿਸ ਹਿਰਦੈ ਵਸਾਈ ਨਾਨਕ ਤੇ ਜਾਨ ਉਤਮ ਪਾਈ ਰਾਮ ਕਲੀ ਮਹਲਾ ਪੰਜਵਾਂ ਗਹਿ ਕਰ ਪਕੜੀ ਨ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜਉ ਤਿਆਗ ਦਈ ਤਬ ਉਹ ਚਰਣੀ ਆਏ ਪਈ ਸੁਣ ਸੰਤ ਹੋ ਨਿਰਮਲ ਵਿਚਾਰ ਰਾਮ ਨਾਮ ਗਾ ਬਿਨ ਗਾਤ ਨਹੀਂ ਕਾਈ ਗੁਰਪੂਰਾ ਪੇਟ ਤਾਰ ਰਾ ਰਹਾਉ ਜਾਬ ਉਸ ਕਉ ਕੋਈ ਦੇਵੈ ਮਾਨ ਤਬ ਆਪਸ ਉਪਰ ਰੱਖੈ ਗੁਮਾਨ ਜਬ ਉਸ ਕਉ ਕੋਈ ਮਾਨ ਪਰ ਹਰੈ ਤਬ ਉਹ ਸੇਵਕ ਸੇਵਾ ਕਰੈ ਮੁਖ ਬੇਰਾਵੈ ਅੰਤ ਠਗਾਵੈ ਇਕਤ ਠੌਰ ਉਹ ਕਹੀ ਨਾ ਸਮਾਵੈ ਉਨ ਮੋਹੀ ਬਹੁਤੇ ਪਰ ਬ੍ਰਹਿਮਾਂਡੂ ਰਾਮ ਜਨੀ ਕੀ ਨੀ ਖੰਡ ਖੰਡ ਜੋ ਮੰਗੈ ਸੋ ਭੂਖਾ ਰਹੇ ਉਸ ਸੰਗ ਰਾਚੇ ਸੋ ਕਿਸ਼ੂ ਨਾ ਲਹੇ ਇਸ ਹੈ ਤਿਆਗ ਸਤਸੰਗਤ ਕਰੇ ਵਡਭਾਗੀ ਨਾਨਕ ਹਾਰ ਨਾਨਕ ਉਹ ਤਰੇ ਰਾਮ ਕਲੀ ਮਹਲਾ ਪੰਜਵਾਂ ਆਤਮ ਰਾਮ ਸਰਬ ਮੈਂ ਭੇਖ ਪੂਰਨ ਪੂਰ ਰਹਿਆ ਪ੍ਰਭ ਏਕ ਰਤਨ ਮੋਲ ਹਿਰਦੈ ਮੈਂ ਜਾਨ ਆਪਣੀ ਵਸਤੂ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੋਵੈ ਤਉ ਪਾਈਐ ਬੈਨ ਜਿਹ ਵਾਕਿਆ ਜਾਣੈ ਸਵਾਦ ਰਹਾਉ ਦਾਸ

ਨਹੀਂ ਬੁਝਾਏ ਸੋ ਕਹਿ ਤਬਦ ਬੁਝੈ ਜਨ ਹਾਰ ਰਹਿਆ ਪ੍ਰਭ ਜਾਨ ਉਦਭੂਤ ਭਗਤ ਨ ਸੰਗਾ ਨੂੰ ਬਿਕਸ ਬਿਕਸ ਪਪਨਾ ਪ੍ਰਭ ਗਾਵੇ ਨਾਨਕ ਤਿੰਨ ਜਮ ਨੇੜ ਨ ਆਵੇ ਰਾਮਕਲੀ ਮਹੱਲਾ ਪੰਜਵਾਂ ਦੀਨੋ ਨਾਮ ਕੀਓ ਪਵਿੱਤ ਹਰ ਤਨ ਰਾਸ ਨਿਰਾਸ ਏ ਬੈਤੋ ਕਾਠੀ ਬੰਧ ਹਰ ਸੇਵਾ ਲਾਈ ਹਰ ਹਰ ਭਗਤ ਰਾਮ ਗੁਣ ਗਾਈ ਬਾਜੇ ਅਨਹਦ ਬਾਜਾ ਰਸ ਰਸ ਗੁਣ ਗਾਵੇ ਹਰ ਜਨ ਆਪਣੇ ਗੁਰਦੀਪ ਨੇ ਬਾਜਾ ਰਾਓ ਆਈ ਬਣਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਵਿਗਲਾਨ ਸਾਧਕਾ ਸੰਗ ਮਨ ਤਨ ਰਾਤੋ ਹਰ ਕੈ ਰੰਗ ਰਾਖੀ ਰਾਖਨਹਾਰ ਬੂਡਤ ਰੱਖ ਰਾਖੀ ਰਾਖਨਹਾਰ ਦਿਆਲ ਨਾ ਕਿਸ ਸੇਵਾ ਨਾ ਕਿਸ ਕਾਲ ਕਰ ਕਿਰਪਾ ਪ੍ਰਭ ਦੀ ਕੀ ਨੀਂ ਦਇਆ ਬੂਡਤ ਦੁੱਖ ਮਹਿ ਕਾਢ ਲਿਆ ਸੁਣ ਸੁਣ ਉਪਜੋ ਮਨ ਕਾ ਚਾਓ ਆਠ ਪਹਿਰ ਹਰ ਕੇ ਗੁਣ ਗਾਓ ਗਾਵਤ ਗਾਵਤ ਪਰਮ ਗਤ ਪਾਈ ਗੁਰਪ੍ਰਸਾਦ ਨਾਨਕ ਲਿਵ ਲਾਈ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਦਲੇ ਤਿਆਗੈ ਰਤਨ ਛੋੜ ਜਾਏ ਤਾਹੂ ਕਾ ਯਤਨ ਸੋ ਸੰਚੈ ਜੋ ਹਛੀ ਬਾਤ ਮਾਇਆ ਮੋਹਿਆ ਟਿੱਡੋ ਜਾਤ ਪਾਗੈ ਤੈਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰਨਾ ਚੇਤਿਓ ਮਨ ਮਾਹੀ ਰਾਉ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਖਤ ਕੀ ਬਦ ਨੈਣ ਹੋ ਡੀਠੀ ਗੂੜ ਕਪਟ ਅਹੰਕਾਰ ਰਜਾਨਾ ਰਿਜਾਨਾ ਨਾਮ ਸੁਣਤ ਜਨ ਬਿਸ਼ੂ ਡਸਾਨਾ ਮਾਇਆ ਕਾਰਨ ਸਦੀ ਝੂਰੇ ਮਨ ਮੁਖ ਕਬਹਿ ਨਾ ਉਸਤ ਕਰੇ ਨਿਰਭਉ ਨਿਰੰਕਾਰ ਦਾ ਤਾਰ ਦੇਸ ਸਿਉ ਪ੍ਰੀਤ ਨ ਕਰੇ ਗਵਾਰ ਸਭ ਸਾਹਾ ਸਿਰ ਸਾਚਾ ਸਾਹਾ ਬੇਮੋ ਤਾਜ ਪੂਰਾ ਪਾਤਸ਼ਾਹ ਮੋਹ ਮਗਨ ਲਪਟਿਓ ਬ੍ਰਹਮ ਗਿਰਹਿ ਨਾਨਕ ਪ੍ਰੀਅ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾਂ ਰਹਿਣ ਦਿਨਸ ਜਉ ਹਰ ਨਾ ਜਪੋ ਹਰ ਨਾਉ ਆਗੈ ਦਰਗੈ ਜਪਾਵੋ ਥਾਉ ਸਦਾ ਆਨੰਦ ਨਾ ਹੋਵੇ ਸੋਗ ਕਬੂ ਨਾ ਵਿਆਪੈ ਹੋਮੈ ਰੋਗ ਖੋਜੋ ਸੰਤੋ ਬਹਾਰ ਬ੍ਰਹਮ ਗਿਆਨੀ ਬਿਸਮਨ ਬਿਸਮ ਭਈ ਬਿਸਮਾਦਾ ਪਰਮ ਗਾਤ ਪਾਵੇ ਹਰ ਸਿਮਰ ਪ੍ਰਾਣੀ ਰਹਾਓ ਗਾਨ ਮੈਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੈ ਨਾ ਪਾ ਸਕੈ ਨਾ ਤਾਰ ਸਗਲੋ ਪਾਵਨਾ ਚਲ ਸੰਗ ਪਵ ਜਲ ਕਾ ਤਰੀਆ ਪ੍ਰਭ ਕੈ ਰੰਗ ਦੇਹੀ ਧੋਏ ਨਾ ਉਤਰੈ ਮੈਲ ਹੋਮੈ ਵਿਆਪੈ ਦੁਬਦਾ ਫੈਲ ਹਰ ਹਰ ਔਖਦ ਜੋ ਜਨ ਖਾਈ ਤਾਂ ਕਾ ਰੋਗ ਸਗਲ ਮਿਟ ਜਾਈ ਕਰ ਕਿਰਪਾ ਪਾਵਰਮ ਦਇਆਲ ਮੰਤੀ ਕਬੂਨਾ ਬਿਸੁਰ ਗੋਪਾਲ ਤੇਰੀ ਦਾਸੀ ਹੋਵਾ ਤੂਰ ਨਾਨਕ ਕੀ ਤਵ ਲੋਚਾ ਪੂਰ ਰਾਮ ਕਲੀ ਮਹੱਲਾ ਪੰਜਵਾਂ ਤੇਰੀ ਸ਼ਰਨ ਪੂਰੇ ਗੁਰਦੇਵ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਤਿਆਈ ਪੂਰਾ ਜਿਸ ਕਰਮ ਤਾਰਨ ਤਾਰਨ ਪ੍ਰਭ ਤੇਰੋ ਨਾਉ ਏਕਾ ਸਿਮ ਸਰਣ ਗਹੀ ਮਨ ਮੇਰਾ ਏ ਤੁਧ ਬਿਨ ਦੂਜਾ ਨਾਹੀ ਠਾਉ ਰਾਉ ਜਪ ਜਪ ਜੀਵਾਂ ਤੇਰਾ ਨਾਉ ਅੱਗ ਦਰਗਹਿ ਪਾਵੋ ਠਾਉ ਦੁਖ ਅੰਧੇਰਾ ਮਨ ਤੇ ਜਾਏ ਦੁਰਮਤ ਬਿਨਸੈ ਰਚੈ ਹਰ ਨਾਈ ਚਰਨ ਕਮਲ ਸੋ ਲਾਗੀ ਪ੍ਰੀਤ ਗੁਰਪੂਰੈ ਕੀ ਨਿਰਮਲ ਰੀਤ

ਤਾਨ ਲਾਹੀ ਦੋਟ ਨਾ ਆਵੈ ਖੁੱਟ ਭੰਡਾਰ ਨਾਨਕ ਭਗਤ ਸੁਹੇ ਹਰ ਦੁਆਰ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਿਵੇਂ ਹਰ ਨਾਮ ਸਤਸੰਤੋ ਗਿਆਨ ਸੁਖ ਸਹਿਜ ਸਦਾ ਕਾਬੂ ਤਾਰ ਭਗਤਾਂ ਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖਰਚ ਕਾਸ਼ਨ ਤੋਟ ਨਾ ਆਵੈ ਅੰਤ ਨਹੀਂ ਹਰ ਪਾਰਾ ਬਾਰ ਰਹਾਉ ਕੀਰਤਨ ਨਿਰਮੋਲ ਕਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਸੁਨ ਸਮਾਧ ਗੁਫਾ ਤਹਿ ਆਸਨ ਕੇਵਲ ਬ੍ਰਹਮ ਪੂਰਨ ਤਹਿ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤੋ ਤਹਿ ਹਰਖ ਨਾ ਸੋਗ ਨਾ ਜਨਮ ਨਾ ਮਰਤੋ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤਿਨ ਹਰ ਤਨ ਪਾਇਆ ਦਇਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਦਾਸ ਰਾਮ ਕਲੀ ਮਹੱਲਾ ਪੰਜਵਾਂ ਮਹਿਮਾ ਨਾ ਜਾਣੈ ਵੇਦ ਬ੍ਰਹਮੇ ਨਾ ਜਾਣੈ ਜਾਣੈ ਭੇਦ ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਵ ਰੰਭੇ ਅੰਤ ਆਪਣੀ ਗਾਤ ਆਪ ਜਾਣੈ ਸੁਣ ਸੁਣ ਅਵਰ ਵਖਾਨੈ ਰਾਉ ਸੰਕਰਾ ਨਹੀਂ ਜਾਣੈ ਭੇਵ ਖੋਜ ਤਹਾਰੇ ਦੇਵ ਦੇਵੀਆਂ ਨਹੀਂ ਜਾਣੈ ਮਰਮ ਸਭ ਉਪਰ ਅਲਖ ਪਾਵ ਰਾਮ ਆਪਣੇ ਰੰਗ ਕਰਤਾ ਕੇਲ ਆਪ ਵਿਸ਼ੋ ਹੈ ਆਪੇ ਮੇਲ ਕਰ ਭਰਮੇ ਇੱਕ ਭਗਤੀ ਲਾਏ ਆਪਣਾ ਕੀਆ ਆਪ ਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਜੋ ਸੋ ਬੋਲੈ ਜੋ ਪੇਖੈ ਆਖੀ ਨਹੀਂ ਲੇਪ ਤਿਸ ਪੁੰਨ ਨਾ ਪਾਪ ਨਾਨਕ ਕ ਪ੍ਰਭ ਆਪੇ ਆਪ ਰਾਮ ਕਲੀ ਮਹੱਲਾ ਪੰਜਵਾਂ ਕਿਛੂ ਕਾਜ ਨਾ ਕੀਓ ਜਾਣ ਸੁਰਤ ਮਤ ਨਾਹੀਂ ਕਿਸ ਗਿਆਨ ਜਾਪ ਤਾਪ ਸੀਤ ਸੀਲ ਨਹੀਂ ਧਰਮ ਕਿਛੂ ਨਾ ਜਾਣੋ ਕੈਸਾ ਕਰਮ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਝ ਬਿਨ ਦੂਜਾ ਵਰਨਾ ਕੋਈ ਫੂਲਾ ਚੂਕਾ ਪ੍ਰਭ ਤੇਰੇ ਰਹਾਉ ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ ਵਿਖੇ ਵਿਆਦ ਕੇ ਗਾਵ ਮੈਂ ਵਾਸ ਕਰਨ ਹਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮੈਂ ਟੇਕ ਸੁਣ ਸੁਣ ਜੀਵੋ ਮਨ ਇਹ ਬਿਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂੰ ਅਗਣਤ ਜੀਆਂ ਕਾ ਜੀ ਕਾ ਦਾਤਾ ਜਿਸ ਜਣਾਵੋ ਤਿੰਨ ਤੂੰ ਜਾਤਾ ਜੋ ਪਾਇਓ ਤਿਸ ਤੇਰੀ ਆਸ ਸਗਲ ਅਰਾਧੈ ਪ੍ਰਭ ਗੁਣਦਾਸ ਨਾਨਕ ਦਾਸ ਤੇਰੇ ਕੁਰਬਾਨ ਬੇਅੰਤ ਸਾਹਿਬ ਤੇ ਮੇਰਾ ਮਿਹਰਬਾਨ ਰਾਮ ਕਲੀ ਮਹੱਲਾ ਪੰਜਵਾਂ ਰੱਖਣਹਾਰ ਗੋਪਾਲ ਕੋਟ ਪਾਪ ਖੰਡੇ ਨਿਮਖ ਖਿਆਲ ਅਗ ਸਗਲ ਅਰਾਧੈ ਜੰਤ ਮਿਲੀਐ ਪ੍ਰਭ ਗੌਰ ਮਿਲ ਮੰਤ ਜੀਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਵਰ ਸੁਆਮੀ ਕਰਕਟ ਰਾਤਾ ਮੇਰਾ ਪ੍ਰਭ ਰਾਉ ਤਾਂ ਕਿ ਗਹੀ ਮਨ ਓਟ ਬੰਧਨ ਤੇ ਸੋਈ ਛੋਟ ਸਿਰਦੈ ਜਪ ਪਰਮਾਨੰਦ ਮਨ ਮਾਹੇ ਭਈ ਆਨੰਦ ਤਾਰਨ ਤਰਨ ਹਰ ਸ਼ਰਨ ਜੀਵਨ ਰੂਪ ਹਰ ਚਰਨ ਸੰਤਨ ਕਹਿ ਪ੍ਰਾਣ ਆਧਾਰ ਉੱਚੇ ਤੇ ਉੱਚਾ ਪਾਰ ਸੋ ਮਤ ਸਾਰ ਜਿਤ ਹਰ ਸਿਮਰੀ ਜੈ ਕਰ ਕਿਰਪਾ ਜਿਸ ਆਪੇ ਦੀ ਜੈ ਸੁਖ ਸੁਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰਮਿਲ ਨਾਉ ਰਾਮ ਕਲੀ ਮਹੱਲਾ ਪੰਜਵਾਂ ਸਗਲ ਸਿਆਣ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਿਟਾਈ ਮਨ ਚੰਦੇ ਸੇ ਫਲ ਪਾਈ ਹੋ ਸਾਵਧਾਨ ਆਪਣੇ ਗੁਰਸਿਉਂ ਆਸਾ ਮਨਸਾ ਪੂਰਨ ਹੋਊਗਾ ਪਾਵੇ ਸਗਲ ਨਿਧਾਨ ਗੁਰਸਿਉਂ ਰਾਉ ਦੂਜਾ ਨਹੀਂ ਜਾਣੈ ਕੋਈ ਸਤਿਗੁਰ ਨਿਰੰਜਣ ਸੋਈ ਮਨੁੱਖ ਕਾ ਕਰ ਰੂਪ ਨਾ ਜਾਣੋ ਮਿਲੀ ਨ ਮਨ ਮਾਨੋ ਜਿਨ ਗੁਰ ਕੀ ਹਾਰ ਟੇਕ ਟਕਾਈ ਅਵਰ ਆਸਾ ਸਭ ਲਾਹੇ ਹਰ ਕਾ ਨਾਮ ਮਾਗ ਇਸ਼ਨਾ ਮਾਗ ਨਿਧਾਨ ਤਾਂਦਰ ਕੈ ਪਾਵੈ ਮਾਨ ਗੁਰ ਕਾ ਬਚਨ ਜਪ ਮੰਤ ਇਹਾ ਭਗਤ ਸਾਰ ਤਤ ਸਤਿਗੁਰ ਭਏ ਦਇਆਲੂ ਨਾਨਕ ਦਾਸ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਹੋਵੈ ਸੋਈ ਪਲ ਮਾਨ ਆਪਣਾ ਤਾਜ ਅਭਿਮਾਨ ਦਿਨ ਰਹਿਣ ਸਦਾ ਗੁਣ ਗਾਓ ਪੂਰਨੇ ਹੀ ਸੁਭਾਉ ਆਨੰਦ ਕਰ ਸੰਤ ਹਰ ਜਾਪ ਛਾੜ ਸਿਆਨ ਬਹੁ ਚਤਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਏਕ ਕੀ ਕਰ ਆਸ ਭੀਤਰੁ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਵਜਨ ਉਤਰ ਪਾਰ ਦੇਨ ਹਾਰ ਦਾ ਤਾਰ ਦੇਵਨ ਹਾਰ ਦਾ ਤਾਰ ਅੰਤ ਨ ਪਾਰਾ ਬਾਰ ਜਾਂ ਕਹਿ ਘਾਰ ਸਰਬ ਤਿਸ ਕੀ ਸਰਬ ਨਿਧਾਨ ਰੱਖਣ ਹਾਰ ਨਿਧਾਨ ਨਾਨਕ ਪਾਇਆ ਹੀ ਨਿਧਾਨ ਹਾਰ ਹਾਰ ਨਿਰਮਲ ਨਾਮ ਜੋ ਜਪੈ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦੁਲਭ ਦੇਹੀ ਸਵਾਰ ਜਾਹੇ ਨਾ ਦਰਗਹਿ ਹਾਰ ਹਲਤ ਪਾਲਤ ਦੁੱਧ ਹੋਏ ਬਣਿਆਈ ਅੰਤ ਕੀ ਬੇਲਾ ਲਏ ਛੁਡਾਈ ਰਾਮ ਕੇ ਗੁਣ ਗਾਓ ਹਲਤ ਪਾਲਤ ਹੋਹੇ ਦੋਵੇਂ ਸੁਹੇਲੇ ਆਚਾਰਜ ਪੁਰਖ ਧਿਆਉ ਰਹਾਉ ਉਠਤ ਬੈਠਤ ਹਾਰ ਜਾਪ ਬਿਰਸੈ ਸਗਲ ਸੰਤਾਪ
ਬੈਰੀ ਸਭ ਹੋਵੈ ਮੀਤ, ਨਿਰਮਲ ਤੇਰਾ ਹੋਵੈ ਚੀਤ, ਸਭ ਤੇ ਉਤਮ ਇਹੀ ਕਰਮ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਾਰੋ ਸਿਮਰਨ ਤੇਰਾ ਹੋਏ ਉਧਾਰੂ, ਜਨਮ ਜਨਮ ਕਾ ਉਤਰੈ ਭਾਰੂ, ਪੂਰਨ ਤੇਰੀ ਹੋਵੈ ਸੇਵ, ਜਮਕੀ ਕਟੀਐ ਪੂਰਨ ਤੇਰੀ ਹੋਵੈ ਆਸ, ਜਮਕੀ ਕਟੀਐ ਤੇਰੀ ਫਾਸ, ਗੁਰ ਕਾ ਉਪਦੇਸ਼ ਸੁਣੀ ਜੈ ਨਾਨਕ, ਸੁਖ ਸਹਿ ਸੁਮੀ ਜੈ ਰਾਮ। ਕਲੀ ਮਹਲਾ ਪੰਜਵਾਂ, ਜਿਸ ਕੀ ਤਿਸ ਕੀ ਕਰਮਾਨ, ਆਪਣ ਲਾਹੀ ਗੁਮਾਨ, ਜਿਸ ਕਾ ਤੂੰ ਤਿਸ ਕਾ ਸਭ ਕੋਏ, ਤਿਸੈ ਰਾਜ ਸਦਾ ਸਕੋਏ, ਕਾਹੀ ਭ੍ਰਮ ਭ੍ਰਮੈ ਬੇਗਾਨੇ ਨਾਮ, ਬਿਨਾਂ ਕਿਸ ਕਾਮ ਨ ਆਵੇ, ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾਉ, ਜੋ ਜੋ ਕਰੈ ਸੋਈ ਮਾਨ ਲਈ, ਬਿਨਾਂ ਮਾਨੇ ਰਲ ਹੋਵੈ ਖੀ, ਤਿਸ ਕਾ ਬਾਣਾ ਲਾਗੈ ਮੀਠਾ, ਗੁਰਪ੍ਰਸਾਦ ਬਿਰ ਲੈ ਮਨ ਬੂਠਾ, ਬੇਪ੍ਰਵਾਹ ਗੋਚਰੇ ਆਪ, ਆਠ ਪੈਰ ਮਾਨ ਤਾਂ ਕੋ ਜਾਪ, ਚੇਸ ਚੇਤ ਆਈ ਬਿਨਸੈ ਦੁਖਾ, ਸਗਲ ਹਲਦ ਬਲਦ ਦੇ ਰਾ ਉਜਲ ਮੁਖਾ, ਕੌਣ ਕੌਣ ਉਧਰੇ ਗੁਣ ਗਾਏ, ਜਾਂ ਗਣਨ ਨਾ ਜਾਈ ਕਿਉਂ ਨਾ ਪਾਏ, ਬੂਡਤ ਲੋਹ ਸਾਧ ਸੰਗ ਤਰੇ, ਨਾਨਕ ਜਿਸੈ ਪ੍ਰਾਪਤ ਕਰੇ। ਰਾਮ ਕਲੀ ਮਹਲਾ ਪੰਜਵਾਂ, ਮਨ ਮਹਿ ਜਾਪ ਭਗਵੰਤ ਗੁਰਪੂਰੇ, ਇਹ ਦਿਨੋ ਮੰਤ ਮਿਟੇ ਸਗਲ ਤੈ ਪੈ ਤਰਾਸ, ਪੂਰਨ ਹੋਈ ਆਸ, ਸੇ ਫੁਲ ਸਫਲ ਸੇਵਾ ਗੁਰਦੇਵਾ, ਕੀਮਤ ਕਿਛ ਕਹਿਣ ਨਾ ਜਾਈ, ਸਾਚੇਲਾ ਕਪੇ ਵਰਹਾਉ, ਕਰਨ ਕਰਾਵ ਨਹਾਰੂ, ਕਰਨ ਕਰਾਵ ਨੇ ਆਪ, ਦਿਸ ਕਉ ਸਦਾ ਮਨਜਾਪ, ਦਿਸ ਕੀ ਸੇਵਾ ਕਰਨੀਤ, ਸੱਚ ਸਹਿਜ ਸੁਖ ਪਾਵੈ ਮੀਤ, ਸਾਹਿਬ ਮੇਰਾ ਹੱਥ ਭਾਰਾ, ਖਿਨ ਮੈਂ ਸਾਬੁ ਸਾਪਨ ਹਾਰਾ, ਤਿਸ ਬਿਨ ਅਵਰਨਾ ਕੋਈ, ਜਨਕਾ ਰਾਖਾ ਸੋਈ, ਕਾਰ ਕਿਰਪਾ ਅਰਦਾਸ ਸੁਣੀ ਜੈ, ਆਪਣੇ ਰੱਬ ਸੇਵ ਕਉ ਦਰਸ਼ਨ ਦੀ ਜੈ, ਨਾਨਕ ਜਾਪੀ ਜਪ ਜਾਪ, ਸਭ ਤੇ ਊਚ ਜਾ ਕਾ ਪ੍ਰਤਾਪ। ਰਾਮ ਕਲੀ ਮਹੱਲਾ ਪੰਜਵਾਂ, ਬਿਰਸਾ ਪ੍ਰਭਾਸ ਲੋਕ, ਠਾਕੁਰ ਪ੍ਰਭ ਤੇਰੀ ਟੇਕ, ਅਵਰ ਛੁੱਟੀ ਸਭ ਆਸੁ, ਅਚਿੰਤ ਠਾਕੁਰ ਪੇਟੇ ਗੁਣਦਾਸ, ਏਕੋ ਨਾਮ ਧਿਆਏ ਮਨ ਮੇਰੇ, ਕਾਜ ਤੇਰਾ ਹੋਵੈ ਪੂਰਾ, ਹਾਰ ਹਰ ਹਰ ਗੁਣ ਗਾਏ ਮਨ ਮੇਰੇ ਰਾਉ, ਤੁਮ ਹੀ ਕਾਰਨ ਕਰਨੋ, ਚਰਨ ਕਮਲ ਹਰ ਸ਼ਰਣੋ, ਮਨ ਤਨ ਹਰ ਉਹੀ ਧਿਆਇਆ, ਆਨੰਦ ਹਰ ਰੂਪ ਦਿਖਾਇਆ, ਤਿਸ ਹੀ ਕੀ ਓਟ ਸਦੀਵ, ਜਾ ਕੇ ਕਿ ਨਹਿ ਜੀਵ, ਸਿਮਰਤ ਹਰ ਨ ਕਰਤ ਨਿਧਾਨ, ਰੱਖ